ਜਾਤਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਬੁਝਾਈ ਸੰਤੋ ਗੁਰਮੁਖ ਦੇ ਵਡਿਆਈ ਰਹਾਓ ਸਚ ਰਹੋ ਸਦਾ ਸਹਿਜ ਸੁਖ ਉਪਜੈ ਕਾਮ ਕ੍ਰੋਧ ਵਿਚੋ ਜਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸਬਦ ਜਲਾਈ ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮ ਸਖਾਈ ਸਦਾ ਹਜੂਰ ਦੂਰ ਨਹਿ ਦੇਖੋ ਰਚਨਾ ਜਿਨ ਰਚਾਈ ਸੱਚਾ ਸਬਦ ਰਵੈ ਕਟ ਅੰਤਰ ਸੱਚੈ ਸਿਉ ਲਿਵ ਲਾਈ ਸਤ ਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ ਪਰਮ ਨ ਭੂਲੋ ਸਤਿਗੁਰ ਸੇਵੋ ਮਨ ਰਾਖੋ ਇਕ ਠਾਈ ਬਿਨ ਨਾਵੈ ਤਬ ਭੂਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨਾ ਪਾਈ ਸਿਵ ਨਗਰੀ ਮੈਂ ਆਸਣ ਬੈਸੈ ਗੁਰ ਸਬ ਦੀ ਜੋਗ ਪਾਈ ਸਾਤਰ ਬਾਜੀ ਸਬਦ ਨਿਵਾਰੇ ਨਾਮ ਵਸੈ ਮਨ ਆਈ ਇਹੋ ਸਰੀਰ ਸਰਵਰ ਹੈ ਸੰਤੋ ਇਸਨਾਨ ਕਰੇ ਲਿਵ ਲਾਈ ਨਾਮ ਇਸਨਾਨ ਕਰੇ ਸੇ ਜਨ ਨਿਰਮਲ ਸਭ ਦੇ ਮੈਲ ਗਵਾਈ ਤ੍ਰੈਗੁਣ ਅਚੇਤ ਨਾਮ ਚੇਤੇ ਨਾਹੀ ਬਿਨ ਨਾਵੈ ਬਿਨ ਸਜਾਈ ਬ੍ਰਹਮਾ ਬਿਸਨ ਮਹੇਸ ਤ੍ਰੈ ਮੂਰਤ ਤ੍ਰਿਗੁਣ ਪਰਮ ਭੁਲਾਈ ਗੁਰ ਪ੍ਰਸਾਦੀ ਤ੍ਰਿਪਤੀ ਛੂਟੈ ਚੌਥੈ ਪਦ ਲਿਵ ਲਾਈ ਪੰਡਤ ਪੜੈ ਪੜਵਾਦ ਵਖਾਣੈ ਤਿਨਾ ਬੂਝ ਨਾ ਪਾਈ ਵਿਖਿਆ ਮਾਤੇ ਪਰਮ ਪੁਲਾਈ ਉਪਦੇਸ਼ ਕਹੈ ਕਿਸ ਪਾਈ ਭਗਤ ਜਨਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੈ ਸੋਗਤ ਪਾਏ ਸਭ ਦੇ ਸਚ ਸਮਾਈ ਕਾਇਆ ਨਗਰੀ ਸਭ ਦੇ ਖੋਜੈ ਨਾਮ ਨਵੰਗ ਨਿਧ ਪਾਈ ਮਨਸਾ ਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਉਸਤਤ ਕਰਾਈ ਲੋਇਣ ਦੇਖ ਰਹੇ ਵਿਸਮਾ ਦੀ ਚਿਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹਉ ਗੁਰਸਾਲਾ ਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹੈ ਬੇਨੰਤੀ ਨਾ ਵੋ ਗਤ ਪਤ ਪਾਈ ਰਾਮ ਕਲੀ ਮਹਲਾ ਤੀਜਾ ਹਰ ਕੀ ਪੂਜਾ ਦੁਲੰਬ ਹੈ ਸੰਤੋ ਕਹਿਣਾ ਕਛੂ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਓ ਹਰ ਬਿਨ ਸਭ ਕਿਛ ਮੈਲੈ ਮੇਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਸਾਚੇ ਪਾਵੇ ਸਾਸ ਪੂਜਾ ਹੋਵੇ ਪਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨਮੁਖ ਥਾਏ ਨ ਪਾਏ ਸਬਦ ਮਰੈ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ ਪਵਤ ਪਾਵਨ ਸੇ ਜਨ ਸਾਚੇ ਏਕ ਸਬਦ ਲਿਵ ਲਾਈ ਬਿਨ ਨਾਵੇ ਹੋਰ ਪੂਜ ਨਾ ਹੋਵੀ ਪਰਮ ਪੁਲੀ ਲੋਕਾਈ ਗੁਰਮੁਖ ਆਪ ਪਛਾਣੈ।

ਕੇਸ ਨੂੰ ਹੋਰ ਥਾਉ ਨਾਹੀ ਸਬਦ ਲਾਗ ਸਵਾਰੀ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੋਂ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਫੂਲੇ ਸਿਰੇ ਜਹ ਜਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਉਹ ਕਤਕੀ ਕਰੇ ਕਹਾਣੀ ਅਕਤ ਕੇਰੀ ਕਿਤ ਦੁਆਰੇ ਪਾਈ ਹੈ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਐ ਗੁਰੂ ਕੇਰਾ ਕਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥੇ ਅਕਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨ ਪਾਇਆ ਚਤੁਰਾਈ ਨ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹੋ ਮਾਇਆ ਮੋਹਣੀ ਜਿਨ ਏਕ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨੀ ਠੁਗੋਲੀ ਪਾਇਆ ਕੁਰਬਾਨ ਕੀਤਾ ਤਿਸੈ ਗੁਰਬਾਣ ਕਿੱਸਾ ਕਿਸੇ ਵਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਜੈ ਅੰਤ ਪਛਤਾਈਏ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਕਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿੰਨੀ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਕੇਰੀ ਬਿਖਮ ਮੇਰਾ ਮਾਰਗ ਚੜਨਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖਨਿਓ ਤਿੱਖੀ ਵਾਲੋ ਨੀਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਲਕ ਚਾਲ ਭਗਤਾਂ ਜੁਗੇ ਜੁਗ

ਵਾ ਸਭ ਤੋਂ ਸੁਹਾਵਾ ਸਦਾ ਸੁਹੇਲਾ ਸਤ ਗੁਰੂ ਸੁਣਾਇਆ ਇਹ ਤਿੰਨ ਕੇ ਮਨ ਵਸਿਆ ਜਿਨ ਧੂਰੋ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗਲਾ ਗਲੀ ਕਿਨੇ ਨਾ ਪਾਇਆ ਕਹਿ ਨਾਨਕ ਸਬਦ ਸੁਹੇਲਾ ਸਤ ਗੁਰੂ ਸੁਣਾਇਆ ਪਵਤ ਹੋਏ ਸੋ ਜਨਾ ਜਿਨੀ ਹਰ ਤਿਆਇਆ ਹਰ ਤਿਆਇਆ ਪਵਤ ਹੋਏ ਗੁਰਮੁਖ ਜਿਨੀ ਤਿਆਇਆ ਪਵਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤ ਸੰਗਤ ਸਬਾਇਆ ਕਹਿਦੇ ਪਵਤ ਸੁਣਦੇ ਪਵਤ ਤੇ ਪਵਤ ਜਿਨ ਮਨ ਵਸਾਇਆ ਕਹਿ ਨਾਨਕ ਤੇ ਪਵਤ ਜਿਨੀ ਗੁਰਮੁਖ ਹਰ ਹਰ ਤਿਆਇਆ ਕਰਮੀ ਸਹਿਜ ਨ ਉਪਜੈ ਵਿਣ ਸਹਿਜੇ ਸਹਸਾ ਨਾ ਜਾਏ ਨਹਿ ਜਾਏ ਸਹਸਾ ਕੀਤੈ ਸੰਜਮ ਰਹੇ ਕਰਮ ਕਮਾਏ ਸਹਸਾ ਜਿਉ ਮਲੀਨ ਹੈ ਕਿਤ ਸੰਜਮ ਤੋ ਨਾ ਜਾਏ ਮਨ ਤੋ ਵੋ ਸਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੈ ਇਹੋ ਸਹਸਾ ਇਵ ਜਾਏ ਜਿਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜੋ ਬਿਤਾਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੈ ਤਿੰਨੀ ਜਨਮ ਜੂਏ ਹਾਰਿਆ ਜਿਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਹਾਣੀ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖਟਿਆ ਪਲੈ ਸੇ ਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤਿਆਏ ਅੰਤਰ ਆਤਮੈ ਸਮਾਲੇ ਆਪ ਛੋੜ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋਸੋ ਸਿੱਖ ਜਨ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛ ਵਿਵੇਕੀਆਂ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਣ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਗਾਵੋ ਗੁਰੂ ਕੇਰੀ ਬਾਣੀ ਤਗਾਵੋ ਗੁਰੂ ਕੇਰੀ ਬਾਣਿਆ ਸਿਰ ਬਾਣੀ ਜਿਨਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੰਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨਕਾ ਹਿਰ ਲਿਆ ਮਾਇਆ ਬੋਲਨ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿੱਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਇਹ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੇ।

ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਾ ਕਿਹਾ ਜਤਵੈ ਸਰੂ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਚੋਕਿਆ ਨੂੰ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨਾ ਪਵਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧ ਨਾ ਚਿਤ ਦੂਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧ ਨਾ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧ ਨਾ ਇੰਦਰ ਦਾ ਸੰਨ ਬੈਠੇ ਦੇਵਿਆਂ ਦਰ ਨਾਲੇ ਗਾਵਣ ਤੁਧ ਨਾ ਸਤ ਸਮਾਧੀ ਅੰਦਰ ਗਾਵਣ ਤੁਧ ਨਾ ਸਾਧ ਵਿਚਾਰੇ ਗਾਵਣ ਤੁਧ ਨਾ ਜਤੀ ਸਤੀ ਸੰਤੋਖੀ ਗਾਵਣ ਤੁਧ ਨਾ ਵੀਰ ਕਰਾਰੇ ਗਾਵਣ ਤੁਧ ਨਾ ਪੰਡਿਤ ਪੰਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧ ਨਾ ਮੋਹਣੀਆ ਮਨ ਮੋਹਨ ਸੁਰਗ ਮਸ ਪਿਆਲੇ ਗਾਵਣ ਤੁਧ ਨਾ ਰਤਨ ਪਾਏ ਤੇਰੇ ਅਕਸਰ ਤੀਰਥ ਨਾਲੇ ਗਾਵਣ ਤੁਧ ਨਾ ਜੋਤ ਮਾਂ ਬਲਸੂਰਾ ਗਾਵਣ ਤੁਧ ਨਾ ਖਾਣੀ ਚਾਰੇ ਗਾਵਣ ਤੁਧ ਨਾ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧ ਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ।

ਹੈਪੀ ਹੋਸੀ ਜੈ ਨੰਜਾਸੀ ਰਚਨਾ ਜੈ ਨਰਚਾਈ ਅਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂਤੇ ਦੀ ਵਡਿਆਈ ਜੋਤਿਸ ਭਾਵੇ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਾ ਸਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਖੇ ਸਭ ਕੋਈ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਆਏ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮੇਰ ਸੁਰਤ ਕਮਾਈ ਸਭ ਕੀਮਤ ਮੇਰ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਸਭ ਸੱਤ ਗਿਆਈਆ ਸਿੱਧਾਂ ਪੁਰਖਾਂ ਕਿਆ ਵਡਿਆਈਆ ਸੋਦਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਥੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮੁਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣੇ ਔਖਾ ਸਾਚਾ ਨਾਓ ਸਾਚੇ ਨਾਮ ਕੀ ਲੱਗ

ਦਾ ਮਹੱਲਾ ਪੰਜਵਾਂ ਪਈ ਪ੍ਰਾਪਤ ਮਾਨੁਖ ਦੇ ਹੋਈਆ ਗੋਬਿੰਦ ਮਿਲਣ ਕੀ ਤੇਰੀ ਬੜੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਨਿਰ ਸਾਧ ਸੰਤ ਸਜ ਕੇ ਵਾਣਾਮ ਸਰੰਜਾਮ ਨਾਦ ਭਗਲ ਕਰਮ ਕਹਿ ਜਨਮ ਵਿਰਸਾ ਜਾਤ ਰੰਗ ਮਾਇਆ ਕਹਿ ਰਹਾਓ ਜਬ ਤਕ ਸੰਜਮ ਕਰਮ ਨਾ ਕਮਾਇ।

ਜਵਨ ਘਰ ਸਭ ਜਗ ਬਨਾਇਓ, ਦੇਵ ਦੈਨ ਦਰਸ਼ਨ ਪੁਜਾਇਓ, ਆਦ ਅੰਤੇ ਕੇ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤੇ ਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸੇਵਕਨ ਕੋ ਸੇਵ ਜਨ ਸੁਖ ਦਿਓ, ਸਤਰਨ ਕੋ ਕਲਮੋ ਵੱਧ ਕੀਓ, ਘੜ ਘੜ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਤੀਰ ਸ਼ਾਂਤ, ਕੀਤੀ ਤੇ ਕੁੰ ਕਰੇ ਅਕੇਲਾ, ਸਭ ਪਰ ਕਿਰਪਾ ਦੁੱਖ ਕਰ ਤੁਲਾ, ਸੰਤਨ ਦੁੱਖ ਪਾਏ ਤੇ ਦੁਖੀ, ਦੁੱਖ ਪਾਏ ਸਾਧਨ ਕੇ ਸੁਖੀ, ਦੇ ਕੇ ਕੀ ਤੀਰ ਸ਼ਾਨੇ, ਘੜ ਘੜ ਕੇ ਬੜ ਬੜ

ਦੇਹ ਕਰ ਸਮੋ ਜੇਤੇ ਬਦਨ ਸੁਰਖਾ ਧਾਰੇ ਆਪ ਆਪਣੀ ਬੂਝ ਵਿਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਨਤ ਦੇਵ ਤੇਗ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਕਾਕਾ ਮੂੜ ਚਾਰ।

ਭੁੱਖਾ ਅੰਡਜ ਦੇਰ ਦਸੇ ਤੁਜੀਨੀ ਪੁੱਤ ਪੁੱਜ ਖਾਨ ਬੋਲ ਰੱਖ ਦੀਨੀ ਤੂੰ ਪੂਰਾ ਜਹਾ ਬੈਠਾ ਤੂੰ ਸਿਮਕ ਭਇਓ ਸੰਤਰ ਕਥਾ ਸਗਰੀ ਤੇ ਸਿਖਾਏ ਅਸੰਭਵ ਆਜ ਰਾਤ ਰੂਪ ਅੰਭਵ ਅਬ ਰੱਖਿਆ ਮੇਰੀ ਤੁਮ ਕਰੋ ਸਿੱਖ ਅਬਾਰ ਅਸਿੱਖ ਸੰਗਰੋ ਦੁੱਖ ਜਿੱਥੇ ਉਠਵਾ ਤੁਗ ਪਾਤਾ ਸਗਲ ਮਲੇਖ ਕਰੋ ਰਣ ਘਾਤਾ ਜੇ ਅਸ ਹੋਈ ਤਾਂ ਉਤਰਨੀ ਪਰੇ ਤਿਨਕੇ ਦੋਸ਼ ਦੁੱਖ ਹੈ ਮੈਂ ਮਰੇ ਪੁਰਖ ਜਮ ਪਗ ਪਰੇ ਪਿਆਰੇ ਤਿਨਕੇ ਤੁਮ ਸੰਕਟ ਸਰਕਾਰੇ

ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਸ ਸੁਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ।

ਨਾਮ ਮੇਰਾ ਆਧਾਰੋ। ਮਾਝੇ ਪੰਚ ਸ਼ਬਦ ਜਿਤ ਧਰਤ ਭਾਗੇ, ਧਰਤ ਭਾਗੇ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ, ਪੰਚ ਦੂਤ ਸੁਲਵਤ ਕੀਤੇ।

ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸਿੰਘ ਜੀ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਸ਼ਹੀਦਾਂ ਦੇ ਸਰਤਾਜ, ਨਾਮ ਦੇ ਜਹਾਜ਼, ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ, ਸਤਿਗੁਰੂ ਪਾਤਸ਼ਾਹ ਜੀ ਦੇ ਸ਼ਹੀਦੀ ਸਮਾਗਮ ਨੂੰ, ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਅਤੇ ਜੂਨ 1984 ਦੇ ਵਿੱਚ ਵਾਪਰੇ ਬਲੂ ਸਟਾਰ ਦੇ ਸੰਬੰਧ ਵਿੱਚ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਲੇਕ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਕੱਲ੍ਹ ਦੇ ਦਿਨ ਤੋਂ ਲੈ ਕੇ ਪ੍ਰਾਰੰਭ ਹਨ। ਉੱਪਰ ਗੈਲਰੀ ਦੇ ਵਿੱਚ ਮੇਨ ਹਾਲ ਦੇ ਵਿੱਚ ਅੱਜ ਦਾ ਦੀਵਾਨ, ਇੱਕ ਦਿਨ ਦਾ ਗੁਰਮਤਿ ਸਮਾਗਮ ਉਲੀਕਿਆ ਗਿਆ ਹੈ। ਸੋਦਰ ਰਹਿਰਾਸ ਸਾਹਿਬ ਜੀ ਦੀ ਬਾਣੀ ਦਾ ਜਾਪ ਆਪ ਜੀ ਨੇ ਸਰਵਣ ਕੀਤਾ ਹੈ। ਸੁਆਉ ਅੰਮ੍ਰਿਤਮਈ ਬਾਣੀ ਦਾ ਬਚਨ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀ ਅਲਾਏ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਜੁੜ ਕੇ ਉਹਨਾਂ ਕੌਮ ਦੇ ਮਰਜੀਵੜਿਆਂ ਨੂੰ ਜਿਨ੍ਹਾਂ ਨੇ ਆਪਣੀ ਅਣਖ ਅਤੇ ਗੈਰਤ ਦੀ ਖਾਤਰ, ਗੁਰੂ ਦਾ ਸਤਿਕਾਰ ਬਹਾਲ ਰੱਖਣ ਦੀ ਖਾਤਰ ਆਪਣੇ ਜਿੰਦ ਕੁਰਬਾਨ ਕਰਕੇ ਸ਼ਹਾਦਤ ਦਾ ਜਾਮ ਕੀਤਾ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਜੀ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਦਰਬਾਰ ਵਿੱਚ ਪਹੁੰਚ ਕੇ ਹਾਜ਼ਰੀਆਂ ਭਰੋ, ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਜੁੜ ਕੇ ਆਪਣੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ,

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਤਸੰਗਤ ਦੇ ਵਿੱਚ ਜੁੜਨ ਦਾ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਜੀ ਦਾ ਬਚਨ ਹੈ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਜਿੱਥੇ ਸੱਚ ਦੀ ਗੱਲ ਹੁੰਦੀ ਹੋਵੇ ਉਹਨੂੰ ਸਤਸੰਗਤ ਕਹਿੰਦੇ ਨੇ। ਸਤਸੰਗਤ ਦਾ ਮਤਲਬ ਹੈ ਜਿੱਥੇ ਬਹੁਤੇ ਲੋਕ ਇਕੱਠੇ ਹੋਣ। ਜੇ ਲੋਕਾਂ ਦਾ ਇਕੱਠ ਕੋਈ ਦੁਨੀਆਦਾਰੀ ਦੀ ਗੱਲ ਕਰਦਾ, ਝੂਠ ਦੀ ਗੱਲ ਕਰਦਾ, ਉਹਨੂੰ ਸਤਸੰਗਤ ਨਹੀਂ ਕਿਹਾ ਜਾ ਸਕਦਾ। ਅਤੇ ਸਤਸੰਗਤ ਪ੍ਰਾਪਤ ਹੁੰਦੀ ਹੈ ਉਹਨਾਂ ਨੂੰ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹੁੰਦੇ ਨੇ। ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬਚਨ ਕੀਤਾ ਹੈ, ਵੱਡ ਭਾਗੀ ਹਰ ਸੰਗਤ ਪਾਵੈ। ਵੱਡਿਆਂ ਭਾਗਾਂ ਵਾਲੇ ਸਤਸੰਗਤ ਦੇ ਵਿੱਚ ਆਉਂਦੇ ਹੈ। ਸਤਸੰਗਤ ਦੇ ਵਿੱਚ ਬੈਠ ਕੇ ਮਨ ਨੂੰ ਇਕਾਗਰ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਦੇ ਹੈ ਅਤੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਏ ਇੱਕ ਇੱਕ ਬਚਨ ਨੂੰ ਬੜੇ ਧਿਆਨ ਦੇ ਨਾਲ ਸੁਣ ਕੇ ਸਮਝ ਕੇ ਕਮਾਉਣ ਦਾ ਯਤਨ ਕਰਦੇ ਹੈ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਇੱਕ ਹੋਰ ਪੱਖ ਦੱਸਦੇ ਮਹਾਰਾਜ ਜੀ, ਕਹਿੰਦੇ ਭਾਗਹੀਣ ਭਰਮ ਚੋਟਾਂ ਖਾਵੇ। ਜਿਹਦੇ ਮਾੜੇ ਭਾਗ ਹੁੰਦੇ ਨੇ ਉਹ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ, ਉਹਨੂੰ ਗੁਰੂ ਦਾ ਬਚਨ ਚੰਗੇ ਨਹੀਂ ਲੱਗਦਾ। ਕਦੇ ਕਿਸੇ ਦਰ 'ਤੇ ਜਾ ਵੜਿਆ, ਕਦੇ ਕਿਸੇ ਕੋਲ ਜਾ ਵੜਿਆ, ਕਦੇ ਕਿੱਧਰ ਤੁਰ ਗਿਆ, ਕਦੇ ਕਿੱਧਰ ਤੁਰ ਗਿਆ। ਹੁਣ ਸਤਸੰਗਤ ਦੇ ਵਿੱਚ ਆ ਕੇ ਬੈਠਣ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਸਤਸੰਗੀ ਬਣ ਗਏ। ਜੇ ਅਸੀਂ ਸਤਸੰਗਤ ਦੇ ਵਿੱਚ ਆ ਕੇ ਗੁਰੂ ਦਾ ਬਚਨ ਸੁਣਿਆ ਹੀ ਨਹੀਂ, ਗੁਰੂ ਦਾ ਬਚਨ ਮੰਨਿਆ ਹੀ ਨਾ, ਸਮਝਿਆ ਹੀ ਨਾ, ਅਤੇ ਕੰਮ ਅਸੀਂ ਜ਼ਿੰਦਗੀ 'ਚ ਉਹ ਕਰਦੇ ਹਾਂ ਜਿਨ੍ਹਾਂ ਤੋਂ ਗੁਰੂ ਜੀ ਰੋਕਦੇ ਹੈ, ਫਿਰ ਸਤਸੰਗਤ ਦੇ ਵਿੱਚ ਬੈਠੇ ਹੋਏ ਵੀ ਭਾਗਹੀਣ ਬਣ ਜਾਂਦੇ ਹਾਂ। ਕਿਉਂਕਿ ਗੁਰੂ ਦੇ ਬਚਨ ਨੂੰ ਸਮਝੇ ਤੋਂ ਬਿਨਾਂ ਅਸੀਂ ਦਰ ਦਰ ਦੇ ਭਟਕਦੇ ਫਿਰਦੇ ਹਾਂ, ਫਿਰ ਠੋਕਰਾਂ ਖਾਣ ਵਾਲਾ ਕੰਮ ਹੈ। ਇੱਥੇ ਸਭ ਤੋਂ ਪਹਿਲਾ ਜ਼ਰੂਰੀ ਕੰਮ ਹੈ ਸਾਡਾ ਤਨ ਹਾਜ਼ਰ ਹੋਵੇ। ਤਨ ਹਾਜ਼ਰ ਹੋ ਗਿਆ, ਤਨ ਨੇ ਸਾਡੇ ਮਨ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਝੁਕਾ ਦਿੱਤਾ, ਨਮਸਕਾਰ ਕਰਤੀ। ਪਰ ਦੂਜਾ ਕੰਮ ਹੈ ਮਨ ਹਾਜ਼ਰ ਹੋ ਕੇ ਗੁਰੂ ਦੇ ਬਚਨਾਂ ਨੂੰ ਸੁਣੇ ਅਤੇ ਸਮਝੇ। ਤਨ ਵੀ ਪਵਿੱਤਰ ਹੋ ਜਾਂਦਾ ਅਤੇ ਮਨ ਵੀ ਪਵਿੱਤਰ ਹੋ ਜਾਂਦਾ। ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ, ਤਨ ਅਤੇ ਮਨ ਦੀ ਹਾਜ਼ਰੀ ਗੁਰੂ ਦੇ ਚਰਨਾਂ ਵਿੱਚ ਲਵਾਉਣ ਵਾਸਤੇ

ਸਰਬੰਸ ਦਾਨੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨੂੰ ਰਸਨਾ 'ਤੇ ਲੈ ਕੇ ਆਈਏ ਜੀ। ਦੋਨੇ ਹੱਥ ਪੂਰੇ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਉੱਚੀ ਆਵਾਜ਼ ਵਿੱਚ ਗੱਜ ਕੇ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਬਚਨ ਹੈ, ਮਾਰਿਆ ਸਿੱਕਾ ਜਗਤ ਵਿੱਚ, ਗੁਰੂ ਨਾਨਕ ਨਿਰਮਲ ਪੰਥ ਚਲਾਇਆ। ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਕਾ ਮਾਰ ਕੇ ਨਿਰਮਲ ਪੰਥ ਚਲਾਇਆ ਸੀ, ਉਸੇ ਦਿਨ ਤੋਂ ਹੀ ਗੁਰੂ ਨਾਨਕ ਦੀ ਸੋਚ ਦਾ, ਗੁਰੂ ਨਾਨਕ ਦੇ ਸਿਧਾਂਤ ਦਾ ਬ੍ਰਾਹਮਣਵਾਦਾਂ ਵੱਲੋਂ ਵਿਰੋਧ ਕਰਨਾ ਸ਼ੁਰੂ ਕਰਤਾ ਸੀ। ਅਤੇ ਉਦੋਂ ਤੋਂ ਹੀ ਸੱਚ ਅਤੇ ਝੂਠ ਦਾ ਵਿਰੋਧ ਤੁਰਿਆ ਆਉਂਦਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸੱਚ ਦੇ ਮਾਰਗ ਦਾ ਰਸਤਾ ਸਾਨੂੰ ਦਿਖਾਇਆ ਅਤੇ ਦੁਨੀਆਦਾਰੀ ਦੇ ਵਿੱਚ ਝੂਠ ਦਾ ਬੋਲਬਾਲਾ ਜ਼ਿਆਦਾ ਹੈ। ਇਸ ਕਰਕੇ ਸੱਚ ਅਤੇ ਝੂਠ ਦੀ ਬਹੁਤ ਘੱਟ ਬਣਦੀ ਕੋਈ ਨਹੀਂ, ਇਹਨਾਂ ਦਾ ਰਸਤਾ ਹੀ ਵੱਖਰੋ ਵੱਖਰਾ ਹੈ। ਮਹਾਰਾਜ ਨੇ ਬਾਣੀ 'ਚ ਕਿਹਾ, ਭਗਤਾਂ ਤੈ ਸੰਸਾਰੀਆਂ, ਜੋੜ ਕਦੇ ਨਾ ਆਇਆ। ਭਗਤੀ ਮਾਰਗ 'ਤੇ ਤੁਰਨ ਵਾਲਿਆਂ ਦਾ ਅਤੇ ਸੰਸਾਰ ਦੇ ਰਸਤੇ ਤੁਰਨ ਵਾਲਿਆਂ ਦਾ ਕਦੇ ਮਿਲਾਪ ਹੁੰਦਾ ਹੀ ਨਹੀਂ, ਕਿਉਂਕਿ ਦਿਸ਼ਾ ਉਲਟ ਹੈ। ਜਿਵੇਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਦੁਨੀਆਂ ਵਿੱਚ ਜਾਂਦਾ ਰਿਹਾ, ਸੱਚ ਦਾ ਉਪਦੇਸ਼ ਹੁੰਦਾ ਰਿਹਾ, ਲੋਕ ਸੱਚ ਨਾਲ ਜੁੜਦੇ ਰਹੇ, ਰਾਜਨੀਤਿਕ ਸ਼ਕਤੀ ਨੇ ਇਹਦਾ ਹਰ ਥਾਂ 'ਤੇ ਵਿਰੋਧ ਕੀਤਾ, ਕਿਉਂਕਿ ਉਹ ਝੂਠ ਦੇ ਪਲੰਦੇ ਵਿੱਚ ਜਿਉਣਾ ਗਿੱਝੇ ਹੋਏ ਨੇ। ਉਹ ਮਾੜੇ ਕਰਮਾਂ ਕਰਕੇ ਖੁਸ਼ੀਆਂ ਭਾਲਦੇ ਆ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਸੱਚ ਦੇ ਮਾਰਗ 'ਤੇ ਤੁਰਦਿਆਂ ਦੁਨੀਆਂ ਦੇ ਰਸ ਛੱਡਣੇ ਪੈਣਗੇ। ਦੁਨੀਆਂ ਦਾ ਮੋਹ, ਦੁਨੀਆਂ ਦੀ ਵਡਿਆਈ, ਮਾਇਆ ਦਾ ਮੋਹ ਛੱਡ ਕੇ ਨਿਰੰਕਾਰ ਦੇ ਨਾਲ ਮਿਲਾਪ ਹੋ ਸਕਦਾ ਹੈ ਅਤੇ ਸਾਡੇ ਜੀਵਨ ਦੀ ਘਾਟ ਸੱਚੇ ਸ਼ਬਦ ਦੀ ਟਕਸਾਲ ਵਿੱਚ ਘੜੀ ਜਾਂਦੀ ਹੈ। ਇੱਕ ਮਿਸਤਰੀ ਹੈ, ਉਹ ਕੋਈ ਵਿੰਗੀ ਟੇਢੀ ਲੱਕੜ ਚੁੱਕ ਲਿਆਉਂਦਾ, ਵਿੰਗੀ ਟੇਢੀ, ਕਿਉਂਕਿ ਜਦੋਂ ਦਰਖਤ ਵੱਢਿਆ ਜਾਂਦਾ ਨਾ, ਉਹ ਸਿੱਧੀ ਨਹੀਂ ਹੁੰਦੀ, ਉਹਦੇ ਵਿੱਚ ਖੁੰਗਰੀਆਂ ਵੀ ਹੁੰਦੀਆਂ ਨੇ, ਉਹ ਵਿੰਗਾ ਵੀ ਹੁੰਦਾ, ਉਹਦੇ ਵਿੱਚ ਗੰਢਾਂ ਵੀ ਹੁੰਦੀਆਂ ਨੇ। ਪਰ ਮਿਸਤਰੀ ਉਹਨੂੰ ਤੇਸੀਆਂ ਮਾਰ ਤੇਸੇ ਮਾਰ ਮਾਰ ਕੇ ਤਰਾਸ਼ ਤਰਾਸ਼ ਕੇ ਉਹਦੇ ਵਿੱਚੋਂ ਇੱਕ ਬਹੁਤ ਸੋਹਣੀ ਲੱਕੜ ਕੱਢ ਲੈਂਦਾ ਹੈ ਅਤੇ ਲੱਕੜ ਦੇ ਵਿੱਚੋਂ ਫਿਰ ਇੱਕ ਬਹੁਤ ਵਧੀਆ ਚੀਜ਼ ਬਣਾ ਦਿੰਦਾ। ਉਹ ਲੱਕੜ ਨੂੰ ਘੜਨਾ ਪੈਂਦਾ, ਤਰਾਸ਼ਣਾ ਪੈਂਦਾ, ਫਿਰ ਉਹ ਕਿਸੇ ਕੰਮ ਆਉਂਦੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਨੂੰ ਅਗੜਿਆਂ ਦੁਗੜਿਆਂ ਨੂੰ, ਵਿੰਗੇ ਟੇਢਿਆਂ ਨੂੰ ਸੱਚੇ ਸ਼ਬਦ ਦੀ ਟਕਸਾਲ ਵਿੱਚ ਪਾ ਕੇ ਘੜਿਆ। ਮਹਾਰਾਜ ਜੀ ਨੇ ਕਿਹਾ, ਘੜੀ ਹੈ ਸ਼ਬਦ ਸੱਚੀ ਟਕਸਾਲ। ਇਹ ਸੱਚੀ ਟਕਸਾਲ ਦੇ ਵਿੱਚ ਇੱਦਾਂ ਨਹੀਂ ਹੈ ਵੀ ਸਾਡੀਆਂ ਕੋਈ ਉਂਗਲਾਂ ਛਾਂਕ ਕੇ ਸਾਨੂੰ ਸਿੱਧੇ ਕੀਤਾ ਜਾਊਗਾ, ਸਰੀਰ ਦਾ ਕੋਈ ਅੰਗ ਨਹੀਂ ਕੱਟਿਆ ਜਾਂਦਾ। ਇੱਥੇ ਮਨ ਨੂੰ ਸੰਗਣਾ, ਮਨ 'ਤੇ ਉੱਗੇ ਹੋਏ ਵਿਕਾਰਾਂ ਦੇ ਘਾਹ ਫੂਸ ਨਦੀਨ ਨੂੰ ਕੱਟਣਾ ਹੈ ਸ਼ਬਦ ਦੀ ਸੁਰਤ ਨਾਲ। ਅਤੇ ਜਿਹੜਾ ਇੱਕ ਵਾਰੀ ਸ਼ਬਦ ਦੀ ਟਕਸਾਲ ਵਿੱਚ ਘੜਿਆ ਗਿਆ, ਉਹ ਮੁੜ ਕੇ ਕਦੇ ਡੋਲਦਾ ਨਹੀਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਰਸਤੇ 'ਤੇ ਤੁਰਨ ਤੋਂ ਪਹਿਲਾਂ ਹੀ ਸਾਨੂੰ ਆਗਾਜ਼ ਕਰਤਾ, ਭਾਈ ਇਸ ਰਸਤੇ 'ਤੇ ਉਹੀ ਤੁਰਿਓ ਜਿਹਨੇ ਆਪਣੇ ਆਪ ਨੂੰ ਜਿੱਤਣਾ, ਜਿਹਨੂੰ ਸੱਚ ਦੇ ਨਾਲ ਪ੍ਰੇਮ ਹੈ, ਜਿਹਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਹੇ, ਉਹ ਆਪਣਾ ਹੰਕਾਰ ਮਾਰ ਕੇ ਆਇਓ, ਹਉਮੈ ਮਾਰ ਕੇ ਆਇਓ। ਇਸ ਰਸਤੇ 'ਤੇ ਸ਼ੋਭਾ ਨਹੀਂ ਹੋਣੀ, ਕਿਸੇ ਨੇ ਹਾਰ ਨਹੀਂ ਪਾਉਣੇ, ਇਸ ਰਸਤੇ 'ਤੇ ਮੈਂ ਮੇਰੀ ਨੂੰ ਮਾਰ ਕੇ ਤੁਰਨਾ ਪੈਂਦਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ। ਤਲੀ ਦਾ ਮਤਲਬ ਹੈ ਆਪਣੀ ਹਉਮੈ ਨੂੰ ਖਤਮ ਕਰਨਾ। ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮਾਰਗ ਪੰਥ ਚਲਾਤਾ,
ਇਸੇ ਰਸਤੇ ਤੇ ਬਾਬਾ ਲਹਿਣਾ ਜੀ ਤੁਰੇ, ਗੁਰੂ ਅੰਗਦ ਦੇਵ ਬਣ ਗਏ, ਗੁਰੂ ਅਮਰਦਾਸ ਮਹਾਰਾਜ ਤੁਰੇ, ਗੁਰੂ ਰਾਮਦਾਸ ਜੀ ਤੁਰੇ, ਇਸ ਮਾਰਗ ਨੂੰ ਹੋਰ ਅੱਗੇ ਤੁਰਦੇ ਗਏ। ਇਉਂ ਸਮਝ ਲਈਏ ਵੀ ਜਿਹੜਾ ਬੂਟਾ ਸਿੱਖੀ ਦਾ ਗੁਰੂ ਨਾਨਕ ਪਾਤਸ਼ਾਹ ਨੇ ਲਾਇਆ, ਉਹਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ, ਬਾਬੇ ਲਹਿਣੇ ਨੇ ਸੇਵਾ ਦਾ ਪਾਣੀ ਪਾ ਕੇ ਪ੍ਰਫੁੱਲਤ ਰੱਖਿਆ, ਹੁਕਮ ਮੰਨਣ ਦਾ ਪਾਣੀ ਪਾ ਕੇ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਦਾ ਪਾਣੀ ਪਾ ਕੇ ਉਸ ਬੂਟੇ ਨੂੰ ਹਰਿਆ ਭਰਿਆ ਰੱਖਿਆ। ਇੱਦਾਂ ਹੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਮੰਨ ਕੇ ਅਤੇ ਸੇਵਾ ਕਰਕੇ ਇਹਨੂੰ ਅੱਗੇ ਤੋਰਿਆ। ਇੱਥੋਂ ਤੱਕ ਆਉਂਦਿਆਂ ਆਉਂਦਿਆਂ ਜਿਵੇਂ ਸਾਡੀ ਫਸਲ ਦੇ ਵਿੱਚ ਕਾਂਗਿਆਰੀ ਉੱਠ ਖੜ੍ਹਦੀ ਹੈ ਨਾ, ਨਦੀਨ ਉੱਠ ਖੜ੍ਹਦੇ ਆ, ਸਿੱਖੀ ਦੇ ਬੂਟੇ ਨੂੰ ਵੀ ਨਦੀਨਾਂ ਨੇ ਘੇਰ ਲਿਆ, ਝੂਠ ਨੇ ਘੇਰਿਆ, ਜ਼ੁਲਮ ਨੇ ਘੇਰਿਆ, ਜ਼ਾਲਮ ਸਰਕਾਰਾਂ ਇੰਨਾ ਕੁ ਹਾਵੀ ਹੋ ਗਈਆਂ ਕਿ ਅਸੀਂ ਇਸ ਸਿੱਖੀ ਦੇ ਬੂਟੇ ਨੂੰ ਖਤਮ ਕਰ ਦੇਣਾ, ਜੜੋਂ ਪੁੱਟ ਦੇਣਾ। ਉਹਨਾਂ ਨੇ ਕਿਹਾ ਝੂਠ ਦੀ ਦੁਕਾਨ ਨੂੰ ਸਦਾ ਵਾਸਤੇ ਬੰਦ ਕਰ ਦੇਣਾ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦਾ ਤੋਰਿਆ ਹੋਇਆ ਮਿਸ਼ਨ ਹੈ, ਇਹ ਕਦੇ ਬੰਦ ਨਹੀਂ ਹੋਏਗਾ, ਇਹਨੂੰ ਚੱਲਦੇ ਰੱਖਣ ਦੀ ਖਾਤਰ ਜੇ ਸਾਨੂੰ ਪਾਣੀ ਪਾਉਣ ਦੀ ਲੋੜ ਪਈ, ਅਸੀਂ ਪਾਣੀ ਪਿਆ ਆ, ਲੰਗਰ ਲਾਉਣ ਦੀ ਲੋੜ ਪਈ, ਪ੍ਰਸ਼ਾਦੇ ਛਕਾਏ, ਸਿਧਾਂਤ ਉੱਚਾ ਕਰਨ ਦੀ ਖਾਤਰ ਸੇਵਾ ਕੀਤੀ, ਅੱਜ ਜੇ ਜ਼ੁਲਮ ਭਾਰੀ ਹੋ ਗਿਆ, ਇਸ ਬੂਟੇ ਨੂੰ ਬਚਾਉਣ ਦੀ ਖਾਤਰ ਸਾਡੇ ਤਨ ਦਾ, ਸਾਡੇ ਖੂਨ ਦਾ ਤੁਪਕਾ ਤੁਪਕਾ ਵੀ ਕੁਰਬਾਨ ਹੋ ਜਾਵੇ ਤਾਂ ਵੀ ਥੋੜ੍ਹਾ। ਅਤੇ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦੇ ਕੇ ਇਹ ਸਿੱਖੀ ਦੇ ਬੂਟੇ ਨੂੰ ਹੋਰ ਉੱਚਾ ਕੀਤਾ। ਇੱਕ ਵਿਦਵਾਨ ਨੇ ਲਿਖਿਆ, ਕਹਿੰਦਾ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਜੋ ਸ਼ਹੀਦਾਂ ਦਾ ਖੂਨ ਡੁੱਲਦਾ ਨਾ ਧਰਤੀ 'ਤੇ, ਲੱਖਾਂ ਹੀ ਸ਼ਹੀਦ ਪੈਦਾ ਹੋ ਜਾਂਦੇ ਨੇ, ਲੱਖਾਂ ਹੀ ਸੂਰਮੇ ਪੈਦਾ ਹੁੰਦੇ ਨੇ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਨ ਵੇਲੇ ਸਰਕਾਰ ਨੇ ਇਹ ਗੱਲ ਦਾ ਖਾਸ ਖਿਆਲ ਰੱਖਿਆ ਕਿ ਅਰਜਨ ਦੇਵ ਦੇ ਖੂਨ ਦਾ ਇੱਕ ਤੁਪਕਾ ਧਰਤੀ 'ਤੇ ਡੁੱਲਣਾ ਨਹੀਂ ਚਾਹੀਦਾ। ਤਰੀਕਾ ਉਹ ਵਰਤ ਲਿਆ, ਇਹਨੂੰ ਪਾਣੀ 'ਚੋਂ ਉਬਾਲ ਦਿਓ, ਦੇਗਾਂ 'ਚੋਂ ਉਬਾਲ ਦਿਓ, ਤਵੀ 'ਤੇ ਰੱਖੋ, ਛਾਲੇ ਪੈ ਜਾਣਗੇ, ਤੜਫ ਤੜਫ ਕੇ ਜਾਨ ਚਲੀ ਜਾਏਗੀ। ਖੂਨ ਦਾ ਇੱਕ ਤੁਪਕਾ ਧਰਤੀ 'ਤੇ ਨਾ ਡਿੱਗੇ ਕਿ ਇਹਦੇ ਵਰਗਾ ਹੋਰ ਨਾ ਕੋਈ ਪੈਦਾ ਹੋ।

ਖਤਮ ਕਰਨ ਦੀ ਖਾਤਰ ਜ਼ਾਲਮ ਨੂੰ ਕਿਹਾ, ਤੂੰ ਜ਼ਾਲਮ ਬਣ ਕੇ ਆਇਆ, ਤੂੰ ਇਹ ਕਹਿੰਦਾ ਕਿ ਮੇਰੇ ਵਰਗੀ ਸਖਤਾਈ ਕੋਈ ਕਰ ਨਹੀਂ ਸਕਦਾ, ਮੈਂ ਸਿੱਖੀ ਨੂੰ ਜੜੋਂ ਖਤਮ ਕਰ ਦੂੰ। ਮਹਾਰਾਜ ਕਹਿੰਦੇ ਤੂੰ ਤੇ ਸਿੱਖੀ ਦਾ ਵਾਲ ਵੀ ਵੰਗਾ ਨਹੀਂ ਕਰ ਸਕਦਾ, ਕੀ ਕਰੇਗਾ? ਜ਼ੁਲਮ ਕਰੇਗਾ, ਤਸੀਹੇ ਦੇਗਾ। ਦੇ ਉਸ ਸਮੇਂ ਇਤਿਹਾਸ ਗਵਾਹ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ਼ਾਂਤ ਰਹੇ, ਸ਼ਾਂਤ, ਪਾਵਰ ਸਾਰੀ ਹੈ, ਪਰ ਉਹਨਾਂ ਨੇ ਸਬਰ ਦਾ, ਜਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਨ ਦਾ ਫੈਸਲਾ ਕੀਤਾ। ਹੁਣ ਜ਼ਾਲਮ ਨੇ, ਭਾਵੇਂ ਜ਼ਾਲਮ ਚੰਦੂ ਦੇ ਰੂਪ ਵਿੱਚ ਆਇਆ, ਭਾਵੇਂ ਵਿਰੋਧੀਆਂ ਦੇ ਰੂਪ ਵਿੱਚ ਆਇਆ, ਜ਼ਾਲਮ ਨੇ ਜ਼ੁਲਮ ਦਾ ਸਿਖਰ ਕੀਤਾ। ਹੁਣ ਕਿਸੇ ਮਨੁੱਖ ਨੂੰ ਤਸੀਹੇ ਦੇ ਕੇ ਤੱਤੀ ਤਵੀ 'ਤੇ ਬਿਠਾਉਣਾ, ਇਹ ਕਿਸੇ ਸ਼ਰ੍ਹਾਂ ਵਿੱਚ ਨਹੀਂ ਲਿਖਿਆ ਹੋਇਆ, ਇਨਸਾਨੀਅਤ ਨਹੀਂ ਹੈ। ਕਾਨੂੰਨ ਇਹਦੀ ਗਵਾਹੀ ਨਹੀਂ ਦਿੰਦਾ ਵੀ ਕਿਸੇ ਬੰਦੇ 'ਤੇ ਇੰਨੇ ਤਸ਼ੱਦਦ ਕੀਤੇ ਜਾ ਸਕਦੇ ਹੋਣ, ਪਰ ਫਿਰ ਵੀ ਉਹਨਾਂ ਨੇ ਜ਼ੁਲਮ ਦਾ ਸਿਖਰ ਕੀਤਾ। ਮਹਾਰਾਜ ਕਹਿੰਦੇ ਤੂੰ ਸਿਖਰ ਕਰ ਜ਼ੁਲਮ ਦਾ, ਅਤੇ ਮੈਂ ਤੈਨੂੰ ਦਿਖਾਉਣਾ ਵੀ ਅਸੀਂ ਸ਼ਾਂਤ ਕਿੱਥੋਂ ਕੁ ਤੱਕ ਰਹਿ ਸਕਦੇ ਹਾਂ। ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਉਹਨਾਂ ਨੇ ਅੱਗ ਵਾਲੀ, ਤਵੀ ਲਾਲ ਕੀਤੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉੱਤੇ ਬੈਠਣ ਵਾਸਤੇ ਕਿਹਾ। ਮਹਾਰਾਜ ਜੀ ਨੇ ਤਵੀ 'ਤੇ ਪੈਰ ਧਰਦਿਆਂ ਇੱਕੋ ਹੀ ਬਚਨ ਕਿਹਾ, ਰੋਸ ਨਹੀਂ ਕੀਤਾ ਕੋਈ, ਇਹ ਰੱਬ ਨੂੰ ਉਲਾਂਭਾ ਨਹੀਂ ਦਿੱਤਾ ਵੀ ਮੈਂ ਤੇਰੀ ਭਗਤੀ ਕਰਦਾ ਰਿਹਾ, ਮੈਂ ਬਾਣੀ ਉਚਾਰਨ ਕੀਤੀ ਅਤੇ ਤੂੰ ਮੇਰੇ ਵਾਸਤੇ ਤਵੀ ਰੱਖ ਤੀਨਾ। ਰੱਬ ਦੇ ਪਿਆਰਿਆਂ ਨੂੰ ਕੰਡਿਆਂ ਦੀਆਂ ਸੇਜਾਂ ਵੀ, ਮੱਖ ਵੀ ਸੇਜਾਂ ਦਿਸਦੀਆਂ ਨੇ, ਕਿਉਂਕਿ ਉਹਨਾਂ ਦਾ ਤਨ ਨਾਲੋਂ ਮੋਹ ਟੁੱਟ ਜਾਂਦਾ ਹੈ, ਉਹ ਸੁਰਤ ਵਿੱਚ ਲੀਨ ਹੋ ਜਾਂਦੇ ਨੇ। ਤਵੀ 'ਤੇ ਪੈਰ ਧਰਦਿਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਜਦੋਂ ਗੁਰੂ ਸੰਗ ਹੈ ਫਿਰ ਪਰਵਾਹ ਕਾਹਦੀ, ਫਿਰ ਨਹੀਂ ਪਰਵਾਹ ਕੀ। ਚੌਂਕੜਾ ਮਾਰ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਤਵੀ 'ਤੇ ਬੈਠਣ ਲੱਗੇ ਅਤੇ ਧਰੂ ਦਾ ਦਰਸ਼ਨ ਹੋਇਆ, ਧਰੂ ਪ੍ਰਹਿਲਾਦ ਦਾ ਦਰਸ਼ਨ ਹੋਇਆ। ਜੇ ਇਹਨਾਂ ਦੀ ਰੱਖਿਆ ਮਹਾਰਾਜ ਤੱਤੇ ਥੰਮਾਂ ਤੋਂ ਕਰ ਸਕਦਾ ਹੈ, ਬਚਾ ਸਕਦਾ ਹੈ, ਇਹਨਾਂ ਨੂੰ ਸੇਕ ਨਹੀਂ ਲੱਗਦਾ ਕਿ ਫਿਰ ਮੇਰੇ ਤਾਂ ਗੁਰੂ ਸੰਗ ਹੈ। ਚੌਂਕੜਾ ਮਾਰ ਕੇ ਅਡੋਲ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਤਵੀ 'ਤੇ ਬੈਠ ਗਏ। ਹੁਣ ਧਿਆਨ ਰੱਖਿਓ, ਜ਼ਾਲਮ ਵੀ ਤੱਤਾ ਹੈ, ਗੁੱਸੇ 'ਚ ਹੈ, ਕ੍ਰੋਧ ਵਿੱਚ ਹੈ, ਉਹਨੇ ਅੱਗ ਬਾਲ ਕੇ ਤਵੀ ਵੀ ਤੱਤੀ ਕਰ ਲਈ, ਤਵੀ ਲਾਲ ਹੋ ਗਈ। ਫਿਰ ਜੇਠ ਹਾੜ ਦੀਆਂ ਧੁੱਪਾਂ ਵੀ ਗਰਮ ਹੈ, ਤੱਤੀ ਲੋ ਚੱਲਦੀ ਹੈ। ਇੱਕ ਜ਼ਾਲਮ ਨੇ ਤੱਤਾ ਰੇਤਾ ਕਰ ਲਿਆ, ਰੇਤ ਇਕੱਠੀ ਕਰਕੇ, ਇੱਕ ਤੇ ਰੇਤ ਵੈਸੇ ਗਰਮ ਹੁੰਦੀ ਹੈ ਜੇਠ ਹਾੜ ਦੇ ਵਿੱਚ, ਇੱਕ ਉਹਨੇ ਅੱਗ ਦੇ ਉੱਤੇ ਹੋਰ ਲਾਲ ਕਰ ਲਈ, ਗਰਮ ਕਰ ਲਈ, ਅਤੇ ਪਾਣੀ ਗਰਮ ਕਰ ਗਏ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਬੈਠੇ ਆ ਸ਼ਾਂਤ, ਅੱਗ ਦੀਆਂ ਲਾਟਾਂ ਉੱਚੀਆਂ ਹੁੰਦੀਆਂ ਨੇ, ਤਵੀ ਲਾਲ ਹੁੰਦੀ ਹੈ, ਲੱਕੜਾਂ ਹੋਰ ਲਾ ਲਾ ਕੇ ਤਵੀ ਨੂੰ ਹੋਰ ਗਰਮ ਕੀਤਾ ਜਾਂਦਾ ਹੈ, ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਡੋਲ ਬੈਠੇ ਨੇ। ਹੈਰਾਨ ਹੋਇਆ ਜ਼ਾਲਮ, ਇਹਨੂੰ ਦੁੱਖ ਨਹੀਂ ਲੱਗਦਾ। ਫਿਰ ਉਹਨੇ ਦੂਜਾ ਜ਼ੁਲਮ ਸ਼ੁਰੂ ਕੀਤਾ, ਕਰਿੰਦਿਆਂ ਨੂੰ ਕਿਹਾ ਕਿ ਤੱਤੇ ਰੇਤੇ ਦੇ ਕੜਛੇ ਭਰ ਭਰ ਕੇ ਅਰਜਨ ਦੇਵ ਦੇ ਸੀਸ ਵਿੱਚ ਪਾਓ। ਤਵੀ ਤੱਤੀ, ਰੁੱਤ ਤੱਤੀ, ਜ਼ਾਲਮ ਤੱਤਾ, ਰੇਤਾ ਤੱਤੀ। ਜੋ ਜ਼ਾਲਮਾਂ ਨੇ ਤੱਤੇ ਰੇਤੇ ਦੇ ਕੜਛੇ ਭਰ ਭਰ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸੀਸ 'ਤੇ ਪਾਏ, ਅਤੇ ਜਿੱਥੋਂ ਦੀ ਰੇਤਾ ਨਿਕਲਦਾ ਹੈ ਉੱਥੇ ਛਾਲੇ ਕਰਕੇ ਤੁਰਿਆ ਜਾਂਦਾ। ਫਿਰ ਮਹਾਰਾਜ ਜੀ ਨੂੰ ਛਾਲੋ ਛਾਲੀ ਹੋਏ ਸਰੀਰ ਨੂੰ ਰਾਵੀ ਦੇ ਪਾਣੀ ਵਿੱਚ ਰੋੜ ਕੇ ਸ਼ਹੀਦ ਕੀਤਾ ਗਿਆ। ਸੰਗਤਾਂ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਬਚਨ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮਹਾਰਾਜ ਨੇ ਕਿਹਾ ਇਹਨੂੰ ਯਾਦ ਰੱਖਿਓ, ਸ਼ਕਤੀ ਪ੍ਰਦਰਸ਼ਨ ਨਹੀਂ ਕਰਨਾ। ਸਾਈਂ ਮੀਆਂ ਮੀਰ ਆਇਆ ਸੀ, ਮਹਾਰਾਜ ਕਰੋ ਹੁਕਮ, ਮੈਂ ਇਹਨਾਂ ਜ਼ਾਲਮਾਂ ਦੀ ਅਟਨਾਟ ਖੜਕਾ ਦਿਆਂ। ਮਹਾਰਾਜ ਕਹਿੰਦੇ ਨਹੀਂ, ਸ਼ਾਂਤ ਰਹਿ,
ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਸਿੱਖੋ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ਼ਹਾਦਤ ਦਾ ਜਾਮ ਪੀ ਗਏ ਉਸ ਦਿਨ ਤੋਂ ਲੈ ਕੇ। ਜ਼ਾਲਮਾਂ ਨੇ ਖੁਸ਼ੀਆਂ ਮਨਾਈਆਂ, ਮਠਿਆਈ ਵੰਡੀ। ਉਹਨਾਂ ਸਮੇਂ 'ਚ ਮਠਿਆਈ ਹੁੰਦੀ ਸੀ, ਰੋਟ ਮਨ ਪਕਾ ਕੇ ਵੰਡਿਆ, ਘਰਾਂ 'ਚ ਸੱਦੇ ਦਿੱਤੇ। ਉਹਨਾਂ ਨੇ ਖੁਸ਼ੀ ਮਨਾਈ, ਪਰ ਉਹ ਪਰੰਪਰਾ ਹੁਣ ਤੱਕ ਚੱਲਦੀ ਆਉਂਦੀ ਆ। ਪੰਜਾਬ ਦੇ ਪਿੰਡਾਂ ਵਿੱਚ ਭੋਲੇ ਭਾਲੇ ਅਣਜਾਣ ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਠੰਡੀ ਛਬੀਲ ਦਾ ਪਾਣੀ ਪੀ ਕੇ ਫਿਰ ਖੁਸ਼ੀਆਂ ਮਨਾਉਂਦੇ ਆ, ਰੋਟ ਲਾਉਂਦੇ ਕਰਦੇ ਆ। ਇਹ ਮੁਸਲਮਾਨਾਂ ਦਾ ਕਰਮ ਹੈ, ਸਿੱਖਾਂ ਦਾ ਕਰਮ ਨਹੀਂ। ਜਾਣੇ ਅਣਜਾਣੇ ਪਤਾ ਨਹੀਂ ਕੀ ਹੈ, ਉਹ ਮਨ ਤਾਂ ਮੰਨਦੇ ਆ ਵੀ ਦੇਵਤਿਆਂ ਦੀ ਪੂਜਾ ਕਰਦੇ ਸੀ। ਨਹੀਂ ਭਾਈ, ਇਹ ਤਾਂ ਉਹਨਾਂ ਨੇ ਖੁਸ਼ੀ ਮਨਾਈ ਸੀ। ਅਸੀਂ ਇਸ ਵਹਿਮਾਂ ਭਰਮਾਂ 'ਚ ਬਾਹਰ ਨਿਕਲ ਲੈ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹ ਕੇ ਸਿੱਖਿਆ ਲੈਣੀ। ਉਸ ਦਿਨ ਤੋਂ ਲੈ ਕੇ ਉਸੇ ਦਿਨ ਹਰ ਸਾਲ ਮਈ ਦੇ ਅਖੀਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੀਆਂ। ਧਿਆਨ ਰੱਖਿਓ, ਇੱਕ ਲੋਕ ਬਰਸੀਆਂ ਮਨਾਉਂਦੇ ਨੇ ਪੌਣੇ ਸਾਲ 'ਚ ਆ ਕੇ। ਇਹ ਬਰਸੀ ਨਹੀਂ, ਇਹ ਸ਼ਹੀਦੀ ਦਿਹਾੜਾ ਹੈ। ਬਰਸੀ ਅਤੇ ਸ਼ਹੀਦੀ ਦਿਹਾੜੇ ਵਿੱਚ ਫਰਕ ਹੈ। ਬਰਸੀ ਉਹਦੀ ਮਨਾਈ ਜਾਂਦੀ ਹੈ ਜਿਹੜਾ ਜੰਮਦਾ ਮਰਦਾ, ਸ਼ਹੀਦੀ ਦਿਹਾੜੇ ਉਹਦੇ ਹੁੰਦੇ ਨੇ ਜਿਹੜਾ ਇੱਕ ਵਾਰੀ ਸ਼ਹਾਦਤ ਦਾ ਜਾਮ ਪੀਗਾ ਅਤੇ ਅਮਰ ਹੋ ਗਿਆ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ। ਸਮੇਂ ਦੇ ਲਿਹਾਜ਼ ਨਾਲ ਇਹ ਦਿਨ ਇੱਕ ਦੋ ਚਾਰ ਦਿਨਾਂ ਦੇ ਫਰਕ ਵਿੱਚ ਅੱਗੇ ਪਿੱਛੇ ਹੁੰਦਾ ਰਿਹਾ ਅਤੇ ਜੂਨ ਵਿੱਚ ਚਲਿਆ ਗਿਆ। ਹੁਣ ਸਮਾਂ ਆਪਣੀ ਚਾਲੇ ਅੱਗੇ ਚੱਲਦਾ ਗਿਆ। ਹਿੰਦੁਸਤਾਨ ਦੀ ਧਰਤੀ 'ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਰਣਜੀਤ ਸਿੰਘ ਨੂੰ ਖਤਮ ਕਰਕੇ, ਦਲੀਪ ਸਿੰਘ ਨੂੰ ਮਾਰ ਕੇ ਡੋਗਰਿਆਂ ਨੇ ਧੋਖਾ ਦਿੱਤਾ, ਅੰਗਰੇਜ਼ਾਂ ਦਾ ਸਾਥ ਦਿੱਤਾ, ਅੰਗਰੇਜ਼ੀ ਹਕੂਮਤ ਦੇ ਨਾਲ ਰਲ ਕੇ ਗਦਾਰੀ ਕੀਤੀ, ਧੋਖਾ ਕੀਤਾ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਜਦੋਂ ਅੰਗਰੇਜ਼ਾਂ ਨੂੰ ਰਾਜ ਕੀਤਾ ਪੰਜਾਬ ਦੀ ਧਰਤੀ 'ਤੇ ਆ ਕੇ, ਉਹਨਾਂ ਨੂੰ ਬਾਹਰ ਕੱਢਣ ਵਾਸਤੇ ਫਿਰ ਮੁਹਿੰਮਾਂ ਸ਼ੁਰੂ ਹੋਈਆਂ, ਸੰਘਰਸ਼ ਸ਼ੁਰੂ ਹੋਏ, ਅੰਦੋਲਨ ਸ਼ੁਰੂ ਹੋਏ ਵੀ ਗੋਰਿਆਂ ਨੂੰ ਭਜਾਓ, ਗੋਰੇ ਸਾਡਾ ਦੇਸ਼ ਛੱਡ ਜਾਣ। ਫਿਰ ਸਮੇਂ ਸਮੇਂ 'ਤੇ ਕੁਰਬਾਨੀਆਂ ਹੁੰਦੀਆਂ ਰਹੀਆਂ। ਹਿੰਦੁਸਤਾਨ ਦੇ ਲੋਕ ਕਹਿੰਦੇ ਸੀ ਸਿੱਖ 2% ਹੈ, ਪਰ 2% ਸਿੱਖੀ ਵਾਲਿਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 98% ਕੁਰਬਾਨੀਆਂ ਕੀਤੀਆਂ। ਸ਼ਹਾਦਤ ਦੇ ਜਾਮ ਇਹਨਾਂ ਨੇ ਕੀਤੇ। ਜਦੋਂ ਸਮਾਂ ਸੀ ਨਾ ਦੇਸ਼ ਨੂੰ ਆਜ਼ਾਦ ਕਰਾਉਣ ਦਾ, ਉਦੋਂ ਨਹਿਰੂ ਵਰਗਿਆਂ ਨੇ, ਮਹਾਤਮਾ ਗਾਂਧੀ ਵਰਗਿਆਂ ਨੇ ਕਿਹਾ ਸੀ ਕਿ ਸਿੱਖ ਅਤੇ ਸਾਡੇ ਭਰਾ ਨੇ, ਸਾਡਾ 9 ਮਾਸ ਦਾ ਰਿਸ਼ਤਾ, ਅਸੀਂ ਇਕੱਠੇ ਰਹਿਣਾ। ਭਾਵੇਂ ਉਦੋਂ ਜਾਂਦਿਆਂ ਜਾਂਦਿਆਂ ਨੇ ਕਿਹਾ ਸੀ ਗੋਰਿਆਂ ਨੇ, ਉਹ ਸਿੱਖੋ ਆਪਣਾ ਪੱਖ ਲੈ ਲਓ, ਆਪਣਾ ਖਿੱਤਾ ਲੈ ਲਓ, ਪਰ ਇਹਨਾਂ ਨੇ ਚਾਲਬਾਜ਼ਾਂ ਨੇ ਆਪਣੀਆਂ ਚਾਲਾਂ ਵਿੱਚ ਫਸਾ ਕੇ ਆਪਣਾ ਖਿੱਤਾ ਨਹੀਂ ਲੈਣ ਦਿੱਤਾ। ਨਹੀਂ, ਅਸੀਂ ਇਕੱਠੇ ਰਹਿਣਾ, ਅਸੀਂ ਇਹਨਾਂ ਨੂੰ ਆਪਣੇ ਭਰਾ ਸਮਝਾਂਗੇ, ਸ਼ਹਿਰੀ ਹੋਣ ਦਾ ਦਰਜਾ ਦੇਵਾਂਗੇ, ਸ਼ਹਿਰ ਬਰਾਬਰ ਦੇ ਸ਼ਹਿਰੀ ਮੰਨਾਂਗੇ। ਅਤੇ ਜਿੱਦੇ ਦੇਸ਼ ਆਜ਼ਾਦ ਹੋ ਗਿਆ, ਪਾਵਰਾਂ ਆਪਣੇ ਕੋਲ ਆ ਗਈਆਂ, ਉਦੋਂ ਥੋੜ੍ਹੇ ਸਮੇਂ ਬਾਅਦ ਹੀ ਚਿਹਰਾ ਬਦਲ ਗਿਆ, ਰੰਗ ਬਦਲ ਗਏ। ਵੱਡੇ ਸਮਾਗਮਾਂ ਦੇ, ਕਾਨਫਰੰਸਾਂ ਦੇ ਵਿੱਚ ਸਿੱਖਾਂ ਨੇ ਕਿਹਾ ਸਾਨੂੰ ਪੰਜਾਬੀ ਸੂਬਾ ਦਿਓ, ਕਹਿੰਦੇ ਕਿਹੜਾ ਪੰਜਾਬੀ ਸੂਬਾ, ਮੁੱਕਰ ਗਏ। ਤੁਸੀਂ ਵਾਅਦਾ ਕੀਤਾ, ਕਹਿੰਦੇ ਕੋਈ ਵਾਅਦਾ ਨਹੀਂ ਕੀਤਾ। ਜਿਨ੍ਹਾਂ ਦੀ ਕੁਰਬਾਨੀ ਕਰਕੇ ਦੇਸ਼ ਆਜ਼ਾਦ ਹੋਇਆ, ਜਿਨ੍ਹਾਂ ਨੂੰ ਕਹਿੰਦੇ ਸੀ ਸਾਡਾ 9 ਮਾਸ ਦਾ ਰਿਸ਼ਤਾ ਹੈ, ਅੱਜ ਉਹੀ ਇਹਨਾਂ ਸਰਕਾਰਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਲੱਗਣ ਲੱਗ ਪਏ। ਫਿਰ ਸਮਾਂ ਆਪਣੀ ਚਾਲੇ ਚੱਲਦਾ ਗਿਆ। ਇਹ ਵੱਡੀਆਂ ਕੁਰਸੀਆਂ 'ਤੇ ਬੈਠ ਕੇ ਅਹੁਦੇ ਸਾਹਮਲੇ, ਸਿੱਖ ਰੁਲਦੇ ਰਹੇ, ਸਿੱਖ ਹੱਕ ਮੰਗਦੇ ਰਹੇ, ਇਹ ਡਾਂਗਾ ਮਾਰਦੇ ਰਹੇ, ਸਿੱਖ ਹੱਕ ਮੰਗਦੇ ਰਹੇ, ਇਹ ਵਿਛਾੜਦੇ ਰਹੇ, ਨਕਾਰਦੇ ਰਹੇ। ਸਮਾਂ ਆਪਣੀ ਚਾਲੇ ਚੱਲਦਾ ਗਿਆ ਅਤੇ ਜਦੋਂ ਸਮਾਂ ਸਰਕਾਰ ਨੇ ਸਖ਼ਤ ਕਰ ਲਿਆ, ਸਿੱਖਾਂ ਨੇ ਕਿਹਾ ਵੀ ਅਸੀਂ ਸਰਕਾਰ ਦੇ ਨਾਲ ਵਰਤਣਾ ਹੀ ਨਹੀਂ, ਨਾ ਮਿਲਵਰਤਨ ਦੀ ਲਹਿਰ ਚਲਾਈ, ਅਸੀਂ ਸਰਕਾਰ ਨਾਲ ਵਰਤਣਾ ਹੀ ਨਹੀਂ।
ਇਸ ਗੱਲ ਤੋਂ ਫਿਰ ਉਸ ਸਮੇਂ ਦੀ ਜਿਹੜੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਉਸ ਸਮੇਂ ਇੰਦਰਾ ਗਾਂਧੀ ਸੀ, ਉਹਨੇ ਈਰਖਾ ਰੱਖੀ ਵੀ ਸਿੱਖਾਂ ਨੇ ਮੇਰੇ ਨਾਲ ਵਰਤਣ ਤੋਂ ਇਨਕਾਰ ਕਰਤਾ, ਮੇਰੇ ਹੁਕਮ 'ਚ ਨਹੀਂ ਰਹਿੰਦੇ। ਉਹਨੇ ਕਿੜ ਕੱਢਣੀ ਸੀ, ਈਰਖਾ ਰੱਖੀ। ਉਹਨੇ ਦੇਖਿਆ ਕਿ ਸਿੱਖ ਸਿੱਧੇ ਰੂਪ ਵਿੱਚ ਮੇਰੇ ਕਾਬੂ ਨਹੀਂ ਆਉਣੇ, ਉਹਨੇ ਅਸਿੱਧਾ ਰੂਪ ਅਖਤਿਆਰ ਕਰਨਾ ਸ਼ੁਰੂ ਕਰਤਾ। ਅਸਿੱਧਾ ਮਤਲਬ ਤਰੀਕਾ ਬਦਲ ਲਿਆ ਆਪਣਾ। ਫਿਰ ਉਹਨੇ ਪੰਜਾਬ ਦੇ ਵਿੱਚ ਡੇਰੇ ਪੈਦਾ ਕੀਤੇ, ਡੇਰਿਆਂ ਵਿੱਚ ਮਹੰਤ ਪੈਦਾ ਕੀਤੇ, ਮਹੰਤਾਂ ਨੂੰ ਆਪਣੇ ਮੁਤਾਬਕ ਤੋਰਿਆ। ਇਹਦੀ ਤਾਜ਼ੀ ਉਦਾਹਰਨ ਹੈ 1975 ਦੇ ਵਿੱਚ ਮੇਰਾ ਖਿਆਲ ਇਹ ਇਹਨਾਂ ਦਾ ਵਿਵਾਦ ਸ਼ੁਰੂ ਹੋਇਆ ਸੀ। ਫਿਰ ਉਹਨੇ ਆਪਣਾ ਪੈਂਤਰਾ ਬਦਲਿਆ 1978 ਵਿੱਚ ਜਾ ਕੇ ਅੰਮ੍ਰਿਤਸਰ ਦੇ ਵਿੱਚ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਨਿਰੰਕਾਰੀਆਂ ਨੂੰ ਥਾਪੜਾ ਦੇ ਕੇ ਤੋਰਿਆ ਕਿ ਤੁਸੀਂ ਜਾਓ ਅਤੇ ਗੁਰੂ ਨਾਨਕ ਦੇ ਸਿਧਾਂਤ ਦੇ ਉਲਟ ਪ੍ਰਚਾਰ ਕਰੋ। ਅਤੇ ਉਹਨਾਂ ਨੇ ਫਿਰ ਗੁਰੂ ਰਾਮਦਾਸ ਦੀ ਨਗਰੀ ਵਿੱਚ ਜਾ ਕੇ ਗੁਰੂ ਨਾਨਕ ਦੀ ਸੋਚ ਤੋਂ ਉਲਟ ਪ੍ਰਚਾਰ ਕੀਤਾ। ਸਿੱਟਾ ਕੀ ਨਿਕਲਿਆ? ਜਦੋਂ ਉਹ ਜਲੂਸ ਕੱਢਦੇ ਸੀ ਤਾਂ ਸਿੱਖਾਂ ਨੇ ਜਾ ਕੇ ਉਹਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਰੋਕਣਾ ਚਾਹਿਆ ਵੀ ਤੁਸੀਂ ਇਹ ਕੂੜ ਪ੍ਰਚਾਰ ਨਾ ਕਰੋ, ਸ਼ਾਂਤੀ ਦਾ ਪੈਗਾਮ ਲੈ ਕੇ ਗਏ। ਸਿੱਖਾਂ ਦੇ ਉੱਤੇ ਉਹਨਾਂ ਨੇ ਗੋਲੀਆਂ ਚਲਾਈਆਂ ਅਤੇ ਸਿੱਖ ਕੌਮ ਦੇ 13 ਸਿੰਘ ਸ਼ਹੀਦ ਕਰਤੇ, 13 ਸਿੰਘਾਂ ਨੂੰ ਸ਼ਹੀਦ ਕੀਤਾ। 78 ਦੇ ਵਿੱਚ ਇਹ ਭਾਣਾ ਵਰਤਿਆ, ਜਿੱਥੋਂ ਆਪਣੀ ਇੱਥੋਂ ਦੀ ਸੁਸਾਇਟੀ ਜਿਹੜੀ ਹੈ ਉਹ ਉਜਾਗਰ ਹੁੰਦੀ ਹੈ। 78 ਦੇ ਵਿੱਚ 13 ਸਿੰਘਾਂ ਨੂੰ ਸ਼ਹੀਦ ਕੀਤਾ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਉਦੋਂ ਵੀ ਨਿਰੰਕਾਰੀਆਂ ਨੂੰ ਰੋਕਿਆ, ਉਹ ਨਾ ਵੈਰ ਵਧਾਓ ਨਾ ਈਰਖਾ ਵਧਾਓ। ਫਿਰ ਉਹਨਾਂ ਦਾ ਬਦਲਾ ਲੈਣ ਵਾਸਤੇ ਭਾਈ ਜਰਨੈਲ ਸਿੰਘ ਨੇ ਕੌਮ ਦੀ ਪੱਗ ਸਿਰ 'ਤੇ ਰੱਖੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਹੁਣ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਹੈ ਅਤੇ ਰਾਸ਼ਟਰਪਤੀ ਹੈ ਗਿਆਨੀ ਜੈਲ ਸਿੰਘ। ਗਿਆਨੀ ਉਹ ਹੁੰਦਾ ਜਿਹਨੂੰ ਗਿਆਨ ਹੋਵੇ, ਪੜ੍ਹਿਆ ਲਿਖਿਆ ਬਹੁਤ ਹੋਏਗਾ, ਗਿਆਨ ਹੋਏਗਾ, ਗਿਆਨੀ ਉਹਨੇ ਕੀਤੀ ਹੋਣੀ ਆ, ਡਿਗਰੀ ਕੀਤੀ ਹੋਊ, ਤਾਂ ਹੀ ਉਹ ਗਿਆਨੀ ਕਹਿੰਦੇ ਹਨ। ਪਰ ਗੁਰੂ ਨਾਨਕ ਦੀ ਮੱਤ ਨਹੀਂ ਲੈ ਸਕਿਆ, ਉਹਦੇ ਤੋਂ ਅਗਿਆਨੀ ਰਿਹਾ, ਪਾਵਰ ਦੇ ਨਾਲ ਸਮਝੌਤਾ ਕਰਦਾ ਰਿਹਾ। ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣਾ ਮਨਸੂਬਾ ਬਣਾ ਲਿਆ ਕਿ ਜਿੱਥੇ ਜਾ ਕੇ ਸਿੱਖ ਇਕੱਠੇ ਹੁੰਦੇ ਆ, ਪਾਵਰ ਲੈਂਦੇ ਆ, ਬਾਣੀ ਪੜ੍ਹਦੇ ਆ, ਮੈਂ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ। ਸਮਾਂ ਆਇਆ 1983 ਦਾ, ਧਿਆਨ ਰੱਖਿਓ। ਹਕੂਮਤਾਂ ਇਹ ਕਹਿੰਦੀਆਂ ਨੇ ਕਿ 84 ਦੇ ਵਿੱਚ ਹਮਲਾ ਤਾਂ ਕੀਤਾ ਗਿਆ, ਉੱਥੇ ਜਰਨੈਲ ਸਿੰਘ ਬੈਠਾ, ਸੰਤ ਜਰਨੈਲ ਸਿੰਘ, ਉਹਨੂੰ ਬਾਹਰ ਕੱਢਣ ਵਾਸਤੇ ਅਟੈਕ ਕੀਤਾ ਗਿਆ ਸੀ, ਪਰ ਨਹੀਂ। ਫਰਵਰੀ 1983 ਦੇ ਵਿੱਚ ਦੇਹਰਾਦੂਨ ਦੀਆਂ ਪਹਾੜੀਆਂ ਦੇ ਵਿੱਚ ਚਾਤਰਕਾਂ ਦੇ ਸਥਾਨ 'ਤੇ ਇੱਕ ਮੀਟਿੰਗ ਹੋਈ ਫੌਜ ਦੀ। ਉਹਦੇ ਵਿੱਚ ਫੌਜੀਆਂ ਨੂੰ, ਜਰਨੈਲਾਂ ਨੂੰ ਹਰਿਮੰਦਰ ਸਾਹਿਬ ਦਾ, ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਸਮਝਾਇਆ ਗਿਆ, ਤਿਆਰੀ ਕਰਾਈ ਗਈ ਕਿ ਅਸੀਂ ਇਹ ਹਮਲਾ ਕਰਨਾ। ਇਹ ਹਮਲੇ ਦੇ ਵਿੱਚ ਹਮਲਾ ਕਿੱਧਰੋਂ ਕਰਨਾ, ਸਾਰੀਆਂ ਨਕਸ਼ਾ ਬਣਾ ਕੇ ਦਿਸ਼ਾ ਦਿਖਾਈਆਂ ਗਈਆਂ, ਕਿਹੜੀ ਸਾਈਡ ਤੋਂ ਜਾਣਾ, ਕਿਹੜੀ ਸਾਈਡ 'ਤੇ ਮੋਰਚੇ ਲੱਗਣੇ ਹੈ, ਹਮਲਾ ਕਿੱਥੋਂ ਹੋਣਾ, ਐਂਟਰ ਕਿੱਥੋਂ ਕਰਨਾ। 18 ਮਹੀਨੇ ਪਹਿਲਾਂ ਤਿਆਰੀ ਦੇਹਰਾਦੂਨ ਦੀਆਂ ਪਹਾੜੀਆਂ 'ਚ ਹੋ ਚੁੱਕੀ ਹੈ। ਉਸ ਸਮੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹਰਿਮੰਦਰ ਸਾਹਿਬ ਨਹੀਂ ਸਨ, ਧਿਆਨ ਰੱਖੋ, ਬਹਾਨਾ ਬਣਾਇਆ। ਫਿਰ ਸਮਾਂ ਚੱਲਦਾ ਗਿਆ, ਜਨਵਰੀ ਦਾ ਮਹੀਨਾ ਆਇਆ 1984 ਦਾ, ਅਤੇ ਸਰਕਾਰ ਨੇ ਆਪਣਾ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰਤਾ। ਇੱਕ ਕਮਾਂਡਰ ਹੈ ਫੌਜ ਦਾ, SK ਸਿਨਹਾ, ਉਹਨੂੰ ਕਿਹਾ ਇੰਦਰਾ ਗਾਂਧੀ ਨੇ ਕਿ ਮੇਰੀ ਪਲੈਨਿੰਗ ਇਹ ਹੈ, ਮੈਂ ਦਰਬਾਰ ਸਾਹਿਬ ਹਟਾਉਣਾ, ਹਮਲਾ ਕਰਨਾ, ਅਕਾਲ ਤਖ਼ਤ ਨੂੰ ਢਹਿ ਢੇਰੀ ਕਰਨਾ, ਇਹਦੀ ਕਮਾਂਡ ਤੂੰ ਲੈ। ਉਹ ਹਿੰਦੂ ਸੀ ਪਰ ਜਾਗਰਤ ਸੀ, ਉਹਨੇ ਪਹਿਲਾਂ ਇਹਦੀ ਪਲੈਨਿੰਗ ਸਮਝੀ। ਫਿਰ ਕਹਿਣ ਲੱਗਾ, ਬੀਬੀ ਤੇਰੇ ਇਸ ਪਾਪ ਦੇ ਵਿੱਚ ਮੈਂ ਸ਼ਾਮਲ ਨਹੀਂ ਹੋਣਾ, ਇੱਕ ਹੋਰ ਪਾਪ ਮੈਂ ਨਹੀਂ ਕਰਨਾ। ਉਹ ਆਪਣੇ ਸਮੇਂ ਤੋਂ ਪਹਿਲੇ ਰਿਟਾਇਰਮੈਂਟ ਲੈ ਗਿਆ। ਅੰਮ੍ਰਿਤਸਰ ਦੇ ਵਿੱਚ DC ਸੀ, ਡਿਪਟੀ ਕਮਿਸ਼ਨਰ ਲੱਗਿਆ ਹੋਇਆ ਸੀ ਗੁਰਦੇਵ ਸਿੰਘ ਬਰਾੜ। ਉਹਨੂੰ ਕਿਹਾ
ਤੂੰ ਤਿਆਰੀ ਕਰ ਹਮਲਾ ਕਰਨ ਦੀ। ਉਹ ਕਹਿੰਦਾ ਬੀਬੀ ਮੇਨ ਤੁਹਾਡੀ ਗੱਲ ਜਰਨੈਲ ਸਿੰਘ ਨੂੰ ਬਾਹਰ ਕੱਢਣ ਦੀ ਹੈ ਨਾ, ਮੈਂ ਉਹਦੇ ਕੋਲ ਜਾ ਕੇ ਉਹਨੂੰ ਗ੍ਰਿਫਤਾਰ ਕਰਕੇ ਬਾਹਰ ਲਿਆਓ ਨਾ, ਪਰ ਅਟੈਕ ਨਾ ਕਰ, ਆਪ ਨਾ ਕਰ। ਇੰਦਰਾ ਗਾਂਧੀ ਦੇਖਿਆ ਵੀ ਇਹ ਵੀ ਮੇਰੇ ਕਹਿਣੇ ਵਿੱਚ ਨਹੀਂ, ਉਹਨੂੰ ਵੀ ਉੱਥੋਂ ਬਦਲ ਕੇ ਉੱਥੇ ਨਵਾਂ ਆਪਣਾ ਬੰਦਾ ਲਾ ਤਾ ਅਤੇ ਤਿਆਰੀ ਕਰਤੀ। ਸਮਾਂ ਆਇਆ 1 ਜੂਨ 1984। ਇਸ ਦਿਨ ਤੱਕ ਲੱਖਾਂ ਦੀ ਫੌਜ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਪਹੁੰਚ ਚੁੱਕੀ ਹੈ। ਇਹਦੇ ਵਿੱਚ ਕਮਾਂਡੋ ਫੋਰਸ ਹੈ, BSF ਦੇ ਜਵਾਨ ਨੇ, 40 ਸਿੰਘ ਅੰਦਰ ਜਿਹੜੇ ਸ਼ਸਤਰਧਾਰੀ ਆ ਉਹਨਾਂ ਨੂੰ ਫੜਨ ਵਾਸਤੇ ਲੱਖਾਂ ਦੀ ਫੌਜ ਨੇ ਘੇਰਾ ਪਾਇਆ। ਇਤਿਹਾਸ ਦੁਆਰਾ ਦੁਹਰਾਇਆ ਗਿਆ, ਕਦੇ 40 ਸਿੰਘਾਂ ਨੂੰ ਫੜਨ ਵਾਸਤੇ ਚਮਕੌਰ ਸਾਹਿਬ ਦੀ ਧਰਤੀ 'ਤੇ ਲੱਖਾਂ ਦਾ ਘੇਰਾ ਪਿਆ, ਅੱਜ ਇੱਥੇ ਪਿਆ। ਟੈਂਕ, ਤੋਪਾਂ, ਬੰਦੂਕਾਂ ਲੈ ਕੇ ਫੌਜ ਅੰਮ੍ਰਿਤਸਰ ਦੇ ਵਿੱਚ ਵੜੀ ਹੈ ਅਤੇ ਆਸੇ ਪਾਸੇ ਦੇ ਘਰ ਜਿਹੜੇ ਉੱਚੇ ਸੀ ਨਾ ਉਹਨਾਂ ਦੇ ਉੱਤੇ ਕਬਜ਼ਾ ਕਰ ਲਿਆ। ਉੱਚੇ ਮਨਾਰਿਆਂ 'ਤੇ ਬੈਠ ਕੇ ਇਹਨਾਂ ਨੇ ਆਪਣੇ ਮੋਰਚੇ ਲਾ ਲਏ, ਮੋਰਚੇ ਲਾ ਕੇ ਆਪਣੀਆਂ ਰਾਈਫਲਾਂ ਲੈ ਕੇ ਆਪਣੇ ਸ਼ਸਤਰ ਹਥਿਆਰ ਲੈ ਕੇ ਤਿਆਰੀ ਕਰਕੇ ਬੈਠ ਗਏ। ਹੁਣ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਫੌਜ ਤਿਆਰ ਹੋ ਗਈ ਹੈ, ਇਹਨੇ ਹਮਲਾ ਕਰਨਾ। ਇੱਕ ਦਿਨ ਸੰਤ ਜਰਨੈਲ ਸਿੰਘ ਜੀ ਖਾਲਸਾ ਨਮਸਕਾਰ ਕਰਨ ਆਏ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ। ਨਮਸਕਾਰ ਕਰਕੇ ਜਦੋਂ ਪਿਛਲੇ ਪਾਸੇ ਜਾ ਕੇ ਆਪਾਂ ਸਰੋਵਰ ਤੋਂ ਚੂੜਾ ਲੈਂਦੇ ਹਾਂ ਨਾ, ਉੱਥੋਂ ਚੂੜਾ ਲੈ ਕੇ ਹਰ ਕੀ ਪੌੜੀ ਤੋਂ ਸਿੰਘਾਂ ਨੂੰ ਕਿਹਾ, ਭਾਈ ਸਿੰਘੋ ਸਰਕਾਰ ਨੇ ਹਮਲਾ ਕਰਨਾ, ਜਿਹੜਾ ਹੁਣ ਕੋਈ ਜਾਣਾ ਚਾਹੁੰਦਾ ਜਾ ਸਕਦਾ, ਬਾਅਦ ਵਿੱਚ ਇਹ ਨਾ ਕਹੇ ਕੋਈ ਤੁਹਾਡੇ ਮਾਪੇ ਇਹ ਨਾ ਕਹਿਣ ਕਿ ਸਾਧ ਨੇ ਸਾਡੇ ਪੁੱਤ ਮਰਵਾ ਕੇ। ਆਹੀ ਸ਼ਬਦ ਉਹਨਾਂ ਨੇ ਵਰਤੇ, ਜਾਣਾ ਚਾਹੁੰਦੇ ਹੋ ਜਾ ਸਕਦੇ ਹੋ, ਪਰ ਉਹ ਸਿੱਧਕੀ ਸੂਰਮੇ ਸੀ, ਕਹਿੰਦੇ ਸੰਤ ਜੀ ਅਸੀਂ ਤੁਹਾਡੇ ਨਾਲ ਰਹਿਣਾ, ਅਸੀਂ ਹਰਿਮੰਦਰ ਸਾਹਿਬ ਦੀ ਹੁੰਦੀ ਹੋਈ ਬੇਅਦਬੀ ਨਹੀਂ ਦੇ ਸਕਦੇ, ਅਸੀਂ ਜਾਨਾਂ ਦੇ ਦਿਆਂਗੇ, ਸਾਡੇ ਜਿਉਂਦੇ ਜੀ ਅਸੀਂ ਆਪਣੀ ਅੱਖਾਂ ਦੇ ਨਾਲ ਨਹੀਂ ਦੇ ਸਕਦੇ। ਹੁਣ ਮੋਰਚੇ ਸੰਭਾਲੇ ਗਏ, ਮੋਰਚੇ ਇੱਧਰ ਸਿੰਘਾਂ ਨੇ ਵੀ ਲਾ ਲਏ, ਗੁਰੂ ਕੇ ਲੰਗਰ ਦੇ ਵਿੱਚ ਜਿੱਥੇ ਜਿੱਥੇ ਮੋਰਚੇ ਲੱਗੇ ਸਰਾਂ 'ਤੇ ਲੱਗੇ। ਹੁਣ ਸ਼ਸਤਰ ਇਹਨਾਂ ਕੋਲ ਵੀ ਹੈ, ਇਹਨਾਂ ਕੋਲ ਇੱਕ ਸ਼ਸਤਰਾਂ ਦੇ ਨਾਲ ਨਾਲ ਇੱਕ ਤੇਜ਼ ਬੁੱਧੀ ਵਾਲਾ, ਤੇਜ਼ ਦਿਮਾਗ ਵਾਲਾ ਕਮਾਂਡਰ ਹੈ ਭਾਈ ਸੁਬੇਗ ਸਿੰਘ, ਜਿਹਨੂੰ ਤਜਰਬਾ ਬਹੁਤ ਹੈ ਲੜਾਈਆਂ ਦਾ, ਸ਼ਸਤਰਾਂ ਦੀ ਪਰਖ ਹੈ, ਨੀਤੀ ਉਹਦੇ ਕੋਲ ਬਹੁਤ ਹੈ। ਹੁਣ ਸੰਤਾਂ ਦੇ ਨਾਲ ਮੀਟਿੰਗ ਕਰਕੇ ਜਦੋਂ ਸਾਰੇ ਸਿੰਘਾਂ ਨੂੰ ਕਿਹਾ ਵੀ ਜਿੰਨੀ ਦੇਰ ਤੱਕ ਅਸੀਂ ਨਾ ਕਹੀਏ ਤੁਸੀਂ ਫਾਇਰਿੰਗ ਨਹੀਂ ਕਰਨੀ, ਉਧਰੋਂ ਸਰਕਾਰ ਨੇ, ਫੌਜੀਆਂ ਨੇ, ਕਮਾਂਡਰਾਂ ਨੇ, ਕੁਲਦੀਪ ਸਿੰਘ ਵਰਗੇ ਬਰਾੜਾਂ ਨੇ, ਬਰਾੜ ਨੇ ਜਾਂ ਹੋਰ ਜਿੰਨੇ ਵੀ ਕਮਾਂਡਰ ਸੀ ਨਾਲ, 1 ਜੂਨ ਨੂੰ ਉਹਨਾਂ ਨੇ ਫਾਇਰਿੰਗ ਸ਼ੁਰੂ ਕੀਤੀ। ਫਾਇਰਿੰਗ ਹੋਈ, ਮਕਸਦ ਕੀ ਸੀ ਇਹਨਾਂ ਦਾ, ਵੀ ਸਾਹਮਣੇ ਜਵਾਬੀ ਫਾਇਰਿੰਗ ਹੋਊ, ਦੇਖਣਾ ਇਹਨਾਂ ਦੇ ਮੋਰਚੇ ਕਿੱਥੇ ਕਿੱਥੇ ਹੈ, ਇਹਨਾਂ ਕੋਲ ਹਥਿਆਰ ਕਿਹੋ ਜਿਹੇ ਆ, ਕਿਹੜੀ ਕੁਆਲਿਟੀ ਦੇ ਆ। ਪਰ ਭਾਈ ਸੁਵੇਗ ਸਿੰਘ ਨੇ ਪਹਿਲਾਂ ਹੀ ਕਹਿਤਾ ਸੀ ਫਾਇਰਿੰਗ ਹੁੰਦੀ ਹੈ, ਹੋਈ ਜਾਣ ਦਿਓ, ਜਵਾਬੀ ਫਾਇਰਿੰਗ ਨਹੀਂ ਕਰਨੀ। ਇਹ ਪਹਿਲੇ ਦਿਨ ਦੀ ਫਾਇਰਿੰਗ ਦੇ ਵਿੱਚ ਬਹੁਤ ਲੋਕ ਜ਼ਖਮੀ ਹੋਏ। ਬਾਬਾ ਅਟਲ ਰਾਏ ਦੇ ਅਸਥਾਨ 'ਤੇ ਮੋਰਚਾ ਸਾਂਭੀ ਬੈਠੇ ਭਾਈ ਮਹਿੰਗਾ ਸਿੰਘ ਬੱਬਰ, ਉਹਨੂੰ ਗੋਲੀ ਲੱਗੀ ਆ ਕੇ, ਜ਼ਖਮੀ ਹੋ ਗਿਆ, ਇੱਕ ਹੋਰ ਸਿੰਘ ਜ਼ਖਮੀ ਹੋਇਆ, ਅਤੇ 1 ਜੂਨ ਨੂੰ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਿਆ ਅਤੇ ਸਰਾਂ ਦੇ ਵਿੱਚ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ। 2 ਜੂਨ ਦਾ ਸਮਾਂ ਚੱਲਿਆ, ਰੁਕ ਰੁਕ ਕੇ ਫਾਇਰਿੰਗ ਫਿਰ ਹੁੰਦੀ ਰਹੀ, ਦੇਖਣਾ ਚਾਹੁੰਦੇ ਸੀ ਮੋਰਚੇ ਕਿੱਥੇ ਕਿੱਥੇ ਹੈ, ਪਰ ਭਾਈ ਸੁਬੇਗ ਸਿੰਘ ਦੀ ਰਣਨੀਤੀ ਨੇ ਉਹਨਾਂ ਨੂੰ ਫੇਲ ਕਰਤਾ। 2 ਜੂਨ ਦਾ ਦਿਨ ਵੀ ਲੰਘ ਗਿਆ, ਰਾਤ ਨੂੰ ਅੰਮ੍ਰਿਤ ਵੇਲੇ 3 ਜੂਨ ਨੂੰ ਫਿਰ ਫਾਇਰਿੰਗ ਸ਼ੁਰੂ ਹੁੰਦੀ ਹੈ, ਟੈਂਕ ਆਉਂਦੇ ਨੇ, ਫੌਜ ਅੰਦਰ ਦਾਖਲ ਹੁੰਦੀ ਹੈ। 3 ਅਤੇ 4 ਜੂਨ ਨੂੰ ਫਿਰ ਇਹ ਫਾਇਰਿੰਗ ਹੁੰਦੀ ਗਈ, ਟੈਂਕ ਦੇ ਗੋਲੇ ਨੇ ਅਕਾਲ ਤਖਤ ਸਾਹਿਬ ਦਾ ਨਿਸ਼ਾਨਾ ਬਿੰਨਿਆ ਅਤੇ ਪਹਿਲਾ ਗੋਲਾ ਅਕਾਲ ਤਖਤ ਸਾਹਿਬ ਨੂੰ ਲੱਗਿਆ ਅਤੇ ਬਿਲਡਿੰਗ ਨੂੰ ਨੁਕਸਾਨ ਹੋਇਆ। ਗੋਲੇ ਚੱਲਦੇ ਗਏ, ਬਿਲਡਿੰਗਾਂ ਢਹਿੰਦੀਆਂ ਗਈਆਂ, ਸਰਾਂ ਦੇ ਕਮਰਿਆਂ ਨੂੰ ਗੋਲੀਆਂ ਲੱਗਦੀਆਂ ਰਹੀਆਂ, ਸਰਾਂ ਦੇ ਵਿੱਚ ਸੰਗਤਾਂ ਨੂੰ ਗੋਲੀਆਂ ਲੱਗੀਆਂ। ਜਿਹੜੀ ਸਰਾਂ
ਜਿਹੜੀ ਪਰਿਕਰਮਾ ਪਵਿੱਤਰ ਸੀ ਰੋਜ਼ ਸਾਫ ਪਾਣੀ ਨਾਲ ਕੀਤੀ ਜਾਂਦੀ ਸੀ, ਅੱਜ ਉਸ ਪਰਿਕਰਮਾ ਦੇ ਵਿੱਚ ਗੋਲੀਆਂ ਲੱਗ ਲੱਗ ਕੇ ਸੈਂਕੜੇ ਸਿੱਖ ਜ਼ਖਮੀ ਹੋਏ ਪਏ ਨੇ, ਸ਼ਹੀਦ ਹੋਏ ਪਏ ਨੇ ਸੈਂਕੜੇ। ਪਰਿਕਰਮਾ ਲਾਲ ਰੰਗ ਦੇ ਵਿੱਚ ਰੰਗੀਆਂ ਗਈਆਂ। ਜ਼ਾਲਮਾਂ ਨੇ ਗੋਲਾਬਾਰੀ ਹੋਰ ਤੇਜ਼ ਕੀਤੀ, ਤੋਪ ਦੇ ਗੋਲੇ ਚੱਲੇ। ਜੋ ਪਹਿਲਾ ਟੈਂਕ ਆਇਆ ਨਾ, ਪਹਿਲਾ ਟੈਂਕ ਐਂਟਰ ਕਰਨ ਲੱਗਿਆ ਅਤੇ ਇੱਕ ਗੁਰਸਿੱਖ ਭਾਈ ਮੋਹਰ ਸਿੰਘ, ਉਹਦੀਆਂ ਦੋ ਬੱਚੀਆਂ, ਇੱਕ 6 ਸਾਲ ਦੀ ਇੱਕ 8 ਸਾਲ ਦੀ ਹੈ, ਇੱਕ ਦਾ ਨਾਮ ਹੈ ਸਤਨਾਮ ਕੌਰ, ਇੱਕ ਦਾ ਨਾਮ ਹੈ ਵਾਹਿਗੁਰੂ ਕੌਰ। ਉਹਨੂੰ ਪਤਾ ਲੱਗਿਆ ਵੀ ਟੈਂਕ ਹੁਣ ਅੰਦਰ ਸ਼ਾਮਲ ਹੋ ਰਿਹਾ, ਅੰਦਰ ਦਾਖਲ ਹੋ ਰਿਹਾ। ਉਹਨੇ ਆਪਣੀ ਬੱਚੀ ਦੇ ਪੇਟ 'ਤੇ ਬੰਬ ਬੰਨਿਆ, ਅਰਦਾਸ ਕੀਤੀ, ਮੇਰੇ ਮਾਲਕਾ ਆਹ ਦੋ ਤੇਰੀਆਂ ਅਵਮਾਨਤਾ ਨੇ, ਅੱਜ ਤੇ ਜ਼ਾਲਮਾਂ ਨੇ ਤੇਰੇ ਸੱਚਖੰਡ ਦਰਬਾਰ ਸਾਹਿਬ ਨੂੰ ਢਾਉਣ ਵਾਸਤੇ ਟੈਂਕ ਭੇਜ ਦਿੱਤੀ ਹੈ, ਹੁਣ ਕਿਰਪਾ ਕਰ ਸਾਨੂੰ ਸੇਵਾ ਬਖਸ਼। ਆਪਣੀ ਬੱਚੀ ਦੇ ਨਾਲ ਬੰਬ ਬੰਨ ਕੇ ਪਹਿਲਾ ਜਿਹੜਾ ਟੈਂਕ ਆਇਆ ਸੀ, ਬੱਚੀ ਤੋਂ ਪਿਆਰ ਲੈ ਕੇ ਜਕਾਰਾ ਛੱਡ ਕੇ ਆਪਣੀ ਬੱਚੀ ਉਸ ਟੈਂਕ ਦੇ ਉੱਪਰ ਸਿੱਟੀ, ਬੰਬ ਚੱਲਿਆ ਅਤੇ ਬੱਚੀ ਨੇ ਤਾਂ ਚੀਥਰੇ ਉੱਡਣੇ ਸੀ, ਟੈਂਕ ਵੀ ਉਡਾ ਕੇ ਰੱਖਤਾ। ਫਿਰ ਦੂਜਾ ਟੈਂਕ ਆਇਆ, ਦੂਜੀ ਬੱਚੀ ਨੂੰ ਬੰਬ ਬੰਨ ਕੇ ਉਹਨੇ ਟੈਂਕ 'ਤੇ ਸਿੱਟਿਆ ਅਤੇ ਦੋਨੇ ਬੱਚੀਆਂ ਸ਼ਹੀਦ ਹੋ ਗਈਆਂ, ਅਮਰ ਹੋ ਗਈਆਂ। ਫਿਰ ਆਪ ਵੀ ਇਸੇ ਤਰ੍ਹਾਂ ਹੀ ਸ਼ਹੀਦੀ ਜਾਮ ਪੀ ਲਿਆ। ਫਾਇਰਿੰਗ ਹੁੰਦੀ ਗਈ, ਸਮਾਂ ਆਇਆ 6 ਜੂਨ ਦਾ। ਹੁਣ 5 ਜੂਨ ਤੱਕ ਇੰਨਾ ਕੁ ਅੱਤਿਆਚਾਰ ਇਹਨਾਂ ਨੇ ਕੀਤਾ, ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਪਹੁੰਚੀਆਂ, ਕਰਫਿਊ 'ਚ ਢਿੱਲ ਦਿੱਤੀ ਗਈ, ਹੋਰ ਲੋਕ ਆ ਗਏ, ਹੋਰ ਸੰਗਤਾਂ ਆ ਗਈਆਂ, ਕਰਫਿਊ ਬੰਦ ਕਰ ਲਾ ਦਿੱਤਾ ਗਿਆ, ਚਾਰੇ ਪਾਸੇ ਗੋਲੀਆਂ ਦੇ ਨਿਸ਼ਾਨ ਹੈ, ਪਾਣੀ ਵਾਲੀ ਟੈਂਕੀ ਤੋੜ ਦਿੱਤੀ। ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਕਰ ਰਹੇ ਨੇ ਗੁਰੂ ਕੇ ਰਾਗੀ ਭਾਈ ਨਿਰਮਲ ਸਿੰਘ ਜੀ, ਖਾਲਸਾ ਪਦਮ ਸ਼੍ਰੀ। 9 ਘੰਟੇ ਲਗਾਤਾਰ ਇੱਕ ਚੌਂਕੜੇ ਵਿੱਚ ਕੀਰਤਨ ਕੀਤਾ, 9 ਘੰਟੇ। ਭਾਈ ਅਮਰੀਕ ਸਿੰਘ ਜੀ ਵਰਗੇ ਕੀਰਤਨ ਕਰਦਿਆਂ ਕਰਦਿਆਂ ਭਾਈ ਅਵਤਾਰ ਸਿੰਘ ਜੀ, ਉਹਨਾਂ ਦੇ ਕੀਰਤਨ ਕਰਦਿਆਂ ਦੇ ਆ ਕੇ ਗੋਲੀਆਂ ਲੱਗੀਆਂ ਅਤੇ ਉਹ ਗੁਰੂ ਕੀ ਹਜ਼ੂਰੀ ਦੇ ਵਿੱਚ ਹੀ ਸ਼ਹਾਦਤ ਦਾ ਜਾਮ ਸੀ ਗਏ, ਕੀਰਤਨ ਕਰਦਿਆਂ ਕਰਦਿਆਂ। ਇੱਧਰ ਹਰਿਮੰਦਰ ਸਾਹਿਬ ਦੇ ਵਿੱਚ ਵੀ, ਹਰਿਮੰਦਰ ਸਾਹਿਬ ਦਾ ਅੰਦਰਲਾ ਹਿੱਸਾ ਸਿੰਘਾਂ ਦੇ ਲਾਲ ਖੂਨ ਦੇ ਨਾਲ ਰੰਗਿਆ ਗਿਆ, ਵਾਰੀ ਵਾਰੀ ਕੀਰਤਨ ਕਰਦੇ ਹੈ, ਸਾਹਮਣੇ ਦਰਵਾਜ਼ਿਆਂ 'ਚੋਂ ਗੋਲੀਆਂ ਛੂਕਦੀਆਂ ਆਉਂਦੀਆਂ ਨੇ। ਭਾਈ ਨਿਰਮਲ ਸਿੰਘ ਨੇ ਆਪਣੀ ਇੰਟਰਵਿਊ 'ਚ ਦੱਸਿਆ, ਅਸੀਂ ਕੰਧਾਂ ਦੇ ਨਾਲ ਲੱਗ ਲੱਗ ਕੇ ਬਾਣੀ ਪੜ੍ਹਦੇ ਰਹੇ, ਕੀਰਤਨ ਕਰਦੇ ਰਹੇ, ਪਰ ਅਸੀਂ ਮਰਿਆਦਾ ਰੁਕਣ ਨਹੀਂ ਦਿੱਤੀ। ਫਿਰ ਜਦੋਂ ਸਿੰਘ ਸ਼ਹੀਦ ਹੋਣ ਲੱਗ ਪਏ, ਪਰਿਕਰਮਾ ਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਪਈਆਂ ਨੇ, ਦੋ ਬੜੀਆਂ ਦਰਦ ਭਰੀਆਂ ਉਦਾਹਰਣਾਂ ਇੱਥੋਂ ਮਿਲਦੀਆਂ। ਇੱਕ ਭੈਣ ਜਿਹਦੇ ਕੋਲ 2 ਸਾਲ ਦਾ ਬੱਚਾ ਗੋਦ ਚੁੱਕਿਆ ਸੀ, ਇਹ ਦਰਸ਼ਨ ਕਰਨ ਆਈ ਸੀ, ਇਹਦੇ ਗੋਲੀਆਂ ਲੱਗ ਗਈਆਂ, ਇਹਦਾ ਤਨ, ਇਹਦਾ ਸਰੀਰ ਖੂਨ ਦੇ ਨਾਲ ਵਿੱਚ ਲੱਥ ਪੱਥ ਹੈ, ਪਰ ਇਹਦਾ ਬੱਚਾ ਜ਼ਖਮੀ ਹਾਲਤ ਵਿੱਚ ਆਪਣੀ ਮਾਂ ਦੀ ਛਾਤੀ 'ਤੇ ਲੇਟਿਆ ਹੋਇਆ ਅਤੇ ਦੁੱਧ ਚੁੰਘਣ ਦਾ ਯਤਨ ਕਰਦਾ। ਹੁਣ ਦੁੱਧ ਦੀ ਥਾਂ 'ਤੇ ਮਾਂ ਦੇ ਸਰੀਰ 'ਤੇ ਪਏ ਹੋਏ ਖੂਨ ਨੂੰ ਚੱਕ ਰਿਹਾ। ਫੌਜੀ ਆਉਂਦਾ ਇੱਕ, ਉਹਨੇ ਦੇਖਿਆ ਕਿ ਬੱਚਾ ਜਿਉਂਦਾ ਹੈ, ਲੱਤੋਂ ਪਕੜਿਆ ਅਤੇ ਲਾਸ਼ਾਂ ਦੇ ਢੇਰ ਵਿੱਚ ਚਲਾ ਕੇ ਮਾਰਿਆ। ਇਹਨਾਂ ਦੀ ਨਿਗਾਹ ਵਿੱਚ 2 ਸਾਲ ਦਾ ਬੱਚਾ ਵੀ ਅੱਤਵਾਦੀ ਹੈ। ਇੱਥੇ ਹੀ ਬਸ ਨਹੀਂ ਆਉਂਦੀ, ਇੱਕ ਮਾਂ ਜਿਹਦੇ ਕੋਲ 18 ਮਹੀਨਿਆਂ ਦਾ ਬੱਚਾ ਚੁੱਕਿਆ ਆਪਣੇ ਪਤੀ ਦੇ ਨਾਲ, ਦੋਨੇ ਪਤੀ ਪਤਨੀ ਇਸ ਆਪਣੇ ਬੱਚੇ ਦੇ ਨਾਲ ਦਰਸ਼ਨ ਕਰਨ ਵਾਸਤੇ ਆਏ ਆ, ਦੋਨੇ ਇਕੱਠੇ ਬੈਠੇ ਨੇ ਅਤੇ ਪਤੀ ਨੇ ਕਿਹਾ, ਭਾਗਾਂ ਵਾਲੀਏ ਹੁਣ ਸਮਾਂ ਕੁਰਬਾਨ ਹੋਣ ਦਾ ਆ ਗਿਆ, ਅਤੇ ਕਿਹਾ ਯਾਦ ਰੱਖੀ ਜੇ ਤੂੰ ਸ਼ਹਾਦਤ ਦਾ ਜਾਮ ਪਹਿਲਾਂ ਪੀ ਗਈ ਤਾਂ ਬੱਚੇ ਨੂੰ ਮੈਂ ਸਾਂਭ ਲੈਣਾ ਹੈ, ਜੇ ਮੈਂ ਸ਼ਹਾਦਤ ਦਾ ਜਾਮ ਪਹਿਲਾਂ ਪੀ ਗਿਆ ਬੱਚੇ ਦੀ ਸੰਭਾਲ ਕਰੀ ਕਿਤੇ ਸਿੱਖੀ ਤੋਂ ਮੁੱਖ ਨਾ ਮੁੜ ਜਾਏ। ਹਾਲੇ ਗੱਲਾਂ ਕਰਦੇ ਹੀ ਨੇ, ਇੱਕ ਛੂਕ ਦੀ ਗੋਲੀ ਆਈ, ਉਹ ਸਿੰਘ ਦੇ ਸੀਨੇ ਨੂੰ ਚੀਰ ਕੇ ਚਲੀ ਗਈ ਅਤੇ 18 ਮਹੀਨਿਆਂ ਦੇ ਬੱਚੇ ਨੂੰ ਗੋਲੀ ਲੱਗੀ ਅਤੇ ਉਹ ਮਾਂ ਦੀ ਬੁੱਕਲ ਦੇ ਵਿੱਚ, ਮਾਂ ਦੇ ਕੰਧੇ ਨਾਲ ਲੱਗਿਆ ਹੋਇਆ ਬੱਚਾ 18 ਮਹੀਨਿਆਂ ਦਾ ਸ਼ਹੀਦੀ ਜਾਮ ਪੀ ਗਿਆ। 18 ਮਹੀਨਿਆਂ ਦਾ ਬੱਚਾ ਵੀ ਅੱਤਵਾਦੀ ਹੈ। ਫਿਰ ਸਮਾਂ ਆ ਗਿਆ ਮੁਕਾਬਲਾ ਆਹਮਣੇ ਸਾਹਮਣੇ ਕਰਨ ਦਾ। ਸੰਤ ਜਰਨੈਲ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਸੀਗੇ
ਭਾਈ ਠਾਰਾ ਸਿੰਘ ਵਰਗੇ, ਭਾਈ ਮਨੀਸ਼ ਸਿੰਘ ਵਰਗੇ ਉਹ ਸ਼ਾਸਤਰ ਲੈ ਕੇ ਅਕਾਲ ਤਖ਼ਤ ਦੇ ਸਾਹਮਣੇ ਜਿੱਥੇ ਦੋ ਨਿਸ਼ਾਨ ਸਾਹਿਬ ਅੱਜ ਲੱਗੇ ਨੇ ਉੱਥੇ ਆ ਗਏ। ਫੌਜ ਨਾਲ ਆਹਮੋ ਸਾਹਮਣਾ ਮੁਕਾਬਲਾ ਸ਼ੁਰੂ ਹੋ ਗਿਆ। ਕਹਿੰਦੇ 9:15 ਮੁਕਾਬਲਾ ਸ਼ੁਰੂ ਹੋਇਆ, ਅੱਧਾ ਘੰਟਾ ਮੁਕਾਬਲਾ ਚੱਲਦਾ ਰਿਹਾ। 9:15 ਤੱਕ ਇਹ ਮੁਕਾਬਲਾ ਚੱਲਿਆ। 9:15 ਤੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਨਾਲ ਦੇ ਸਾਥੀ ਸ਼ਹਾਦਤ ਦਾ ਜਾਮ ਪੀ ਕੇ ਸ਼ਹੀਦ ਹੋ ਗਏ। ਹੁਣ ਗੋਲੀ ਚੱਲਣੀ ਬੰਦ ਹੋਈ, ਰੁਕੀ, ਫਿਰ ਲਾਸ਼ਟਾਂ

ਸੰਗਤਾਂ ਦੇ ਖੂਨ ਦੇ ਨਾਲ ਮਿਲ ਕੇ ਲਾਲ ਹੋ ਗਿਆ। ਸਰੋਵਰ ਅੱਜ ਲਾਲ ਰੰਗ ਦਾ, ਪਰਕਰਮਾ ਲਾਲ ਰਤ ਰੰਗ ਰੰਗ ਦੇ ਵਿੱਚ ਰੰਗੀਆਂ ਹੋਈਆਂ ਨੇ, ਅਤੇ ਜ਼ਾਲਮਾਂ ਨੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਉਠਾ ਦਿੱਤਾ। ਕੁਝ ਲੋਕ ਬਚ ਕੇ ਚਲੇ ਗਏ। ਫਿਰ ਇਹਨਾਂ ਨੇ ਸਪੀਕਰ ਦੇ ਵਿੱਚ ਅਨਾਊਂਸਮੈਂਟ ਕੀਤੀ ਵੀ ਅਸੀਂ 2 ਘੰਟੇ ਗੋਲਾਬਾਰੀ ਰੋਕਣੀ ਹੈ, ਕੋਈ ਗੋਲੀ ਨਹੀਂ ਚਲਾਵਾਂਗੇ। ਜਿਹੜੇ ਕੋਈ ਅੰਦਰ ਬੈਠੇ ਆ ਜਾਂ ਅੰਦਰ ਲੁਕੇ ਹੋਏ ਨੇ, ਬਾਹਰ ਜਾਣਾ ਚਾਹੁੰਦੇ ਆ, ਜਾ ਸਕਦੇ ਆ। 2 ਘੰਟਿਆਂ ਬਾਅਦ ਜਿਹੜਾ ਸਾਨੂੰ ਮਿਲ ਗਿਆ ਅਸੀਂ ਫਿਰ ਗੋਲੀਆਂ ਨਾਲ ਭੁੰਨ ਦੇਵਾਂਗੇ। ਅਤੇ ਸਾਡੇ ਲੀਡਰ ਜਿਨ੍ਹਾਂ ਨੇ ਅੱਗੇ ਹੋ ਕੇ ਅਗਵਾਈ ਕਰਨੀ ਸੀ, ਅੱਗੇ ਹੋ ਕੇ ਲੜਨਾ ਸੀ, ਉਹ ਹੱਥ ਖੜ੍ਹੇ ਕਰਕੇ ਬਾਹਰ ਆਏ। ਧਿਆਨ ਰੱਖਿਓ, 5 ਬੰਦੇ ਜੇ ਕਿਤੇ ਸੈਨ ਨਾ ਕਰਦੇ ਤਾਂ ਹਮਲਾ ਹੋ ਨਹੀਂ ਸਕਦਾ ਸੀ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਹਮਲਾ ਨਹੀਂ ਹੁੰਦਾ। ਜੇ ਗਿਆਨੀ ਜੈਲ ਸਿੰਘ ਇਹ ਸੈਨ ਨਾ ਕਰਦਾ ਤਾਂ ਸ਼ਾਇਦ ਇਹ ਸਾਕਾ ਨਾ ਵਾਪਰਦਾ। 4 ਹੋਰ ਵੀ ਨੇ ਜਿਹੜੇ ਸਾਡੇ ਵੱਡੇ ਲੀਡਰ ਬਣ ਕੇ ਉਭਰੇ, ਪਰ ਉਹਨਾਂ ਦੇ ਸੈਨ ਹੋਏ ਤਾਂ ਇਹ ਹਮਲਾ ਹੋਇਆ। ਜੇ ਕਿਤੇ ਉਹ ਸਿਆਣਪ ਵਰਤ ਲੈਂਦੇ ਸ਼ਾਇਦ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ। ਜੂਨ 84 ਉਹ ਹੱਥ ਖੜ੍ਹੇ ਕਰਕੇ ਆ ਗਏ, ਹੱਥ ਖੜ੍ਹੇ ਕਰਕੇ ਜਾਨਾਂ ਬਚਾ ਲਈਆਂ, ਪਰ ਨਿਰਦੋਸ਼ ਸਿੱਖ, ਬੇਕਸੂਰੇ ਸਿੱਖ ਮਾਰੇ ਗਏ। ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਦੇਖਿਆ ਵੀ ਮੈਂ ਬਹੁਤ ਵੱਡਾ ਕਾਰਨਾਮਾ ਕਰਤਾ। ਉਹ ਦੇਖਣ ਵਾਸਤੇ ਆਈ, ਪਹਿਲਾਂ ਉਹਨੇ ਸੋਚਿਆ ਮੈਂ ਦੁਰਗਿਆਣਾ ਮੰਦਿਰ 'ਚ ਜਾਵਾਂ। ਉਹਨਾਂ ਨੇ ਅੰਦਰ ਵੜਨ ਹੀ ਨਹੀਂ ਦਿੱਤੀ। ਤੂੰ ਸਾਡੀ ਕੁਲ ਨੂੰ ਦਾਗ ਲਾਇਆ, ਤੂੰ ਹਿੰਦੂਆਂ ਦੇ ਘਰ ਵਿੱਚ ਪੈਦਾ ਹੋ ਕੇ ਕੁਲ ਤੋਂ ਬਾਹਰ ਜਾ ਕੇ ਵਿਆਹ ਕਰਾਇਆ, ਸਾਡਾ ਨੱਕ ਵੱਢਿਆ, ਤੂੰ ਇਸ ਮੰਦਿਰ 'ਚ ਵੜ ਹੀ ਨਹੀਂ ਸਕਦੀ। ਉਹਨਾਂ ਨੇ ਵੜਨ ਹੀ ਨਹੀਂ ਦਿੱਤੀ ਅੰਦਰ, ਪ੍ਰਧਾਨ ਮੰਤਰੀ ਦੇਸ਼ ਦੀ। ਫਿਰ ਉਹ ਦਰਬਾਰ ਸਾਹਿਬ ਆਉਂਦੀ ਹੈ। ਹੁਣ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸਾਡਾ ਅਸੂਲ ਹੈ, ਜੋੜੇ ਲਾਹ ਕੇ ਆਉਂਦੇ ਹਾਂ, ਸਿਰ ਢੱਕ ਕੇ ਆਉਂਦੇ ਹਾਂ, ਮੱਥਾ ਥੱਲੇ ਟੇਕਦੇ ਹਾਂ, ਨੱਕ ਰਗੜਦੇ ਹਾਂ, ਅਤੇ ਪ੍ਰਸ਼ਾਦ ਲੈਣ ਵਾਸਤੇ ਅਸੀਂ ਭਿਖਾਰੀਆਂ ਵਾਂਗੂ ਦੋਨੇ ਹੱਥ ਇੱਦਾਂ ਕਰਦੇ ਹਾਂ, ਸਾਨੂੰ ਖੈਰ ਪਾ ਦਿਓ। ਇਹੀ ਕੁਝ ਉਹਨੇ ਕੀਤਾ। ਹੁਣ ਦੇਖਿਆ ਕਿ ਖੂਨ ਜਿਹੜਾ ਜੰਮਿਆ ਸੀ ਉਹ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਧਾਂ ਦੇ ਵਿੱਚ, ਦਰਬਾਰ ਸਾਹਿਬ ਦੀ ਇਮਾਰਤ ਵਿੱਚ, ਸੋਨੇ ਦੇ ਵਿੱਚ, ਸੋਨੇ ਦੀ ਬਿਲਡਿੰਗ ਦੇ ਵਿੱਚ ਦਰਬਾਰ ਸਾਹਿਬ ਨੂੰ ਗੋਲੀਆਂ ਲੱਗੀਆਂ, ਦੇਖੀਆਂ ਉਹਨੇ। ਨੰਗੇ ਪੈਰੀ ਆਈ, ਮੱਥਾ ਟੇਕਿਆ, ਅਤੇ ਫਿਰ ਮੱਥਾ ਟੇਕ ਕੇ ਦੋਨੇ ਹੱਥਾਂ ਮੰਗਤੀ ਬਣ ਕੇ ਇੱਦਾਂ ਕੀਤੇ, ਮੈਨੂੰ ਪ੍ਰਸ਼ਾਦ ਦੇ ਦਿਓ। ਧਿਆਨ ਰੱਖਿਓ, ਜਿਹੜੇ ਮੰਦਿਰ 'ਤੇ ਉਹਦੀ ਮੈਂ ਮੇਰੀ ਸੀ ਵੀ ਸਾਡਾ, ਉਹਨਾਂ ਨੇ ਬਾਰ ਨਹੀਂ ਖੋਲਿਆ, ਅੰਦਰ ਨਹੀਂ ਵੜਨ ਦਿੱਤੀ। ਜਦੋਂ ਗੁਰੂ ਰਾਮਦਾਸ ਦੇ ਚਰਨਾਂ 'ਤੇ ਆ ਕੇ ਢਹਿ ਵੀ ਮੱਥਾ ਟੇਕਤਾ ਅਤੇ ਭਿਖਾਰਨ ਬਣ ਕੇ ਹੱਥ ਇੱਦਾਂ ਕਰ ਲਏ, ਮੈਨੂੰ ਪ੍ਰਸ਼ਾਦ ਦੇ ਦਿਓ, ਅਤੇ ਮੌਕੇ 'ਤੇ ਹਾਜ਼ਰ ਹੈੱਡ ਗ੍ਰੰਥੀ ਸਾਹਿਬਾਨ ਨੇ ਉਹਨੂੰ ਗੁਰੂ ਘਰ ਦੇ ਵਿੱਚ ਉਹ ਪ੍ਰਸ਼ਾਦ ਦਿੱਤਾ। ਇਹ ਨਹੀਂ ਕਿਹਾ ਵੀ ਤੂੰ ਐਡਾ ਵੱਡਾ ਪਾਪ ਕੀਤਾ, ਤੂੰ ਫੌਜਾਂ ਚਾੜੀਆਂ, ਕੁਛ ਨਹੀਂ ਵੇਖਿਆ, ਪ੍ਰਸ਼ਾਦ ਦੇਤਾ। ਫਿਰ ਉਹ ਗ੍ਰੰਥੀ ਸਿੰਘ ਦਾ ਵਿਰੋਧ ਵੀ ਹੋਇਆ, ਪ੍ਰਸ਼ਾਦ ਕਿਉਂ ਦਿੱਤਾ? ਕਹਿੰਦਾ ਭਲਿਓ, ਉਹ ਮੰਗਤੀ ਬਣ ਕੇ ਆਈਏ, ਗੁਰੂ ਰਾਮਦਾਸ ਦਾ ਦਾਰ ਹੈ ਅਤੇ ਗੁਰੂ ਦਾ ਬਿਰਧ ਹੈ, ਜੋ ਸ਼ਰਨ ਆਵੇ ਅਤੇ ਸਿਕੰਠ ਲਾਵੇ, ਇਹ ਬਿਰਧ ਸਵਾਮੀ ਸੰਧਾ। ਇੱਦਾਂ ਇਹ ਸਾਕਾ ਭਾਈ ਵਰਤਿਆ। ਅਤੇ ਸਰਕਾਰਾਂ ਨੇ ਕਿਹਾ ਜੂਨ 84 ਭੁੱਲ ਜਾਓ, ਭੁਲਾਉਣ ਵਾਸਤੇ, ਮਾਫ਼ੀ ਮੰਗਾਉਣ ਵਾਸਤੇ ਚਿਹਰਾ ਵੀ ਸਿੱਖਾਂ ਦਾ ਲੈ ਕੇ ਆਉਂਦਾ। ਡਾਕਟਰ ਮਨਮੋਹਨ ਸਿੰਘ ਤੋਂ ਮਾਫ਼ੀ ਮੰਗਾਈ, ਜਾਂ ਤੋਂ ਭੁੱਲ ਹੋ ਗਈ, ਸਿੱਖਾਂ ਨੂੰ ਸਿੱਖਾਂ ਵਾਸਤੇ ਵਰਤਿਆ ਗਿਆ। ਇਹ ਜਿਹੜਾ ਜੂਨ 84 ਹੈ, ਇਹ ਕੋਈ ਅਚਨਚੇਤ ਵਰਤੀ ਹੋਈ ਘਟਨਾ ਨਹੀਂ, ਇਹ ਪਲਾਨਿੰਗ ਕੀਤੀ ਗਈ ਹੈ। ਇੰਨਾ ਜ਼ੁਲਮ ਕੀਤਾ, ਇਹ ਨਾ ਕਦੇ ਭੁੱਲਿਆ ਜਾ ਸਕਦਾ, ਨਾ ਭੁੱਲਿਆ ਅਤੇ ਨਾ ਭੁੱਲੇਗਾ ਕਦੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁਕਮ ਵਿੱਚ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਲੇਕ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੂਨ 1984 ਦੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਅਤੇ ਪੰਚਮ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖ ਕੇ ਗੁਰਮਤਿ ਸਮਾਗਮ ਉਲੀਕਿਆ ਗਿਆ। ਅਖੰਡ ਪਾਠ ਸਾਹਿਬ ਉੱਪਰ ਗੈਲਰੀ ਵਿੱਚ ਪ੍ਰਕਾਸ਼ਨ, 1 ਦਿਨ ਦਾ ਦੀਵਾਨ ਆਪਾਂ ਸਜਾਇਆ। ਇਤਿਹਾਸਕ ਵਿਚਾਰਾਂ ਹੋਈਆਂ ਨੇ, ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਸੇਵਕ ਜਾਣ ਕੇ ਮਾਫ਼ ਕਰਨਾ, ਕਿਉਂਕਿ ਇਤਿਹਾਸ ਐਸਾ ਹੈ, ਇਹਦੇ ਜਦੋਂ ਬਰੀਕੀ ਦੇ ਵਿੱਚ ਜਾਵਾਂਗੇ ਤਾਂ ਇੱਕ ਇੱਕ ਅੱਖਰ ਸਾਨੂੰ ਖੂਨ ਦੇ ਵਿੱਚ ਲੱਥ ਪੱਥ ਹੋਇਆ ਮਿਲੇਗਾ। ਸਮੇਂ ਦਾ ਜਰਨੈਲ ਕੁਲਦੀਪ ਬਰਾੜ ਆਪਣੀ ਕਿਤਾਬ ਵਿੱਚ ਬਾਅਦ 'ਚ ਲਿਖਦਾ ਹੈ ਕਿ ਜੋ ਜੋ ਹੋਇਆ

जो जो उन्होंने किया उन्होंने किताब लिखी है। सतगुरु कृपा करे सिखां नूं चढ़दी कला बख्शे, ज्यों जिवें जिवें इहनूं खत्म करन दी कोशिश कीती जांदी है उवें उवें दिन दुगनी चौगुनी तरक्की करदा है। ते सरकार ने देखिया असीं इहनां नूं वढ के देख लिया बिना सिर तों लड़दे रहे, असीं बिल्डिंगां तख्त ढा के देख लिया नहीं ढाए, तां फिर उहनां ने तरीका बदल लिया, साडे सुरत विचों सिधांत ढाउणा शुरू करता। सिधांत ढाउण वास्ते कई तरीके वरते, साडी नौजवानी नूं केस कतल कराउण वास्ते प्रेरित कीता, अनपढ़ होण वास्ते अनपढ़ रखण वास्ते जोर लाया, ते उह अपनी इस साजिश दे विच कामयाब हो गए। पंजाब दी जवानी नूं अनपढ़ भी रख लिया, पंजाब दी जवानी नूं केसां तों दूर करता, सिक्खी तों दूर करता, पंजाब दी जवानी नूं अपनी राजनीति विच नशियां विच लै के अज बर्बाद कर दिता, ते अज सिक्खी दा उह हल कीता, सोच लिया वी इह सिक्खी खत्म करती, ਇਹ ਸਿੱਖੀ ਕਦੇ ਖਤਮ ਨਹੀਂ ਹੋਣੀ। ਮਨੂ ਵਰਗਿਆਂ ਨੇ ਬੜਾ ਜ਼ੋਰ ਲਾ ਲਿਆ ਸਿੱਖੀ ਨੂੰ ਖਤਮ ਕਰਨ ਵਾਸਤੇ, ਅਤੇ ਸਿੱਖਾਂ ਨੇ ਜੋਸ਼ ਵਿੱਚ ਆ ਕੇ ਕਿਹਾ ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਨ ਸਵਾਈ ਹੋਏ। ਅਤੇ ਗੁਰੂ ਨਾਨਕ ਨੇ ਸਿੱਖੀ ਦਾ ਬੂਟਾ ਲਾਇਆ, ਇਹ ਰਹਿੰਦੀ ਦੁਨੀਆਂ ਤੱਕ ਰਹੇਗਾ, ਇਹਨੂੰ ਖਤਮ ਕਰਨ ਵਾਲੇ ਖਤਮ ਹੋ ਗਏ, ਅਤੇ ਇਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ ਕਰਦਾ ਅੱਗੇ ਵੱਧਦਾ ਜਾ ਰਿਹਾ। ਸਤਿਗੁਰੂ ਕਿਰਪਾ ਕਰੇ, ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਅਸੀਂ ਅੱਜ ਜੁੜੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਆਓ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਈਏ। ਸਾਰੀ ਸੰਗਤ ਪ੍ਰੇਮ ਸਹਿਤ ਪੜਿਓ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

ਮਾਨਜਨੀ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ

ਨਾਮ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਸਦਾ ਕੁਰਬਾਨ ਕੀਤਾ ਗੁਰ ਵਿਚੋਂ ਜਿਸ ਦੀਆਂ ਹੀ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੌਸੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਹੁਤ ਧੰਨਵਾਦ ਹੈ, ਜਿਨ੍ਹਾਂ ਦੀ ਕਿਰਪਾ ਸਦਕਾ ਗੁਰੂ ਦਰਬਾਰ ਦੇ ਵਿੱਚ ਇਕੱਤਰ ਹੋਏ ਹਾਂ ਜੀ। ਗੁਰੂ ਸਾਹਿਬ ਜੀ ਦਾ ਬਹੁਤ ਧੰਨਵਾਦ, ਸ਼ੁਕਰ ਹੈ ਜਿਨ੍ਹਾਂ ਨੇ ਵਿਲੀਅਮ ਲੇਖ ਦੀ ਸਮੁੱਚੀ ਸੰਗਤ ਨੂੰ ਉਦੋਂ ਬਖਸ਼ਿਆ। ਅੱਜ ਰਲ ਮਿਲ ਕੇ ਆਪਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਅਤੇ ਜੂਨ 1984 ਘੱਲੂਘਾਰੇ ਦੀ 42ਵੀਂ ਯਾਦ ਅੱਜ ਆਪਾਂ ਰਲ ਮਿਲ ਕੇ ਮਨਾ ਰਹੇ ਹਾਂ। ਸਮੂਹ ਸ਼ਹੀਦਾਂ ਨੂੰ ਸਮੁੱਚੀ ਸੰਗਤ ਸ਼ਰਧਾ ਦੇ ਫੁੱਲ ਭੇਂਟ ਕਰ ਰਹੀ ਹੈ ਜੀ। ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਰਲ ਮਿਲ ਕੇ ਇਹ ਪ੍ਰੋਗਰਾਮ ਆਰੰਭਿਆ, ਪ੍ਰੋਗਰਾਮ ਉਲੀਕਿਆ। ਗੁਰੂ ਸਾਹਿਬ ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਲ ਤੇ ਉਦਮ ਬਖਸ਼ਿਆ। ਗਿਆਨੀ ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਪਿਆਰ ਸਤਿਕਾਰ ਨਾਲ ਆਪਾਂ ਨੂੰ ਸੰਖੇਪ ਸ਼ਬਦਾਂ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਇਤਿਹਾਸ ਦੀ ਸਾਂਝ ਪਾਈ ਅਤੇ ਜੂਨ 1984 ਦੇ ਸੰਬੰਧ ਵਿੱਚ ਵੀ ਜੋ ਮੌਜੂਦਾ ਕਾਰਨ ਸੀ ਉਸ ਸਮੇਂ ਦੇ, ਉਹਨਾਂ ਦੇ ਉੱਪਰ ਗਿਆਨੀ ਜੀ ਨੇ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਚਾਨਣਾ ਪਾਇਆ। ਗਿਆਨੀ ਜੀ ਦਾ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਗਿਆਨੀ ਜੀ ਤੋਂ ਆਪਣੇ ਦਰ ਘਰ ਦੀ ਸੇਵਾ ਵੱਧ ਚੜ੍ਹ ਕੇ ਲੈਂਦੇ ਰਹਿਣ ਜੀ। ਸਮੁੱਚੇ ਲੋਕਲ ਕੀਰਤਨੀ ਜਥੇ ਦੇ ਸਾਡੇ ਮੈਂਬਰ ਸਾਹਿਬਾਨ ਸਭ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਹੜੇ ਹਮੇਸ਼ਾ ਹੀ ਬਹੁਤ ਪਿਆਰ ਸਤਿਕਾਰ ਨਾਲ ਗੁਰੂ ਦਰਬਾਰ ਦੇ ਵਿੱਚ ਆ ਕੇ ਸੇਵਾ ਕਰਦੇ ਆ ਜੀ। ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਸਭ ਦਾ ਬਹੁਤ ਧੰਨਵਾਦ ਹੈ ਜੀ, ਜਿਹੜੇ ਪਿਛਲੇ 4 ਦਿਨ ਤੋਂ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਆ ਜੀ। ਰਲ ਮਿਲ ਕੇ ਸਾਰੀ ਸੰਗਤ ਨੇ ਲੰਗਰ ਦੀ ਸੇਵਾ ਕੀਤੀ, ਅਖੰਡ ਪਾਠ ਸਾਹਿਬ ਦੀ ਸੇਵਾ ਕਰ ਰਹੇ ਆ, ਡਿਊਟੀਆਂ ਲਗਾ ਰਹੇ ਆ। ਸਮੂਹ ਸੇਵਾਦਾਰਾਂ ਦਾ, ਸਮੁੱਚੇ ਸੇਵਾਦਾਰਾਂ ਦਾ ਸਭ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਗੁਰੂ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਂਦੇ ਹੋਏ ਕੱਲ੍ਹ ਰੋਜ਼ ਤੋਂ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਨੇ। ਕੱਲ੍ਹ ਨੂੰ ਸਮਾਪਤੀ ਹੋਵੇਗੀ ਜੀ, 10 ਵਜੇ ਤੋਂ ਲੈ ਕੇ 12 ਵਜੇ ਤੱਕ ਦੀਵਾਨ ਸਜਣਗੇ। ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਗੁਰੂ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ। ਅੱਜ ਗੁਰੂ ਘਰ ਦੇ ਲੰਗਰ ਦੇ ਵਿੱਚ ਸਾਡੇ ਸਤਿਕਾਰਯੋਗ ਸਰਦਾਰ ਮੱਖਣ ਸਿੰਘ ਸੰਘੇੜਾ, ਸਾਡੇ ਸਤਿਕਾਰਯੋਗ ਸਰਦਾਰ ਮੁਖਤਾਰ ਸਿੰਘ ਚਾਹਲ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਗਈ ਹੈ ਜੀ। ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਪਰਿਵਾਰਾਂ ਉੱਤੇ ਮਿਹਰ ਪ੍ਰਿਆਸ ਰੱਖਣ, ਆਪਣੇ ਦਰ ਘਰ ਦੀ ਸੇਵਾ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਸੇਵਕਾਂ ਕੋਲੋਂ ਲੈਂਦੇ ਰਹਿਣ ਜੀ। ਜੂਨ 1984 ਦੇ ਇਤਿਹਾਸ ਬਾਰੇ ਗਿਆਨੀ ਜੀ ਨੇ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਆਪਣੇ ਨਾਲ ਸਾਂਝ ਪਾਈ ਆ। ਪਰ ਜਦੋਂ ਤੱਕ ਹੋਇਆ ਸੀ 1984 ਵਿੱਚ ਅਤੇ ਉਸ ਤੋਂ ਲਗਭਗ 15 ਸਾਲ ਤੱਕ ਜੋ ਸਰਕਾਰੀ ਪ੍ਰੋਪੇਗੰਡਾ ਚੱਲਦਾ ਰਿਹਾ, ਕਿਸੇ ਵੀ ਸਿੱਖਾਂ ਨੂੰ ਕਿਸੇ ਵੀ ਤਰੀਕੇ ਨਾਲ ਕਲੀਅਰ ਨਹੀਂ ਹੋਇਆ ਵੀ ਇਸ ਦੇ ਕਾਰਨ ਕੀ ਆ। ਜਿਸ ਤਰ੍ਹਾਂ ਸਰਕਾਰ ਨੇ ਪ੍ਰੋਪੇਗੰਡਾ ਕੀਤਾ ਕਿ ਕੁਛ ਸਿੰਘਾਂ ਨੂੰ ਫੜਨ ਲਈ ਇਹ ਓਪਰੇਸ਼ਨ ਕੀਤਾ ਗਿਆ, ਪਰ ਇਹ ਓਪਰੇਸ਼ਨ ਨਹੀਂ ਸੀ। ਇਹ ਹੌਲੀ ਹੌਲੀ 2003 ਤੋਂ ਬਾਅਦ ਜਿੱਦਾਂ ਜਿੱਦਾਂ ਸਿੱਖਾਂ ਦੇ ਵਿੱਚ ਜਾਗਰਤਾ ਆਉਂਦੀ ਰਹੀ, ਚੇਤਨਤਾ ਆਉਂਦੀ ਰਹੀ, ਉਹਦੇ ਸਿਰ 'ਤੇ ਪਤਾ ਲੱਗਣ ਲੱਗਾ ਕਿ ਸਿੱਖ ਕੌਮ ਨੂੰ ਦਬਾਉਣ ਲਈ, ਡਰਾਉਣ ਲਈ ਇਹੋ ਜਿਹਾ ਕੰਮ, ਇਹ ਇਸ ਤਰ੍ਹਾਂ ਦਾ ਘੱਲੂਘਾਰਾ ਇੰਡੀਆ ਦੀ ਗੌਰਮੈਂਟ ਵੱਲੋਂ ਕੀਤਾ ਗਿਆ ਜੀ। ਸੋ ਆਪਾਂ ਨੂੰ ਇਹੋ ਜਿਹੇ ਘੱਲੂਘਾਰਿਆਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇੱਦਾਂ ਦੇ ਘੱਲੂਘਾਰੇ ਨਾ ਵਾਪਰਨ। ਸੋ ਆਪਾਂ ਨੂੰ ਸਮਾਜਿਕ ਤੌਰ 'ਤੇ, ਧਾਰਮਿਕ ਤੌਰ 'ਤੇ ਅਤੇ ਰਾਜਨੀਤਿਕ ਤੌਰ 'ਤੇ ਮਜ਼ਬੂਤ ਹੋਣ ਦੀ ਲੋੜ ਹੈ ਕਿ ਇੰਨੀ ਛੇਤੀ ਕੋਈ ਤੀਜਾ ਬੰਦਾ ਜਾਂ ਤੀਜੀ ਧਿਰ ਗੁਰੂ ਦਰਬਾਰ ਦੇ ਉੱਤੇ ਜਾਂ ਸਿੱਖੀ ਸਿਧਾਂਤਾਂ ਦੇ ਉੱਤੇ ਹਮਲਾ ਨਾ ਕਰ ਸਕੇ। ਸੋ ਗੁਰੂ ਸਾਹਿਬ ਸਭ ਨੂੰ ਉਦਮ ਬਖਸ਼ਣ, ਮਿਹਰ ਕਰਨ, ਸਿੱਖ ਕੌਮ ਦੇ ਉੱਪਰ ਮਿਹਰ ਕਰਨ। ਗੁਰੂ ਸਾਹਿਬ ਸਭ ਨੂੰ ਰਲ ਮਿਲ ਕੇ ਏਕਤਾ ਦਾ ਬਲ ਬਖਸ਼ਣ ਜੀ। ਸੋ ਹੁਣ ਦੀਵਾਨਾਂ ਦੀ ਸਮਾਪਤੀ ਹੈ ਜੀ। ਸੋ ਮਹਾਰਾਜ ਦੇ ਸੁੱਖ ਆਸਣ ਦੀ ਸੇਵਾ ਹੋਵੇਗੀ, ਉਪਰੰਤ ਕੜਾਹ ਪ੍ਰਸ਼ਾਦ ਵਰਤਾਇਆ ਜਾਵੇਗਾ, ਫਿਰ ਪਰਿਵਾਰਾਂ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ ਜੀ, ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਕ ਵਾਰ ਫਿਰ ਤੋਂ ਸਭ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਾਲ ਕਟਹਾਰ ਦਾ ਸਾਲ ਨਾ ਜਾਣੇ।

ਵੱਡਾ ਹੀ ਜਨ ਮਾਨਕ ਨਾਮ ਹੋਇਆ।

ਹਰਿਹਰਨ ਅਖੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ਰ ਹਰ ਧਿਆਇਓ ਜਨ ਪਗਲ ਕੇ ਰਹਾਓ ਜਨਮ ਜਨ ਕੇ ਭੂਲ ਚੁੱਕ ਹਮ ਅਬ ਆਏ ਪ੍ਰਭ ਸਰਣ ਗੇ ਤੂੰ ਸਰਣਾਰਥ ਪ੍ਰਤਪਾਲਕ ਸਵਾਮੀ ਹਰ ਰਾਖੋ ਵੱਡ ਪਾਪ।

0: ਸੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: So, ਹੁਣ ਮੱਘਰ ਦੇ ਮਹੀਨੇ ਤੋਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਮਹਾਰਾਜ। ਜਿਹੜੇ ਜੀਵ ਸਤਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹ ਸੁਖੀ ਰਹਿੰਦੇ ਹੋਏ ਨਾਲ ਨਾਲ ਦੋਨਾਂ ਲੋਕਾਂ ਵਿੱਚ ਸ਼ੋਭਾ ਵੀ ਪ੍ਰਾਪਤ ਕਰਦੇ ਨੇ। ਜਿਹੜੇ ਸਿਮਰਨ ਨਹੀਂ ਕਰਦੇ ਉਹ ਸੰਸਾਰ ਵਿੱਚ ਦੁਖੀ ਰਹਿੰਦੇ ਨੇ ਅਤੇ ਉਹਨਾਂ ਦਾ ਪਰਲੋਕ ਵੀ ਵਿਗੜ ਜਾਂਦਾ। ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਮੰਗਿਰ ਮਾਹਿ ਸੁਹੰਦੀਆਂ ਹਰ ਪਿਰ ਸੰਗ ਬੈਠੜੀਆ। ਮੰਗਿਰ ਤੋਂ ਭਾਵ ਮੰਮੇ ਉੱਤੇ ਟਿੱਪੀ, ਕੱਗੇ ਸਿਹਾਰੀ, ਰਾਰੇ ਸਿਹਾਰੀ, ਮੰਗਿਰ। ਇਸ ਤਰ੍ਹਾਂ ਕੱਗਾ ਭਾਰਾ ਕਰਕੇ ਬੋਲਣਾ, ਧੱਦਾ ਭਾਰਾ ਕਰਕੇ ਬੋਲੀਦਾ। ਸੋ ਮੱਘਰ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਉਹ ਜੀਵ ਰੂਪ ਇਸਤਰੀਆਂ ਜਿਹੜੀਆਂ ਸੰਸਾਰ ਦੇ ਵਿੱਚ ਸੁਹੰਦੀਆਂ ਸੋਵਨੀਕ ਨੇ, ਜੋ ਵਾਹਿਗੁਰੂ ਰੂਪ ਪਤੀ ਦੇ ਨਾਲ ਮਿਲ ਬੈਠੀਆਂ ਨੇ, ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਹਰ ਇੱਕ ਥਾਂ 'ਤੇ ਹੈ। ਜਿਹੜੀਆਂ ਜੀਵ ਰੂਪ ਇਸਤਰੀਆਂ ਉਹਦੇ ਭਜਨ ਸਿਮਰਨ ਵਿੱਚ ਜੁੜੀਆਂ ਹੋਈਆਂ ਨੇ, ਉਹ ਲੋਕ ਅਤੇ ਪਰਲੋਕ ਹਰ ਥਾਂ 'ਤੇ ਹੀ ਸੋਭਾ ਪਾਉਂਦੀਆਂ ਨੇ। ਜਿੱਥੇ ਵੀ ਚਲੇ ਜਾਣ ਉੱਥੇ ਹੀ ਸੋਭਾ ਪਾਉਂਦੇ ਨੇ, ਭਾਵੇਂ ਉਹ ਧਰਮ ਰਾਜ ਦੇ ਦਰ 'ਤੇ ਰਾਜੇ ਜਨਕ ਵਾਂਗੂ ਚਲੇ ਜਾਣ, ਭਾਵੇਂ ਉਹ ਸੁਭਾਵਕ ਹੀ ਆਪਣੀ ਮਰਜ਼ੀ ਨਾਲ ਸਵਰਗਾਂ ਦਾ ਗੇੜਾ ਲਾ ਦੇਣ, ਭਾਵੇਂ ਉਹ ਆਕਾਸ਼ ਵਿੱਚ ਚਲੇ ਜਾਣ, ਪਤਾਲ ਵਿੱਚ ਚਲੇ ਜਾਣ, ਉਹਨਾਂ ਦੀ ਸੋਭਾ ਹਰ ਜਗ੍ਹਾ ਹੀ ਹੁੰਦੀ ਹੈ। ਔਰ ਫਿਰ ਉਹਨਾਂ ਦੀ ਸੋਭਾ ਗਿਣ ਨਹੀਂ ਸਕਦੇ ਕਿੰਨੀ ਵੱਡੀ ਹੁੰਦੀ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਮੈਂ ਉਹਨਾਂ ਦੀ ਕੀ ਸੋਭਾ ਗਿਣਨਾ ਕਰਾਂ, ਕੀ ਦੱਸਾਂ ਉਹਨਾਂ ਦੀ ਸੋਭਾ ਤੁਹਾਨੂੰ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮੇਲ ਲਿਆ। ਕਿਸੇ ਬਹੁਤ ਅਮੀਰ ਵਿਅਕਤੀ ਦੀ ਪਤਨੀ ਕਿੰਨਾ ਮਾਣ ਉਹਨੂੰ ਮਿਲਦਾ, ਪਰ ਕਿਸੇ ਦੇਸ਼ ਦੇ ਵੱਡੇ ਅਹੁਦੇ 'ਤੇ ਬੈਠੇ ਹੋਏ ਬੰਦੇ ਦੀ ਪਤਨੀ ਹੋਰ ਜ਼ਿਆਦਾ ਮਾਣ ਪ੍ਰਾਪਤ ਕਰਦੀ। ਵਿਸ਼ਨੂੰ ਦੀ ਪਤਨੀ ਲਕਸ਼ਮੀ ਉਹ ਸਭ ਤੋਂ ਹੀ ਜ਼ਿਆਦਾ ਮਾਣ ਪ੍ਰਾਪਤ ਕਰਦੀ ਦੁਨੀਆਂ 'ਚ। ਕਿਸੇ ਵੀ ਉੱਚੇ ਅਹੁਦੇ 'ਤੇ ਬੈਠੇ ਹੋਏ ਦੇਵੀ ਦੇਵਤਾ ਦੀ ਪਤਨੀ ਹੋਵੇ ਮਾਣ ਮਿਲਦਾ, ਪਰ ਜਿੰਨਾ ਮਾਣ ਰੱਬ ਦੀ ਪਤਨੀ ਨੂੰ ਮਿਲਦਾ, ਜੀਵ ਰੂਪ ਇਸਤਰੀ ਨੂੰ ਮਿਲਦਾ, ਜਿਹੜੇ ਇੱਕ ਵਾਰ ਉਹਦੇ ਵਿੱਚ ਲੀਨ ਹੋ ਜਾਂਦੇ ਨੇ ਉਹਦੇ ਮੂਹਰੇ ਸਾਰੇ ਹੀ ਝੁੱਕ ਜਾਂਦੇ ਨੇ। ਧੰਨ ਹੋ ਧੰਨ ਹੋ, ਤੂੰ ਧੰਨਤਾ ਯੋਗ ਹੈ, ਤੈਨੂੰ ਵਾਹਿਗੁਰੂ ਨੇ ਅਪਣਾਇਆ। ਇਤਨੀ ਤਿੰਨਾਂ ਲੋਕਾਂ 'ਚ ਸੋਭਾ ਹੁੰਦੀ ਹੈ, ਮਹਾਰਾਜ ਕਹਿੰਦੇ ਗਿਣ ਹੀ ਨਹੀਂ ਸਕਦੇ, ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇੰਨੀ ਸੋਭਾ ਹੁੰਦੀ ਹੋਵੇਗੀ ਰੱਬ ਦੇ ਪਿਆਰਿਆਂ ਦੀ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲਣੀਆ। ਜੋ ਸੰਤਾਂ ਰੂਪ ਸਹੇਲੀਆਂ ਨਾਲ ਮਿਲੀਆਂ ਨੇ, ਸੰਗ ਸਾਧ ਸਹੇਲਣੀਆ, ਜਗਿਆਸੂਆਂ ਨਾਲ ਮਿਲੀਆਂ ਨੇ, ਉਹ ਰਾਮ ਦੇ ਨਾਲ ਮਿਲ ਕੇ ਉਹਨਾਂ ਦਾ ਤਨ ਮਨ ਜਿਹੜਾ ਪ੍ਰਫੁੱਲਿਤ ਹੋ ਗਿਆ, ਉਹਨਾਂ ਦਾ ਤਨ ਮਨ ਰਾਮ ਨਾਲ ਭਾਵ ਮੌਲਿਆ ਮਿਲ ਗਿਆ, ਪ੍ਰਫੁੱਲਿਤ ਹੋ ਗਿਆ ਹੈ। ਰਾਮ ਤੋਂ ਭਾਵ ਹੁੰਦਾ ਰਮਿਆ ਹੋਇਆ, ਵਿਆਪਕ ਹੋਣ ਕਰਕੇ ਉਹਦਾ ਨਾਮ ਰਾਮ ਹੈ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਸੋ ਇਸ ਤਰ੍ਹਾਂ ਅਲੱਗ ਅਲੱਗ ਨਾਮ ਹਨ, ਪਰ ਇਹ ਰਾਮ ਇੱਥੇ ਪਰਮਾਤਮਾ ਦਾ ਨਾਮ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਨਾਰਦ ਮੁਨ ਉਪਦੇਸ਼ਿਆ, ਨਾਰਦ ਮੁਨੀ ਜੀ ਨੇ ਜਦੋਂ ਉਪਦੇਸ਼ ਕੀਤਾ ਸੀ ਪ੍ਰਹਿਲਾਦ ਨੂੰ, ਧਰੂ ਨੂੰ, ਉਹਨਾਂ ਨੇ ਕਿਹਾ ਸੀ ਹਰੀ ਹਰੀ ਰਾਮ ਰਾਮ ਦਾ ਜਾਪ ਕਰੋ। ਇਹ ਗੁਰਮੰਤਰ ਸੀ ਉਦੋਂ। ਉਦੋਂ ਤਾਂ ਹਲੇ ਤ੍ਰੇਤੇ ਵਿੱਚ ਬਾਅਦ ਵਿੱਚ ਰਾਮ ਚੰਦਰ ਜੀ ਹੋਏ ਨੇ, ਇਸ ਕਰਕੇ ਇਹ ਰਾਮ ਨਾਮ ਜਿਹੜਾ ਪਰਮੇਸ਼ਰ ਦਾ ਹੈ। ਜਦੋਂ ਰਾਮ ਚੰਦਰ ਜੀ ਨੇ ਪੱਥਰਾਂ ਦੇ ਉੱਤੇ ਲਿਖਿਆ ਸੀ, ਪੱਥਰ ਤਰਨ ਲੱਗ ਗਏ ਸੀ ਸਮੁੰਦਰ 'ਚ, ਉੱਥੇ ਕੇਵਲ ਉਹਨਾਂ ਨੇ ਲਿਖਿਆ ਸੀ ਰਾਮ ਪਰਮੇਸ਼ਰ ਦਾ ਨਾਮ, ਉੱਥੇ ਉਹਨਾਂ ਨੇ ਰਾਮ ਚੰਦਰ ਨਹੀਂ ਸੀ ਲਿਖਿਆ। ਇਸ ਕਰਕੇ ਉਹ ਰਾਮ ਦਾ ਆਪ ਵੀ ਨਾਮ ਰਾਮ ਦਾ ਹੀ ਜਪਦੇ ਸੀ। ਰਾਮ ਜੋ ਸਰਬ ਵਿਆਪਕ ਪਰਿਪੂਰਨ ਪਰਮੇਸ਼ਰ ਹੈ। ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲਣੀਆਂ, ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲਣੀਆਂ। ਜੋ ਸਤਸੰਗਤ ਤੋਂ ਬਾਹਰ ਰਹਿੰਦੀਆਂ ਨੇ, ਸੰਤਾਂ ਮਹਾਤਮਾ ਤੋਂ ਦੂਰ ਰਹਿਣਾ, ਗੁਰਮੁਖਾਂ ਤੋਂ ਪਰੇ ਰਹਿੰਦੀਆਂ ਨੇ, ਉਹ ਨਰਦਾਂ ਇਕੱਲੀਆਂ ਹੀ ਰਹਿੰਦੀਆਂ, ਉਹਨਾਂ ਦਾ ਵਾਹਿਗੁਰੂ ਪਤੀ ਨਾਲ ਮਿਲਾਪ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਹਮੇਸ਼ਾ ਹੀ ਦੁਵੈਸ਼ ਖੜ੍ਹੀ ਹੋ ਜਾਂਦੀ, ਈਰਖਾ ਖੜ੍ਹੀ ਹੋ ਜਾਂਦੀ। ਪਰਮੇਸ਼ਰ ਨੂੰ ਈਰਖਾ ਚੰਗੀ ਨਹੀਂ ਲੱਗਦੀ, ਦੁਵੈਸ਼ ਚੰਗੀ ਨਹੀਂ ਲੱਗਦੀ। ਤਾਂਹੀਓ ਸਤਿਗੁਰੂ ਕਹਿੰਦੇ ਨੇ ਕੋਈ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾਂ ਵਿਛਾਏ। ਸਤਿਗੁਰੂ ਕਹਿੰਦੇ ਨੇ ਸਾਰੇ ਇੱਕ ਥਾਂ 'ਤੇ ਬੜੇ ਪਿਆਰ ਨਾਲ ਮਿਲ ਕੇ ਸਫਾਂ ਹੁੰਦੀਆਂ ਸੀ ਪਹਿਲਾਂ, ਇਹ ਦਰੀਆਂ ਬਣ ਗਈਆਂ, ਹੁਣ ਗਾਹਾਂ ਗੱਲ ਲੰਘ ਗਈ, ਕਾਰਪੈਟ ਜੇ ਬਣ ਗਏ, ਚੀਜ਼ ਉਹੀ ਹੈ। ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਬੈਸੋ ਸਫਾਂ ਵਿਛਾਏ। ਲਿਖ ਸਕਦੇ ਸੀ ਗੁਰਮੁਖ ਬੈਸੋ, ਪਲੰਘ ਡਾਹ ਕੇ, ਕੁਰਸੀਆਂ ਡਾਹ ਕੇ, ਬਾਣੀ ਅੰਦਰ ਆਇਆ ਨਹੀਂ ਐਸਾ ਜੇਕਰ ਮੂਹੜੇ 'ਤੇ ਬਹਿ ਜਾਓ, ਪਲੰਘ 'ਤੇ ਬੈਠ ਜਾਓ, ਐਸਾ ਕੁਝ ਜ਼ਿਕਰ ਕੀਤਾ ਨਹੀਂ ਗੁਰਾਂ ਨੇ। ਕਿਉਂਕਿ ਮਾਡਰਨ ਚੀਜ਼ਾਂ ਜਿਹੜੀਆਂ ਨੇ ਉਹ ਹੋਰ ਪਾਸੇ ਨੂੰ ਚਲੀਆਂ ਜਾਂਦੀਆਂ ਨੇ। ਜਿਵੇਂ ਕੋਈ ਬੇਨਤੀ ਕੀਤੀ ਇੱਕ ਵਾਰ ਮਹਾਰਾਜ ਨੂੰ ਸਿੰਘਾਂ ਨੇ ਕਿ ਮਹਾਰਾਜ ਲੰਗਰ ਦੇ ਵਿੱਚ ਜੇ ਆਹ ਚੀਜ਼ਾਂ ਬਣਾ ਲਿਆ ਕਰੀਏ, ਜਿਵੇਂ ਵਿਆਹ ਸ਼ਾਦੀਆਂ 'ਚ ਹੁੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤਾਂ ਫਿਰ ਲੰਗਰ ਨਾ ਹੋਇਆ, ਫਿਰ ਮਾਡਰਨ ਲੰਗਰ ਹੋ ਗਿਆ ਹੈ, ਜੋ ਮਰਿਆਦਾ ਹੈ ਉਹੀ ਰੱਖੋ। ਇਸ ਤਰ੍ਹਾਂ ਦਾ ਇਹ ਬਚਨ ਆਇਆ ਹੈ ਕਿ ਗੁਰਮੁਖ ਬੈਸੋ ਸਫਾਂ ਵਿਛਾਏ। ਸਫਾਂ ਵਿਛਾ ਕੇ ਭਾਈ ਗੁਰਦਾਸ ਜੀ ਲਿਖਦੇ ਨੇ ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਇਸ ਤਰ੍ਹਾਂ ਤੱਪੜਾਂ ਦੇ ਉੱਤੇ ਸੰਗਤ ਬੈਠਦੀ ਹੈ, ਇਹ ਸੁੱਤੇ ਸਿੱਧੀ ਪ੍ਰਕਰਨ ਆ ਜਾਂਦਾ। ਮੈਂ ਕੋਈ ਪਿੱਛੋਂ ਤਿਆਰੀ ਨਹੀਂ ਕਰਕੇ ਆਉਂਦਾ, ਨਾ ਮੈਂ ਯਾਦ ਕਰਕੇ ਆਉਣਾ ਕੁਛ, ਜੋ ਬੈਠਿਆਂ ਹੀ ਫੁਰ ਜਾਂਦਾ ਆਪਣੇ ਆਪ ਹੀ। ਕਥਾ ਕਰਦਿਆਂ ਕੁਦਰਤੀ ਚੀਜ਼ ਸਾਹਮਣੇ ਆ ਜਾਂਦੀ ਆਪਣੇ ਆਪ ਹੀ। ਕਿਸੇ ਨੂੰ ਮੈਂ ਸੰਬੋਧਨ ਵੀ ਨਹੀਂ ਕਰਦਾ ਕਿ ਤੁਸੀਂ ਆਹ ਕਰਦੇ ਹੋ। ਸੁਭਾਵਕ ਇੱਕ ਜਦੋਂ ਗੁਰਮਤ ਦੀ ਥਰਮਾਮੀਟਰ ਗੁਰਮਤ ਦਾ ਲੱਗਦਾ, ਜਦੋਂ ਆਪਾਂ ਮਿਲਦੇ ਹਾਂ ਕਿਸੇ ਚੀਜ਼ ਨੂੰ, ਸੁਭਾਵਕ ਹੀ ਉਹ ਕਈ ਗੱਲਾਂ ਨਾਲ ਰਲ ਜਾਂਦਾ, ਪਰ ਉਹਦੇ ਤੋਂ ਬਿਨਾਂ ਆਪਣਾ ਗੁਜ਼ਾਰਾ ਵੀ ਨਹੀਂ। ਗੁਰਮਤ ਦੀਆਂ ਸੇਧਾਂ ਲੈ ਕੇ ਹੀ ਆਪਾਂ ਪਤਾ ਕਰ ਸਕਦੇ ਹਾਂ ਗੁਰਮਤ ਅਤੇ ਦੁਰਮਤ ਕੀ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹਰੀ ਪਤੀ ਨਾਲ ਉਹਨਾਂ ਦਾ ਮਿਲਾਪ ਨਹੀਂ ਹੁੰਦਾ, ਕਿਉਂਕਿ ਉਹ ਸਤਸੰਗਤ ਤੋਂ ਬਾਹਰ ਰਹਿਣਾ ਪਸੰਦ ਕਰਦੀਆਂ ਨੇ, ਗੁਰੂ ਦੇ ਹੁਕਮ ਤੋਂ ਬਾਹਰ ਰਹਿਣਾ ਪਸੰਦ ਕਰਦੀਆਂ ਨੇ। ਸਾਡੇ ਏਡੇ ਵੱਡੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਵੀ ਕਿਤੇ ਗਏ ਨੇ, ਗੁਰੂ ਨਾਨਕ ਸਾਹਿਬ ਦਾ ਗੁਰੂ ਘਰ ਗੁਰਦੁਆਰਾ ਬਹੁਲਤਾ ਕਰਕੇ ਕਦੇ ਵੀ ਸ਼ਹਿਰ ਦੇ ਅੰਦਰ ਨਹੀਂ ਮਿਲੇਗਾ। ਗੁਰੂ ਨਾਨਕ ਸਾਹਿਬ ਦੇ ਜਿੰਨੇ ਗੁਰੂ ਘਰ ਜਾਂ ਬਾਕੀ ਗੁਰੂ ਸਾਹਿਬ ਵੀ ਬਹੁਤਾ ਜ਼ਿਆਦਾਤਰ ਸ਼ਹਿਰ ਤੋਂ ਬਾਹਰ ਬਾਹਰ ਹੀ ਜਾ ਕੇ ਬੈਠਿਆ ਕਰਦੇ ਸੀ। ਉਹ ਵੀ ਥੱਲੇ ਆਸਣ ਲਾ ਦੇਣਾ, ਕਿਸੇ ਦਰਖਤ ਥੱਲੇ ਦੇਖ ਕੇ ਉੱਥੇ ਹੀ ਕੱਪੜਾ ਵਿਛਾ ਕੇ ਬਸ ਉੱਥੇ ਬੈਠ ਜਾਣਾ ਸਮਾਧੀ ਲਾ ਕੇ। ਸੁੱਕੇ ਹੋਏ ਬਾਗ ਹਰੇ ਕੀਤੇ ਗੁਰਾਂ ਨੇ। ਇਸ ਤਰ੍ਹਾਂ ਗੁਰੂ ਸਾਹਿਬ ਵੱਲ ਦੇਖਣਾ ਚਾਹੀਦਾ, ਪਹਿਲੇ ਪਾਤਸ਼ਾਹ ਕਿੱਥੇ ਬੈਠਦੇ ਸਨ। ਇੱਥੋਂ ਤੱਕ ਪਈ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਾਲੇ ਪਲੰਘ ਦੇ ਥੱਲੇ ਹੁਣ ਵੀ ਕੱਪੜਾ ਵਿਛਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਕੋਠਾ ਸਾਹਿਬ ਜਿੱਥੇ ਸੁਖਾਸਨ ਹੁੰਦਾ ਹੈ, ਦੇਖੋ ਉਹਦੇ ਥੱਲੇ ਕੱਪੜਾ ਉਹ ਵਿਛਿਆ ਹੋਇਆ ਨਿਸ਼ਾਨੀ ਹੈ ਵੀ ਗੁਰੂ ਸਾਹਿਬ ਰਾਤ ਨੂੰ ਪਲੰਗ ਤੇ ਨਹੀਂ ਸੀ ਵਿਰਾਜਮਾਨ ਹੁੰਦੇ। ਪਲੰਗ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੁੰਦਾ ਸੀ, ਆਪ ਜੀ ਉਹ ਪਲੰਗ ਦੇ ਥੱਲੇ ਬਰਾਜਿਆ ਕਰਦੇ ਸੀ, ਥੱਲੇ ਕੱਪੜਾ ਵਿਛਾ ਕੇ। ਇਹ ਚੀਜ਼ ਦੇਖਣ ਵਾਲੀ। ਫਿਰ ਜਦੋਂ ਆਪਾਂ ਭਗਤੀ ਕਰਦੇ ਹਾਂ, ਕੀ ਕਹਿਣਾ, ਸਰੀਰ ਜ਼ਿਆਦਾ ਦਰਦ ਹੋ ਜਾਵੇ, ਬੈਠਣਾ ਔਖਾ ਹੋ ਜਾਵੇ। ਭਗਤੀ ਹਮੇਸ਼ਾ ਧਰਤੀ ਉੱਤੇ ਬਹਿ ਕੇ ਹੀ ਜ਼ਿਆਦਾ ਠੀਕ ਰਹਿੰਦੀ ਹੈ। ਭਗਤੀ ਜਦੋਂ ਕਰਦੇ ਨੇ, ਸਮਾਧੀ ਲਾਉਂਦੇ ਨੇ, ਯੋਗੀ ਯੋਗਾ ਕਰਦੇ ਨੇ, ਸਮਾਧੀਆਂ ਕਿੰਨਾ ਕਿੰਨਾ ਸਮਾਂ ਧਰਤੀ ਉੱਤੇ ਬਹਿ ਕੇ, ਬਿਲਕੁਲ ਥੱਲਿਓਂ ਥਾਂ ਪੱਧਰਾ ਹੋਵੇ, ਫਿਰ ਹੀ ਸਮਾਧੀ ਲੱਗਦੀ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਾਵਧਾਨ ਇਕਾਗਰ ਚੀਤ ਹੋ ਕੇ ਭਗਤੀ ਕਰਨੀ, ਗੁਰਮੁਖ ਬੈਸੋ ਸਫਾ ਵਿਛਾਏ। ਸਤ ਸੰਗਤ ਵਿੱਚ ਬਹਿਣ ਨਾਲ ਮਨ ਦਾ ਟਿਕਾਓ ਬਣਦਾ, ਉੱਚਾ ਨੀਵਾਂ ਪੁਣਾ ਖਤਮ ਹੁੰਦਾ। ਸਤਸੰਗਤ ਵਿੱਚ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕਉ ਸਾਂਝਾ। ਸਤਸੰਗਤ ਵਿੱਚ ਛੋਟਾ ਵੱਡਾ ਉੱਚਾ ਨੀਵਾਂ ਸਭ ਬੈਠਦੇ ਨੇ। ਦੇਖੋਗੇ ਬਹੁਤੇ ਥਾਵਾਂ 'ਤੇ ਦਰਵਾਜ਼ੇ ਘੱਟ ਹੁੰਦੇ ਨੇ, ਪਰ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਇਸੇ ਕਰਕੇ ਰੱਖੇ ਆ, ਚਾਰੇ ਪਾਸੇ ਹੀ ਖੁੱਲ੍ਹਾ ਹੈ। ਕਿਸੇ ਦਿਸ਼ਾ 'ਚੋਂ ਕੋਈ ਆਓ, ਕੋਈ ਛੋਟਾ ਆਓ, ਵੱਡਾ ਆਓ, ਹਰ ਇੱਕ ਲਈ ਹਰਿਮੰਦਰ ਸਾਹਿਬ ਸਾਂਝਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਜਿੱਥੇ ਸੋਚ ਖੜੀ ਹੈ, ਆਪਾਂ ਨੂੰ ਉੱਥੇ ਉੱਤੇ ਜਾਣਾ ਪੈਣਾ ਹੈ। ਸਾਡੀ ਸੋਚ ਬਹੁਤ ਥੱਲੇ ਥੱਲੇ ਹੀ ਹੈ, ਆਪਣੀ ਸੋਚ ਨੂੰ ਉੱਚਾ ਚੱਕੀਏ। ਗੁਰੂ ਸਾਹਿਬ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਦੇਸ਼ ਕਰਨਾ ਹੈ, ਇਹਦੇ ਤੋਂ ਆਪਾਂ ਨੂੰ ਆਪ ਹੀ ਸਮਝ ਲੱਗ ਜਾਣੀ। ਸਤਿਗੁਰੂ ਕਹਿੰਦੇ ਜਿਹੜੇ ਸਤਸੰਗਤ ਤੋਂ ਬਾਹਰ ਨੇ, ਇਕੱਲੇ ਇਕੱਲੇ ਜੇ ਤੁਰੇ ਫਿਰਦੇ ਨੇ, ਸੰਗਤ ਵਿੱਚ ਬਹਿ ਕੇ ਰਾਜੀ ਨਹੀਂ ਗਏ, ਹਉਮੈ ਵਿੱਚ ਨੇ ਆਪਣੀ ਵਿੱਚ, ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜੀ ਆ, ਉਹਨਾਂ ਦਾ ਦੁੱਖ ਕਦੇ ਉਤਰਦਾ ਨਹੀਂ, ਕਦੇ ਗਲੋਂ ਨਹੀਂ ਲੈ ਸਕਦਾ, ਉਹ ਅੰਤ ਨੂੰ ਜਮਾਂ ਦੇ ਵਸ ਵਿੱਚ ਹੀ ਪੈਣਗੀਆਂ। ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ, ਜਿਨ੍ਹਾਂ ਸਖੀਆਂ ਨੇ ਆਪਣੇ ਵਾਹਿਗੁਰੂ ਦੇ ਆਨੰਦ ਨੂੰ ਰਾਵਿਆ ਹੈ, ਮਾਣਿਆ ਹੈ, ਉਹ ਨਿਤ ਹਮੇਸ਼ਾ ਹੀ ਵਾਹਿਗੁਰੂ ਦੇ ਦਰਬਾਰ ਵਿੱਚ ਸਾਵਧਾਨ ਖੜੀਆਂ ਮਿਲਣਗੀਆਂ। ਸਮਾਧ ਚਿੱਤ ਹੋ ਕੇ ਉੱਥੇ ਸਮਾਧੀ ਲਾ ਕੇ, ਜਾਂ ਖੜ੍ਹੇ ਹੋ ਕੇ, ਜਾਂ ਹਮੇਸ਼ਾ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਉਹ ਦਰਸ਼ਨ ਕਰਦੇ ਨੇ। ਜਿਨ੍ਹਾਂ ਨੇ ਇੱਥੇ ਰਾਵਿਆ ਦਾ ਮਤਲਬ ਹੁੰਦਾ ਇੱਕ ਸਰੀਰਕ ਹੁੰਦਾ ਵਿਕਾਰ, ਇਹ ਹੈ ਆਤਮਕ ਤੌਰ 'ਤੇ ਆਨੰਦ ਮਾਨਣਾ, ਕਿਉਂਕਿ ਵਾਹਿਗੁਰੂ ਮਾਇਆ ਤੋਂ ਰਹਿਤ, ਵਾਹਿਗੁਰੂ ਦੇ ਵਿੱਚ ਸਾਡੀ ਜਦੋਂ ਆਤਮਾ ਲੀਨ ਹੁੰਦੀ ਹੈ, ਉਹ ਜਿਹੜਾ ਆਨੰਦ ਹੈ ਉਹਦਾ ਤਾਂ ਕੋਈ ਅੰਤ ਹੀ ਨਹੀਂ। ਕਿੱਥੇ ਨਾਦ ਵਿਨੋਦ ਕੋੜ ਆਨੰਦ ਹੁੰਦਾ, ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀਆ। ਰਤਨ ਤੋਂ ਭਾਵ ਹੁੰਦਾ ਵੈਰਾਗ, ਜਵੇਹਰ ਹੁੰਦਾ ਗਿਆਨ, ਲਾਲ ਤੋਂ ਭਾਵ ਹੈ ਪ੍ਰੇਮ, ਮੋਤੀ ਤੋਂ ਭਾਵ ਹੁੰਦੀ ਸ਼ੁੱਧਤਾ, ਮਣੀ ਹੁੰਦੀ ਭਗਤੀ, ਹੀਰਾ ਨਾਮ ਹੁੰਦਾ ਇਤਿਹਾਦਕ। ਇਹ ਸ਼ੁਭ ਗੁਣ ਜਿਹੜੇ ਵਾਹਿਗੁਰੂ ਨੇ ਉਹਨਾਂ ਦੇ ਕੰਠ ਵਿੱਚ ਭਾਵ ਗਲ ਦੇ ਵਿੱਚ ਜੜ ਦਿੱਤੇ ਨੇ, ਸ਼ੁਭ ਗੁਣ ਉਹਨਾਂ ਦੇ ਹਿਰਦੇ 'ਚ ਵਸਾ ਦਿੱਤੇ ਨੇ। ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆ। ਮਹਾਰਾਜ ਫਰਮਾਉਂਦੇ ਨੇ ਉਹਨਾਂ ਦੀ ਚਰਨ ਧੂੜ ਨੂੰ ਬਾਂਛੈ, ਚਾਹੁਣਾ ਕਰ ਤੂੰ ਵੀ, ਜੋ ਵਾਹਿਗੁਰੂ ਦੇ ਦਰਵਾਜ਼ੇ ਦੀ ਸ਼ਰਨ ਵਿੱਚ ਪਈਆਂ ਹੋਈਆਂ ਨੇ। ਸਤਸੰਗ ਦਰਵਾਜ਼ੇ ਅੰਦਰ ਆ ਕੇ ਜੋ ਵਾਹਿਗੁਰੂ ਦੀ ਸ਼ਰਨ ਵਿੱਚ ਪਈਆਂ ਨੇ, ਭਗਤ ਕਬੀਰ ਜੀ ਜਿਵੇਂ ਫਰਮਾਉਂਦੇ ਨੇ, ਕਬੀਰ ਜਿਹ ਦਰ ਆਵਤ ਜਾਤਿਆ ਹੋ, ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਕਬੀਰ ਜੀ ਕਹਿੰਦੇ ਹਰੀ ਦੇ ਦਰ ਦੇ ਉੱਤੇ ਜਾ ਕੇ ਬੈਠਣਾ ਕਰ, ਉਹ ਦਰ ਨਾ ਛੱਡ, ਇਹੀ ਦਰ ਸਭ ਤੋਂ ਵੱਡਾ ਦਰ ਹੈ। ਮੰਗਿਰ ਕਬ ਆਰਾਧਨਾ ਬਹੁੜਨਾ ਜਨਮੜੀਆ। ਮੱਘਰ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ, ਜੇ ਵਾਹਿਗੁਰੂ ਨੂੰ ਆਰਾਧਨਾ ਕਰਦੀਆਂ ਜੀਵ ਰੂਪ ਇਸਤਰੀਆਂ, ਉਹ ਬਹੁੜ ਹੁੰਦਾ ਮੁੜ ਕੇ, ਜੰਮਦੀਆਂ ਮਰਦੀਆਂ ਨਹੀਂ, ਫੇਰ ਨਹੀਂ ਆਉਂਦੀਆਂ ਸੰਸਾਰ ਦੇ ਅੰਦਰ, ਉਹਨਾਂ ਦੀ ਕਲਿਆਣ ਹੋ ਜਾਂਦੀ ਹੈ। ਜਿਹੜੀ ਚੀਜ਼ ਮਹਾਰਾਜ ਨੂੰ ਭਾਉਂਦੀ ਹੈ ਉਹਦੇ ਬਾਰੇ ਸੋਚੋ ਹਮੇਸ਼ਾ। ਕਈ ਵਾਰ ਆਪਾਂ ਆਪਣੀ ਮਰਜ਼ੀ ਨਾਲ ਕਈ ਚੀਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਨਹੀਂ ਪਾਉਂਦੀ ਉਹਨਾਂ ਨੂੰ, ਤੁਸੀਂ ਫਿਰ ਬਾਅਦ ਵਿੱਚ ਤੰਗ ਹੋਣਾ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਕਿਉਂਕਿ ਇੱਕ ਤਾਂ ਹੁੰਦੇ ਆਮ ਜੀਵ, ਇੱਕ ਹੁੰਦੀਆਂ ਪਹੁੰਚੀਆਂ ਰੂਹਾਂ। ਪਹੁੰਚੀਆਂ ਰੂਹਾਂ ਸਾਰਾ ਕੁਝ ਪਤਾ ਕਰ ਲੈਂਦੀਆਂ ਕਿ ਮਹਾਰਾਜ ਨੂੰ ਕੀ ਪ੍ਰਵਾਨ ਹੈ, ਕੀ ਪ੍ਰਵਾਨ ਨਹੀਂ। ਮਹਾਰਾਜ ਜੀ ਕਹਿੰਦੇ ਨੇ, ਮੈਂ ਜੋ ਮਰਿਆਦਾ ਸ਼ੁਰੂ ਤੋਂ ਲੈ ਕੇ ਬਣਾਈ ਹੈ ਦਸਾਂ ਸਰੂਪਾਂ ਤੱਕ, ਉਹਨੂੰ ਨਾ ਛੇੜੋ, ਨਾ ਬਦਲੋ, ਫਿਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਜ਼ਿੰਮੇਵਾਰੀ ਉਦੋਂ ਤੱਕ ਕੀ ਹੈ ਜਦੋਂ ਤੱਕ ਤੁਸੀਂ ਉਸ ਬਣਾਈ ਹੋਈ ਮਰਿਆਦਾ ਅਨੁਸਾਰ ਹੀ ਚੱਲਦੇ ਹੋ, ਕਿਉਂਕਿ ਕਿਸੇ ਨੇ ਅੱਗੇ ਫਿਰ ਜਾ ਕੇ ਸਾਡੀ ਬਾਂਹ ਤਾਂ ਫੜਨੀ ਨਹੀਂ, ਜਿਨ੍ਹਾਂ ਨੇ ਬਦਲੀ ਆ ਉਹਨਾਂ ਨੇ ਵੀ ਨਹੀਂ ਫੜਨੀ, ਉਹ ਤਾਂ ਵਿਚਾਰੇ ਕਿਸੇ ਮਜਬੂਰੀ ਬਸ ਮਰਿਆਦਾ ਬਦਲਦੇ ਨੇ। ਇਸ ਕਰਕੇ ਸਹੀ ਮਰਿਆਦਾ ਦੇ ਅੰਦਰ ਹੀ ਸਾਨੂੰ ਰਹਿਣਾ ਚਾਹੀਦਾ, ਆਪਣੀਆਂ ਮਨਮਰਜ਼ੀਆਂ ਨਹੀਂ ਕਰਨੀਆਂ। ਜੇ ਅਸੀਂ ਤੁਹਾਡੇ ਸਿੱਖ ਬਣਨਾ ਹੁੰਦਾ ਫਿਰ ਬਣ ਜਾਂਦੇ, ਜੇ ਅਸੀਂ ਗੁਰੂ ਦੇ ਸਿੱਖ ਹਾਂ ਫਿਰ ਅਸੀਂ ਗੁਰੂ ਦੀ ਮਰਿਆਦਾ 'ਚ ਹੀ ਚੱਲਾਂਗੇ, ਜੇ ਬੰਦੇ ਦੇ ਸਿੱਖ ਹੁੰਦੇ ਫਿਰ ਅਸੀਂ ਬੰਦੇ ਦੇ ਮਗਰ ਲੱਗ ਜਾਂਦੇ। ਇਸ ਕਰਕੇ ਬੰਦਿਆਂ ਦੀ ਬਣਾਈ ਹੋਈ ਕੋਈ ਮਰਿਆਦਾ ਉੱਥੇ ਪ੍ਰਵਾਨ ਨਹੀਂ ਹੈ। ਪੋਹ ਦੇ ਮਹੀਨੇ ਦੁਆਰਾ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਜਿਹਦਾ ਮਨ ਤਨ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਗਿਆ ਹੈ ਉਹਨੂੰ ਪੋਹ ਦੇ ਮਹੀਨੇ ਦੀ ਠੰਡਕ ਦੁੱਖ ਨਹੀਂ ਦਿੰਦੀ, ਪ੍ਰਤੱਖ ਵੀ ਠੰਡ ਨਹੀਂ ਲੱਗਦੀ। ਬਹੁਤ ਗੱਲਾਂ ਹੁੰਦੀਆਂ ਅੱਗੇ ਸਿਮਰਨ ਵਿੱਚ, ਇਹ ਚੀਜ਼ਾਂ ਆਉਂਦੀਆਂ ਨੇ। ਹੁਣ ਤਾਂ ਇਹ ਗੱਲ ਵੈਸੇ ਝੂਠੀ ਲੱਗਣੀ ਆਪਾਂ ਨੂੰ, ਬਈ ਇੰਨੀ ਬਰਫ਼ ਪੈਂਦੀ ਹੋਵੇ ਅਤੇ ਬਰਫ਼ ਨਾ ਲੱਗੇ, ਠੰਡ ਨਾ ਲੱਗੇ ਬੰਦੇ ਨੂੰ। ਜਦ ਭਾਈ ਬਿਧੀ ਚੰਦ ਮੱਚ ਦੇ ਭੱਠ ਵਿੱਚ ਵੜ ਗਿਆ, ਉਹਨੂੰ ਅੱਗ ਨਹੀਂ ਲੱਗੀ ਉੱਥੇ, ਰੋਮ ਵੀ ਨਹੀਂ ਸੜਿਆ, ਉਹ ਕਿਵੇਂ ਬਚਾਇਆ ਸੀ? ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਆਪਣੇ ਪਿਆਰਿਆਂ ਨੂੰ ਕੱਢ ਲੈਂਦੇ ਨੇ ਕਿਸੇ ਵੀ ਥਾਂ ਤੋਂ, ਰੱਖਿਆ ਹਰ ਜਗ੍ਹਾ ਕਰਨੀ। ਇਹ ਚੀਜ਼ਾਂ ਤਾਂ ਪੰਜ ਤੱਤ ਹੀ ਨੇ ਨਾ, ਸੰਸਾਰ ਦੀ ਕੋਈ ਚੀਜ਼ ਪਰਮੇਸ਼ੁਰ ਤੋਂ ਬਾਹਰ ਨਹੀਂ, ਉਹਦੇ ਹੁਕਮ ਦੇ ਅਨੁਸਾਰ ਹੀ ਹੈ। ਵਾਹਿਗੁਰੂ ਦੀ ਜਦੋਂ ਕਿਰਪਾ ਹੁੰਦੀ ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਿਆ ਨਾ ਭਾਈ, ਭੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ। ਪੋਹ ਦੇ ਮਹੀਨੇ ਦੁਆਰਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਨੇ, ਉਹਨੂੰ ਜੜਤਾ ਰੂਪੀ ਤੁਖਾਰ ਹੁੰਦੀ, ਬਰਫ਼ ਨਹੀਂ ਵਿਆਪਦੀ, ਪ੍ਰਤੱਖ ਬਰਫ਼ ਅਸਰ ਨਹੀਂ ਕਰਦੀ ਉਹਨਾਂ ਦੇ ਉੱਤੇ ਬਰਫ਼, ਕਿਉਂਕਿ ਬੇਜਾਨ ਹੁੰਦੀ ਹੈ। ਪਾਣੀ ਤਾਂ ਹਾਲੇ ਹਿਲਦਾ ਜੁਲਦਾ ਹੈ, ਤਾਂ ਲੀਕੁਇਡ ਚੀਜ਼ ਹੈ ਪਾਣੀ, ਬਰਫ਼ ਲੀਕੁਇਡ ਨਾ ਹੋਣ ਕਰਕੇ ਇਹਨੂੰ ਜੜਤਾ ਕਹਿੰਦੇ ਨੇ, ਇੱਕ ਜਗ੍ਹਾ ਦੇ ਉੱਤੇ ਟਿੱਕੀ ਪਈ ਰਹਿੰਦੀ ਹੈ। ਜੜਤਾ ਹੁੰਦੀ ਅਸਲ ਵਿੱਚ ਮਾਇਆ, ਮਾਇਆ ਅੰਦਰ ਜੜਤਾ ਹੈ, ਚੇਤਨਤਾ ਨਹੀਂ, ਚੇਤਨਤਾ ਹੈ ਬ੍ਰਹਮ ਦੇ ਵਿੱਚ। ਤੋ ਜੜਤਾ ਜਿਹੜੀ ਜੜਤਾ ਰੂਪੀ ਬਰਫ਼ ਹੈ ਇਹ ਜੀਵ ਨੂੰ ਵਿਆਪਦੀ ਨਹੀਂ। ਜਿਨ੍ਹਾਂ ਦੇ ਗਲ ਨਾਲ ਹਰੀਪਤੀ ਆਪ ਮਿਲਿਆ, ਜਿਹਨੂੰ ਗਲ ਨਾਲ ਲਾ ਲਿਆ ਹੈ, ਉਹਨੂੰ ਮਾਇਆ ਦੀ ਜੜਤਾ ਨਹੀਂ ਵਿਆਪਦੀ। ਜੇ ਪਾਣੀ ਤਾਂ ਜਿੱਧਰ ਨੂੰ ਜੀ ਕਰੇ ਚੱਲਿਆ, ਦਰਵੀਭੂਤ ਹੋ ਗਿਆ, ਥੱਲੇ ਨਿਮਾਣ ਨੂੰ ਚੱਲਿਆ, ਨਿਮਰਤਾ ਦਾ ਵਾਚਕ ਹੈ ਪਾਣੀ, ਨਿਰਮਲਤਾ ਦਾ ਵਾਚਕ ਹੈ ਪਾਣੀ। ਗੁਰਮੁਖ ਅੰਦਰ ਪਾਣੀ ਵਾਲੇ ਗੁਣ ਹੁੰਦੇ ਨੇ, ਨਿਰਮਲਤਾ ਅਤੇ ਦਰਵੀਭੂਤ ਹੋਣਾ, ਲੀਕੁਇਡ ਜਿੱਧਰ ਨੂੰ ਮਰਜ਼ੀ ਢਲ ਜਾਂਦਾ, ਪਰ ਬਰਫ਼ ਉੱਥੇ ਪੱਥਰ ਵਰਗੀ ਹੋ ਜਾਂਦੀ। ਬਰਫ਼ ਪਾਣੀ ਹੋਈ ਆ, ਪਰ ਜੇ ਬਰਫ਼ ਦਾ ਡਲਾ ਮਾਰੀਏ ਜ਼ੋਰ ਦੀ, ਕਿਸੇ ਦੇ ਸੱਟ ਵੱਜਦੀ ਬਹੁਤ। ਬਰਫ਼ ਅੰਦਰ ਚੀਜ਼ਾਂ ਤਬਦੀਲ ਹੋ ਜਾਂਦੀਆਂ ਨੇ। ਜੇ ਬਰਫ਼ ਹੈ ਜਿਹੜੀ, ਸਤਿਗੁਰੂ ਕਹਿੰਦੇ ਇਸੇ ਪ੍ਰਕਾਰ ਇਹ ਬਰਫ਼ ਜੜਤਾ, ਜੜਤਾ ਤੋਂ ਭਾਵ ਮਾਇਆ, ਮਾਇਆ ਨਹੀਂ ਵਿਆਪਦੀ ਗੁਰਮੁਖਾਂ ਨੂੰ, ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਗਲ ਨਾਲ ਲਾਉਂਦੇ ਨੇ। ਪ੍ਰਤੱਖ ਠੰਡ ਵੀ ਨਹੀਂ ਵਿਆਪਦੀ ਉਹਨਾਂ ਨੂੰ, ਰੱਬ ਦੇ ਪਿਆਰਿਆਂ ਨੂੰ। ਆ ਹੁਣ ਹੇਮਕੁੰਡ ਸਾਹਿਬ ਆਪਾਂ ਜਾਈਏ, ਕਿੰਨੇ ਕੋਟ ਲੈ ਕੇ ਜਾਂਦੇ ਹਾਂ, ਬਰਫ਼ ਪੈਂਦੀ ਆ ਉੱਥੇ, ਸਿੱਧ ਲੋਕ ਇੱਕੋ ਹੀ ਚੋਗਾ ਜਿਹਾ ਪਾ ਕੇ ਜਾਂ ਇੱਕ ਲੱਕ ਨੂੰ ਕਪੀਨ ਜੀ ਬੰਨ੍ਹ ਕੇ ਬੈਠੇ ਨੇ, ਨੰਗਾ ਪਿੰਡਾ, ਜਿਹੜੇ ਗੁਫਾਵਾਂ ਦੇ ਵਿੱਚ ਬੈਠੇ ਨੇ। ਸੋ ਗੁਫਾ ਦੇ ਵਿੱਚ ਬੈਠਿਆਂ ਹੋਇਆਂ ਨੂੰ ਉੱਥੇ ਨਿੱਘ ਰਹਿੰਦਾ, ਉੱਥੇ ਉਹਨਾਂ ਨੂੰ ਹਮੇਸ਼ਾ ਗਰਮੀ ਹੀ ਲੱਗਦੀ, ਸਰਦੀ ਨਹੀਂ ਲੱਗਦੀ, ਕਿਉਂਕਿ ਉਹਨਾਂ ਦੇ ਅਭਿਆਸ ਹੀ ਐਸੇ ਹੁੰਦੇ ਨੇ। ਭਗਤੀ ਵਾਲਿਆਂ ਨੂੰ ਵੀ ਸਤਿਗੁਰੂ ਕਿਰਪਾ ਕਰਦੇ ਨੇ, ਇਹਨਾਂ ਨੂੰ ਤਾਂ ਠੰਡ ਲੱਗਣੀ ਕੀ ਹੈ, ਗਰਮੀ ਕੀ ਲੱਗਣੀ ਹੈ। ਪਰ ਯੋਗੀ ਲੋਕ ਕੀ ਕਰਦੇ ਨੇ, ਆਪਣੇ ਨੱਕ ਦੀ ਸੁਰ ਚਲਾ ਲੈਂਦੇ ਨੇ, ਜੇ ਦੇਖਿਆ ਵੀ ਹੁਣ ਠੰਡ ਲੱਗਣ ਲੱਗ ਗਈ, ਸੱਜੀ ਸੁਰ ਦੇ ਰਾਹੀਂ ਫਿਰ ਇਹ ਚੜ੍ਹਾ ਕੇ ਸਵਾਸ ਖੱਬੀ ਰਾਹੀਂ ਉਤਾਰਨਾ ਸ਼ੁਰੂ ਕਰਨੇ, ਕਿਉਂਕਿ ਸੱਜੀ ਸੁਰ ਆਪਣੇ ਨੱਕ ਦੀ ਸੂਰਜ ਦੀ ਹੈ, ਖੱਬੀ ਸੁਰ ਜਿਹੜੀ ਉਹ ਚੰਦਰਮਾ ਦੀ ਹੈ। ਜੇ ਯੋਗੀਆਂ ਨੂੰ ਬਹੁਤੀ ਲੱਗੇ ਗਰਮੀ, ਫਿਰ ਉਹ ਖੱਬੇ ਨੱਕ ਤੋਂ ਸਵਾਸ ਚੜ੍ਹਾ ਕੇ ਸੱਜੇ 'ਚ ਨੂੰ ਛੱਡਣਾ ਸ਼ੁਰੂ ਕਰ ਦਿੰਦੇ, ਇੰਨੇ ਨਾਲ ਹੀ ਗਰਮੀ ਲੱਗਣੀ ਹਟ ਜਾਂਦੀ ਹੈ। ਸਾਡੇ ਸਰੀਰ ਦੇ ਅੰਦਰ ਹੀ ਸਾਰਾ ਕੁਛ ਹੈ, ਪਰ ਮਨੁੱਖ ਕਹਿੰਦਾ ਕਿਹੜਾ ਖੇਚਲ ਕਰੂਗਾ, ਸੌਖੇ ਸਾਧਨ ਕਰ ਲੈਂਦੇ। ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ, ਜਿਨ੍ਹਾਂ ਦਾ ਮਨ ਗੁਰਾਂ ਦੇ ਚਰਨਾਰ ਬਿੰਦ ਚਰਨਾ ਕਮਲਾਂ ਨਾਲ ਬੇਦਿਆ ਤੋਂ ਭਾਵ ਹੁੰਦਾ ਬਿੰਨਿਆ ਗਿਆ, ਰਚ ਮਿਚ ਗਿਆ, ਉਹਨਾਂ ਨੂੰ ਸਾਹੋ ਹੁੰਦਾ ਪਰਮਾਤਮਾ ਦਾ ਦਰਸ਼ਨ ਲੱਗੜਾ, ਲੱਗੜਾ ਹੁੰਦਾ ਪ੍ਰਾਪਤ ਹੋਇਆ, ਉਹਨਾਂ ਨੂੰ ਦਰਸ਼ਨਾਂ ਦਾ ਉਤਸ਼ਾਹ ਲੱਗਿਆ ਅਤੇ ਪ੍ਰਾਪਤ ਵੀ ਹੋਇਆ। ओट गोविंद गोपाल राय सेवा स्वामी लाहो। जिन्हां ने गोविंद गोपाल परमात्मा की ओट लैके स्वामी की सेवा की उन्होंने अपने जन्म का लाभ खट लिया। जिन्हां ने गोविंद गोपाल परमेश्वर की ओट फड़ी है राय तो भाव जो राजा रूप है उन्होंने स्वामी की सेवा का लाभ प्राप्त हो गया। लाभ उन्होंने केड़ा मिलिया? बिखिया पोहे ना सकई मिल साधु गुण गा। जो संतां नाल मिल के परमेश्वर के गुणा नूं गाहो गायन करता है गुणा का गाहो विचार करता है उन्हों जिहड़ी बिखिया हुंदी माया ये पोह नहीं सकती। माया का प्रभाव उन्हां जीवां दे उत्ते नहीं पै सकता। मिल करके जिहड़े गुणा नूं गाउणा सो जिहड़े संत महात्मा पूर्ण ब्रह्म ज्ञानी हुंदे ने पहुंचे हुए जद उन्हां दी असीं संगत करदे तां तड़के 2 बजे उठदे सीगे। उठ के उन्होंने इशनान करन लई सानू भी भेज देना आप भी उठना और फिर कट्ठियां ने बह के 5 बाणियां का नितनेम करवाउणा आप भी करना उन्हां नाल बह के सिमरन करन दा नितनेम करन दा वक्खरा ही आनंद हुंदा है। अमृत वेले ब्रह्म ज्ञानी दे कोल बैठ के पाठ करना एक बड़ी वड्डी गल ते गुरु ग्रंथ साहिब दे कोल बह के पाठ करना होर भी ज़्यादा कृपा हुंदी है। जैते उपजी तह मिली सच्ची प्रीत समाह। जिहदे अंदर सच्ची प्रीति का समाह हुंदा समाड़ा समाड़ा हुंदा आनंद। जिन्हां दे अंदर सच्ची प्रीति का समाह आनंद प्राप्त होया ना वह जीव रूप स्त्री जिस परमात्मा तो पैदा होई सी वह सच्चे आनंद नूं प्राप्त करके मुड़ उस ब्रह्म दे विच वापस जा मिली। जहते उपजो नानका लीन ताहे मैं मान उत्थे ही चलिया गया वाहिगुरु दे अंदर ही लीन हो गया जाके। कारो गह लीनी पार ब्रह्म बहुड़ ना विछुड़िया हो। जिहदे मन रूप कर हुंदा हथ कर दे रारे नूं औंकड़ जिहदे मन रूप कर हथ नूं परमात्मा ने फड़ लिया या पार ब्रह्म ने जिहड़ी जीव रूप स्त्री मन रूप हथ तों फड़ लई है वह मुड़ के उहदे नालों विछड़दी नहीं। ये परमात्मा की पक्की गल है। दुनिया अंदर आपां किसे तक भी सीमित नहीं। माया भी जे आ जाए ये भी छड़ जांदी बाल बच्चा भी छड़ जांदा है माता पिता भी छड़ सकदा है रिश्तेदार दोस्त मित्र किसे ते पक्का यकीन नहीं ये नहीं छड़ेगा सानूं छड़ देना उहने क्योंकि जीव उदों तक साडे नाल जुड़िया जदों तक उहदा मतलब हुंदा जदों तक साडे कोल माया जदों ही माया की घाट पई उस वक्त हर जीव पिछे हो जाता। पर महाराज कहने ब्रह्म ऐसा है जे एक बार बांह फड़ ले जीव रूप स्त्री की बांह पकड़ ली जदों मन रूप हथ पकड़ लिया है मुड़ के फिर वह जीव विछड़ा नहीं ना ही वह विछड़ देंगे ने क्योंकि नानक लीन पयो गोबिंद संघ ज्यों पानी संघ पानी नानक लीन पयो गोबिंद स्यों ज्यों पानी संघ पानी जिवें पानी च पानी मिल के विछड़ा नहीं। इस प्रकार जिहड़ी जीव रूप स्त्री परमात्मा विच एक बार मेहनत कीतियां जुड़ गई मिल गई फिर नहीं विछड़दी। बाकी चीज़ां विछड़ जांदियां कोई भी होवे चाहे हो बाहर जाओ लख बेरिया हर सज्जन अगम आगा। जो हरी सज्जन परमात्मा अगम खौफ तो रहत है अपहुंच है अगाहो तो भाव अगाध है समुंदर वांगू डूंघा है अपकड़ है पकड़न तो रहत है उहदे तो मैं लखां वारी बलिहार बलिहार जावां। वो ऐसा इन्ना वड्डा वो राजा रूप परमात्मा सर्व व्यापक परिपूर्ण सरम पई नारायण नानक दर पईया। हुण गुरु साहब महाराज कथन करदे जिस वेले वाहिगुरु दे दर ते जा के डिग पए उहदी चरणी पै गए ता नारायण परमेश्वर नूं साडी शर्म भाव लज्जा पै गई ये मेरे दर ते डिगिया आके इहदी हुण जरूर सहायता करनी है। ताइयों भगत कबीर जी कहिंदे कबीर मोहे मरने का चाओ है मरो तो हर कै द्वार मत हर पूछे कौन है परा हमारा मार। मता किते पुछ ले हर भी ये कौन पिया डिगिया देखूगा ही ना जदों डिगांगे उहदे दर ते उन्हों पता भी जे मैं ना इन्हों संभालिया होर किने संभालना जद ये सारे दर छड़ के मेरे दर ते आके डिग पिया। अब हम चली ठाकुर पहार जब हम शरण प्रभु की आई राख प्रभु भावें मार। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਭੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਬੇਪਰਵਾਹ। ਸੁਹੰਦਾ ਨੂੰ ਸੱਸੇ ਨੂੰ ਔਂਕੜ ਵੀ ਹੈ ਅਤੇ ਹੋੜਾ ਵੀ ਹੈ, ਇਹ ਵਿਚਕਾਰਲੀ ਜੀ ਆਵਾਜ਼ ਬੋਲਣੀ ਹੈ। ਕਹਿੰਦੇ ਨੇ ਭੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਬੇਪਰਵਾਹ। ਉਹ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ, ਉਹਨੂੰ ਸਾਰੇ ਜਿੰਨੇ ਨੇ ਸਾਰੇ ਸੁੱਖ ਉਹ ਸੋਭਦੇ ਨੇ, ਉਹਨੂੰ ਸਾਰੇ ਸੁੱਖ ਹੀ ਪ੍ਰਾਪਤ ਹੋ ਜਾਂਦੇ ਨੇ, ਉਹ ਸੋਭਨੀਕ ਹੋ ਜਾਂਦਾ ਹੈ ਜਿਹਨੂੰ ਬੇਪਰਵਾਹ ਪਰਮਾਤਮਾ ਬਖਸ਼ ਲੈਂਦਾ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ। ਵਾਹਿਗੁਰੂ ਬਖਸ਼ ਲੈਂਦੇ ਨੇ ਜੀਵ ਨੂੰ। ਇਹੀ ਬੇਨਤੀਆਂ ਕਰਨੀਆਂ ਹਮ ਵਾਹਿਗੁਰੂ ਦੇ ਚਰਨਾਂ 'ਚ। ਲੇਖਾ ਕਦੇ ਨਾ ਛੁੱਟੀਐ ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਦੁਨੀਆਂ ਅੰਦਰ ਇਹ ਅੱਖਰ ਆਪਾਂ ਕਿਸੇ ਹੋਰ ਮੂਹਰੇ ਕਹਿ ਨਹੀਂ ਸਕਦੇ, ਲੱਖ ਕਹੀ ਜਾਓ ਜੇ ਅੱਗਿਓਂ ਉਹ ਵੀ ਬਸ਼ਰਮ ਕਹਿ ਦੇਵੇ ਕਿ ਮੈਂ ਬਖਸ਼ ਲਿਆ, ਉਹ ਕੌਣ ਹੁੰਦਾ ਬਖਸ਼ਣ ਵਾਲਾ। ਸਤਿਗੁਰੂ ਬਖਸ਼ਦੇ ਨੇ, ਗੁਰੂ ਗ੍ਰੰਥ ਸਾਹਿਬ ਬਖਸ਼ਦੇ ਨੇ, ਇਹੀ ਅਕਾਲ ਪੁਰਖ ਨਾਰਾਇਣ ਹਰੀ ਨਿਰੰਕਾਰ ਇਹ ਆਪ ਹੀ ਹੈ, ਇਹ ਬਖਸ਼ਦੇ ਨੇ। ਇਹਨਾਂ ਦਾ ਅਧਿਕਾਰ ਹੈ ਕਹਿਣ ਦਾ ਤੈਨੂੰ ਬਖਸ਼ਿਆ। ਹੋਰ ਜੇ ਦੂਜਾ ਮੂੰਹ 'ਚੋਂ ਕਹੀ ਵੀ ਜਾਊਗਾ ਬਖਸ਼ਿਆ ਬਖਸ਼ਿਆ, ਉਹ ਬਖਸ਼ਿਆ ਨਹੀਂ ਜਾਣਾ, ਉਹ ਤਾਂ ਸਿਰਫ ਆਪਾਂ ਨੂੰ ਦਿਖਾਵਾ ਹੀ ਕਰ ਰਿਹਾ ਤੈਨੂੰ ਬਖਸ਼ ਲਿਆ। ਬਖਸ਼ਣਾ ਇਹਨਾਂ ਨੇ, ਹਾਂ ਬਖਸ਼ਾਉਣ ਵਾਲਾ ਬ੍ਰਹਮ ਗਿਆਨੀ ਕੋਈ ਬਖਸ਼ਾ ਦੇਵੇ ਕਹਿ ਕੇ ਉਹ ਅਲੱਗ ਗੱਲ ਹੈ, ਪਰ ਬਖਸ਼ਣਾ ਇਹਨਾਂ ਨੇ ਆਪਾਂ ਨੂੰ। ਇਹਨਾਂ ਅੱਗੇ ਬੇਨਤੀ ਕਰੀਏ, ਸਾਨੂੰ ਸਾਡੀਆਂ ਗਲਤੀਆਂ ਦੀ ਮਾਫ਼ੀ ਦੇ ਦਿਓ ਮਹਾਰਾਜ, ਸਾਨੂੰ ਬਖਸ਼ ਲਓ ਸੱਚੇ ਪਾਤਸ਼ਾਹ, ਅਸੀਂ ਭੁੱਲਣ ਹਾਰ ਹਾਂ ਜੀ। ਜੇ ਰੋਜ਼ ਖੜ ਕੇ ਮਹਾਰਾਜ ਅੱਗੇ ਬੇਨਤੀ ਕਰੀ ਜਾਵੇ ਬਖਸ਼ ਲਓ ਸੱਚੇ ਪਾਤਸ਼ਾਹ ਸਾਨੂੰ, ਅਸੀਂ ਭੁੱਲਣ ਹਾਰ ਹਾਂ ਜੀ, ਮਹਾਰਾਜ ਬਖਸ਼ ਲੈਂਦੇ ਨੇ, ਫਿਰ ਕਿਰਪਾ ਕਰ ਦਿੰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਾਘ ਦੇ ਮਹੀਨੇ ਦੁਆਰਾ ਅੱਗੇ ਉਪਦੇਸ਼ ਕਰਦੇ ਨੇ ਕਿ ਦੁਨੀਆਂ ਦੇ ਲੋਕ ਤਾਂ ਮਾਘ ਦੇ ਮਹੀਨੇ 'ਚ ਜਾ ਕੇ ਪ੍ਰਯਾਗਰਾਜ ਅਤੇ ਹੋਰ ਥਾਵਾਂ 'ਤੇ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਦੇ ਦਾਨ ਪੁੰਨ ਕਰਦੇ ਨੇ, ਪਰ ਗੁਰਸਿੱਖ ਤੈਨੂੰ ਕੀ ਕਰਨਾ ਚਾਹੀਦਾ, ਗੁਰੂ ਪਿਆਰਿਆਂ ਨੂੰ ਕੀ ਕਰਨਾ ਚਾਹੀਦਾ? ਮਹਾਰਾਜ ਜੀ ਕਹਿੰਦੇ ਸਤਸੰਗਤ ਵਿੱਚ ਜਾ ਕੇ ਸੰਤਾਂ ਦੀ ਚਰਨ ਧੂੜੀ ਪ੍ਰਾਪਤ ਕਰਕੇ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਧਿਆਉਣਾ ਕਰ, ਜਿੱਥੇ ਤੇਰੀ ਜਨਮਾਂ ਜਨਮਾਂਤਰਾਂ ਦੀ ਮੈਲ ਉੱਤਰ ਜਾਏਗੀ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ। ਮਾਘ ਦੇ ਮਹੀਨੇ ਦੁਆਰਾ ਕਥਨ ਕਰਦੇ, ਜਿਵੇਂ ਮਾਘ ਦੇ ਮਹੀਨੇ ਲੋਕ ਪ੍ਰਯਾਗਰਾਜ 'ਤੇ ਜਾ ਕੇ ਤ੍ਰਿਵੇਣੀ ਵਿੱਚ ਇਸ਼ਨਾਨ ਕਰਦੇ ਨੇ, ਗੰਗਾ ਜਮਨਾ ਸਰਸਤੀ ਜਿੱਥੇ ਇਕੱਠੀਆਂ ਹੁੰਦੀਆਂ ਇਲਾਹਾਬਾਦ, ਉੱਥੇ ਬਹੁਤ ਮਹਾਤਮ ਮੰਨਦੇ ਨੇ ਲੋਕ ਇਸ਼ਨਾਨ ਦਾ। ਸੋ ਇਸ ਪ੍ਰਕਾਰ ਬਹੁਤ ਸਾਧੂ ਸੰਤ ਉੱਥੇ ਇਸ਼ਨਾਨ ਕਰਨ ਆਉਂਦੇ ਨੇ, ਦਾਨ ਪੁੰਨ ਹੁੰਦਾ। ਪਰ ਸਤਿਗੁਰੂ ਕਹਿੰਦੇ ਤੂੰ ਵੀ ਸਾਧੂਆਂ ਦੇ ਨਾਲ ਮਿਲ ਕੇ ਜੋ ਪੁਰਸ਼ ਉਹਨਾਂ ਦੀ ਸੰਗਤ ਕਰਿਆ ਕਰ ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੈ। ਕਹਿੰਦੇ ਪੁਰਖਾ ਤੂੰ ਵੀ ਉਹਨਾਂ ਦੀ ਸੰਗਤ ਕਰਿਆ ਕਰ, ਚਰਨ ਧੂੜੀ ਵਿੱਚ ਇਸ਼ਨਾਨ ਕਰਿਆ ਕਰ, ਉਹਨਾਂ ਨੂੰ ਘਰ ਬੈਠਿਆਂ ਹੀ ਮੱਜਣ ਹੁੰਦਾ, ਪੁਰਬਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ। ਰੱਬ ਦੇ ਪਿਆਰਿਆਂ ਦੀ ਸੇਵਾ, ਗੁਰੂ ਸਾਹਿਬ ਦੀ ਸੇਵਾ, ਇਹਦੇ 'ਚ ਗੁਰੂ ਸਾਹਿਬ ਜੀ ਇਉਂ ਨਹੀਂ ਕਹਿੰਦੇ ਕਿ ਮੈਨੂੰ ਸੇਵੋ, ਕਿ ਅਸਲੀ ਇਨਡਾਇਰੈਕਟਲੀ ਹੈ ਸਾਰੀ ਗੱਲ ਕਿ ਸਤਿਗੁਰੂ ਦੀ ਉਹ ਸੇਵਾ ਕਰਨੀ। ਸਤਿਗੁਰੂ ਦੀ ਸੇਵਾ ਕਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰੋ, ਸੰਗਤ ਦੀ ਸੇਵਾ ਕਰੋ। ਇੱਕ ਸੰਗਤ ਵਿੱਚ ਹੋਰ ਪ੍ਰੇਮੀ ਹੁੰਦੇ ਨੇ ਜਿਹੜੇ ਬਹੁਤ ਅਭਿਆਸ ਕਰਨ ਵਾਲੇ ਰੰਗਤ ਵਾਲੇ ਨੇ, ਪਹੁੰਚੀਆਂ ਰੂਹਾਂ ਨੇ। ਇੱਕ ਹੋਰ ਉੱਪਰ ਉੱਠ ਕੇ ਬਹੁਤ ਅਭਿਆਸ ਕਰਕੇ ਜਿਹੜੇ ਬ੍ਰਹਮ ਗਿਆਨ ਤੱਕ ਚਲੇ ਗਏ ਨੇ ਗੁਰਮੁਖ ਪਿਆਰੇ, ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦੀ ਸੇਵਾ ਚਰਨ ਧੂੜੀ ਪ੍ਰਾਪਤ ਕਰੋ, ਉਹਨਾਂ ਦੇ ਜੋੜੇ ਝਾੜੋ, ਉਹਨਾਂ ਦੇ ਬਸਤਰ ਧੋਵੋ। ਸੋ ਉਹਨਾਂ ਦੀ ਸੇਵਾ, ਗੁਰਮੁਖਾਂ ਦੀ ਸੇਵਾ ਗੁਰੂ ਦੀ ਉਹ ਸੇਵਾ ਹੁੰਦੀ, ਜਿਵੇਂ ਸੰਗਤ ਦੀ ਸੇਵਾ ਗੁਰੂ ਦੀ ਉਹ ਸੇਵਾ ਹੁੰਦੀ। ਸਤਿਗੁਰੂ ਜੀ ਪ੍ਰਸੰਨ ਹੁੰਦੇ ਨੇ ਕਿ ਮੇਰੇ ਨਾਮ ਜਪਣ ਵਾਲੇ ਪਿਆਰਿਆਂ ਦੀ ਸੇਵਾ ਕਰਦਾ। ਇਹਦੇ ਉੱਤੇ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਕਿ ਜੋ ਮੇਰੀ ਸੇਵਾ ਕਰਦਾ ਉਹਨੂੰ ਮੈਂ 10 ਗੁਣਾ ਫਲ ਦਿੰਦਾ, ਜੋ ਮੇਰੇ ਪਿਆਰੇ ਦੀ ਸੇਵਾ ਕਰਦਾ ਉਹਨੂੰ ਮੈਂ 20 ਗੁਣਾ ਫਲ ਦਿੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੀ ਸੇਵਾ, ਸੰਗਤ ਦੀ ਸੇਵਾ ਕਰੋ, ਗੁਰੂ ਪਿਆਰਿਆਂ ਦੀ ਸੇਵਾ ਕਰੋ, ਤਾਂ ਕਿ ਆਪਾਂ ਨੂੰ ਕੋਈ ਫਲ ਮਿਲ ਜਾਏ, ਕੋਈ ਧੂੜੀ ਮਿਲ ਜਾਏ ਉਹਨਾਂ ਦੀ। ਉਹਨਾਂ ਦੀ ਧੂੜੀ ਵਿੱਚ ਇਸ਼ਨਾਨ ਕਰੀਏ, ਧੂੜੀ ਵਿੱਚ ਲੜੰਦੜੀ ਸੋਹਾਂ ਨਾਨਕ ਤੈ ਸਹਿਨਾਲੇ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਜੇ ਹੁਣ ਤੱਪੜ ਚੁੱਕੀ ਦਿਆਂਗੇ ਫਿਰ ਝਾੜਾਂਗੇ ਕੀ ਉੱਥੇ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪੁਰਬਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਕਰਨ ਨਾਲ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰਮੁਖੋ, ਸਾਧੂਆਂ ਦੀ ਸੰਗਤ 'ਚ ਬਹਿ ਕੇ ਹਰੀ ਦਾ ਨਾਮ ਧਿਆਉਣਾ ਕਰੋ। ਸਾਧੂਆਂ ਦਾ ਮਤਲਬ ਕੀ ਹੈ ਮਹਾਰਾਜ? ਸਤਿਗੁਰੂ ਕਹਿੰਦੇ ਇੱਕ ਤਾਂ ਹੁੰਦੇ ਨੇ ਆਏ ਗਏ ਆਏ ਗਏ ਆਏ ਗਏ, ਇੱਕ ਹੁੰਦੇ ਨੇ ਚੰਗਾ ਅਭਿਆਸ ਕਰਕੇ ਬਿਰਤੀ ਦੀ ਇਕਾਗਰਤਾ ਟਿਕਾਓ ਵਿਕਾਰੀ ਜੀਵਨ ਤੋਂ ਰਹਿਤ ਨਾਮ ਭਜਨ ਬੰਦਗੀ ਵਾਲੇ ਸੇਵਾ ਵਾਲੇ। ਉਹਨਾਂ ਗੁਰਮੁਖਾਂ ਟਿਕਾਓ ਵਾਲਿਆਂ ਦੇ ਨਾਲ ਬੈਠ ਕੇ ਆਪਣਾ ਟਿਕਾਓ ਹੋ ਜਾਂਦਾ। ਹੁਣ ਆਪਾਂ ਚੰਚਲ ਬਿਰਤੀ ਬੰਦੇ ਕੋਲ ਜਾਈਏ ਤਾਂ ਮਨ ਆਪਣਾ ਵੀ ਚੰਚਲ ਹੋ ਜਾਂਦਾ, ਕਿਉਂਕਿ ਗੱਲ ਕੁਦਰਤੀ ਅਜਿਹੀ ਜਿਹੀ ਗੱਲ ਛਿੜੀ ਹੋਵੇ ਉਹੀ ਜੀ ਗੱਲ ਅੱਗੇ ਚੱਲ ਪੈਂਦੀ। ਕੋਈ ਗੱਲ ਛੇੜ ਲਓ ਅੱਗਿਓਂ ਅਗਲੇ ਕੋਲ ਵੀ ਬਹੁਤ ਸਾਖੀਆਂ ਹੁੰਦੀਆਂ ਉਸੇ ਗੱਲ ਦੀਆਂ। ਅਸੀਂ ਜਾਣ ਕੇ ਕਈ ਵਾਰ ਦੇਖਦੇ ਛੇੜ ਕੇ ਚੀਜ਼, ਤੁਸੀਂ ਉਹੀ ਗੱਲ ਛੇੜ ਲਓ ਫਲਾਣੇ ਥਾਂ ਸੱਪ ਨਿਕਲਿਆ ਉਹ ਮਾਰਤਾ, 50 ਜਾਣੇ ਨੇ ਸੱਪ ਦੇਖਿਆ ਹੀ ਹੁੰਦਾ, ਉਹ ਅਸੀਂ ਵੀ ਫਲਾਣੇ ਥਾਂ ਮਾਰਿਆ, 5 ਘੰਟੇ ਸੱਪ ਦੀ ਗੱਲ ਹੀ ਚਲੀ ਜਾਂਦੀ ਹੈ। ਇਹ ਤਾਂ ਚੋਰੀ ਹੋ ਗਈ ਵੀ ਫਲਾਣ ਤਾਂ ਚੋਰੀ, ਅਤੇ ਸਾਰੇ ਆਪਣੀ ਆਪਣੀ ਸੁਣਾਉਣਗੇ, ਉਹਨਾਂ ਕੋਲ ਸਾਖੀ ਇਹ ਹੁੰਦੀ ਹੈ। ਇਸ ਕਰਕੇ ਰੱਬ ਦੇ ਪਿਆਰਿਆਂ ਕੋਲ ਜੇ ਬਹਿ ਕੇ ਕੋਈ ਗੱਲ ਛੇੜੀ ਉਹ ਕਹਿੰਦੇ ਨਾ, ਉਹ ਪੋਥੀ ਲੈ ਉੱਥੋਂ ਜਪਜੀ ਸਾਹਿਬ ਕਰ, ਬੈਠ ਉੱਥੇ, ਕੋਈ ਗੱਲਾਂ ਨਹੀਂ ਕਰਨੀਆਂ ਇੱਥੇ ਬਹਿ ਕੇ। ਇੱਥੋਂ ਤੱਕ ਬਾਬਾ ਹਰਨਾਮ ਸਿੰਘ ਜੀ ਖਾਲਸਾ, ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਪੂਰਨ ਗੁਰਸਿੱਖ ਅੰਮ੍ਰਿਤਧਾਰੀ ਰਹਿਤ ਬਹਿਤ ਵਾਲੇ, ਉਹਨਾਂ ਦੇ ਅਸਥਾਨ 'ਤੇ ਜਦੋਂ ਜਾਣਾ ਜਿੱਥੇ ਦੇਗ ਬਣਦੀ ਸੀ, ਲਿਆ ਕੇ ਦੇਗ ਠੰਡੀ ਕਰਕੇ ਥੋੜ੍ਹੀ ਜਿਹੀ ਫੇਰ ਭੋਗ ਲਗਾਉਂਦੇ ਸੀ, ਉੱਥੇ ਲਿਖਿਆ ਹੋਇਆ ਸੀ ਕੋਈ ਅੱਖਰ, ਫੁਰਨੇ ਬੰਦ ਰੱਖੋ ਜੀ। ਇਹ ਅੱਖਰ ਬੜਾ ਵਧੀਆ ਸੀ, ਫੁਰਨੇ ਬੰਦ ਰੱਖੋ ਜੀ। ਬੋਲਣਾ ਤਾਂ ਬੰਦ ਹੋਣਾ ਹੀ ਹੋਣਾ, ਮਨ ਦੇ ਫੁਰਨੇ ਵੀ ਬੰਦ ਰੱਖੋ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਗੁਰੂ ਪਿਆਰਿਆਂ ਦੇ ਕੋਲ ਜਦੋਂ ਬਹਿੰਦੇ ਆ। ਇੱਕ ਤਾਂ ਉਹਨਾਂ ਤੋਂ ਡਰ ਲੱਗਦਾ ਹੁੰਦਾ ਵੀ ਇਹਨਾਂ ਕੋਲ ਆਲਤੂ ਫਾਲਤੂ ਗੱਲ ਨਹੀਂ ਕਰ ਸਕਦੇ, ਮਾੜੇ ਬੰਦੇ ਕੋਲ ਬਹਿ ਜਾਈਏ, ਨਿਆਣੇ ਕੋਲ ਬਹਿ ਜਾਈਏ, ਵਿਕਾਰੀ ਕੋਲ ਬਹਿ ਜਾਈਏ, ਕਿਸੇ ਹੋਰ ਕੋਲ ਬਹਿ ਜਾਈਏ, ਕਿਸੇ ਹੋਰ ਕੋਲ ਜਿਹਦੇ ਕੋਲ ਮਰਜ਼ੀ ਬਹਿ ਜਾਓ, ਉਹ ਗੱਲ ਹੀ ਨਹੀਂ ਕਰਦਾ ਗੁਰੂ ਸਾਹਿਬ ਦੀ। ਆਮ ਦੁਨਿਆਵੀ ਲੋਕ ਤਾਂ ਬਸ ਕੰਮਾਂ ਦੀ ਗੱਲ, ਪੈਸੇ ਦੀ ਗੱਲ, ਰੋਟੀ ਦੀ ਗੱਲ, ਕੱਪੜੇ ਦੀ ਗੱਲ, ਗੁਰੂ ਘਰ ਦੇ ਵਿੱਚ ਆ ਕੇ ਵੀ ਇਹੀ ਗੱਲਾਂ ਚੱਲਦੀਆਂ ਹੁੰਦੀਆਂ ਆਮ ਤੌਰ 'ਤੇ। ਜਿੰਨੇ ਵੱਡੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦਾ ਡਰ ਭੈ ਛੱਡ ਕੇ ਇਹੀ ਪੁੱਛਿਆ ਜਾਂਦਾ, ਕੱਪੜਾ ਕਿੰਨੇ ਦਾ ਆਇਆ, ਕਿੰਨੇ ਦਾ ਲਿਆ ਤੂੰ, ਇਹੀ ਗੱਲ ਤੋਂ ਇਹ ਤੋਂ ਜ਼ਿਆਦਾ ਕੀ ਲੋਕਾਂ ਕੋਲ। ਇਸੇ ਕਰਕੇ ਇਹਨਾਂ ਦੀ ਸੰਗਤ ਜ਼ਿਆਦਾ ਨਹੀਂ ਠੀਕ ਹੈ। ਸਤਿਗੁਰੂ ਕਹਿੰਦੇ ਕਿ ਸਾਧਨਾ ਕਰਨ ਵਾਲੇ ਕੋਈ ਸਿੱਧੇ ਹੋਏ ਮਨ ਦੀ ਸੰਗਤ ਕਰੋ, ਜਿੱਥੇ ਬਖਸ਼ਿਸ਼ ਹੈ ਉਹਦੀ ਸੰਗਤ ਕਰੋ, ਕਿਉਂਕਿ ਉਹਨੇ ਤੁਹਾਨੂੰ ਵੀ ਨਹੀਂ ਹਿੱਲਣ ਦੇਣਾ, ਡੋਲਣ ਨਹੀਂ ਦੇਣਾ, ਚੰਚਲਤਾਈ ਹੋ ਜਾਂਦੀ ਆਪਣੇ ਆਪ ਹੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਸਤਿਗੁਰੂ ਕਹਿੰਦੇ ਸਾਧੂਆਂ ਦੀ ਸੰਗਤ 'ਚ ਬਹਿ ਕੇ ਨਾਮ ਜਪ, ਹਰੀ ਨਾਮ ਨੂੰ ਕੰਨਾਂ ਨਾਲ ਸੁਣ, ਅਤੇ ਸਾਰਿਆਂ ਨੂੰ ਯਥਾ ਸ਼ਕਤ ਦਾਨ ਦੇਣਾ ਕਰ, ਅਥਵਾ ਇਹੀ ਸਿੱਖਿਆ ਅੱਗੇ ਦਾਨ ਕਰ। ਕਿਹੜੀ? ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਗਿਆ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਕਹਿੰਦੇ ਜੇ ਤੂੰ ਇਸ ਤਰ੍ਹਾਂ ਦੀ ਕਿਰਿਆ ਕਰੇਗਾ ਤਾਂ ਜਨਮਾਂ ਜਨਮਾਂਤਰਾਂ ਦੀ ਕਰਮਾਂ ਰੂਪੀ ਮੈਲ ਉਤਰ ਜਾਂਦੀ ਹੈ, ਜਨਮ ਦੇਣ ਵਾਲੇ ਸੰਚਿਤ ਕਰਮਾਂ ਦੀ ਮੈਲ ਉਤਰ ਜਾਂਦੀ ਆ, ਅਤੇ ਮਨ ਵਿੱਚੋਂ ਜਾਤੀ ਵਿੱਦਿਆ ਦਾ ਧਨ ਦਾ ਸਾਰਾ ਹੰਕਾਰ ਚਲਿਆ ਜਾਂਦਾ। ਜਨਮ ਕਰਮ ਮਲ ਉਤਰੈ, ਜਨਮ ਤੋਂ ਲੈ ਕੇ ਜਿੰਨੇ ਕਰਮ ਕੀਤੇ ਨੇ ਪਿਛਲੇ ਜਨਮਾਂ ਦੇ ਜਿਹੜੇ ਕਰਮ ਨੇ ਉਹਨਾਂ ਦੀ ਮੈਲ, ਭਾਵ ਜਿਹੜੀਆਂ ਗਲਤੀਆਂ ਕੀਤੀਆਂ ਹੋਈਆਂ ਬਹੁਤ ਸਾਰੀਆਂ, ਉਹ ਸਾਰੀਆਂ ਉੱਤਰ ਜਾਂਦੀਆਂ, ਮਨ 'ਚੋਂ ਹੰਕਾਰ ਹੀ ਚਲਿਆ ਜਾਂਦਾ। ਕਾਮ ਕ੍ਰੋਧ ਨਾ ਮੋਹੀ ਹੈ ਬਿਨਸੈ ਲੋਭ ਸੁਆਨ। ਕਾਮ ਅਤੇ ਕ੍ਰੋਧ ਜਿਹੜੇ ਹਨ ਅਤੇ ਮੋਹੀ ਹੈ, ਮੋਹ ਵੀ ਨਹੀਂ ਰਹਿੰਦਾ, ਕਾਮ ਕ੍ਰੋਧ ਆਦਿਕ ਕੋਈ ਦੁਸ਼ਮਣ ਵੀ ਨਹੀਂ ਪਾਉਂਦਾ ਸਾਨੂੰ, ਅਤੇ ਲੋਭ ਰੂਪੀ ਸੁਆਨ ਜਿਹੜਾ ਹੈ ਕੂਕਰ, ਇਹ ਵੀ ਨਾਸ ਹੋ ਜਾਂਦਾ। ਕਾਮ ਕ੍ਰੋਧ ਨਾ ਮੋਹੀ ਹੈ, ਕਾਮ ਕ੍ਰੋਧ ਆਪਣੇ ਵੱਲ ਨੂੰ ਖਿੱਚਦੇ ਨਹੀਂ, ਵੀ ਖਿੱਚ ਪਾਉਂਦੇ ਨੇ ਆਪਣੇ ਵੱਲ ਨੂੰ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੀਆਂ ਚੀਜ਼ਾਂ ਪਰੇਸ਼ਾਨ ਕਰਦੀਆਂ ਨੇ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਪਰਮਾਤਮਾ ਦੀ ਜਿਹੜੀ ਨਾਮ ਹੈ, ਭਗਤੀ ਹੈ, ਪ੍ਰੇਮ ਰੂਪ ਸੱਚੇ ਰਸਤੇ ਉੱਤੇ ਚੱਲਣ ਵਾਲਿਆਂ ਦਾ ਜਿਤਨਾ ਵੀ ਹੈ ਮਾਰਗ, ਉਹ ਸਾਰੇ ਉਹਨਾਂ ਦੀ ਉਸਤਤੀ ਕਰਦੇ ਨੇ। ਕਿਉਂਕਿ ਸੱਚੇ ਰਸਤੇ ਉੱਤੇ ਚੱਲਣ ਵਾਲਿਆਂ ਦੀ ਹਮੇਸ਼ਾ ਉਸਤਤੀ ਹੁੰਦੀ। ਜਿਹੜੇ ਪਿੱਛੇ ਕਹੇ ਆਏ, ਸਾਰਾ ਸੱਚਾ ਰਸਤਾ ਹੀ ਹੈ। ਭਗਤੀ ਅਤੇ ਨਾਮ ਦਾ ਜਿਹੜਾ ਮਾਰਗ ਹੈ, ਮੰਨੈ ਮਗਨਾ ਚੱਲੈ ਪੰਥ, ਇਸ ਕਰਕੇ ਉਸ ਰਸਤੇ ਉੱਤੇ ਚੱਲਦਿਆਂ ਹੋਇਆਂ ਸਾਰਾ ਜਗਤ ਉਸਤਤੀ ਕਰਦਾ ਹੈ, ਸੰਸਾਰ ਉਹਨੂੰ ਮੰਨਦਾ। ਅੜਸੜ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਸਾਰਿਆਂ ਜੀਵਾਂ ਉੱਪਰ ਅਤੇ ਆਪਣੇ ਜੀਵ ਉੱਤੇ ਜਿਹੜੀ ਦਇਆ ਕਰਨੀ ਹੈ, 68 ਤੀਰਥਾਂ ਦੇ ਇਸ਼ਨਾਨ ਅਤੇ ਸਾਰੇ ਪੁੰਨ ਦਾ ਸਭ ਤੋਂ ਸ਼੍ਰੋਮਣੀ ਕਰਮ ਹੈ, ਉਹਦੇ ਪ੍ਰਵਾਨ ਤੋਂ ਭਾਵ ਸਦਰਸ ਹੈ, ਜੀ ਦਇਆ ਪ੍ਰਵਾਨ ਹੋ ਜਾਂਦੀ ਹੈ ਅਕਾਲ ਪੁਰਖ ਦੇ ਦਰ 'ਤੇ। ਜਿਹਨੇ ਨਾਮ ਜਪਿਆ ਉਹਦੇ 68 ਤੀਰਥਾਂ ਦਾ ਇਸ਼ਨਾਨ ਅਤੇ ਸਾਰੇ ਪੁੰਨ, ਜੀਵਾਂ ਉੱਪਰ ਦਇਆ ਕਰਨੀ, ਸਾਰੇ ਕਰਮ ਪ੍ਰਵਾਨ ਹੋ ਜਾਂਦੇ ਨੇ ਨਾਮ ਜਪਣ ਵਾਲੇ ਦੇ। ਇਹ ਦੋ ਹੀ ਗੱਲਾਂ ਨੇ। ਮਹਾਰਾਜ ਕਹਿੰਦੇ 68 ਤੀਰਥਾਂ 'ਤੇ ਨਹਾਉਣਾ, ਸਾਰੇ ਪੁੰਨ ਕਰਨੇ, ਜੀਆਂ ਉੱਤੇ ਦਇਆ ਕਰਨੀ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਪ੍ਰਵਾਨ ਨੇ ਜਿਹੜਾ ਨਾਮ ਜਪਦਾ। ਨਾਮ ਜਪਣ ਵਾਲੇ ਦਾ ਕੁਦਰਤੀ 68 ਤੀਰਥ ਆਪੇ ਹੀ ਇਸ਼ਨਾਨ ਕਰਾ ਦਿੰਦੇ ਨੇ, ਸਾਰੇ ਪੁੰਨ ਉਹਨੂੰ ਲੱਗ ਜਾਂਦੇ ਨੇ। ਕੱਲ ਮੈਂ ਇਹ ਪੁੰਨ ਗੁਣ ਗੋਬਿੰਦ ਗਾਹੇ, ਜੀ ਦਇਆ ਪ੍ਰਵਾਨ ਹੋ ਜਾਂਦੀ ਉਹਦੀ। ਮਹਾਰਾਜ ਕਹਿੰਦੇ ਇਹ ਅਕਾਲ ਪੁਰਖ ਨੂੰ ਗੱਲ ਪ੍ਰਵਾਨ ਹੈ ਕਿ ਜੀਆਂ ਦੇ ਉੱਤੇ ਦਇਆ ਕਰੋ, ਤਰਸ ਕਰੋ, ਕਿਉਂਕਿ ਜੀਵ ਦੇ ਅੰਦਰ ਵੀ ਆਤਮਾ ਹੈ। ਇਸ ਕਰਕੇ ਉਹਨਾਂ ਨੂੰ ਜੀਆਂ ਨੂੰ ਜਵਾਨ ਦੇ ਸਵਾਦ ਲਈ ਮਾਰ ਕੇ ਖਾਣਾ, ਇਹ ਵੀ ਹਿਸਾਬ ਕਿਤਾਬ ਹੋ ਜਾਂਦਾ, ਫਿਰ ਲੇਖਾ ਦੇਣਾ ਪੈਂਦਾ ਇਹਦਾ। ਇਸ ਕਰਕੇ ਇਹਨਾਂ ਲੇਖਿਆਂ ਤੋਂ ਬਚਣਾ ਹੀ ਚੰਗਾ। ਤੇ ਨਾਲੇ ਜਦੋਂ ਸਿੱਖਿਆ ਦਿੰਦੇ ਹਾਂ, ਜਿਹਨਾਂ ਦੇ ਤਾਂ ਅੰਦਰ ਗੁਰਮੁਖਤਾਈ ਆ, ਸ਼ਰਧਾ, ਉਹ ਤਾਂ ਇਹਨੂੰ ਗੱਲ ਨੂੰ ਸੁਣ ਕੇ ਮੰਨਦੇ ਨੇ, ਹਜ਼ਮ ਕਰ ਲੈਂਦੇ ਨੇ। ਜਿਨ੍ਹਾਂ ਦੇ ਅੰਦਰ ਮਨਮੁਖਤਾਈ ਆ, ਜਿਹੜੇ ਅਵੈੜ ਜੇ ਨੇ, ਜਿਹੜੇ ਹੰਕਾਰੀ ਜੇ ਨੇ, ਉਹ ਇਸ ਵਚਨ ਨੂੰ ਸੁਣਦੇ ਹੀ ਜਿਵੇਂ ਹਜ਼ਮ ਨਹੀਂ ਹੁੰਦੀ ਚੀਜ਼, ਬਾਹਰ ਨੂੰ ਕੱਢਣੀ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਉਹ ਸੱਤ ਵਚਨ ਕਹਿਣ ਵਾਲੇ ਨਹੀਂ ਹੈਗੇ। ਉਹਨਾਂ ਦੀ ਤਾਂ ਆਪਣੀ ਮਰਜ਼ੀ ਚੱਲਦੀ ਹੈ, ਜਿਹਨੇ ਆਪਣੀ ਮਰਜ਼ੀ ਕਰਕੇ ਚੱਲਣਾ, ਸਤਿਗੁਰੂ ਕਹਿੰਦੇ ਉਹ ਕਦੇ ਕਾਮਯਾਬ ਨਹੀਂ ਹੋਏ ਜ਼ਿੰਦਗੀ 'ਚ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ, ਜਿਹੜੇ ਇਨਸਾਨ ਨੂੰ ਵਾਹਿਗੁਰੂ ਦਇਆ ਕਰਕੇ ਨਾਮ ਸਿਮਰਨ ਬਖਸ਼ਿਸ਼ ਕਰ ਦਿੰਦੇ ਨੇ, ਉਹੀ ਸਾਰਿਆਂ ਨਾਲੋਂ ਸਿਆਣਾ ਮਨੁੱਖ ਹੈ, ਉਹੀ ਚਤਰ ਹੈ, ਉਹੀ ਵਿਚੱਖਣ ਹੈ, ਉਹੀ ਮਿਹਰ ਵਾਲਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਦਿਨ ਕੁਰਬਾਨ, ਜਿਨ੍ਹਾਂ ਗੁਰਮੁਖਾਂ ਨੂੰ ਆਪਣਾ ਪਰਮਾਤਮਾ ਪ੍ਰਾਪਤ ਹੋਇਆ, ਆਪਣਾ ਵਿਸ਼ੇਸ਼ ਅੱਖਰ ਹੈ ਆਪਣਾ, ਕਿਆ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ। ਇੱਥੇ ਕਹਿੰਦੇ ਆਪਣਾ ਵਾਹਿਗੁਰੂ, ਆਪਣਾ ਤਾਂ ਹੈ, ਸਾਡੀ ਮੇਰ ਹੈ ਤੁਹਾਡੇ 'ਚ, ਤੁਸੀਂ ਸਾਡੇ ਆਪਣੇ, ਹੋਰ ਕੋਈ ਸਾਡਾ ਆਪਣਾ ਨਹੀਂ ਹੈ। ਹੋਰ ਤਾਂ ਸਾਰੇ ਪਹਿਲਾਂ ਕਹਿ ਆਏ ਨੇ ਕਿ ਹਰੇਕ ਕੋਈ ਵਿਛੜ ਜਾਂਦਾ। ਮਹਾਰਾਜ ਕਥਨ ਕਰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ ਜਿਨ੍ਹਾਂ ਨੂੰ ਆਪਣਾ ਪਰਮਾਤਮਾ ਮਿਲਿਆ। ਆਪਣਾ ਇਹ ਤਾਂ ਹੈ ਕਿ ਦੂਜਾ ਤਾਂ ਹਲੇ ਫੇਰ ਪਰੇ ਖੜਾ ਹੈ, ਭਾਵੇਂ ਉਹ ਇੱਕ ਫੁੱਟ 'ਤੇ ਖੜਾ, ਪਰ ਵਾਹਿਗੁਰੂ ਤਾਂ ਕਹਿ ਰਵਿਦਾਸ ਹਾਥ ਪੈ ਨੇਰਾ, ਸਹਿਜੇ ਹੋਏ ਸੋ ਹੋਈ, ਵਾਹਿਗੁਰੂ ਤਾਂ ਬੈਠਾ ਹੀ ਅੰਦਰ ਹੈ। ਆ ਤੇਰੀ ਕਿਰਪਾ ਨਾਲ ਤਾਂ ਬੋਲ ਰਹੇ ਹਾਂ, ਤੇਰੀ ਕਿਰਪਾ ਨਾਲ ਦੇਖਦੇ ਹਾਂ, ਤੇਰੀ ਕਿਰਪਾ ਨਾਲ ਸੁਣਦੇ ਹਾਂ, ਤੇਰੀ ਕਿਰਪਾ ਨਾਲ ਸਰੀਰ ਤੰਦਰੁਸਤ ਹੈ, ਤੇਰੀ ਕਿਰਪਾ ਨਾਲ ਤੁਰੇ ਫਿਰਦੇ ਹਾਂ, ਤੂੰ ਹੀ ਲਈ ਫਿਰਦਾ। ਜੇ ਤੂੰ ਆਪਣੀ ਜੋਤ ਕੱਢ ਲਏਗਾ ਤਾਂ ਸਾਡੇ ਵੱਸ ਕੀ, ਸਾਡਾ ਸਰੀਰ ਤਾਂ ਮਿੱਟੀ, ਇਹ ਮਿੱਟੀ ਅੰਦਰ ਜੋਤ ਰੱਖ ਕੇ ਤੁਸੀਂ ਇਸ ਤੋਂ ਕੰਮ ਕਰਾਈ ਜਾਂਦੇ ਹੋ। ਇਸ ਕਰਕੇ ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ, ਕੱਚੇ ਭਾਂਡੇ ਬਣਾ ਕੇ ਉਸ ਜੋਤ ਰੱਖ ਕੇ ਤੁਰਦਾ ਕਰ ਤਾਂ ਖਡਾਉਣਾ ਮਿੱਟੀ ਦਾ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰੇ ਉਹ ਫਿਰਤ ਹੈ, ਜਬ ਕੱਚ ਪਾਵਤ ਤਬ ਗਰਭ ਗਰਤ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਦਾ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਮਿੱਟੀ ਦਾ ਪੁਤਲਾ ਨੱਚਦਾ ਤੇਰੀ ਜੋਤ ਨਾਲ ਨੱਚਦਾ, ਗੱਲਾਂ ਕਰਦਾ ਮੈਂ ਟੈਂ ਟੈਂ ਕਰਦਾ, ਹੀਲਾ ਬਿਗਸਾ ਤੇ ਤੋ ਸੋਗ। ਜਦੋਂ ਤੁਸੀਂ ਜੋਤ ਕੱਢ ਲੈਂਦੇ ਹੋ, ਉਹਨਾਂ ਬਹੁਤੀਆਂ ਗੱਲਾਂ ਮਾਰਦਾ ਸੀ, ਐਂ ਕਰ ਦਿਆਂਗਾ ਮੈਂ, ਉਹ ਕਰ ਦਿਆਂਗਾ, ਹੁਣ ਨਹੀਂ ਹਿਲਦਾ। ਕਹਿੰਦਾ ਸੀ ਕੁਰਸੀ 'ਤੇ ਬਹਿਣਾ, ਹੁਣ ਥੱਲੇ ਪਾਇਆ ਹੋਇਆ, ਉੱਠ ਕੇ ਬਹਿ ਜਾ ਹੁਣ ਕੁਰਸੀ 'ਤੇ, ਹੁਣ ਨਹੀਂ ਬਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਹਮੇ ਵੀ ਨਹੀਂ ਚੰਗੀ ਹੁੰਦੀ, ਗੁਰੂ ਸਾਹਿਬ ਦੇ ਅਨੁਸਾਰ ਹੀ ਹੋ ਕੇ ਚੱਲਣਾ ਚੰਗਾ ਹੁੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੀ ਜਿੰਨੀ ਮਰਜ਼ੀ ਕਰਦੇ ਹੋ, ਆਪਣੀ ਜਿੰਨੀ ਸਿਆਣਪ ਕਰਦੇ ਹੋ, ਜਿੰਨੀ ਬੁੱਧੀ ਵਰਤਦੇ ਹੋ, ਜੇ ਬੁੱਧੀ ਵਰਤਣੀ ਸੀ ਫਿਰ ਗੁਰਮਤ ਵਾਲੇ ਪਾਸੇ ਕਾਹਨੂੰ ਆਉਣਾ, ਫਿਰ ਪਰੇ ਕਿਤੇ ਬੈਠ ਕੇ ਆਪਣੀ ਵਰਤੀ ਜਾਓ। ਜਦੋਂ ਗੁਰੂ ਦੇ ਦਰ 'ਤੇ ਆ ਜਾਈਏ ਫਿਰ ਆਪਣੀ ਬੁੱਧੀ ਸਿਆਣਪ ਸਭ ਚੋਗੇ ਲਾ ਕੇ ਬਾਹਰ ਰੱਖ, ਜਿੱਥੇ ਜੁੱਤੀਆਂ ਜੋੜੇ ਰੱਖਦੇ ਹਾਂ ਉੱਥੇ ਆਪਣੀ ਸਭ ਸਿਆਣਪਾਂ ਛੱਡ ਕੇ ਗੁਰੂ ਦੇ ਚਰਨਾਂ 'ਚ ਹਾਜ਼ਰ ਹੋ ਜਾਓ। ਮਹਾਰਾਜ ਕਹਿੰਦੇ ਮੇਰੇ ਕੋਲ ਆਉਣਾ, ਗੁਰ ਮਿਲੀਆ ਸੰਤ ਉਤਾਰ, ਮੇਰੇ ਕੋਲ ਆਉਣਾ, ਆਪਣੀ ਬੁੱਧੀ ਦੀ ਸਿਆਣਪ ਛੱਡ ਕੇ ਆਉਣਾ। ਕੀ ਹੈ ਤੂੰ? ਕੁਛ ਵੀ ਨਹੀਂ ਹੈ। ਇਸ ਕਰਕੇ ਤੇਰੀ ਜੋਤ ਨਾਲ ਸੱਚੇ ਪਾਤਸ਼ਾਹ ਅਸੀਂ ਤੁਰਦੇ ਫਿਰਦੇ ਦੇਖਦੇ ਹੈ, ਸਾਡੇ ਉੱਤੇ ਕਿਰਪਾ ਕਰ ਦਿਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਘ ਸੁੱਚੇ ਸੇ ਕੰਢ ਗਿਆ ਹੈ ਜਿਨ ਪੂਰਾ ਗੁਰ ਮਿਹਰਬਾਨ। ਮਾਘ ਦੇ ਮਹੀਨੇ ਦੁਆਰਾ ਕਥਨ ਕਰਦੇ ਉਹ ਮਨੁੱਖ ਪਵਿੱਤਰ ਕਹੇ ਜਾਂਦੇ ਨੇ, ਸੁੱਚੇ, ਜਿਨ੍ਹਾਂ ਉੱਤੇ ਪੂਰਾ ਗੁਰੂ ਕਿਰਪਾਲੂ ਹੋਇਆ। ਸੁੱਚਾ ਇੱਕ ਅੱਖਰ ਹੈ, ਇੱਕ ਹੁੰਦਾ ਸਾਫ, ਇਹ ਇੱਕ ਹੁੰਦਾ ਉੱਜਲ। ਇੱਕ ਚੀਜ਼ ਹੈ ਕਿ ਇਹ ਬਹੁਤ ਸਾਫ ਹੈ। ਸਾਫ ਤਾਂ ਬਹੁਤ ਕੁਛ ਹੁੰਦਾ ਪਰ ਉੱਥੇ ਸੁੱਚਮ ਨਹੀਂ ਹੈ। ਪਾਣੀ ਤਾਂ ਬਹੁਤ ਥਾਈਂ ਸਾਫ਼ ਹੀ ਖੜ੍ਹਾ ਹੁੰਦਾ, ਕਿੰਨੇ ਥਾਈਂ ਪਾਣੀ ਸਾਫ਼ ਖੜ੍ਹਾ ਪਰ ਸੁੱਚਾ ਨਹੀਂ। ਉੱਥੇ ਜਾਣਾ ਖਾਣਾ ਹੀ ਪਾਣੀ ਡੋਲਦਾ ਗੰਦਾ। ਉਹ ਤਾਂ ਸੁੱਚੇ ਦੀ ਗੱਲ ਵੱਖਰੀ, ਸਾਫ਼ ਇੱਕ ਅਲੱਗ ਗੱਲ ਹੈ, ਸੁੱਚਾ ਹੋਣਾ ਅਲੱਗ ਗੱਲ ਹੈ, ਅਤੇ ਉੱਜਲ ਹੋਣਾ ਉਸ ਤੋਂ ਵੀ ਜ਼ਿਆਦਾ ਵੱਡਾ। ਇੱਕ ਕੱਪੜਾ ਹੈ ਕਾਲੇ ਰੰਗ ਦਾ, ਉਹ ਗੰਦੇ ਥਾਂ 'ਤੇ ਡਿੱਗਿਆ, ਉਹਨੂੰ ਆਪਾਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ, ਉਹ ਧੋਏ ਜੂਠੇ ਤੋਂ, ਉਹਨੂੰ ਸਾਫ਼ ਵੀ ਕਰ ਲਿਆ, ਸੁੱਚਾ ਵੀ ਕਰ ਲਿਆ। ਪਰ ਕਾਲੀ ਲੋਈ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਉੱਜਲ ਹੈ। ਐਂ ਤਾਂ ਦੈਂਤਾਂ ਨੇ ਵੀ ਭਗਤੀ ਕੀਤੀ ਸੀ, ਦੈਂਤ ਰਾਵਣ, ਦੈਂਤ ਹਰਨਾਕਸ਼, ਦੈਂਤ ਬਿਰਤੀ ਲੋਕ ਵੀ ਭਗਤੀ ਕਰਦੇ ਨੇ, ਉਹ ਵੀ ਬੜੀ ਬੜੀ ਤਪੱਸਿਆ ਕਰਕੇ ਵਰ ਲੈ ਲੈਂਦੇ ਨੇ, ਪਰ ਉਹ ਉੱਜਲ ਨਹੀਂ ਹੁੰਦੇ, ਕਾਲੇ ਹੀ ਰਹਿੰਦੇ ਨੇ, ਮਨ ਦੇ ਵੀ ਕਾਲੇ, ਤਨ ਦੇ ਵੀ ਕਾਲੇ। ਉੱਜਲ ਤਾਂ ਇੱਕ ਵੱਖਰੀ ਗੱਲ। ਨਾਨਕ ਤੈਨੂੰ ਖੁਜਲੇ ਕੇਤੀ ਛੁੱਟੀ ਨਾਲ, ਨਾਨਕ ਤੈਨੂੰ ਖੁਜਲੇ ਤਿਤ ਸੱਚਾ ਦਰਬਾਰ, ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ। ਨਾਨਕ ਤੈਨੂੰ ਖੁਜਲੇ ਕੇਤੀ ਛੁੱਟੀ ਨਾਲ, ਉੱਜਲੇ ਹੋਣਾ ਇੱਕ ਬਹੁਤ ਸ਼੍ਰੋਮਣੀ ਕਰਮ ਹੈ। ਤਾਂ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਉੱਤੇ ਪੂਰਾ ਗੁਰੂ ਕਿਰਪਾਲੂ ਹੋਇਆ ਉਹ ਮਨੁੱਖ ਪਵਿੱਤਰ ਕਹੇ ਜਾਂਦੇ ਨੇ। ਫੱਗਣ ਦੇ ਮਹੀਨੇ ਦੁਆਰਾ ਅੱਗੇ ਫਰਮਾਉਂਦੇ ਨੇ ਮਹਾਰਾਜ ਕਿ ਜਿਨ੍ਹਾਂ ਗੁਰਮੁਖ ਇਸਤਰੀਆਂ ਨੇ ਸਤਸੰਗਤ ਵਿੱਚ ਜਾ ਕੇ ਮਹਾਤਮਾ ਨਾਲ ਮਿਲ ਕੇ ਵਾਹਿਗੁਰੂ ਦੇ ਮੰਗਲਦਾਇਕ ਜਿਹੜੇ ਨੇ ਸ਼ਬਦ ਗਾਏ ਨੇ, ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਹੁਣ ਆਨੰਦ ਹੀ ਆਨੰਦ ਮਿਲ ਗਿਆ, ਉਹਨਾਂ ਉੱਤੇ ਸਤਿਗੁਰੂ ਮਹਾਰਾਜ ਦੀ ਮਿਹਰ ਹੋ ਗਈ ਹੈ। ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਦੁਆਰਾ ਮਹਾਰਾਜ ਕਥਨ ਕਰਦੇ ਉਹਨਾਂ ਬੰਦਿਆਂ ਨੂੰ, ਰੱਬ ਦੇ ਪਿਆਰਿਆਂ ਨੂੰ ਆਨੰਦ ਉਪਾਰ ਜਿੰਨਾ ਹੁੰਦਾ ਪੈਦਾ ਹੋ ਗਿਆ, ਪੈਦਾ ਹੁੰਦਾ ਉਹਨਾਂ ਨੂੰ ਆਨੰਦ, ਜਿਨ੍ਹਾਂ ਨੂੰ ਹਰੀ ਸੱਜਣ ਆ ਕੇ ਪ੍ਰਗਟ ਹੁੰਦਾ ਹਿਰਦੇ 'ਚ, ਕਿਉਂਕਿ ਉਪਾਰਜਨਾ ਅੱਖਰ ਹੀ ਔਖਾ ਹੈ। ਉਪਾਰਜਨਾ ਮਤਲਬ ਪੈਦਾ ਹੁੰਦਾ। ਫੱਗਣ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਆਨੰਦ ਪੈਦਾ ਹੋ ਗਿਆ। ਜਦੋਂ ਹਰੀ ਸੱਜਣ ਹਿਰਦੇ 'ਚ ਹੈ ਤਾਂ ਸਹੀ, ਸਾਖਿਆਤ ਤਾਂ ਨਹੀਂ ਹੋਈ, ਹੈ ਤਾਂ ਰੱਬ ਸਾਰਿਆਂ 'ਚ ਹੀ ਹੈ। ਧਰਤੀ ਦੇ ਥੱਲੇ ਪਾਣੀ ਸਾਰੇ ਥਾਈਂ ਹੈ, ਪਰ ਪ੍ਰਗਟ ਕਰਕੇ ਉਹਦਾ ਪੀ ਕੇ ਆਨੰਦ ਵੱਖਰਾ। ਉੱਦਾਂ ਤਾਂ ਕਹੀ ਜਾਓ ਪਾਣੀ ਸਾਰੇ ਥਾਈਂ ਹੈ, ਪਰ ਬੰਦਾ ਪਿਆਸਾ ਹੀ ਮਰ ਜਾਏ। ਰੱਬ ਸਾਰਿਆਂ ਅੰਦਰ ਹੈ, ਪਰ ਪ੍ਰਾਪਤੀ ਜਿਹਨੂੰ ਹੋਈ ਆ ਉੱਥੇ ਪ੍ਰਗਟ ਹੋਏ, ਉੱਥੇ ਆਨੰਦ ਆਇਆ। ਇਹਦੇ ਲਈ ਮਹਾਰਾਜ ਕੀ ਕਿਰਪਾ ਹੁੰਦੀ ਹੈ ਕਿ ਬੰਦੇ ਨੂੰ ਪ੍ਰਗਟ ਹੋ ਜਾਂਦਾ। ਪਰਮਾਤਮਾ ਕੌਣ ਸਹਾਇਤਾ ਕਰਦਾ? ਦੁਨੀਆਂ ਵਿੱਚ ਤਾਂ ਜਿੱਥੇ ਜਾਂਦੇ ਆ ਉਹ ਆਪਣੇ ਦੁੱਖ ਰੋਣ ਲੱਗ ਜਾਂਦਾ, ਰੱਬ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਮਹਾਰਾਜ ਕਹਿੰਦੇ ਦੁਨੀਆਂ ਦੇ ਲੋਕਾਂ ਕੋਲ ਜਾਣਾ ਵੀ ਨਹੀਂ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਰਾਮ ਦੇ ਨਾਲ ਮਿਲਾਉਣ ਲਈ ਕਹਿੰਦੇ ਸੰਤ ਹੀ ਸਹਾਇਕ ਨੇ, ਰਾਮ ਦੇ ਸੰਤ ਸਹਾਇਕ ਹੁੰਦੇ ਨੇ, ਰਾਮ ਦੇ ਨਾਮ ਦਾ ਸਿਮਰਨ ਕਰਨ ਵਾਲੇ ਸੰਤ ਸਹਾਇਤਾ ਕਰਦੇ ਨੇ, ਜਿਨ੍ਹਾਂ ਨੇ ਕਿਰਪਾ ਕਰਕੇ ਪਰਮਾਤਮਾ ਨਾਲ ਮਿਲਾ ਦਿੱਤਾ। ਉਹ ਸਾਨੂੰ ਇਹ ਕਹਿਣਗੇ ਹਾਂ ਸ਼ਾਬਾਸ਼ ਹੋਰ ਨਾਮ ਜਪ, ਅਤੇ ਦੁਨੀਆਂ ਕਹੇਗੀ ਬਸ ਕਰ ਹੁਣ, ਰੱਬ ਨੂੰ ਤੰਗ ਕਰੀ ਜਾਂਦਾ। ਕੋਈ ਕਹਿੰਦਾ ਬੁੜ ਬੁੜ ਕਰਦਾ ਸਾਰਾ ਦਿਨ, ਕੋਈ ਕਹਿੰਦਾ ਇਹ ਪਾਠ ਹੀ ਕਰੀ ਜਾਂਦੇ ਨੇ, ਹੋਰ ਕੋਈ ਕੰਮ ਹੀ ਨਹੀਂ। ਦੁਨੀਆਂ ਸਾਨੂੰ ਹਟਾਉਣ 'ਤੇ ਲੱਗੀ ਰਹਿੰਦੀ, ਉਹਨੂੰ ਇਹ ਹੁੰਦਾ ਅਤੇ ਮੈਂ ਤਾਂ ਕਰਦਾ ਨਹੀਂ, ਇਹ ਕਿਉਂ ਕਰੀ ਜਾਂਦਾ, ਕਿਤੇ ਗਾਹ ਹੀ ਨਾ ਲੰਘ ਜੇ, ਰੋਕ ਕੇ ਰੱਖੋ ਇਹਨੂੰ, ਕਿਤੇ ਹੋਰ ਹੀ ਤਾਂ ਹੀ ਲੰਘ ਜੇ। ਸੰਸਾਰ ਕਈ ਪ੍ਰਕਾਰ ਨਾਲ ਸੋਚਦਾ, ਦੁਨੀਆਂ ਇਹ ਸੋਚਦੀ ਇਹਦੇ ਨਾਲ ਕੀ ਹੋਣਾ, ਆ ਕਰਨਾ ਪਾਠ ਕਰਨ ਨਾਲ ਬੰਦੇ ਨੂੰ ਪੜ੍ਹਾਈ ਕਰਨੀ ਚਾਹੀਦੀ ਆ, ਪੈਸੇ ਕਮਾਉਣੇ ਚਾਹੀਦੇ ਆ। ਉਹ ਸੰਸਾਰੀ ਕੋਈ ਕਿਤਾਬ ਪੜ੍ਹਦਾ ਹੋਇਆ ਕਹਿਣਗੇ ਬੰਦਾ ਬਹੁਤ ਪੜ੍ਹਦਾ, ਬੰਦਾ ਇਹ ਸਾਇੰਸਦਾਨ ਹੈ, 24 ਘੰਟੇ ਕਿਤਾਬ ਲੈ ਕੇ ਬੈਠਾ ਰਹਿੰਦਾ। ਪਰ ਜੇ ਕੋਈ ਬਾਣੀ ਪੜ੍ਹਦਾ ਉਹਨੂੰ ਕਹਿਣਗੇ ਐਵੇਂ ਪੜ੍ਹੀ ਜਾਂਦਾ। ਕਿਉਂਕਿ ਇਹੀ ਸਾਡੀ ਬਹੁਤ ਵੱਡੀ ਗਲਤੀ ਹੈ, ਜਿਹੜਾ ਆਪਾਂ ਬਾਣੀ ਪੜ੍ਹਨ ਵਾਲੇ ਨੂੰ ਕਹਿੰਦੇ ਐਵੇਂ ਪੜ੍ਹੀ ਜਾਂਦਾ। ਅਸਲੀ ਪੜ੍ਹਾਈ ਹੋਈ ਬਾਣੀ ਹੈ,

ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਜਿਸ 'ਤੇ ਹੁਣ ਦੁੱਖਾਂ ਨੂੰ ਕੋਈ ਜਾਇਦ ਅਰਥ ਹੁੰਦਾ ਜਗ੍ਹਾ ਹੀ ਨਹੀਂ ਰਹੀ। ਇੱਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ, ਜਿਹਨੇ ਹਰੇ ਰਾਏ ਰੂਪ ਰਾਜਾ ਰੂਪ ਜੋ ਪ੍ਰਕਾਸ਼ ਰੂਪ ਹੈ ਹਰੀ, ਉਹ ਪਤੀ ਪ੍ਰਾਪਤ ਕਰ ਲਿਆ, ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਜਿਹਨੂੰ, ਉਹ ਵਡਭਾਗਣੀ ਦੀ ਇੱਛਾ ਪੂਰੀ ਹੋ ਗਈ। ਕਿਉਂਕਿ ਆਤਮਾ ਤਾਂ ਪਤਨੀ ਹੈ ਨਾ ਅਤੇ ਪਰਮਾਤਮਾ ਪਤੀ, ਆਤਮਾ ਅਤੇ ਪਰਮਾਤਮਾ ਦਾ ਜਿਹਨਾਂ ਦਾ ਮਿਲਾਪ ਹੋ ਗਿਆ ਵਡਭਾਗਣੀਆਂ ਬਣ ਗਈਆਂ, ਉਹਨਾਂ ਨੂੰ ਵਰ ਮਿਲ ਗਿਆ। ਜਦੋਂ ਉਹਨਾਂ ਨੂੰ ਵਰ ਮਿਲਿਆ ਪਰਮਾਤਮਾ ਵਿੱਚ ਲੀਨ ਹੋ ਗਈਆਂ, ਸਰੀਰ ਦੇ ਵਿੱਚ ਹੁੰਦਿਆਂ ਹੋਇਆਂ ਹੀ ਪਰਮਾਤਮਾ ਨਾਲ ਲੀਨ ਹੋ ਗਈਆਂ, ਅਤੇ ਜਿਹੜੀਆਂ ਹੋਰ ਪ੍ਰਾਪਤੀ ਕਰ ਰਹੀਆਂ ਸੀ ਜਾਂ ਹੋ ਚੁੱਕੀ ਜਿੰਨਾ, ਉਹ ਸਹੀਆਂ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਇੰਦਰੀਆਂ ਰੂਪ ਸਖੀਆਂ ਮਿਲ ਕੇ ਵਾਹਿਗੁਰੂ ਦੇ ਮੰਗਲਾਂ ਨੂੰ ਗਾਉਂਦੀਆਂ ਅਤੇ ਗੋਬਿੰਦ ਦੇ ਜਸ ਨੂੰ ਕਥਨ ਕਰਦੀਆਂ। ਜਿਹੜੀ ਜਗ੍ਹਾ 'ਤੇ ਮਹਾਤਮਾ ਰੂਪ ਸਖੀਆਂ ਰੱਬ ਦੇ ਪਿਆਰੇ ਗੁਰਮੁਖ ਮਿਲ ਕੇ ਪਰਮੇਸ਼ਰ ਦੇ ਮੰਗਲਾਂ ਨੂੰ ਗਾਇਨ ਕਰਦੀਆਂ, ਕਹਿੰਦੇ ਉਹਨਾਂ ਨਾਲ ਮਿਲ ਕੇ ਫਿਰ ਉਹ ਵੀ ਖੁਸ਼ ਹੋ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਉਹ ਉਹਨੂੰ ਵਧਾਈਆਂ ਦਿੰਦੀਆਂ ਸਾਰੀਆਂ ਜੀਵ ਰੂਪ ਇਸਤਰੀਆਂ, ਧੰਨ ਹੈ ਤੂੰ ਗੁਰਮੁਖਾ, ਤੂੰ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਤੂੰ ਧੰਨ ਹੈ। ਮਹਾਰਾਜ ਕਹਿੰਦੇ ਜੇ ਤੈਨੂੰ ਨਹੀਂ ਪ੍ਰਾਪਤੀ ਹੋਈ, ਤੂੰ ਵੀ ਉੱਥੇ ਜਾ, ਸੰਗਤਾਂ ਵਿੱਚ ਜਾ, ਮਹਾਤਮਾ ਕੋਲ ਜਾ, ਰੱਬ ਦੇ ਪਿਆਰਿਆਂ ਕੋਲ ਬੈਠ ਕੇ ਤੂੰ ਵੀ ਗੋਬਿੰਦ ਦੇ ਗੀਤ ਉਚਾਰਨਾ ਕਰ, ਗੀਤ ਗੋਬਿੰਦ ਲਾਏ, ਗੋਬਿੰਦ ਜੀ ਦੇ। ਭਗਤ ਜੈਦੇਵ ਜੀ ਦੀ ਬਾਣੀ ਆਉਂਦੀ, ਜੈਦੇਵ ਦਾ ਪਦ ਆਦਿ ਪੁਰਖ ਮਨੋਤਮਨ ਸੱਤ ਆਦਿ ਭਾਵ ਰਤਨ। ਭਗਤ ਜੈਦੇਵ ਨੇ ਵੀ ਇੱਕ ਗ੍ਰੰਥ ਲਿਖਿਆ ਸੀ ਗੀਤ ਗੋਬਿੰਦ, ਉਹ ਗ੍ਰੰਥ ਵੀ ਪਰਮੇਸ਼ਰ ਦੇ ਜਸ ਵਿੱਚ ਹੀ ਕਥਨ ਕੀਤਾ ਸੀ। ਉਹਦੇ ਅਖੀਰ 'ਤੇ ਜਾ ਕੇ ਇੱਕ ਪਦਾ ਪੂਰਾ ਨਹੀਂ ਸੀ ਹੁੰਦਾ, ਗੱਲ ਬਣ ਨਹੀਂ ਸੀ ਰਹੀ, ਕਈ ਦਿਨ ਮੱਥਾ ਮਾਰਦੇ ਰਹੇ ਵੀ ਕਿਵੇਂ ਲਿਖਾਂ, ਕੀ ਕਰਾਂ, ਇੱਥੇ ਕਿੱਦਾਂ ਬਣਾਵਾਂ, ਕਾਵਿ ਰਚਨਾ ਬਣਦੀ ਨਾ ਸੀ। ਭਗਤ ਜੈਦੇਵ ਜੀ ਇਸ਼ਨਾਨ ਕਰਨ ਚਲੇ ਗਏ ਜਦੋਂ ਨਦੀ 'ਤੇ, ਕਾਫ਼ੀ ਦੇਰ ਲੱਗ ਗਈ, ਤਾਂ ਮੁੜ ਕੇ ਆਏ, ਉਹ ਪਦਾ ਪੂਰਾ ਕੀਤਾ ਹੋਇਆ ਸੀ ਸਾਰਾ ਹੀ, ਕਿਸੇ ਨੇ ਥੱਲੇ ਲਿਖਿਆ ਸੀ ਸ਼੍ਰੀ ਕ੍ਰਿਸ਼ਨ। ਜੈਦੇਵ ਜੀ ਬਹੁਤ ਹੈਰਾਨ ਹੋਏ, ਉਹ ਕ੍ਰਿਸ਼ਨ ਜੀ ਬਾਅਦ 'ਚ ਆ ਕੇ ਕਿਤੇ ਉਹ ਪਦਾ ਪੂਰਾ ਕਰਕੇ ਆਪਣੇ ਦਸਤਖਤ ਵੀ ਕਰ ਗਏ ਥੱਲੇ ਤੀਰ ਨਾਲ। ਸੋ ਇਸ ਕਰਕੇ ਉਹ ਜੈਦੇਵ ਜੀ ਦੀ ਲਿਖੀ ਹੋਈ ਪੁਸਤਕ ਗੀਤ ਗੋਬਿੰਦ ਪਰਮੇਸ਼ਰ ਦੀ ਭਜਨ ਬੰਦਗੀ ਦੀ ਪੁਸਤਕ ਬਾਣੀ ਅੰਦਰ ਉਹਨਾਂ ਨੂੰ ਸਨਮਾਨ ਮਿਲਿਆ ਜੈਦੇਵ ਜੀ ਨੂੰ। ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ, ਹੁਣ ਹਰੀ ਪਰਮਾਤਮਾ ਵਰਗਾ ਹੋਰ ਤਾਂ ਕੋਈ ਦਿਸਦਾ ਨਹੀਂ, ਜੇ ਲੱਭ ਕੇ ਦੇਖ ਲਈਏ ਸ਼ਾਇਦ ਨਹੀਂ, ਕਹਿੰਦੇ ਉਹਦੇ ਸਦਰਸ਼ ਉਹਦੇ ਬਰਾਬਰ ਕੋਈ ਦੂਜਾ ਹੈ ਹੀ ਨਹੀਂ, ਕਿਹਨੂੰ ਖੜਾ ਕਰਾਂਗੇ ਉਹਦੇ ਬਰਾਬਰ, ਕਿੰਨੇ ਕੁ ਜਾਣੇ ਉਹਦੇ ਬਰਾਬਰ ਖੜਨ ਵਾਲੇ, ਕੋਈ ਵੀ ਨਹੀਂ ਹੈ ਉਹਦੇ ਬਰਾਬਰ, ਉਹ ਸਿਰਫ ਇੱਕੋ ਹੀ ਹੈ, ਇੱਕੋ ਇੱਕ ਹੈ ਕੇਵਲ ਬਸ ਵਾਹਿਗੁਰੂ, ਹੋਰ ਕੋਈ ਦੂਜਾ ਹੈ ਹੀ ਨਹੀਂ। ਹਲਤ ਪਲਤ ਸਵਾਰਿਓਂ ਨਿਚਲ ਦਿੱਤੀਆਂ ਨ ਜਾਏ, ਉਹ ਵਾਹਿਗੁਰੂ ਨੇ ਹਲਤ ਅਤੇ ਪਲਤ ਆਲੋਕ ਅਤੇ ਪਰਲੋਕ ਸਵਾਰ ਦਿੱਤਾ ਅਤੇ ਰਹਿਣ ਲਈ ਨਿਚਲ ਜਗ੍ਹਾ ਬਖਸ਼ਿਸ਼ ਕਰ ਦਿੱਤੀ ਹੈ। ਬੰਦਾ ਕਹਿੰਦਾ, ਮੈਂ ਕਈ ਵਾਰ ਉਦਾਹਰਣ ਪ੍ਰਮਾਣ ਇੱਥੋਂ ਤੋਂ ਦੇ ਦਿੰਦਾ, ਕਈਆਂ ਨੂੰ ਇਹ ਹੁੰਦਾ ਸ਼ਾਇਦ ਸਾਨੂੰ ਕਹਿੰਦਾ, ਕੋਈ ਕਹਿਣਗੇ ਜਾਣ ਕੇ ਕਹਿੰਦਾ, ਨਹੀਂ ਤੁਸੀਂ ਤਾਂ ਸਾਡੇ ਆਪਣੇ ਹੋ, ਸਾਡੀ ਸੰਗਤ ਹੋ, ਆਪਣਾ ਕੋਈ ਆਪਸ ਵਿੱਚ ਵੈਰ ਭਾਵ ਨਹੀਂ, ਵਿਰੋਧ ਨਹੀਂ ਹੈ, ਮੈਂ ਤਾਂ ਤੁਹਾਡਾ ਸੇਵਾਦਾਰ ਹੀ ਹਾਂ, ਮੈਂ ਤਾਂ ਪ੍ਰਮਾਣ ਦੇਣਾ ਹੁੰਦਾ ਉਸ ਗੱਲ ਦਾ, ਨਾਲੇ ਗੱਲ ਸੱਚੀ ਤਾਂ ਹੈ ਨਾ, ਗੱਲ ਇਹ ਹੈ ਕਿ ਆਪਾਂ ਇਹ ਕਹਿੰਦੇ ਮੈਂ ਇੱਥੇ ਪੱਕਾ ਹੋ ਗਿਆ, ਮੈਂ ਇਹ ਗੱਲ ਦਾ ਪ੍ਰਮਾਣ ਦਿੰਦਾ, ਤੁਸੀਂ ਵੀ ਦੇਖੋ ਵਿਚਾਰ ਕੇ ਵੀ ਪੱਕਾ ਤਾਂ ਠੀਕ ਹੋ ਗਿਆ, ਪਰ ਕਿੰਨਾ ਚਿਰ ਪੱਕਾ, ਜਿੰਨੇ 80 ਸਾਲ ਦੀ ਉਮਰ ਹੈ, 90 ਦੀ ਉਮਰ ਹੈ, ਜਦੋਂ ਮੁੱਕ ਗਈ ਫਿਰ ਪੱਕਾ ਪੁਣਾ ਕੀ ਕਰੇਗਾ ਇੱਥੋਂ ਵਾਲਾ ਆਪਣਾ। ਸਤਿਗੁਰੂ ਕਹਿੰਦੇ ਪੱਕਾ ਜਿੱਥੇ ਹੋਣਾ ਸੀ ਉਹ ਅਕਾਲ ਪੁਰਖ ਦੇ ਦਰ 'ਤੇ ਹੋਣਾ ਸੀ, ਰਹਿਣ ਲਈ ਜਿੱਥੇ ਉਹਨੇ ਸਾਨੂੰ ਜਗ੍ਹਾ ਦੇਣੀ ਹੈ, ਸੱਚਖੰਡ ਹੈ ਉਹ ਥਾਂ, ਸੱਚਖੰਡ ਵਸਿਆ ਨਿਰੰਕਾਰ, ਜੀ ਸਦਕੇ ਇੱਥੇ ਪੱਕੇ ਹੋਵੇ, ਇਹਨੇ ਵੀ ਪੱਕੇ ਨਹੀਂ ਹੋਣਾ, ਪੱਕੇ ਹੋਵੋ ਜੀ ਸਾਰੇ ਹੋ ਜਾਓ, ਅਸੀਂ ਤਾਂ ਕਹਿੰਦੇ ਸਾਰੇ ਹੋ ਜਾਣ ਜਿਹੜੇ ਆਉਣ, ਸਾਰੇ ਵਸਣ ਰਸਣ, ਪੈਸਾ ਕਮਾਓ ਖੁੱਲ੍ਹਾ, ਸੁੱਖ ਮਾਣੋ ਆਨੰਦ ਮਾਣੋ, ਪਰ ਇਹੋ ਜਿਹਾ ਸੁੱਖ ਨਾ ਮਾਣਿਓ ਕਿ ਪੀ ਕੇ ਡਿੱਗੇ ਹੋਵੋ, ਭਗਤੀ ਦਾ ਆਨੰਦ ਮਾਣੋ। ਅਸੀਂ ਕਹਿੰਦੇ ਸਾਡੀ ਦਸਵੇਂ ਪਾਤਸ਼ਾਹ ਕਹਿੰਦੇ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ, ਆਪਣੀ ਕੌਮ ਨੂੰ ਕੌਮ ਨਹੀਂ ਸੁਖੀ ਦੇਖਣਾ ਚਾਹੁੰਦਾ। ਅਸੀਂ ਕਹਿੰਦੇ ਸਾਡੇ ਬਜ਼ੁਰਗ ਵੀ ਸੁਖੀ ਰਹਿਣ, ਮਾਤਾ ਪਿਤਾ ਵੀ ਸਾਡੇ ਸੁਖੀ ਰਹਿਣ, ਸਾਡੇ ਭੈਣ ਭਰਾ ਜਿਹੜੇ ਵੱਸਦੇ ਉਹ ਵੀ ਸੁਖੀ ਰਹਿਣ, ਇੱਥੋਂ ਰਹਿਣ ਵਾਲੇ ਬੱਚੇ ਵੀ ਸੁਖੀ ਰਹਿਣ, ਅਸੀਂ ਤਾਂ ਸਾਰਿਆਂ ਲਈ ਅਰਦਾਸ ਕਰਦੇ ਹਾਂ। ਪਰ ਜਿਹੜੀ ਗੱਲ ਵਿਚਾਰ ਦੀ ਹੁੰਦੀ ਉਹ ਦੇਖਿਆ ਕਰੋ ਕੀ ਕਹਿ ਰਹੇ ਹਾਂ, ਬਈ ਬੰਦਾ ਕਿੰਨਾ ਚਿਰ ਦੁਨੀਆਂ 'ਚ ਪੱਕਾ ਰਹਿ ਸਕਦਾ, ਜਾਣਾ ਤਾਂ ਅਖੀਰ ਹੈ ਹੀ ਸੰਸਾਰ 'ਚੋਂ,
ਇਸ ਕਰਕੇ ਸਤਿਗੁਰੂ ਕਹਿੰਦੇ ਜਿੱਥੇ ਪੱਕੀ ਥਾਂ ਬਣਾਉਣੀ ਸੀ ਉਹ ਬਣਾਈ ਨਹੀਂ ਤੂੰ।

0: ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀਂ। ਉਹ ਤਾਂ ਭਾਵੇਂ ਆਪਾਂ ਉੱਥੇ ਵੀ ਹੁੰਦੇ ਉੱਥੇ ਵੀ ਉਪਦੇਸ਼ ਕਰਨਾ, ਜਿੱਥੇ ਮਰਜ਼ੀ ਹੋਈ ਉਦਾਹਰਣ ਉੱਥੋਂ ਦੀ ਬਣ ਜਾਂਦੀ। ਪੱਕੇ ਮਕਾਨ ਬਣਾਉਣ ਨਾਲ ਕੋਈ ਪੱਕਾ ਨਹੀਂ ਹੋ ਜਾਂਦਾ, ਤਾਂ ਸਤਿਗੁਰੂ ਕਹਿੰਦੇ ਨੇ ਕਿ ਉੱਥੇ ਲਈ ਪੱਕਾ ਬਣਾਓ। ਸੰਸਾਰ ਸਾਗਰ ਤੇ ਰੱਖਿਆ ਨ ਬਹੁੜ ਨਾ ਜਨ ਮੈਂ ਧਾਏ, ਸੰਸਾਰ ਸਮੁੰਦਰ ਤੋਂ ਬਚਾ ਰੱਖਿਆ ਵਾਹਿਗੁਰੂ ਨੇ ਕਿਰਪਾ ਕਰਤੀ। ਮੁੜ ਕੇ ਜਨਮ ਮਰਨ ਦਾ ਇਹ ਚੱਕਰ ਹੀ ਰਹਿੰਦਾ, ਦੌੜਦਾ ਨਹੀਂ ਬੰਦਾ ਕਦੇ ਇੱਥੇ ਕਦੇ ਉੱਥੇ। ਮਹਾਰਾਜ ਇਹਨਾਂ ਚੱਕਰਾਂ ਤੋਂ ਬਚਾਓ, ਕਹਿੰਦੇ ਮੇਰਾ ਬਣ ਜਾ ਜਿਵੇਂ ਮੈਂ ਅਚਲ ਤੇ ਅਟਲ ਹਾਂ ਨਾ, ਕਹਿੰਦੇ ਤੈਨੂੰ ਵੀ ਅਟਲ ਤੇ ਅਚਲ ਬਣਾ ਦੇਣਾ। ਅਟਲ ਭਇਓ ਧੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਸਤਿਗੁਰੂ ਕਥਨ ਕਰਦੇ ਪਰਮਾਤਮਾ ਦੇ ਗੁਣ ਤਾਂ ਅਨੇਕਾਂ ਹੀ ਨੇ, ਪਰ ਜੀਵ ਆਪਣੀ ਇੱਕੋ ਹੀ ਆ। ਇਹ ਵਿਚਾਰੇ ਕਿੰਨੇ ਕੁ ਗਾ ਸਕਦੇ ਉਹਦੇ ਗੁਣ, ਪਰ ਫਿਰ ਵੀ ਅਸੀਂ ਉਹਦੇ ਗੁਣ ਕਥਨ ਨਹੀਂ ਕਰ ਸਕਦੇ। ਜਿੰਨੇ ਕੁ ਗਾ ਸਕਦੇ ਹਾਂ ਉਨੇ ਕੁ ਗਾਈ ਚੱਲੀਏ ਬਸ। ਜਿਹੜੇ ਬੰਦੇ ਉਹਦੀ ਚਰਨੀ ਪਏ ਨੇ, ਉਹਦਾ ਚਰਨਾਂ ਨਾਲ ਲੱਗ ਕੇ ਗੁਣ ਗਾਇਨ ਕਰਦੇ ਨੇ, ਸਮੂਹ ਗੁਣ ਤਾਂ ਨਹੀਂ ਗਾ ਸਕਦੇ। ਜਿੰਨੀ ਕੁ ਦਿੱਤੀ ਜਵਾਨ ਉਹ ਨਹੀਂ ਗਾ ਸਕਦੇ। ਤਾਂ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਰਥ, ਉਹ ਸੰਸਾਰ ਸਮੁੰਦਰ ਤੋਂ ਤਰ ਗਏ ਰੱਬ ਦੇ ਪਿਆਰੇ, ਉਹਨਾਂ 'ਤੇ ਮਿਹਰ ਹੋ ਗਈ ਹੈ। ਫਲ ਗੁਣ ਨਿੱਤ ਸਲਾਹੀ ਹੈ ਜਿਸਨੋਂ ਤਿਲ ਨਾ ਤਮਾਏ। ਫੱਗਣ ਦੇ ਮਹੀਨੇ ਦੁਆਰਾ ਕਥਨ ਕਰਦੇ ਹੋ ਪਰਮਾਤਮਾ ਨੂੰ, ਹਮੇਸ਼ਾ ਹੀ ਸਲਾਹੁਣਾ ਕਰੋ ਸਾਰੇ ਜਾਣੇ। ਜਿਹਨੂੰ ਤਿਲ ਜਿੰਨੀ ਵੀ ਤਮੰਨਾ ਹੀ ਨਹੀਂ, ਖੁਆਹਿਸ਼ ਨਹੀਂ, ਉਹਨੂੰ ਸਾਡੇ ਤੋਂ ਕੀ ਲੈਣਾ ਉਹਨੇ। ਜੇ ਦੇਖਿਆ ਜਾਏ ਵਿਚਾਰ ਕੇ ਰੱਬ ਨੇ ਸਾਤੋਂ ਕੀ ਲੈਣਾ, ਉਹਦੀ ਮਾਇਆ ਉਹਦੀ ਸਾਰੀ ਪ੍ਰਕਿਰਤੀ ਆ। ਉਹ ਸਾਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਐਡੇ ਵੱਡੇ ਸਮੁੰਦਰਾਂ ਦਾ ਮਾਲਕ, ਪਹਾੜਾਂ ਦਾ ਮਾਲਕ, ਤਾਰਿਆਂ ਚੰਦਰਮਾ ਦਾ ਮਾਲਕ, ਬ੍ਰਹਿਮੰਡਾਂ ਦਾ ਮਾਲਕ, ਉਹਨੇ ਆਪਣੇ ਤੋਂ ਕੀ ਲੈਣਾ। ਉਹ ਤਾਂ ਤਰਸ ਕਰਕੇ ਕਹਿੰਦਾ ਉਹ ਭਾਈ ਜੇ ਤੁਹਾਨੂੰ ਕੋਈ ਤੰਗੀ ਹੈ ਤੁਸੀਂ ਮੇਰਾ ਨਾਂ ਲਓ, ਤੁਹਾਡੀ ਤੰਗੀ ਹਟ ਜਾਏਗੀ। ਉਹ ਤਾਂ ਅਕਾਲ ਪੁਰਖ ਸਾਨੂੰ ਇਉਂ ਕਹਿੰਦੇ ਨੇ। ਇਉਂ ਸਤਿਗੁਰੂ ਨੇ ਇੱਥੇ ਤੱਕ 12 ਮਹੀਨੇ ਉਚਾਰਨ ਕਰਕੇ ਹੁਣ ਸਿਮਰਨ ਨਾਮ ਸਿਮਰਨ ਦਾ ਮਹਾਤਮ ਦੱਸਦੇ ਨੇ। ਸਮਾਪਤੀ ਕਰਦਿਆਂ ਇਹਦੇ ਬਾਣੀ ਦੇ ਪੜ੍ਹਨ ਦਾ ਫਲ ਵੀ ਦੱਸਦੇ ਨੇ ਕਿ ਨਾਮ ਸਿਮਰਨ ਦਾ ਮਹਾਤਮ ਵੀ ਦੱਸਦੇ ਨੇ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਧਿਆਉਣਾ ਕੀਤਾ ਉਹਨਾਂ ਦੇ ਸਾਰੇ ਕੰਮ ਪੂਰੇ ਹੋ ਗਏ ਨੇ। ਹੁਣ ਇੱਥੇ ਜੇ ਇਹ ਕਹੀਏ ਵੀ ਨਾਮ ਸਤਨਾਮ ਵਾਹਿਗੁਰੂ ਵਾਸਤੇ ਕਿਹਾ, ਉਹ ਠੀਕ ਬਿਲਕੁਲ ਸਹੀ, ਪਰ ਬਾਣੀ ਇਹ ਨਾਲ 12 ਮਹਾਂ ਬਾਣੀ ਜਿਨ੍ਹਾਂ ਨੇ ਪੜ੍ਹ ਕੇ ਜਿਵੇਂ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਲਿਖਿਆ ਨਾ, ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਇਹ ਬਾਣੀ ਰਾਹੀਂ ਮੈਂ ਤੁਹਾਨੂੰ ਨਾਮ ਜਪਾਇਆ। ਇਹ ਬਾਣੀ ਵਿੱਚ ਕਿੰਨੀ ਵਾਰੀ ਹਰੀ ਰਾਮ ਗੋਬਿੰਦ ਨਾਰਾਇਣ ਅੱਖਰ ਆਏ ਨੇ, ਉਹ ਸਾਰਾ ਨਾਮ ਹੀ ਜਪਾਇਆ। ਇਹ ਬਾਣੀ ਪਰਮੇਸ਼ਰ ਦਾ ਨਾਮ ਜਪਾਉਣ ਵਾਲੀ ਰਾਤ ਦਿਨ ਦੀ ਬਾਣੀ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ 12 ਮਹਾਂ ਦਾ ਫਲ ਹੈ ਕਿ ਉਹਨਾਂ ਨੇ ਨਾਮ ਵੀ ਜਪਿਆ। ਪ੍ਰਤੱਖ ਨਾਮ ਜਪਣ ਵਾਲਿਆਂ ਦੇ ਕਾਰਜ ਸਾਰੇ ਬਣ ਜਾਂਦੇ ਨੇ, ਕਿਉਂਕਿ ਹਰ ਬਾਣੀ ਦੇ ਬਾਅਦ ਵਿੱਚ ਲਿਖਿਆ ਹੁੰਦਾ ਆਨੰਦ ਸੁਣੋ ਵਡਭਾਗੀ ਉਹ ਸਗਲ ਮਨੋਰਥ ਪੂਰੇ। ਹੁਣ ਤਾਂ ਲੋਕਾਂ ਨੇ ਆਨੰਦ ਸਾਹਿਬ ਪੜ੍ਹਨਾ ਬੰਦ ਹੀ ਕਰ ਦਿੱਤਾ, ਕਿਉਂਕਿ ਜਿਹੜੇ ਇਹਨਾਂ ਦੇ ਵੱਡੇ ਵਡੇਰੇ ਨੇ, ਪਤਾ ਨਹੀਂ ਉਹ ਕਿਹੜੇ ਨੇ, ਉਹ ਆਨੰਦ ਸਾਹਿਬ ਕਹਿੰਦੇ ਪੜ੍ਹਨਾ ਹੀ ਨਹੀਂ ਸਵੇਰੇ ਨਿਤਨੇਮ 'ਚ, ਚੌਪੀ ਸਾਹਿਬ ਵੀ ਨਹੀਂ ਪੜ੍ਹਨੀ। ਜਦੋਂ ਕੋਈ ਸੰਕਟ ਖੜਾ ਹੋਇਆ ਫਿਰ ਇੱਧਰ ਨੂੰ ਭਜਦੇ ਹੋ, ਉਹਨਾਂ ਨੂੰ ਹੀ ਜਾ ਕੇ ਪੁੱਛਿਓ ਕਿ ਵੀ ਸੰਕਟ ਖੜਾ ਕਿਉਂ ਹੋ ਗਿਆ। ਹੁਣ ਉਹਨਾਂ ਨੂੰ ਪੁੱਛਿਓ ਤਾਂ ਸਹੀ ਵੀ ਹੋਰ ਕੁਛ ਸੱਚਖੰਡ ਨਵਾਂ ਬਣਾਇਆ ਜਿੱਥੇ 3 ਬਾਣੀਆਂ ਨਾਲ ਹੀ ਪਹੁੰਚ ਹੋ ਜਾਂਦਾ। ਇਸ ਕਰਕੇ ਇਹ ਗੁੰਮਰਾਹ ਕੁਣ ਕੰਮ ਕਰਨੇ ਜਿਹੜੇ ਸਹੀ ਨਹੀਂ ਹੈ। ਸਾਨੂੰ ਉਸ ਬੰਦਿਆਂ 'ਤੇ ਸ਼ੰਕਾ ਹੋ ਜਾਂਦੀ ਹੈ ਵੀ ਇਹ ਬੰਦੇ ਇਉਂ ਕਿਉਂ ਕਰਦੇ ਨੇ, ਉਹਨਾਂ ਨੂੰ ਕੀ ਮਤਲਬ ਹੈ ਇਹਨਾਂ ਗੱਲਾਂ ਨਾਲ, 5 ਬਾਣੀਆਂ ਤੋਂ ਕਿਉਂ ਘਟਾ ਕੇ 3 ਕੀਤੀਆਂ। ਇਹ ਗੱਲ ਦਾ ਜਵਾਬ ਸੰਗਤ ਮੰਗਦੀ ਉਹਨਾਂ ਤੋਂ, ਉਹਨਾਂ ਕੋਲ ਜਵਾਬ ਨਹੀਂ ਹੈ ਕੋਈ। ਨਹੀਂ ਜੀ ਨਹੀਂ, ਇਹ ਮਰਿਆਦਾ ਜੀ, ਮਰਿਆਦਾ ਕਿਹਨੇ ਬਣਾਈ ਸੀ? 1699 'ਚ ਜਦ ਵਿਸਾਖੀ 'ਤੇ ਅੰਮ੍ਰਿਤ ਛਕਾਇਆ, 5 ਬਾਣੀਆਂ ਪੜ੍ਹੀਆਂ ਸੀ। ਹੁਣ ਕਈ ਕਹਿੰਦੇ ਦਿਖਾਓ ਕਿੱਥੇ ਲਿਖਿਆ 5 ਬਾਣੀਆਂ ਕਿਹੜੀਆਂ ਪੜ੍ਹੀਆਂ, ਇਹ ਗੱਲਾਂ ਬਣਾਈਆਂ ਹੋਈਆਂ ਨੇ। ਜੇ ਅਸੀਂ ਪੁੱਠੇ ਚੱਲ ਪਈਏ ਅਸੀਂ ਇਹੋ ਜਿਹੇ ਕੁਝ ਕੁਐਸਚਨ ਕਰ ਸਕਦੇ ਹਾਂ, ਸਾਨੂੰ ਰਾਹ ਨਹੀਂ ਲੱਭਣਾ, ਪਰ ਅਸੀਂ ਗੁਰਮੁਖਾਂ ਵਾਲੇ ਹੀ ਤੁਹਾਡਾ ਪ੍ਰਸ਼ਨ ਕਰਦੇ ਹਾਂ। ਇਸ ਕਰਕੇ ਤੁਸੀਂ ਨਾ ਹੀ ਛੇੜੋ ਤਾਂ ਚੰਗਾ। ਬਸ ਇਹ ਸੰਗਤ ਨੂੰ ਬੇਨਤੀ ਹੈ, ਕੋਈ ਕੁਛ ਕਹੀ ਜਾਵੇ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ। ਸੰਗਤ 5 ਬਾਣੀਆਂ ਨਾ ਛੱਡੇ, ਸੰਗਤ ਰਹਿ ਰਾਤ ਪੂਰੀ ਪੜ੍ਹੇ, ਰਾਤ ਨੂੰ ਕੀਰਤਨ ਸੁੱਲ ਨਾਲ ਰੱਖਿਆ ਦੇ ਸ਼ਬਦ ਵੀ ਪੜ੍ਹੋ। ਜੇ ਰਾਤ ਨੂੰ ਸੌਣ ਤੋਂ ਬਾਅਦ ਕਈ ਕਹਿੰਦੇ ਸਨ ਤ੍ਰਿਪਕਦੇ ਆ ਰਾਤ ਨੂੰ ਡਰ ਲੱਗਦਾ, ਪੰਜ ਬੇਨਤੀ 24 ਦੇ ਪਾਠ ਕਰਕੇ ਸੌਵੋ। ਕਿਉਂ ਅਸੀਂ ਆਪਣੀ ਸੰਗਤ ਨੂੰ ਕਿਉਂ ਨਾ ਸੰਭਾਲੀਏ? ਕਈ ਕਹਿੰਦੇ ਆਹ ਚੀਜ਼ਾਂ ਕਹਿਣੀਆਂ ਨਹੀਂ ਚਾਹੀਦੀਆਂ, ਉਹ ਜੇ ਮੈਂ ਨਾ ਕਹੂੰ ਜਾਂ ਤੁਸੀਂ ਨਾ ਕਹੋਗੇ ਇਹ ਫਿਰ ਹੋਰ ਕਿਤੇ ਜਾਣਗੇ, ਫਿਰ ਚੰਗੇ ਰਹੋਗੇ? ਫਿਰ ਅਗਲਾ ਤਾਂਹੀਓ ਇੱਧਰ ਉੱਧਰ ਭਟਕਦਾ ਫਿਰਦਾ, ਹੋਰ ਥਾਂ 'ਤੇ ਜਾਂਦਾ। ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਭਾਈ ਨਾਮ ਜਪਿਆ ਉਹਨਾਂ ਦੇ ਸਾਰੇ ਕੰਮ ਬਣੇ। ਚਾਹੇ ਤਾਂ ਵਾਹਿਗੁਰੂ ਮੰਤਰ ਜਪ ਲਓ, ਚਾਹੇ ਮੂਲ ਮੰਤਰ ਦਾ ਅਭਿਆਸ ਕਰ ਲਓ, ਚਾਹੇ ਨਿਤਨੇਮ ਜ਼ਿਆਦਾ ਕਰ ਲਓ, ਜਪਜੀ ਸਾਹਿਬ ਦੇ ਪਾਠ ਸੁਖਮਨੀ ਸਾਹਿਬ ਦੇ ਕਰ ਲਓ, ਚਾਹੇ 12 ਮਾਹ ਵੀ ਰੋਜ਼ ਪੜ੍ਹੋ ਨਾਲ। ਹਰ ਗੁਰ ਪੂਰਾਇਆ ਰਾਧਿਆ ਦਰਗਹਿ ਸੱਚ ਖਰੇ। ਜਿਨ੍ਹਾਂ ਨੇ ਪੂਰੇ ਗੁਰਾਂ ਦੁਆਰੇ ਹਰੀ ਨਾਮ ਨੂੰ ਰਾਧਿਆ ਉਹ ਸੱਚੀ ਦਰਗਾਹ ਵਿੱਚ ਚੰਗੇ ਹੋਏ, ਖਰੇ ਹੋ ਗਏ, ਸਚਿਆਰ ਬਣ ਗਏ ਨੇ। ਜਿਵੇਂ ਕੋਈ ਮਹਾਤਮਾ ਸੀਗੇ, ਹੁਣ ਵੀ ਹੈਗੇ, ਦਿੱਲੀ ਰਹਿੰਦੇ ਨੇ, ਇੱਕ ਵਾਰ ਉਹਨਾਂ ਬਚਨ ਕੀਤਾ ਸਾਨੂੰ, ਕਹਿੰਦੇ ਵੀ ਜਦੋਂ ਚੇਤ ਦਾ ਮਹੀਨਾ ਸ਼ੁਰੂ ਹੁੰਦਾ ਨਾ, ਉਦਣ ਸੰਗਰਾਂਦ 'ਤੇ ਕਹਿੰਦੇ 12 ਮਾਹਾਂ ਦੇ 108 ਪਾਠ ਕਰਨ, ਦੇਗ ਬਣਾ ਕੇ। ਕਹਿੰਦੇ ਸਾਰਾ ਸਾਲ ਹੀ ਬੰਦਾ ਸੂਫੀ ਰਹਿੰਦਾ। ਕਈ ਵਾਰੀ ਹੁੰਦਾ ਨਾ ਆਪਣੇ ਤੋਂ ਨਹੀਂ ਹੁੰਦੇ 12 ਮਾਹਾਂ, ਉਹ ਅੱਛੀ ਬਿਰਤੀ ਦੇ ਪਹੁੰਚੇ ਮਾਲਕ ਨੇ। ਜਦੋਂ ਮਹਾਤਮਾ ਇਸ ਚੀਜ਼ ਦੱਸਦੇ ਸੀ ਗ੍ਰਹਿਣ ਕਰ ਲੈਂਦੇ ਉਸ ਵਕਤ। ਪਰ ਇੱਥੇ ਆਮ ਬੰਦਾ ਕਹੋ ਲਓ ਜੀ ਇੰਨੇ ਪਾਠਾਂ ਦੀ ਕੀ ਲੋੜ ਆ, ਉਹ ਤੇਰੀ ਕਿਸੇ ਨੇ ਸਲਾਹ ਲਈ ਹੈ? ਅਸੀਂ ਕਿਸੇ ਦੀ ਸਲਾਹ ਨਹੀਂ ਲੈਂਦੇ, ਅਸੀਂ ਸਿਵਾਏ ਬ੍ਰਹਮ ਗਿਆਨ ਵਾਲਿਆਂ ਤੋਂ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੀ ਹੋਰ ਸਲਾਹ ਕਦੇ ਲਈ ਨਹੀਂ। ਤੁਸੀਂ ਆਪਣੀ ਸਲਾਹ ਆਪਣੇ ਕੋਲ ਰੱਖੋ। ਇਹ ਸੰਗਤ ਨੂੰ ਬੇਨਤੀ ਹੈ ਕਿ ਚੇਤ ਦੀ ਸੰਗਰਾਂਦ 'ਤੇ ਦੇਗ ਬਣਾ ਕੇ 108 ਵਾਰੀ ਭਾਵੇਂ ਸਾਰਾ ਦਿਨ ਲੱਗ ਜੇ, 12 ਮਾਹ ਪੜ੍ਹੋ, ਲੱਗਣੇ ਤਾਂ 2-3 ਘੰਟੇ ਹੀ ਹੈ। ਸਾਰਾ ਸਾਲ ਕਹਿੰਦੇ ਸੁੱਖ ਦਾ ਲੰਘਦਾ ਭਾਈ, ਅਸੀਂ ਤਾਂ ਗੱਲ ਉਹਨਾਂ ਦੀ ਮੰਨਣੀ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਰਬ ਸੁੱਖਾਂ ਨਿਧ ਚਰਨ ਹਰ ਭਉ ਜਲ ਬਿਖਮ ਤਰੇ। ਸਾਰਿਆਂ ਸੁੱਖਾਂ ਦੇ ਖਜ਼ਾਨੇ ਜੋ ਹਰੀ ਦੇ ਚਰਨ ਨੇ ਨਾ, ਨਿਧ ਹੁੰਦਾ ਖਜ਼ਾਨਾ, ਉਹਨਾਂ ਚਰਨਾਂ ਦਾ ਧਿਆਨ ਧਾਰ ਕੇ ਜਿਹੜੇ ਗੁਰਮੁਖ ਨੇ, ਉਹ ਬਿਖਮ ਸੰਸਾਰ ਹੁੰਦਾ ਕਠਨ ਸੰਸਾਰ ਸਮੁੰਦਰ ਤੋਂ ਸੌਖੇ ਤਰ ਗਏ ਨੇ। ਪ੍ਰੇਮ ਭਗਤ ਤਿੰਨ ਪਾਈਆ ਬਿਖਿਆ ਨਾ ਹਿੰਜਰੇ। ਜਿਨ੍ਹਾਂ ਨੇ 12 ਮਾਹਾਂ ਦਾ ਪਾਠ ਰੋਜ਼ ਕੀਤਾ ਨਾ, ਉਹਨਾਂ ਨੇ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰ ਲਿਆ। ਇਸ ਲਈ ਉਹ ਵਿਸ਼ਿਆਂ ਰੂਪੀ ਅਗਨੀ ਵਿੱਚ ਸੜਦੇ ਨਹੀਂ, ਵਿਖਿਆ ਮਾਇਆ ਦੀ ਤ੍ਰਿਸ਼ਨਾ ਰੂਪ ਅਗਨੀ ਵਿੱਚ ਜਰੇ ਸੜਦੇ ਨਹੀਂ। ਇਹ ਇੱਕ ਬੁੱਧੀ ਤੱਕ ਸੀਮਿਤ ਗੱਲ ਹੈ। ਬੁੱਧੀ ਵਾਲਾ ਕਹੂਗਾ ਕਿ ਇੱਥੇ ਤਾਂ ਨਾਮ ਹੀ ਲਿਖਿਆ ਹੋਇਆ, 12 ਮਾਹਾਂ ਤਾਂ ਲਿਖਿਆ ਹੀ ਨਹੀਂ ਹੋਇਆ। ਪਰ ਆਤਮਿਕ ਤੌਰ 'ਤੇ ਜਦੋਂ ਆਪਾਂ ਜਾ ਕੇ ਸੋਚੀਏ, ਸਤਿਗੁਰ ਦਾ ਇਸ਼ਾਰਾ ਹੈ 12 ਮਾਹਾਂ 'ਤੇ ਨਹੀਂ, 12 ਮਾਹਾਂ ਪੜ੍ਹਨਾ ਹੈ। ਪੁਰਾਣੇ ਸਾਰੀਆਂ ਪੋਥੀਆਂ 'ਚ 12 ਮਾਹ ਇਸੇ ਕਰਕੇ ਛਪੇ ਹੋਏ ਨੇ, ਤੁਖਾਰੀ ਰਾਗ ਵਾਲੇ ਵੀ। ਇਹ ਸਾਰੀਆਂ ਚੀਜ਼ਾਂ ਨੋਟ ਕਰਨ ਵਾਲੀਆਂ, ਜਿਹੜੀ ਚੀਜ਼ਾਂ ਨੇ ਸਾਨੂੰ ਸੁੱਖ ਦੇਣਾ, ਉਹ ਚੀਜ਼ਾਂ ਅਸੀਂ ਜ਼ਰੂਰ ਗ੍ਰਹਿਣ ਕਰਨੀਆਂ ਨੇ। ਉਹ ਫਿਰ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਵਿੱਚ ਸੜਦੇ ਨਹੀਂ, ਉਹਨਾਂ 'ਤੇ ਕਿਰਪਾ ਹੋ ਜਾਂਦੀ, ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋ ਜਾਂਦੀ। ਵਿਸ਼ਿਆਂ ਰੂਪ ਅੱਗ ਵਿੱਚ ਉਹ ਸੜਦੇ ਨਹੀਂ। ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ। ਉਹਨਾਂ ਦੇ ਅੰਦਰੋਂ ਝੂਠ ਆਦਿਕ ਵਿਕਾਰ ਜਿੰਨੇ ਵੀ ਸਾਰੇ ਚਲੇ ਗਏ, ਝੂਠੇ ਸੰਕਲਪ ਮਿਟ ਗਏ ਨੇ, ਦਵੈਸ਼ ਵੀ ਦੌੜ ਗਈ, ਸ਼ੁਭ ਗੁਣਾਂ ਨਾਲ ਪੂਰਨ ਹੋ ਕੇ ਸੱਚ ਨਾਮ ਰੂਪ ਅੰਮ੍ਰਿਤ ਉਹਨਾਂ ਦੇ ਨਾਲ ਜੀ ਕੀ ਆ, ਅੰਮ੍ਰਿਤ ਨਾਲ ਮਨ ਇੰਦਰੇ ਸਾਰੇ ਉਹਨਾਂ ਨੇ ਆਪਣੇ ਭਰ ਲਏ ਨੇ। ਕੂੜ ਗਏ, ਉਹਨਾਂ ਅੰਦਰੋਂ ਕੂੜਾ ਪਦਾਰਥ ਸਾਰਾ ਖਤਮ ਹੋ ਗਿਆ, ਝੂਠ ਚਲਿਆ ਗਿਆ, ਕੂੜ ਰਾਜਾ ਕੂੜ ਪਰਜਾ ਸਭ ਖਤਮ ਹੋ ਗਿਆ, ਦੁਬਿਧਾ ਨਸ਼ਟੀ ਜਿਹੜੀ ਦੋ ਚਿੱਤੀ ਸੀ ਉਹ ਵੀ ਖਤਮ ਹੋ ਗਈ, ਅਤੇ ਪੂਰਨ ਸੱਚ ਭਰੇ, ਪੂਰਨ ਸੱਚ ਨਾਲ ਲਭਾ ਲਭ ਉਹਨਾਂ ਦਾ ਅੰਤਸ਼ਕਰਨ ਵੀ, ਉਹਨਾਂ ਦਾ ਰੋਮ ਰੋਮ ਵੀ ਸਿਮਰਨ ਨਾਲ ਭਰ ਗਿਆ, ਉਹਨਾਂ ਨੇ ਇੰਦਰੇ ਵੀ ਭਰ ਗਏ, ਅੱਖਾਂ 'ਚ ਰਸ ਹੈ ਉਹਨਾਂ ਦੇ, ਕੰਨਾਂ ਦੇ ਵਿੱਚ ਵੀ ਸਿਮਰਨ ਸੁਣਦਾ, ਜ਼ੁਬਾਨ ਦੇ ਉੱਤੇ ਵੀ ਰਸ ਹੈ। ਇਹ ਚੀਜ਼ ਹੁਣ ਪ੍ਰਾਪਤ ਕਰਨ ਤੋਂ ਬਾਅਦ ਹੀ ਅਸੀਂ 'ਚ ਪਤਾ ਲੱਗਦਾ। ਇਹ ਹੁਣ ਗੱਲਾਂ ਸੁਣਾਉਣ ਨਾਲ ਤਾਂ 1% ਹੀ ਰਸ ਆਉਣਾ, 2% ਆਜੂ, 5 ਆਜੂ, ਪਰ ਜਿਨ੍ਹਾਂ ਨੂੰ ਕੁਛ ਫਿਰ ਮਿਲਿਆ ਉਹਨਾਂ ਨੂੰ ਪਤਾ ਲੱਗਦਾ ਕਿ ਗੱਲ ਕੀ ਹੈ। ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੇ। ਉਹ ਮਨ ਦੇ ਅੰਦਰ ਇੱਕ ਪਰਮਾਤਮਾ ਨੂੰ ਧਾਰਨ ਕਰਕੇ ਫਿਰ ਪਾਰ ਬ੍ਰਹਮ ਪਰਮਾਤਮਾ ਨੂੰ ਸੇਮਦੇ ਰਹਿੰਦੇ ਨੇ, ਇੱਕ ਵਸਾ ਕੇ ਹਿਰਦੇ 'ਚ। ਮਨ ਦੇ ਅੰਦਰ ਪਹਿਲਾਂ ਪਰਮਾਤਮਾ ਨੂੰ ਦੇਖੋ ਕਿ ਉਹਦੀ ਜੋਤ ਸਾਡੇ ਅੰਦਰ ਹੈ, ਫਿਰ ਉਹਦੀ ਆਰਾਧਨਾ ਕਰੋ, ਫਿਰ ਇਹ ਦੇਖੋ ਕਿ ਉਹਦੀ ਜੋਤ ਵਿਆਪਕ ਹੈ, ਫਿਰ ਉਹਦੀ ਆਰਾਧਨਾ ਕਰੋ। ਵਾਹਿਗੁਰੂ ਵਿਆਪਕ ਹੈ, ਵਾਹਿਗੁਰੂ ਮੇਰੇ ਅੰਦਰ ਵੀ, ਕਿਉਂ ਜਾਣ ਕੇ ਆਰਾਧਨਾ ਕਰਨੀ। ਫੋਕਟ ਵਾਹਿਗੁਰੂ ਵਾਹਿਗੁਰੂ ਨਹੀਂ ਕਹਿਣਾ, ਇਹ ਜਾਣ ਕੇ ਕਿ ਵਾਹਿਗੁਰੂ ਮੇਰੇ ਅੰਦਰ ਹੈ, ਵਾਹਿਗੁਰੂ ਬਾਹਰ ਹੈ, ਸਰਬ ਵਿਆਪਕ ਹੈ, ਦਰਖਤਾਂ ਵਿੱਚ ਵਾਹਿਗੁਰੂ ਹੈ, ਕੱਖ ਕੰਡੇ ਸਭ ਥਾਂ ਵਾਹਿਗੁਰੂ, ਵਿਆਪਕ ਹੈ, ਵਾਹਿਗੁਰੂ ਤੋਂ ਬਿਨਾਂ ਕੋਈ ਥਾਂ ਖਾਲੀ ਨਹੀਂ, ਸਰਬ ਵਿਆਪਕ ਲਾਈਟ ਉਹਦੀ। ਲਾਈਟ ਵੀ ਇੰਨੀ ਪਾਰਦਰਸ਼ਕ ਹੈ ਕਿ ਥੱਲੇ ਤੱਕ ਸਮੁੰਦਰਾਂ ਤੱਕ ਹਰ ਥਾਂ ਦੇ ਉੱਤੇ ਬਿਨਾਂ ਰੁਕਾਵਟ ਲਾਈਟ ਚਲੀ ਜਾਂਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਹਾਦਿਵਸ ਮੂਰਤ ਭਲੇ ਜਿਸ ਕਾ ਉਹ ਨਦਰ ਕਰੇ। ਉਹਦੇ ਸਾਰੇ ਮਹੀਨੇ ਦਿਨ ਮੂਰਤ ਹੁੰਦਾ ਦੋ ਘੜੀਆਂ ਦੇ ਸਮੇਂ ਸਾਰੇ ਹੀ ਚੰਗੇ ਨੇ, ਜਿਨ੍ਹਾਂ ਉੱਤੇ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਨਾਲ ਦੇਖਦੇ, ਜਿਨ੍ਹਾਂ ਵੱਲ ਨਿਗਾਹ ਕਰ ਦਿੰਦੇ ਨੇ, ਜਿਨ੍ਹਾਂ ਉੱਤੇ ਆਪਣੀ ਮਿਹਰ ਕਰਦੇ ਸੱਚੇ ਪਾਤਸ਼ਾਹ, ਉਹਨਾਂ ਉੱਤੇ ਕਿਰਪਾ ਹੋ ਜਾਂਦੀ ਆ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਮਹਾਰਾਜ ਕਥਨ ਕਰਦੇ, ਹੇ ਵਾਹਿਗੁਰੂ, ਹੇ ਹਰੀ ਪਰਮੇਸ਼ਰ ਜੀ, ਮੈਂ ਦਰਸ਼ਨ ਦਾ ਦਾਨ ਮੰਗਦਾ, ਆਪ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਬਖਸ਼ੋ ਜੀ, ਸਾਡੇ 'ਤੇ ਮਿਹਰ ਕਰੋ। ਬਾਰਾਂ ਮਾਹਾਂ ਦਾ ਪਾਠ ਕਰੀ ਜਾਓ, ਦਰਸ਼ਨ ਵੀ ਹੋ ਜਾਂਦੇ ਆ, ਕਿਉਂਕਿ ਲਿਖਿਆ ਹੋਇਆ ਇਹ ਪੂਰਾ ਹੋਣਾ ਹੀ ਹੋਣਾ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਕਿਉਂ ਸਤਿਗੁਰੂ ਮਹਾਰਾਜ ਨੇ ਇੱਥੇ ਬਾਰਾਂ ਮਾਹਾਂ ਦੀ ਬਖਸ਼ਿਸ਼ ਕੀਤੀ ਆਪਣੇ ਉੱਤੇ।
1: ਥੈਂਕ ਯੂ ਫੋਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਜਦੇ ਮਿਦਲੇ ਰਾਤੀ ਓ ਅੱਲਾਹੂ ਦੇ ਨਾਰੇ ਦਿੱਤੇ ਅੱਲਾਹੂ

ਨੂਰੇ ਨਗਾਹ ਹਜ਼ਰਤ ਤਬੀਬਾ ਜ਼ੂਰੇ ਅੰਮ੍ਰਿਤਸਰ ਵਰੇ ਕੈਨਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ। ਸਾਰੀਆਂ ਸੰਗਤਾਂ ਸਮ ਆਏ ਭਾਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਥੋੜੇ ਸਮੇਂ ਵਾਸਤੇ ਢਾਡੀ ਸਿੰਘਾਂ ਪਾਸੋਂ ਆਪਦਾ ਇਤਿਹਾਸ ਜਿਹੜਾ ਸੁਣ ਲੱਗੇ ਆ। ਦੁਪਹਿਰ

ਸਰਬਸਾਂਝਾ ਰਾਜ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਜੀ ਕਹਿੰਦੇ ਜਦੋਂ ਕਸ਼ਮੀਰ ਨੂੰ ਫਤਿਹ ਕਰਕੇ ਵਾਪਸ ਮੁੜੇ ਆ ਰਹੇ ਹਨ, ਰਾਹ ਦੇ ਵਿੱਚ ਇੱਕ ਪਿੰਡ ਦੇ ਕੋਲ ਫੌਜ ਨੇ ਉਤਾਰਾ ਕੀਤਾ। ਇਸ ਪਿੰਡ ਦੇ ਲੋਕ ਇਕੱਠੇ ਹੋ ਕੇ ਮਹਾਰਾਜੇ ਕੋਲੇ ਆਏ ਹਨ, ਕਹਿਣ ਲੱਗੇ ਮਹਾਰਾਜ ਸਾਹਿਬ ਜਿੱਥੇ ਸਾਨੂੰ ਦੁਸ਼ਮਣ ਤੋਂ ਆਜ਼ਾਦ ਕਰਵਾ ਚੱਲੇ ਹੋ ਕਸ਼ਮੀਰ ਵਿੱਚ, ਉੱਥੇ ਇੱਥੇ ਇੱਕ ਬੜਾ ਵੱਡਾ ਜੰਗਲੀ ਸ਼ੇਰ ਰਹਿੰਦਾ, ਸਾਡਾ ਨੁਕਸਾਨ ਬੜਾ ਕਰ ਜਾਂਦਾ, ਬੰਦਿਆਂ ਨੂੰ ਮਾਰ ਜਾਂਦਾ, ਜਾਨਵਰਾਂ ਨੂੰ ਨੁਕਸਾਨ ਕਰਦਾ, ਜੇ ਜਾਂਦੇ ਜਾਂਦੇ ਸ਼ੇਰ ਨੂੰ ਮਗਰੋਂ ਲਾ ਜਾਓ ਤਾਂ ਬੜੀ ਚੰਗੀ ਗੱਲ ਹੈ। ਕਹਿੰਦੇ ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਨੇ ਦਰਬਾਰ ਲਾਇਆ ਮਹਾਰਾਜਾ ਰਣਜੀਤ ਸਿੰਘ ਨੇ, ਤੇ ਪੈਂਦੀ ਪੈਂਦੀ ਨਜ਼ਰ ਸਰਦਾਰ ਹਰੀ ਸਿੰਘ ਨਲੂਏ ਦੇ ਉੱਤੇ ਪੈ ਗਈ ਹੈ। ਕਹਿੰਦੇ ਮਹਾਰਾਜ ਸਾਹਿਬ ਕਹਿਣ ਲੱਗੇ, ਹਰੀ ਸਿੰਘ ਉੱਠ, ਤੂੰ ਸ਼ੇਰ ਦਾ ਮੁਕਾਬਲਾ ਕਰਨਾ ਜਾ ਕੇ, ਸ਼ੇਰ ਨੂੰ ਮਾਰ ਜਾ ਕੇ। ਇਹ ਕਹਿਣ ਲੱਗਿਆ ਲਿਆਓ ਕੋਈ ਤਲਵਾਰ ਭੱਲਾ ਬੰਦੂਕ ਦਿਓ। ਕਹਿੰਦੇ ਮਹਾਰਾਜ ਸਾਹਿਬ ਕਹਿਣ ਲੱਗੇ ਕਿ ਉਧਰ ਤਾਂ ਜੰਗਲੀ ਸ਼ੇਰ ਹੈ ਤੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੇਰ ਹੈ, ਸ਼ੇਰ ਨਾਲ ਸ਼ੇਰ ਦਾ ਹੋਣਾ ਮੁਕਾਬਲਾ, ਤੇਰੇ ਕੋਲੇ ਤਲਵਾਰ ਭੱਲਾ ਬੰਦੂਕ ਕਿਉਂ ਹੋਵੇ? ਇਹਨੇ ਘੁੱਟ ਕੇ ਕਮਰ ਕਸਾ ਕੀਤਾ, ਉਸ ਪਹਾੜੀ ਦੇ ਉੱਤੇ ਚਲਿਆ ਗਿਆ ਜਿਹੜੇ ਪਿੰਡ ਨੇ ਦੱਸਿਆ ਸੀ। ਇਹਨੇ ਜਾ ਕੇ ਮੰਗਾ ਲਿਆ, ਸ਼ੇਰ ਆਪਣੇ ਘੁਰਨੇ ਵਿੱਚ ਸੁੱਤਾ ਪਿਆ, ਆਵਾਜ਼ ਮਾਰੇ ਸ਼ੇਰ ਨੂੰ, ਕਹਿਣ ਲੱਗੇ ਉਹ ਜੰਗਲੀ ਸ਼ੇਰ। ਜਦੋਂ ਸ਼ੇਰ ਨੇ ਸਰਦਾਰ ਹਰੀ ਸਿੰਘ ਨਲੂਏ ਦਾ ਨਾਂ ਸੁਣਿਆ, ਉੱਠਿਆ, ਆਪਣੇ ਭੋਰੇ ਵਿੱਚੋਂ ਨਿਕਲਿਆ, ਉੱਠ ਕੇ ਪਿੰਡਾਂ ਚੜ ਗਿਆ, ਬਾਈ ਰਾਤੋਂ ਛਾਲ ਮਾਰ ਕੇ। ਕਹਿੰਦੇ ਸਰਦਾਰ ਦੇ ਉੱਤੇ ਜਦੋਂ ਜੰਗਲੀ ਸ਼ੇਰ ਆਉਣ ਲੱਗੇ ਨਾ, ਆਉਂਦੇ ਸ਼ੇਰ ਨੂੰ ਵੇਖ ਕੇ ਸਰਦਾਰ ਨੇ ਆਪਣੀ ਸੱਜੀ ਬੋਲੀ ਲਾਈ ਹੈ ਤੇ ਆਉਂਦੇ ਸ਼ੇਰ ਦਾ ਕਹਿੰਦੇ ਇੱਕ ਪਾਸੇ ਜਵਾਰਾ ਥੱਲੇ ਵਾਲਾ ਫੜਿਆ, ਇੱਕ ਉਦਲਾ ਤੀਰ ਕੇ ਸ਼ੇਰ ਸੀ ਜਿਹੜਾ ਉਹ ਫਾੜ ਕਰ ਦਿੱਤਾ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਿਆ, ਸ਼ਾਬਾਸ਼ੇ ਪੁੱਤਰ, ਤੂੰ ਤਾਂ ਅੱਜ ਤੋਂ ਨਲਵੇ ਵਰਗਾ ਬਹਾਦਰ ਬਣ ਗਿਆ, ਸਰਦਾਰ ਦੇ ਨਾਂ ਨਾਲ ਨਲਵਾ ਜੁੜ ਗਿਆ। ਕਹਿੰਦੇ ਨੇ ਸਰਦਾਰ ਜਮਰੋਹ ਦੇ ਕਿਲੇ ਵਿੱਚ ਬੈਠਾ ਅਤੇ ਉਸ ਵੇਲੇ ਕਹਿੰਦੇ ਇੱਕ ਡੋਲਾ ਜਿਹੜਾ ਬ੍ਰਾਹਮਣ ਲੋਕ ਕਹਿੰਦੇ ਲੈ ਕੇ ਜਾ ਰਹੇ ਸੀ ਇਸ ਸਰਦਾਰ ਨੂੰ, ਕਹਿੰਦੇ ਡੋਲਾ ਜਿਹੜਾ ਉਹ ਪਠਾਨ ਆਏ ਹਨ ਦੋ ਚਾਰ, ਉਹ ਖੋਹ ਕੇ ਲੈ ਗਏ, ਇਹ ਰੋਂਦੇ ਫਿਰਦੇ ਹਨ, ਇੱਧਰ ਉੱਧਰ ਫਿਰਦੇ ਆ, ਇਹ ਕਿੱਧਰ ਜਾ ਗਏ ਹੋਣਾ? ਕਿਸੇ ਸਿੰਘ ਨੇ ਵੇਖਿਆ, ਕਾਰੀ ਸਾਰੇ ਬੰਦੇ ਹੋ, ਕੀ ਗੱਲ ਹੈ, ਕਾਹਤੋਂ ਰੋ ਰਹੇ ਹੋ? ਕਹਿਣ ਲੱਗੇ ਇਸ ਤਰ੍ਹਾਂ ਡੋਲਾ ਖੋਇਆ ਗਿਆ ਸਾਡਾ। ਕਹਿੰਦੇ ਆ ਬੈਠਾ ਤੁਹਾਡੀ ਬਿਮਾਰੀ ਦਾ ਇਲਾਜ ਕਰਨ ਵਾਲਾ ਕਿਲੇ ਵਿੱਚ, ਜਾਓ ਜਾ ਕੇ ਉਹਦੇ ਕੋਲੇ ਫਰਿਆਦ ਕਰੋ। ਚਲੇ ਗਏ ਹਨ ਰੋ ਰੋ ਕੇ। ਸਰਦਾਰ ਹਰੀ ਸਿੰਘ ਨਲੂਏ ਨੂੰ ਦੱਸਣ ਲੱਗੇ ਆ, ਕੀ ਕਹਿੰਦੇ ਆ, ਸੁਣੋ ਤੁਹਾਡੀ ਜੱਥਾ ਇਉਂ ਬਿਆਨ ਕਰਦਾ ਹੈ।

0: ਪੰਜਾਬ ਦੀ ਪੈਗੀ ਫੁਕਾਰੇ ਪੈਗੀ ਫੁਕਾਰੇ ਪੰਜਾਬ ਦੀ ਉਹ ਪੈਗੀ ਫੁਕਾਰੇ।
1: ਸਰਦਾਰ ਕਹਿਣ ਲੱਗਿਆ ਕਿੰਨੇ ਕੁ ਪਠਾਨ ਸੀ? ਕਹਿੰਦੇ ਜੀ ਪੰਜ ਛੇ ਪਠਾਨ ਸੀ ਨਾ। ਤੇ ਸਰਦਾਰ ਕਹਿਣ ਲੱਗਿਆ ਤੁਸੀਂ ਕਿੰਨੇ ਕੁ ਸੋ? ਕਹਿੰਦੇ ਜੀ ਅਸੀਂ ਵੀ 60-70 ਮੂਰਤੀਆਂ ਸਾਂਈ ਨਾ। ਸਰਦਾਰ ਕਹਿਣ ਲੱਗਿਆ ਉਹ ਬੇੜੀਆਂ ਵਿੱਚ ਵੀ ਵੱਡੇ ਤਾਂ ਹੀ ਪਏ ਜੇ ਮੂਰਤੀਆਂ ਸੋ, ਤੇ ਜੇ ਸਿੰਘ ਹੁੰਦੇ ਸ਼ਸਤਰਧਾਰੀ ਹੁੰਦੇ ਤੇ ਇਹ ਹਾਲ ਤੁਹਾਡਾ ਕਿਉਂ ਹੁੰਦਾ? ਕਹਿੰਦੇ ਜੀ ਹੌਲੀ ਬੋਲੋ, ਸਾਨੂੰ ਤਾਂ ਦੇਵੀ ਨੇ ਰੱਖਿਆ, ਨਹੀਂ ਤਾਂ ਖਾ ਜਾਣਾ ਸੀ ਪਠਾਣਾ ਨੇ। ਸਰਦਾਰ ਨੇ 4-5 ਸਿੰਘ ਜਿਹੜੇ ਉਹ ਘੱਲੇ ਹਨ ਚੋਣਵੇਂ, ਤੇ ਡੋਲਾ ਜਿਹੜਾ ਪਠਾਣਾ ਤੋਂ ਖੋਹ ਕੇ ਉਹਨਾਂ ਨੂੰ ਮਾਰ ਕੇ ਤੇ ਵਾਪਸ ਲੈ ਆਂਦਾ ਤੇ ਇਹਨਾਂ ਨੂੰ ਆਖਿਆ ਲਓ ਤੁਹਾਡਾ ਡੋਲਾ ਜਿਹੜਾ ਆ ਗਿਆ, ਬੀਬੀ ਆ ਗਈ, ਇਸ ਨੂੰ ਲੈ ਜਾਓ। ਇਹ ਕਹਿਣ ਲੱਗੇ ਜੀ ਅਸੀਂ ਤਾਂ ਨਹੀਂ ਲਿਜਾਂਦੇ, ਇਹ ਬੀਬੀ ਤਾਂ ਹੁਣ ਪਿੱਟੀ ਗਈ ਹੈ ਤੇ ਇਹਨੂੰ ਪਠਾਣਾ ਦੇ ਹੱਥ ਲਾ ਕੇ। ਸਰਦਾਰ ਕਹਿਣ ਲੱਗਿਆ ਮੇਰੇ ਕਿਲੇ ਵਿੱਚ ਆਏ ਹੋ, ਤੁਹਾਨੂੰ ਮਾਫ ਕਰਦਾ, ਨਿਕਲ ਜਾਓ ਇੱਥੋਂ। ਇਸ ਬੀਬੀ ਨੇ ਵੀ ਆਖਤਾ ਮੈਂ ਇਹਨਾਂ ਬੋਝਲਾਂ ਦੇ ਨਾਲ ਨਹੀਂ ਜਾਣਾਗਾ, ਮੈਂ ਤਾਂ ਇੱਥੇ ਹੀ ਸੇਵਾ ਕਰਾਂਗੇ। ਕਹਿੰਦੇ ਇਹ ਬੀਬੀ ਨੂੰ ਕਹਿੰਦੇ ਅੰਮ੍ਰਿਤ ਛਕਾਇਆ ਗਿਆ ਤੇ ਇਹਦਾ ਨਾਂ ਬੀਬੀ ਹਰਸ਼ਰਨ ਕੌਰ ਰੱਖਿਆ ਗਿਆ।

0: ਮਕੌਰ ਵਾਲਾ ਪਾਸੇ ਬਿਆਨ ਕਰਾਂਗੇ। ਕਈ ਗੱਲਾਂ ਐਸੀਆਂ ਇਤਿਹਾਸ ਵਿੱਚ ਆਉਂਦੀਆਂ ਨੇ, ਉਹਨਾਂ ਨੇ ਜਾ ਕੇ ਵੱਡਿਆਂ ਵਡੇਰਿਆਂ ਨੂੰ ਮਿਲੀਏ ਤੇ ਉਹ ਗੱਲਾਂ ਜਿਹੜੀਆਂ ਦੱਸਦੇ ਹਨ। ਲੋ ਬੀਬੀ ਸ਼ਰਨ ਕੌਰ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਛੋਟਾ ਜਿਹਾ ਸੀਗਾ ਤੇ ਸੁੱਤਾ ਪਿਆ। ਆਓ ਆਪਾਂ ਇਤਿਹਾਸ ਸਾਡੀ ਸਿੰਘਾਂ ਪੜ੍ਹ ਰਹੇ ਹਾਂ। ਬੀਬੀ ਸ਼ਰਨ ਕੌਰ ਨੂੰ ਚਿੱਠੀ ਲੈ ਕੇ ਆਏ ਕਿਲੇ ਦੇ ਉੱਤੇ ਰੇਸ ਵਿੱਚੋਂ ਜਮਰੋਧ ਵਿੱਚੋਂ ਚੱਲੀ ਹੈ। ਪਿਸ਼ਾਵਰ ਦੇ ਕਿਲੇ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਜਿੱਥੇ ਇਸ ਨੂੰ ਬੁਖਾਰ ਹੋਇਆ ਹੋਇਆ ਸੀ, ਇੱਥੇ ਪਿਆ ਚਿੱਠੀ ਸਰਦਾਰ ਮਹਾਂ ਸਿੰਘ ਨੇ ਲਿਖੀ ਹੈ। ਲੋ ਇਹ ਚਿੱਠੀ ਬੀਬੀ ਸ਼ਰਨ ਕੌਰ ਕਹਿੰਦੇ ਨਿਕਲੀ ਹੈ ਇਸ ਕਿਲੇ ਵਿੱਚੋਂ ਤੇ ਚੱਲੀ ਹੈ ਪਿਸ਼ਾਵਰ ਦੇ ਕਿਲੇ ਵੱਲੇ। ਆਹ ਨਿਸ਼ਾਨ ਜਿਹੜਾ ਝੂਮਦ ਹੈ ਇਸ ਨੂੰ ਮੁਖਾਤਬ ਕਰਕੇ ਕਹਿੰਦੀ ਜਾਂਦੀ ਹੈ, ਝੂਲਦਾ ਰਹੇ ਜੁਗ ਚਾਰੇ ਪੰਥ ਦੇ ਸੁਨਹਿਰੀ ਚੰਡਿਆ।
1: ਝੂਲਦਾ ਰਹੇ ਜੁਗ ਚਾਰੇ

ਮੈਂ ਗੱਲ ਕਰਨ ਲੱਗਿਆ ਸੀ ਮਹਾਰਾਜਾ ਰਣਜੀਤ ਸਿੰਘ ਛੋਟੀ ਜਿਹੀ ਦੀ ਉਮਰ ਹੈ ਤੇ ਸੁੱਤਾ ਪਿਆ। ਸਰਦਾਰ ਮਹਾ ਸਿੰਘ ਅੰਮ੍ਰਿਤ ਵੇਲੇ ਉੱਠੀ ਹੈ ਤੇ ਰਣਜੀਤ ਸਿੰਘ ਆਵਾਜ਼ ਮਾਰੇ ਕਹਿਣ ਲੱਗਿਆ, ਰਣਜੀਤ ਸਿੰਘ ਉੱਠ, ਅੰਮ੍ਰਿਤ ਵੇਲਾ ਹੋ ਗਿਆ, ਉੱਠ ਕੇ ਇਸ਼ਨਾਨ ਪਾਣੀ ਕਰ। ਬੱਚਾ ਸੀ, ਨਿਆਣਾ ਸੀ, ਅਤੇ ਇਸ ਨੇ ਵੇਖੀ ਆ ਜਦੋਂ ਪਿਤਾ ਦੂਰ ਚਲੇ ਗਏ ਤੇ ਇਹ ਫੇਰ ਅੱਖਾਂ ਮਲ ਕੇ ਫਿਰ ਸੌ ਗਿਆ ਤੇ ਮਹਾ ਸਿੰਘ ਫਿਰ ਆਇਆ, ਕਹਿਣ ਲੱਗਿਆ, ਰਣਜੀਤ ਸਿੰਘ ਤੂੰ ਉੱਠਿਆ ਨਹੀਂ ਗਾ, ਅੰਮ੍ਰਿਤ ਵੇਲਾ ਹੋ ਗਿਆ, ਸਿੰਘਾਂ ਦੇ ਮੁੰਡੇ ਜਿਹੜੇ ਹੁੰਦੇ ਆ ਇਸ ਵੇਲੇ ਤੱਕ ਸੌਂਦੇ ਨਹੀਂ ਹੁੰਦੇ ਗੇ। ਇਹ ਫਿਰ ਉੱਠਿਆ ਰਣਜੀਤ ਸਿੰਘ, ਫਿਰ ਉੱਠ ਕੇ ਅੱਖਾਂ ਮਲ ਲਾ ਪਿਆ ਤੇ ਜਦੋਂ ਇਹਨੇ ਵੇਖਿਆ ਨਾ ਪਿਤਾ ਜੀ ਹੁਣ ਉੱਧਰ ਦੂਰ ਚਲੇ ਗਏ ਹੈ ਕੋਈ ਪਸ਼ੂਆਂ ਨੂੰ ਪੱਠੇ ਰੱਸੇ ਪਾਉਣ ਵਾਸਤੇ, ਇਹ ਫੇਰ ਸੌ ਗਿਆ। ਤੇ ਤੀਸਰੀ ਵਾਰੀ ਦਾ ਸਰਦਾਰ ਮਹਾਂ ਸਿੰਘ ਆਇਆ ਨਾ, ਇਕਲੌਤਾ ਬੱਚਾ ਸੀ ਰਣਜੀਤ ਸਿੰਘ, ਕਹਿਣ ਲੱਗਿਆ, ਉਹ ਰਣਜੀਤ ਸਿੰਘ ਉੱਠਿਆ ਨੀ ਤੂੰ ਹੁਣ ਤੱਕ, ਤੈਨੂੰ ਕਿੰਨੇ ਵਾਰੀ ਉਠਾ ਕੇ ਗਿਆ। ਰਣਜੀਤ ਸਿੰਘ ਨੇ ਵੇਖਿਆ, ਲਵੇ ਹੁਣ ਠੁੱਕਣ ਗਿਆ ਤੇ ਜੇ ਮੈਂ ਨਾ ਉੱਠਿਆ ਹੁਣ। ਤੇ ਸਰਦਾਰ ਮਹਾਂ ਸਿੰਘ ਇੱਕ ਦੁੱਧ ਦਾ ਛੰਨਾ ਸੀ ਜਿਹੜਾ ਉਹ ਭਰ ਕੇ ਲਿਆ, ਕਹਿਣ ਲੱਗਿਆ, ਲੈ ਉੱਠ ਪੁੱਤਰ, ਉੱਠ ਕੇ ਅੱਖਾਂ ਮਾਰ ਲਾ ਪਿਆ ਰਣਜੀਤ ਸਿੰਘ, ਕਹਿੰਦਾ ਲੈ ਪੁੱਤ ਦੁੱਧ ਪੀ ਲਾ, ਛੰਨਾ ਭਰ ਕੇ ਲਿਆ, ਆ ਪਿਰ ਚ ਪਿਆਲੀਆਂ ਜੀਆਂ ਜਿਹੜੀਆਂ ਤਾਂ ਹੁਣ ਚੱਲੀਆਂ ਨਾ, ਇੰਡੀਆ ਵਿੱਚ ਵੇਖੀਆ ਮੈਂ ਅੱਗੇ ਪੁਰਾਣੇ ਜਿਹੜੇ ਵੱਡੇ ਵੱਡੇ ਛੰਨੇ ਹੁੰਦੇ ਸੀਗੇ ਤੇ ਉਹਨਾਂ ਚ ਕਿਲੋ ਕਿਲੋ ਦੁੱਧ ਦਾ ਜਿਹੜਾ ਪੈਂਦਾ ਹੁੰਦਾ ਸੀ, ਮਹਾਂ ਸਿੰਘ ਨੇ ਉਹ ਭਰ ਕੇ ਲਿਆਂਦਾ, ਆ ਪਿਰ ਚ ਪਿਆਲੀਆਂ ਜੀਆਂ, ਇੱਕ ਹੋਰ ਇੰਡੀਆ ਵਿੱਚ ਚੱਲੀਆਂ ਸੀ ਪਿਰ ਚ ਪਿਆਲੀਆਂ ਜੀਆਂ, ਉਹਨਾਂ ਚ ਥੋੜੇ ਜਿਹੇ ਇੰਨੀ ਕੀ ਚਾਹ ਪੈਂਦੀ ਹੁੰਦੀ, ਥੋੜੇ ਜਿਹੇ ਘੁੱਟਕ। ਸਾਡੇ ਇੱਕ ਪ੍ਰਾਹੁਣਾ ਆਇਆ ਪ੍ਰੋਗਰਾਮ ਬਣਾਉਣ ਵਾਸਤੇ ਸਾਡਾ, ਤੇ ਉਹਦੇ ਵਾਸਤੇ ਚਾਹ ਬਣਾਏ, ਅਸੀਂ ਵੀ ਉਹ ਪਿਰ ਚ ਪਿਆਲੀਆਂ ਜਾਂ ਜਵਾਕਾਂ ਨੇ ਲੈ ਆਉਂਦੇ ਹਾਂ ਕਿਤੇ, ਤੇ ਉਹਨਾਂ ਚ ਪਾ ਕੇ ਭਾਈ ਉਹ ਬਜ਼ੁਰਗਾਂ ਨੂੰ ਦੇ ਦਿੱਤੇ ਚਾਹ, ਤੇ ਉਹ ਪੀ ਕੇ ਨਾ, ਇੱਕ ਤਾਂ ਹੁਣ ਘੁੱਟ ਸੀ ਉਹਦੇ ਵਿੱਚ ਪੈਂਦੇ ਤੇ ਬਾਹਰੋਂ ਵੱਡਾ ਸਾਰਾ ਕੱਪ ਦੀਦਾ ਸੀਗਾ, ਤੇ ਉਹ ਪੀ ਕੇ ਨਾ ਘੁੱਟ ਭਰ ਕੇ ਤੇ ਨਿਆਣਿਆਂ ਨੂੰ ਆਵਾਜ਼ ਮਾਰੇ, ਕਾਕਾ ਲਿਆਓ ਚਾਹ ਲਿਆਓ, ਚਾਹ ਵਿੱਚ ਸ਼ੂਗਰ ਠੀਕ ਹੈ, ਕਹਿੰਦਾ ਲੰਬੋਲੀ ਸਦਾ ਇਹ ਮਿੱਠਾ ਵੇਖਣ ਵਾਸਤੇ ਸ਼ੂਗਰ ਵੇਖਣ ਵਾਸਤੇ ਮੈਨੂੰ ਦਿੱਤਾ। ਮੇਰਾ ਕਹਿਣ ਦਾ ਭਾਵ ਹੈ ਪੁਰਾਣੇ ਸਮੇਂ ਹੁੰਦੇ ਸੀ ਉਸ ਵੇਲੇ, ਕਹਿੰਦੇ ਲੈ ਮਹਾਂ ਸਿੰਘਾਂ, ਮਹਾਂ ਸਿੰਘ ਕਹਿਣ ਲੱਗਿਆ, ਲੈ ਪੁੱਤਰ ਰਣਜੀਤ ਸਿੰਘ ਦੁੱਧ ਪੀ,

ਉਹ ਮੈਨੂੰ ਸੁਪਨਾ ਬੜਾ ਆਇਆ ਤੇ ਮਹਾਂ ਸਿੰਘ ਕਹਿਣ ਲੱਗਿਆ ਲੈ ਪੁੱਤਰ ਫਿਰ ਤੂੰ ਮੈਨੂੰ ਹੁਣ ਪਹਿਲਾਂ ਸੁਪਨੇ ਦੀ ਗੱਲ ਸੁਣਾ ਦੇ ਤੇ ਫਿਰ ਤੂੰ ਦੁੱਧ ਪੀ ਲੇ। ਛੰਨਾ ਸੀ ਜਿਹੜਾ ਮਹਾਂ ਸਿੰਘ ਨੇ ਉਹ ਮੇਜ ਦੇ ਉੱਤੇ ਰੱਖ ਦਿੱਤਾ ਤੇ ਗੱਲ ਸੁਣਨ ਲੱਗਿਆ। ਰਣਜੀਤ ਸਿੰਘ ਕਹਿਣ ਲੱਗਿਆ ਬਾਪੂ ਮੈਂ ਕਹਿੰਦਾ ਸੁਪਨੇ ਦੀ ਗੱਲ ਤਾਂ ਸੁਣਾ ਦੂੰਗਾ ਪਹਿਲਾਂ ਮੈਂ ਦੁੱਧ ਪੀਊਂਗਾ। ਫਿਰ ਮਹਾਂ ਸਿੰਘ ਕਹਿਣ ਲੱਗਿਆ ਨਹੀਂ ਤੂੰ ਪਹਿਲਾਂ ਸੁਪਨੇ ਦੀ ਗੱਲ ਹੀ ਸੁਣਾ ਤੇ ਦੁੱਧ ਆ ਜਿਹੜਾ ਇਹ ਫੇਰ ਪੀ ਲਈ। ਇਹ ਕਹਿਣ ਲੱਗਿਆ ਨਹੀਂ ਬਾਪੂ ਮੈਂ ਤਾਂ ਪਹਿਲਾਂ ਸੁਪਨੇ ਦੀ ਗੱਲ ਫੇਰ ਸੁਣਾਓ ਪਹਿਲਾਂ ਦੁੱਧ ਪਿਆ। ਤੇ ਮਹਾਂ ਸਿੰਘ ਕਹਿਣ ਲੱਗਿਆ ਲੈ ਫਿਰ ਆਪਾਂ ਸੌਦਾਬਾਜ਼ੀ ਕਰ ਲਈਏ। ਗਲੋਤਾ ਬੱਚਾ ਸੀ ਪਿਆਰਾ ਬੜਾ ਸੀਗਾ ਸੌਦਾਬਾਜ਼ੀ ਕਰ ਲਈਏ ਵੀ ਤੂੰ ਇੱਕ ਘੁੱਟ ਦੁੱਧ ਦੀ ਭਰ ਲਿਆ ਕਰ ਤੇ ਇੱਕ ਸੁਪਨੇ ਦੀ ਗੱਲ ਸੁਣਾ ਦਿਆ ਕਰ। ਤੇ ਸੰਜੀਤ ਸਿੰਘ ਕਹਿਣ ਲੱਗਿਆ ਬਾਪੂ ਦੁੱਧ ਦੀ ਘੁੱਟ ਆ ਜਿਹੜੀ ਮੈਂ ਪਹਿਲਾਂ ਭਰੂੰਗਾ। ਸੌਦਾ ਹੋ ਗਿਆ ਇੱਕ ਦੁੱਧ ਦੀ ਘੁੱਟ ਰਣਜੀਤ ਸਿੰਘ ਨੇ ਭਰੀ ਆ ਤੇ ਆਪਦੇ ਪਿਤਾ ਮਹਾਂ ਸਿੰਘ ਨੂੰ ਕਹਿਣ ਲੱਗਿਆ ਬਾਪੂ ਮੈਨੂੰ ਸੁਪਨਾ ਬੜਾ ਆਇਆ ਰਾਤੇ ਸੁਪਨੇ ਵਿੱਚ ਮੈਂ ਜਿਹੜੀ ਪੰਜਾਬ ਦੇ ਤਖ਼ਤ ਤੇ ਬੈਠ ਗਏ। ਸੁਪਨਾ ਆਇਆ ਰਣਜੀਤ ਸਿੰਘ ਨੂੰ ਸਰਬ ਸਾਂਝਾ ਰਾਜ ਹੈ ਜਿਹਨੂੰ ਹਿੰਦੂ ਕਹਿੰਦੇ ਸੀ ਸਾਡਾ ਰਾਜ ਹੈ ਮੁਸਲਮਾਨ ਫਖਰ ਕਰਦੇ ਸੀ ਇਹ ਸਾਡਾ ਰਾਜ ਹੈ ਉਸ ਰਾਜ ਨੂੰ ਘੇਰਾ ਪਿਆ ਵੇ ਹੈ ਇਹੋ ਜਿਹਾ ਰਾਜ। ਵੇਖੋ ਮੁੱਠੀ ਭਰ ਕੌਮ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਐਸਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਕੌਮ ਨੂੰ ਛਕਾਇਆ ਕਿ ਸਿੰਘ ਸ਼ੇਰ ਬਣ ਗਏ ਸ਼ਾਹੀਆਂ ਨਾਲ ਟਕਰਾਉਣ ਵਾਸਤੇ ਤਿਆਰ ਹੋ ਗਏ ਹਨ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਆਖਿਆ ਸੀ ਬਹਾਦਰੋ ਆਹ ਮੈਂ ਪੰਜ ਜਿਹੜੇ ਸਾਜੇ ਹਨ ਪੰਜ ਪਿਆਰੇ ਖਾਲਸਾ ਪੰਥ ਸਾਜ ਦਿੱਤਾ ਇਹ ਮਾਰਿਆ ਹੋਇਆ ਮੁੱਕੇਗਾ ਨਹੀਂ ਇਸ ਨੂੰ ਮਾਰਨ ਵਾਲੇ ਮੁੱਕ ਜਾਣਗੇ ਇਹ ਪੰਥ ਆ ਜਿਹੜਾ ਧਰੂ ਤਾਰੇ ਵਾਂਗੂ ਚਮਕਦਾ ਰਹੂਗਾ। ਇੱਕ ਸ਼ਹਿਰ ਨੇ ਵੀ ਬੜਾ ਸਤਸੰਦਰ ਲਿਖਿਆ ਉਹਨੇ ਕਿਹਾ ਜਿਵੇਂ ਅੱਗਾਂ ਦੇ ਢੇਰਾਂ ਨੂੰ ਖਾਇਆ ਨਹੀਂ ਜਾਂਦਾ ਜਿਵੇਂ ਪਰਬਤ ਹਿਮਾਲਾ ਹਿਲਾਇਆ ਨਹੀਂ ਜਾਂਦਾ ਜਿਵੇਂ ਫੂਕਾਂ ਨਾਲ ਸੂਰਜ ਬੁਝਾਇਆ ਨਹੀਂ ਜਾਂਦਾ ਜਿਵੇਂ ਧਰਤੀ ਨੂੰ ਉੱਚਾ ਉਠਾਇਆ ਨਹੀਂ ਜਾਂਦਾ ਜਿਵੇਂ ਉਸ ਗੱਲ ਚ ਸੱਚਾਈ ਆ ਲੋਕੋ ਇਹ ਪੰਥ ਕਿਸੇ ਤੋਂ ਮੁਕਾਇਆ ਨਹੀਂ ਜਾਂਦਾ। ਮੰਨੂ ਸਾਡੇ ਦਾਤਰੇ ਅਸੀਂ ਮੰਨੂ ਦੇ ਸੋਏ ਸਾਨੂੰ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚਾਉਣੇ ਹੋਏ। ਪੰਥ ਆ ਜਿਹੜਾ ਕੱਲ ਨੂੰ ਅੰਮ੍ਰਿਤ ਵੇਲੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਭਾਗਾਂ ਵਾਲੇ ਉਹ ਜੀ ਹੋਣਗੇ ਬੀਬੀਆਂ ਭੈਣਾਂ ਤੀਆਂ ਵੀਰ ਭਾਗਾਂ ਵਾਲੇ ਹੋਣਗੇ ਜਿਹੜੇ ਗੁਰੂ ਦਾ ਅੰਮ੍ਰਿਤ ਛਾ ਕੇ ਗੁਰੂ ਵਾਲੇ ਬਣਨਗੇ। ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ ਸੰਤ ਬਾਬਾ ਸੁੰਦਰ ਸਿੰਘ ਜੀ ਸੰਤ ਬਾਬਾ ਮੋਹਨ ਸਿੰਘ ਜੀ ਸੰਤ ਬਾਬਾ ਖਜਾਨ ਸਿੰਘ ਜੀ ਇਹ ਸਾਰੇ ਹੀ ਇਸ ਪਿੰਡ ਦੇ ਨਾਲ ਸਹਿਮਤ ਹੈ। ਬੜਾ ਮਸ਼ਹੂਰ ਪਿੰਡ ਹੈ ਇੱਥੋਂ ਦੇ ਕਬੱਡੀ ਦੇ ਖਿਡਾਰੀ ਵੀ ਬੜੇ ਤਕੜੇ ਮੁੰਡੇ ਹਨ ਪੰਜਾਬ ਦੀ ਟੀਮ ਵਿੱਚ ਦੋ ਮੁੰਡੇ ਖੇਡਦੇ ਹੈ। ਆਹ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ ਮਹਾਂਪੁਰਖਾਂ ਦੀਆਂ ਯਾਦਾਂ ਜਿਹੜੀਆਂ ਹਮੇਸ਼ਾ ਕਾਇਮ ਰਹਿੰਦੀਆਂ। ਇਸ ਪਿੰਡ ਨੇ ਜੰਗੇ ਆਜ਼ਾਦੀ ਦੇ ਵਿੱਚ ਬੜਾ ਭਾਰੀ ਹਿੱਸਾ ਜਿਹੜਾ ਪਾਇਆ। ਜੈਤੋ ਦੇ ਮੋਰਚੇ ਵਿੱਚ ਸਭ ਨਾਲੋਂ ਵੱਧ ਜਿਹੜੇ ਸ਼ਹੀਦ ਹੋਏ ਹਨ ਉਹ ਭਿੰਡਰਾਂ ਪਿੰਡ ਦੇ ਸੀ। ਆਪਾਂ ਉਸ ਪਿੰਡ ਦੀ ਗੱਲ ਕਰ ਰਹੇ ਹਾਂ ਤਾਂ ਕਹਿੰਦੇ ਸਨ ਸੁੱਚਾ ਸਿੰਘ ਜੀ ਜਿਹੜੇ ਬੜੇ ਜਵਾਨ ਸੀ ਤਕੜੇ ਫੂੰਡਾ ਰੱਖਦੇ ਸੀ ਕੋਲੇ ਜਥੇਦਾਰ ਦਾ ਹੁਕਮ ਹੋ ਗਿਆ ਵੀ 500 ਦਾ ਜੱਥਾ ਲੈ ਕੇ ਤੁਸੀਂ ਜੈਤੋ ਵਿੱਚ ਜਾਣਾ। ਅੱਗੇ ਅੰਗਰੇਜ਼ ਘੋੜੇ ਤੇ ਚੜਿਆ ਸੀਗਾ ਇਸ ਨੇ ਮਾਤਾ ਸੁੱਚਾ ਸਿੰਘ ਜੀ ਨੇ ਇਹ ਖੂੰਡਾ ਰੱਖਦੇ ਜੀ ਮੇਰਾ ਕੋਲੇ ਤਗੜਾ ਤੇ ਘੋੜੇ ਦੇ ਪਲੇ ਪੀਲੇ ਪਾਸੇ ਮਾਰਿਆ ਤੇ ਘੋੜਾ ਸੀ ਜਿਹੜਾ ਭਜਾ ਦਿੱਤਾ ਇਸ ਅੰਗਰੇਜ਼ ਦਾ। ਜੰਗੇ ਆਜ਼ਾਦੀ ਵਿੱਚ ਆਪਾਂ ਕੱਲ੍ਹ ਨੂੰ ਬੇਨਤੀ ਕਰਾਂਗੇ ਬੜਾ ਭਾਰੀ ਹਿੱਸਾ ਪਾਇਆ। ਲੋ ਬੀਬੀ ਇਰਸ਼ਾਨ ਕੌਰ ਸਾਡੀਆਂ ਭੈਣਾਂ ਵਿੱਚੋਂ ਆਪਾਂ ਪਹਿਲਾਂ ਯਾਨੀ ਸਾਹਿਬ ਸਿੰਘ ਜੀ ਉਹਨਾਂ ਪਾਸੋਂ ਵੀ ਬੀਬੀ ਦਾ ਇਤਿਹਾਸ ਆ ਜਿਹੜਾ ਸੁਣ ਰਹੇ ਸੀ। ਸਿੱਖ ਇਤਿਹਾਸ ਵਿੱਚ ਤਾਂ ਬੀਬੀਆਂ ਭੈਣਾਂ ਦਾ ਭਾਰੀ ਹਿੱਸਾ ਕੱਲ੍ਹ ਦੇ ਦੀਵਾਨੇ ਬੇਨਤੀਆਂ ਕਰਾਂਗੇ।
ਤਾਂ ਸਰਦਾਰ ਹਰੀ ਸਿੰਘ ਨਲੂਏ ਦੇ ਕੋਲੇ ਬੀਬੇ ਚਲੀ ਗਈ ਹੈ ਤੇ ਸਰਦਾਰ ਦੇ ਸਿਰਹਾਣੇ ਹੇਠਾਂ ਹੱਥ ਦੇ ਕੇ ਸਰਦਾਰ ਨੂੰ ਬੈਠਾ ਕਰ ਲਿਆ। ਪਾਣੀ ਦਾ ਕੱਪ ਆ ਜਿਹੜਾ ਟੇਬਲ ਤੋਂ ਚੁੱਕਿਆ ਹੈ, ਸਰਦਾਰ ਦੇ ਮੂੰਹ ਨੂੰ ਲਾਇਆ। ਸਭ ਨਾਲ ਪਹਿਲਾਂ ਟੇਬਲ ਤੇ ਪਿਆ ਹੋਇਆ ਜਿਹੜਾ ਲੈਂਪ ਸੀ ਉਹਦੀ ਬੱਤੀ ਆ ਜਿਹੜੀ ਕੁੱਚੀ ਗਈ ਹੈ, ਚਾਨਣ ਹੋਇਆ। ਪਹਿਲੇ ਘੁੱਟ ਭਰੇ, ਦੂਸਰੇ ਤੀਸਰੀ ਘੁੱਟ ਭਰੇ, ਸਰਦਾਰ ਨੇ ਅੱਖਾਂ ਖੋਲੀਆਂ, ਕਹਿਣ ਲੱਗਿਆ ਆਪਣੇ ਧਰਮ ਦੀ ਬੱਚੀ ਨੂੰ, ਕਹਿਣ ਲੱਗਿਆ ਪੁੱਤਰ ਕਿੰਨੀ ਰਾਤ ਗਈ ਆ, ਕਿੰਨੀ ਬਾਕੀ ਰਹਿੰਦੀ ਹੈ, ਕੀ ਲੈਣ ਵਾਸਤੇ ਆਈ ਹੈ ਇੱਥੇ। ਕਹਿੰਦੇ ਬੇਬੇ ਅਨਸ਼ਰਨ ਕੌਰ ਨੇ ਜੇਬ ਦੇ ਵਿੱਚੋਂ ਚਿੱਠੀ ਕੱਢੀ ਹੈ ਤੇ ਇਹ ਕਹਿਣ ਲੱਗੇ ਸਨ, ਕਹਿਣ ਲੱਗੀ ਆ ਪਿਤਾ ਜੀ ਮੈਂ ਜਮਰੋਦ ਵਿੱਚੋਂ ਆਈ ਹਾਂ, ਸਰਦਾਰ ਮਹਾਂ ਸਿੰਘ ਨੇ ਆਹ ਚਿੱਠੀ ਆ ਜਿਹੜੀ ਮੈਨੂੰ ਲਿਖ ਕੇ ਦਿੱਤੀ ਹੈ, ਮੈਂ ਤੁਹਾਨੂੰ ਪਹੁੰਚਾ ਦਿੱਤੀ ਹੈ। ਚਿੱਠੀ ਦੇ ਅੱਖਰ ਮੈਂ ਪੜ੍ਹ ਕੇ ਸੁਣਾਵਾਂ ਨਾ ਜਾਂ ਤੁਸੀਂ ਪੜ੍ਹੋਗੇ। ਨਾ ਬੀਬੀ ਅਨਸ਼ਰਨ ਕੌਰ ਚਿੱਠੀ ਦੇ ਅੱਖਰ ਪੜ੍ਹ ਕੇ ਆਪਣੇ ਧਰਮ ਦੇ ਪਿਤਾ ਸਰਦਾਰ ਹਰੀ ਸਿੰਘ ਨਲੂਏ ਨੂੰ ਸੁਣਾਉਣ ਲੱਗੀ ਹੈ। ਕੀ ਕਹਿਣ ਲੱਗੀ ਹੈ ਸੁਣੋ, ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਆਓ ਰਹਿੰਦਾ ਇਤਿਹਾਸ ਆ ਜਿਹੜਾ ਉਹ ਆਪਾਂ ਢਾਡੀ ਸਿੰਘਾਂ ਪਾਸੋਂ ਕੱਲ ਦੇ ਦੀਵਾਨ ਵਿੱਚ ਸੁਣਿਆ ਕਿ ਵੀ ਮੁੱਠੀ ਪਰ ਕੌਮ ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਾਟਾ ਪੰਜ ਪਿਆਰਿਆਂ ਨੇ ਸੁਬਹ ਅੰਮ੍ਰਿਤ ਵੇਲੇ 7 ਵਜੇ ਤਿਆਰ ਕਰਨਾ। ਉਹ ਮਾਈ ਭਾਈ ਭਾਗਾਂ ਵਾਲੇ ਹੋਣਗੇ ਜਿਹੜੇ ਗੁਰੂ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਗੇ। ਆ ਵੇਖੋ ਬੀਬੀ ਹਰਸ਼ਨ ਕੌਰ ਗੁਰੂ ਵਾਲੀ ਸੀ, ਜਾਨ ਤਲੀ ਤੇ ਰੱਖ ਕੇ ਦੁਸ਼ਮਣਾਂ ਦੀਆਂ ਫੌਜਾਂ ਦੇ ਵਿੱਚ ਦੇ ਕਹਿੰਦੇ ਸਰਦਾਰ ਹਰੀ ਸਿੰਘ ਨਲੂਏ ਦੇ ਕੋਲੇ ਪਹੁੰਚ ਗਈ ਹੈ। ਆਪਾਂ ਕੱਲ ਦੇ ਦੀਵਾਨ ਵਿੱਚ ਇਸ ਤੋਂ ਅੱਗੇ ਦਾ ਇਤਿਹਾਸ, ਆਪਦਾ ਇਤਿਹਾਸ ਹੈ ਜਿਹੜਾ, ਸਾਡਾ ਇਤਿਹਾਸ, ਸਿੱਖ ਰਾਜ ਦਾ ਇਤਿਹਾਸ ਹੈ ਜਿਹੜਾ ਆਪਾਂ ਸੁਣਾਂਗੇ। ਹੁਣ ਇੰਨੀ ਕੁ ਸੇਵਾ ਜਿਹੜੀ ਢਾਡੀ ਸਿੰਘਾਂ ਦੇ ਪ੍ਰਵਾਨ ਕਰਨੇ, ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਨੇ, ਵੀਰਾਂ ਨੇ, ਬੱਚਿਆਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਆਪਣੇ ਦਰੋਂ ਕੋਲੋਂ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ। ਹੁਣ ਅਨੰਦ ਸਾਹਿਬ ਜੀ ਦਾ ਪਾਠ ਹੋਣ ਲੱਗਿਆ, ਸਭ ਸੰਗਤਾਂ ਆਪਾਂ ਰਲ ਮਿਲ ਕੇ ਅਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

0: ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਵਾਹਿਗੁਰੂ
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib, Western Singh Sabha and Williams Lake. Any comments and suggestions, please call
4: 250-392-3874. ਦੇ ਮਹਾਨ ਯੁੱਧਾਂ ਵਿੱਚੋਂ ਚਮਕੌਰ ਦਾ ਅਨੋਖਾ ਯੁੱਧ, ਜਿਸ ਵਿੱਚ ਕਲਗੀਧਰ ਜੀ ਨੇ 40 ਸਿੰਘਾਂ ਨੂੰ ਨਾਲ ਲੈ ਕੇ 10 ਲੱਖ ਫੌਜ ਤੇ ਫਤਿਹ ਪਾਈ। ਉਹ ਚਮਕੌਰ

ਸਿੱਖ ਕੌਮ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੁਸ਼ਮਣ ਦੀਆਂ ਗੋਲੀਆਂ ਨਾਲ ਜ਼ਖਮੀ ਹੋਇਆ ਜੁਮਰਾਓ ਦੇ ਕਿਲੇ ਵਿੱਚ ਪਿਆ। ਹਾਜ਼ਰ ਸਿੰਘ ਸੂਰਮਿਆਂ ਨੂੰ ਮੁਖਾਤਬ ਕਰਕੇ ਸਿੱਖ ਕੌਮ ਦੇ ਨਾਮ ਅੰਤਿਮ ਸੰਦੇਸ਼ ਦੇਣ ਦਾ ਇਉਂ ਫਰਮਾਇਆ।

इस कैसेट विच ज्ञानी निरंजन सिंह जी नरगिस दे खोज भरे इतिहास गीत जिन्हां विच गुरु रामदास दा दर मीरी पीर दे मालक श्री गुरु हरगोबिंद साहिब जी श्री गुरु गोबिंद सिंह जी महाराज जी दे साहिबजादे ਅਤੇ ਸੂਰਬੀਰ ਸਿੰਘਾਂ ਦੇ ਕਾਰਨਾਮੇ ਹਨ। ਅੰਤਰਰਾਸ਼ਟਰੀ ਪੱਧਰ ਦੇ ਆਰਟਿਸਟ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸ੍ਰੀ ਕੁਲਦੀਪ ਮਾਣਕ ਜੀ ਅਤੇ ਸਿੱਖ ਤੇਜਾਂ ਦੇ ਸ਼ਿੰਗਾਰ ਸਰਦਾਰ ਬਲਵੰਤ ਸਿੰਘ ਲਿਤਰਾਂ ਵਾਲੇ ਦੀ ਆਵਾਜ਼ ਵਿੱਚ ਸੰਗਤਾਂ ਦੀ ਚੇਤਾ ਕੀਤੇ ਜਾਂਦੇ ਹਨ। ਇਸ ਕੈਸਟ ਨੂੰ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਮਿਸਟਰ ਬੀ ਡੀ ਪਵਾਰ ਅਤੇ ਸ੍ਰੀ ਮੁਕੇਸ਼ ਜੌਲੀ ਜੀ ਨੇ। ਰਿਦਮ ਤੇ ਸੰਗਤ ਕਰ ਰਹੇ ਹਨ ਸ੍ਰੀ ਬਾਬੂ ਲਾਲ ਜੀ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਸੋਭਤ ਹੋ ਕੇ ਦੁਨੀਆਂ ਨੂੰ ਭਗਤੀ ਤੇ ਸ਼ਕਤੀ ਪ੍ਰਦਾਨ ਕੀਤੀ। ਧਰਮ ਤੇ ਸਿਆਸਤ ਦਾ ਸੁਮੇਲ ਸਿੱਖਾਂ ਨੂੰ ਅਣਖੀਲੀ ਜੀਵਨ ਜਾਚ ਦਰਸਾਈ। ਦਾਤਾਰ ਦੀ ਸ਼ੋਭਾ ਇਉਂ ਬਿਆਨ ਕੀਤੀ ਜਾਂਦੀ ਹੈ। ਸਿੰਘ ਸਰਦਾਰਾਂ ਦੀਆਂ ਪਰ ਉਪਕਾਰ ਲਈ ਕੀਤੀਆਂ ਮਹਾਨ ਸ਼ਹਾਦਤਾਂ ਦਾ ਗੌਰਮਈ ਇਤਿਹਾਸ ਪੜ੍ਹ ਕੇ ਜਿੱਥੇ ਸਿੱਖ ਕੌਮ ਦੇ ਨੌਜਵਾਨਾਂ ਦੇ ਸਵੈਮਾਨ ਨਾਲ ਕੱਦ ਉੱਚੇ ਹੋ ਜਾਂਦੇ ਹਨ, ਉੱਥੇ ਇਸ ਇਤਿਹਾਸ ਨੂੰ ਵਾਚ ਕੇ ਨਿਰਪੱਖ ਗੈਰ ਸਿੱਖਾਂ ਦੇ ਸਿਰ ਵੀ ਸਤਿਕਾਰ ਨਾਲ ਚੁੱਕ ਜਾਂਦੇ ਹਨ। ਇਸ ਬਾਰੇ ਚੰਦ ਇਸ਼ਾਰੇ ਕੀਤੇ ਜਾਂਦੇ ਹਨ।

ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਿੱਲੀ ਤੋਂ ਕਲਗੀਧਰ ਦੇ ਦੀਦਾਰ ਲਈ ਮਾਲਵੇ ਦਮਦਮੇ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਗੁਰਦੇਵ ਦੇ ਚਰਨਾਂ ਵਿੱਚ ਪੁੱਜੇ। ਸਾਹਿਬਜ਼ਾਦਿਆਂ ਦੇ ਨਾਂ ਦਰਸ਼ਨ ਹੋਣ 'ਤੇ ਮਾਤਾ ਸਾਹਿਬ ਕੌਰ ਜੀ ਨੇ ਆਪਣੇ ਅਰਮਾਨ ਦਾਤਾਰ ਦੇ ਚਰਨਾਂ ਵਿੱਚ ਸਿੰਜ ਕੇ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਬਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸ਼ਕ ਸਰੋਤਾ ਚੰਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਹਰਦੀਪ ਕੌਰ
1: ਅਤੇ ਮੈਂ ਹਾਂ ਪਲਵਿੰਦਰ ਕੌਰ।
0: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 93.3 ਤੇ ਸੁਣ ਰਹੇ ਹੋ। ਹੁਣ ਇਹ ਪ੍ਰੋਗਰਾਮ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ SikhNet.com ਦੇ ਵੈਬਪੇਜ ਦੇ ਚੈਨਲ 16 ਰਾਹੀਂ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ SikhNet ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਆਭਾਰੀ ਹਾਂ। ਸਿੱਖੀ ਵਿਰਸੇ ਦੇ ਵਾਰਸੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਵਜੇ ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਜੀ, ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ। ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵਿਕਸੀਆਂ ਹਨ। ਪ੍ਰਵਾਨ ਕਰੋ ਜੀ, ਕਲਗੀਧਰ ਪਿਤਾ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਰਸੇ ਦੀ ਲੜੀ ਚ ਪਰੋਏ ਸਰੋਤਿਓ ਜੂਨ ਦੇ ਮਹੀਨੇ ਦਾ ਨਾਂ ਸੁਣਦੇ ਸਿੱਖਾਂ ਦੇ ਮਨ ਭਰ ਆਉਂਦੇ ਹਨ। ਕੜਕਦੀ ਗਰਮੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਤੱਤੀ ਤਵੀ ਤੇ ਬੈਠ ਸਹਿਣਸ਼ੀਲਤਾ ਦਾ ਪ੍ਰਗਟਾਵਾ ਅਤੇ ਸਾਕ ਅਕਾਲ ਤਖ਼ਤ ਦੌਰਾਨ ਮਾਸੂਮ ਬੱਚੇ ਬੀਬੀਆਂ ਬਜ਼ੁਰਗ ਅਤੇ ਨੌਜਵਾਨਾਂ ਦੇ ਦਮਕਦੇ ਚਿਹਰੇ ਸਾਹਮਣੇ ਦਿਸਣ ਲੱਗ ਪੈਂਦੇ। ਅੱਜ ਦੇ ਪ੍ਰੋਗਰਾਮ ਵਿੱਚ ਇਸ ਸਾਕੇ ਦਾ ਇਤਿਹਾਸ ਅਤੇ ਦਰਦਨਾਕ ਸਾਕੇ ਦੇ ਦੌਰਾਨ ਸ਼ਹੀਦ ਹੋਏ ਮਾਸੂਮ ਬੱਚੇ ਬੀਬੀਆਂ ਬਜ਼ੁਰਗ ਅਤੇ ਨੌਜਵਾਨਾਂ ਨੂੰ ਮਿੱਠੀ ਸ਼ਰਧਾਂਜਲੀ ਵੀ ਭੇਟ ਕਰਾਂਗੇ। ਪਰ ਪਹਿਲਾਂ ਸਰਵਣ ਕਰੋ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਇਹ ਫਰਮਾਨ ਜੀਵਤ ਜੀਵਤ ਜੀਵਤ ਰਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1138 ਉੱਪਰ ਸੁਸ਼ੋਭਿਤ ਹਨ।

ਸਰੋਤਾ ਦਾ ਗੁਰੂ ਅਰਜਨ ਸਾਹਿਬ ਜੀ ਇਸ ਸ਼ਬਦ ਰਾਹੀਂ ਅਸਾਂ ਜੀਵਨ ਅਕਾਲ ਪੁਰਖ ਦੇ ਭਾਣੇ ਵਿੱਚ ਆਪਣਾ ਜੀਵਨ ਬਸਰ ਕਰਨ ਲਈ ਪ੍ਰੇਰਦੇ ਹਨ। ਆਪ ਜੀ ਸਮਾਉਂਦੇ ਹਨ ਕਿ ਭਾਈ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ

ਸਿਰ ਹਰਨਾਮ ਦੀ ਰਾਹੀਂ ਹੀ ਜਗਤ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਨਾਨਕ ਤੁਹਾਨੂੰ ਪਰਮਾਤਮਾ ਨਾਲ ਮਿਲਾਪ ਦੀ ਇਹੀ ਜੁਗਤ ਦੱਸਦਾ।

0: ਸਾਲਾਂ ਤੋਂ ਘੱਟ ਨੌਜਵਾਨ ਪੀੜ੍ਹੀ ਨੇ ਤਾਂ ਅਜੇ ਦੁਨਿਆਵੀ ਯਾਤਰਾ ਵੀ ਸ਼ੁਰੂ ਨਹੀਂ ਸੀ ਕੀਤੀ। ਭਾਵੇਂ ਕਿ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ 15 ਜੂਨ ਦਾ ਪੱਕਾ ਕਰ ਦਿੱਤਾ ਗਿਆ ਹੈ, 1984 ਵਿੱਚ ਇਹ ਦਿਨ 5 ਜੂਨ ਨੂੰ ਮਨਾਇਆ ਗਿਆ। ਆਪੋ ਆਪਣੀਆਂ ਸ਼ਰਧਾਂਜਲੀਆਂ ਭੇਟ ਕਰਨ ਲਈ ਆਪਣੀਆਂ ਬਿਰਤੀਆਂ ਜੋੜੀ ਸੰਗਤਾਂ ਬੈਠੀਆਂ ਸਨ ਇਸ ਸੁਨਹਿਰੀ ਦਰਬਾਰ ਅੰਦਰ, ਜਦ ਅਚਾਨਕ ਉਨ੍ਹਾਂ ਨੂੰ ਅੱਗ ਦੀਆਂ ਗੋਲੀਆਂ ਦਾ ਪ੍ਰਸ਼ਾਦ ਮਿਲਿਆ। ਵਾਹ ਮੇਰੇ ਸਤਿਗੁਰਾਂ, ਤੇਰੇ ਚੋਦ ਵੀ ਨਿਆਰੇ ਹਨ। ਸਾਡੀ ਆਪਣੀ ਉਮਰ ਭਾਵੇਂ ਉਸ ਵਕਤ ਬਿਲਕੁਲ ਛੋਟੀ ਸੀ, ਹੋ ਸਕਦਾ ਹੈ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਇਸ ਜਗਤ ਦੀ ਲੀਲਾ ਵੀ ਨਾ ਸ਼ੁਰੂ ਕੀਤੀ ਹੋਵੇ, ਪਰ ਇਤਿਹਾਸਿਕ ਤੱਥ ਇਕੱਠੇ ਕਰਦਿਆਂ ਰੌਂਗਟੇ ਖੜੇ ਹੋ ਜਾਂਦੇ ਹਨ। ਸਿੱਖਾਂ ਨਾਲ ਮਿਤਰੇਵਾਂ ਵਰਤਾਓ ਕਰਨ ਦੀਆਂ ਘਟਨਾਵਾਂ ਤੁਸੀਂ ਕਈ ਵਾਰ ਪੜ੍ਹੀਆਂ ਜਾਂ ਸੁਣੀਆਂ ਹੋਣਗੀਆਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਅਸੀਂ ਕੁਝ ਇਤਿਹਾਸਿਕ ਤੱਥ ਪੜਚੋਲਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਾਕੇ ਦੇ ਕੌਣ ਜ਼ਿੰਮੇਵਾਰ ਹਨ। ਡਾਕਟਰ ਕੇ ਟੀ ਲਲਵਾਨੀ ਲੰਡਨ ਅਤੇ ਉਸਦੇ ਸਾਥੀ ਖੋਜੀ ਐਸ ਐਮ ਸਥਾਨਾਥਨ ਲੰਡਨ, ਐਸ ਰਘੁਨਾਥ ਅਯੰਗਰ ਲਾਗਸ, ਪ੍ਰੋਫੈਸਰ ਜੇ ਪੀ ਮੰਸਖਾਨੀ ਬੰਬੇ, ਆਸ਼ਾ ਭਟਨਾਗਰ ਜੈਪੁਰ, ਪ੍ਰੋਫੈਸਰ ਵੀ ਐਸ ਗੋਡ ਬੋਲੇ ਪੂਨਾ ਐਂਡ ਲੇਟ ਸਰਦਾਰ ਹੁਕਮ ਸਿੰਘ, ਸਾਬਕਾ ਲੋਕ ਸਭਾ ਦਾ ਸਪੀਕਰ ਅਤੇ ਰਾਜਸਥਾਨ ਦਾ ਗਵਰਨਰ, ਨੇ 1984 ਦੇ ਸਾਕੇ ਤੋਂ 6 ਮਹੀਨੇ ਪਹਿਲਾਂ ਆਪਣਾ ਪੜਚੋਲ ਪੱਤਰ ਹਿੰਦੂ ਸਿੱਖ ਕੌਨਫਲਿਕਟ ਇਨ ਪੰਜਾਬ ਕੌਜ਼ਸ ਐਂਡ ਥਿਊਰਸ ਛਾਪਿਆ ਸੀ।
1: ਇਸ ਪੜਚੋਲ ਲਿਖਣ ਦੇ ਚੈਪਟਰ 3 ਵਿੱਚ ਡਾਕਟਰ ਲਲਵਾਨੀ ਲਿਖਦੇ ਹਨ ਕਿ ਹਿੰਦੂ ਸਿੱਖ ਟਕਰਾਓ ਦਾ ਸਭ ਤੋਂ ਮੁੱਢਲਾ ਕਾਰਨ ਪੰਜਾਬ ਦੇ ਹਿੰਦੂਆਂ ਵੱਲੋਂ ਆਰੀਆ ਸਮਾਜ, ਜਲ ਸੰਘ ਅਤੇ ਮੁਕਾਮੀ RSS ਨਾਲ ਮਿਲ ਕੇ ਪੰਜਾਬੀ ਭਾਸ਼ਾ ਨੂੰ ਠੁਕਰਾ ਕੇ ਰਾਤੋ ਰਾਤ ਆਪਣੇ ਆਪ ਨੂੰ ਹਿੰਦੀ ਬੋਲਦੇ ਲਖਵਾਉਣਾ ਤੋਂ ਸ਼ੁਰੂ ਹੁੰਦਾ ਹੈ।
0: ਆਪ ਜੀ ਨੂੰ ਯਾਦ ਕਰਾ ਦਈਏ ਕਿ ਇਹ ਸਭ ਕੁਝ ਉਸ ਸਮੇਂ ਦੇ RSS ਦੇ ਨੈਸ਼ਨਲ ਲੀਡਰ ਗੋਲਵਾਕਰ ਦੇ ਰੋਕਣ ਦੇ ਬਾਵਜੂਦ ਵਾਪਰਿਆ। ਗੋਲਵਾਕਰ ਪੰਜਾਬੀ ਹਿੰਦੂਆਂ ਨੂੰ ਆਪਣੀ ਭਾਸ਼ਾ ਪੰਜਾਬੀ ਲਿਖਾਉਣ ਲਈ ਪ੍ਰੇਰਦੇ ਸਨ, ਪਰ ਉਹ ਸਫਲਤਾ ਪ੍ਰਾਪਤ ਨਾ ਕਰ ਸਕੇ। ਇਸ ਦਾ ਕਾਰਨ ਸਾਡੀ ਸੋਚਣੀ ਮੁਤਾਬਕ ਕੋਈ ਦੂਸਰੀ ਧਿਰ ਪੰਜਾਬੀ ਹਿੰਦੂ ਭਾਈਚਾਰੇ ਨੂੰ ਉਤਸ਼ਾਹਿਤ ਕਰ ਰਹੀ ਸੀ। ਇਨ੍ਹਾਂ ਸਰਪੰਚੀ ਰਾਤੋ ਰਾਤ ਬਣੇ ਹਿੰਦੀ ਬੁਲਾਰਿਆਂ ਨੇ ਇਕੱਲੇ ਸਿੱਖਾਂ ਨੂੰ ਪੰਜਾਬੀ ਦੇ ਰਾਖੇ ਬਣਾ ਉਭਾਰਿਆ ਅਤੇ ਪੰਜਾਬੀ ਹਿੰਦੂ ਭਾਈਚਾਰਾ ਪੰਜਾਬ ਨੂੰ 2 ਭਾਸ਼ਾਈ ਸੂਬਾ ਬਣਾਉਣ ਲਈ ਜ਼ਿੰਮੇਵਾਰ ਬਣ ਗਏ। ਪੰਜਾਬ ਨੂੰ ਬੋਲੀ ਦੇ ਆਧਾਰ ਤੇ ਸੂਬਾ ਮਨਵਾਉਣ ਲਈ ਸਿੱਖਾਂ ਨੂੰ ਅਨੇਕਾਂ ਅੰਦੋਲਨ ਕਰਨੇ ਪਏ।
1: ਸਰੋਤਾ ਜਨ, ਇਹੀ ਕਾਰਨ ਸੀ ਕਿ ਜਿਸਨੇ ਪੰਜਾਬ ਨੂੰ ਦੂਸਰੇ ਸੂਬਿਆਂ ਵਾਂਗ ਆਪਣਾ ਹੱਕ ਪ੍ਰਾਪਤ ਕਰਨ ਲਈ 10 ਸਾਲ ਜ਼ਿਆਦਾ ਜੱਦੋਜਹਿਦ ਕਰਨੀ ਪਈ। ਪੰਜਾਬ ਦੇ ਪੰਨੇ ਹਿੰਦੁਸਤਾਨ ਸਰਕਾਰ ਦੇ ਇਸ ਵਤੀਰੇ ਨੂੰ ਮਤਰਿਆ ਵਰਤਾਓ ਨਹੀਂ ਤਾਂ ਹੋਰ ਕੀ ਆਖਣ।
0: ਇਸ ਮਤਰੇ ਵਤੀਰੇ ਨੇ ਧਾਰਮਿਕ ਵਿਤਕਰਿਆਂ ਨੂੰ ਜਨਮ ਦਿੱਤਾ। ਕਰੋ ਯਾਦ ਜਦ ਗਿਆਨੀ ਜੈਲ ਸਿੰਘ ਨੇ ਆਪਣੇ ਚੀਫ ਮਿਨਿਸਟਰੀ ਸਮੇਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਕੀਤਾ ਤਾਂ ਪੰਜਾਬੀ ਹਿੰਦੂਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਤੁਲਨਾ ਕਰਦੇ ਰਘੁਨਾਥਨ ਅਯੰਗਰ ਲਿਖਦੇ ਹਨ ਕਿ ਜਦ ਮਹਾਰਾਸ਼ਟਰ ਵਿੱਚ ਸ਼ਿਵਾਜੀ ਮਾਰਗ ਦਾ ਉਦਘਾਟਨ ਕੀਤਾ ਗਿਆ ਤਾਂ ਇਸ ਦਾ ਵਿਰੋਧ ਕਰਨ ਲਈ ਕਿਸੇ ਦਾ ਹਿਆ ਨਹੀਂ ਸੀ ਪਿਆ।
1: ਸਿੱਖਾਂ ਨਾਲ ਈਰਖਾ ਦੀ ਇੱਕ ਹੋਰ ਉਦਾਹਰਣ ਵੀ ਇਸ ਕਿਤਾਬ ਦੇ ਚੈਪਟਰ 4 ਵਿੱਚ ਲਿਖੀ ਮਿਲਦੀ ਹੈ। ਉਹ ਇਹ ਕਿ ਜਦ ਗੁਰੂ ਰਾਮਦਾਸ ਸਾਹਿਬ ਜੀ ਦੀ ਬਰੋਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਮਨਾਉਣ ਲਈ ਸਿੱਖਾਂ ਨੇ ਗੁਰੂ ਰਾਮਦਾਸ ਸਾਹਿਬ

0: ਸਟੇਸ਼ਨ ਤੇ ਲਾਉਣ ਲਈ ਰੇਲਵੇ ਬੋਰਡ ਤੋਂ ਮਨਜ਼ੂਰੀ ਲੈ ਲਈ ਤਾਂ ਸ਼ਹਿਰ ਦੇ ਹਿੰਦੂਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਅਤੇ ਅਨੇਕਾਂ ਹਿੰਦੂ ਜੋਗੀਆਂ ਦੀਆਂ ਫੋਟੋ ਲੈ ਕੇ ਰੇਲਵੇ ਸਟੇਸ਼ਨ ਪਹੁੰਚ ਗਏ। ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਇਸ ਖੋਜੀ ਜਨਾਂ ਨੂੰ ਕਹਿਣਾ ਸੀ ਕਿ ਇਹੋ ਜਿਹੀਆਂ ਈਰਖਾ ਭਰੀਆਂ ਹਰਕਤਾਂ ਨੇ ਸਿੱਖਾਂ ਨੂੰ ਆਪਣੀ ਵੱਖਰੀ ਹੋਣ ਦਾ ਅਹਿਸਾਸ ਦਵਾਇਆ। ਸ਼ਾਇਦ ਸਿੱਖ ਪਹਿਚਾਣ ਗਏ ਸਨ ਕਿ ਇਹਨਾਂ ਹਾਕਮਾਂ ਦੇ ਦਿਲ ਕਾਲੇ ਸਨ ਪਰ ਮੂੰਹ ਦੇ ਬਹੁਤ ਮਿੱਠੇ। ਪੰਥੀ ਰਤਨ ਸਿੰਘ ਨੇ ਇਸ ਅਵਸਥਾ ਦਾ ਬਖਿਆਨ ਇਸ ਤਰ੍ਹਾਂ ਕੀਤਾ ਹੈ।
1: ਕਾਲੇ ਕੰਨੋ ਮੂੰਹ ਕਾਲਾ ਚੰਗਾ

0: ਲੈਫਟੀਨੈਂਟ ਜਨਰਲ ਕੇ ਐਸ ਬਰਾੜ ਜੋ ਅਕਾਲ ਤਖ਼ਤ ਉੱਪਰ ਹਮਲਾ ਕਰਨ ਵਾਲੀ ਫੌਜ ਦੇ ਮੁਖੀ ਸਨ ਆਪਣੀ ਕਿਤਾਬ ਨੀਲਾ ਤਾਰਾ ਦੀ ਸੱਚਾਈ ਵਿੱਚ ਸਿੱਖ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵੀ ਇਸ ਝਮੇਲੇ ਦਾ ਇੱਕ ਕਾਰਨ ਲਿਖਦੇ ਹਨ। ਉਹ ਲਿਖਦੇ ਹਨ ਕਿ 1947 ਤੋਂ ਹੀ ਸਿੱਖ ਚਿੰਤਤ ਸਨ ਕਿ ਉਹਨਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਸੀ। ਮਾਸਟਰ ਤਾਰਾ ਸਿੰਘ ਸਿੱਖ ਇੱਕ ਵੱਖਰੀ ਕੌਮ ਦਾ ਨਾਰਾ ਲਾਉਣ ਲੱਗ ਪਏ ਸਨ।
1: ਲੱਖ ਲੱਖ ਬਦੀਆਂ ਹਜ਼ਾਰ ਉਲਾਮੇ।
0: ਪੰਜਾਬੀ ਸੂਬਾ ਬਣਨ ਤੋਂ ਬਾਅਦ ਸਿੱਖਾਂ ਨੇ ਸੋਚਿਆ ਕਿ ਸ਼ਾਇਦ ਉਹਨਾਂ ਨਾਲ ਸੈਂਟਰਲ ਸਰਕਾਰ ਹੁਣ ਚੰਗਾ ਸਲੂਕ ਕਰਨ ਲੱਗ ਪਏਗੀ, ਪਰ ਅਫਸੋਸ ਐਸਾ ਨਾ ਹੋ ਸਕਿਆ। ਅਕਾਲ ਤਖ਼ਤ ਸਾਕੇ ਦੇ ਪਿਛੋਕੜ ਬਾਰੇ ਕੁਝ ਨਵੇਂ ਤੱਥ ਵੀ ਸਾਹਮਣੇ ਆਏ ਹਨ। ਇਹ ਇੱਕ 2 ਮਹੀਨਿਆਂ ਜਾਂ ਸਾਲ ਦੀ ਘੜੀ ਸਾਜਿਸ਼ ਨਹੀਂ ਸੀ, ਸਗੋਂ ਇਸਦਾ ਪਿਛੋਕੜ ਹਿੰਦੁਸਤਾਨ 'ਚ 1975 ਦੇ ਐਮਰਜੈਂਸੀ ਰੂਲ ਤੋਂ ਹੋਰ ਵੀ ਉੱਗੜ ਕੇ ਸਾਹਮਣੇ ਆਇਆ। ਇਤਿਹਾਸ ਦੀ ਲੜੀ ਜੋੜਨ ਲਈ ਯਾਦ ਕਰਾ ਦਈਏ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼੍ਰੀ ਰਾਜ ਨਾਰਾਇਣ ਨੂੰ ਹੇਰਾ ਫੇਰੀ ਕਰਕੇ ਵੋਟਾਂ ਵਿੱਚ ਹਰਾਇਆ ਸੀ। ਰਾਜ ਨਾਰਾਇਣ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਇੰਦਰਾ ਗਾਂਧੀ 'ਤੇ ਠੱਗਬਾਜ਼ੀ ਦਾ ਦੋਸ਼ ਲਾ ਕੇ ਮੁਕੱਦਮਾ ਕੀਤਾ ਸੀ। ਜਗਮੋਹਨ ਲਾਲ ਸਿਨਹਾ ਨੇ ਇੰਦਰਾ ਗਾਂਧੀ ਨੂੰ ਕਸੂਰਵਾਰ ਠਹਿਰਾਇਆ ਅਤੇ ਉਸਦੀ ਚੋਣ ਨੂੰ ਰੱਦ ਕਰ ਦਿੱਤਾ। ਪਰ ਬਈ ਤਾਕਤ ਦਾ ਨਸ਼ਾ ਕੁਝ ਇਹੋ ਜਿਹਾ ਹੈ, ਸਤਿਕਾਰ ਨਾਲ ਕਚਹਿਰੀ ਦਾ ਫੈਸਲਾ ਮੰਨਣ ਦੀ ਬਜਾਏ ਇਸਨੇ ਹਿੰਦੁਸਤਾਨ ਦੇ ਪ੍ਰੈਜੀਡੈਂਟ ਫਖਰੂਦੀਨ ਅਲੀ ਅਹਿਮਦ ਨੂੰ ਆਖ 26 ਜੂਨ 1975 ਨੂੰ ਦੇਸ਼ ਭਰ ਵਿੱਚ ਪ੍ਰੈਜੀਡੈਂਟ ਰੂਲ ਡਿਕਲੇਅਰ ਕਰਕੇ ਐਮਰਜੈਂਸੀ ਲਾ ਦਿੱਤੀ।

0: ਸਰੋਤਿਓ ਤਕਰੀਬਨ 21 ਮਹੀਨੇ 26 ਜੂਨ 1975 ਤੋਂ 21 ਮਾਰਚ 1970 ਐਮਰਜੈਂਸੀ ਰੂਲ ਲਾਗੂ ਰਿਹਾ, ਜਿਸ ਦੌਰਾਨ ਆਵਾਮ ਦੇ ਸਾਰੇ ਮਨੁੱਖੀ ਅਤੇ ਇਖਲਾਕੀ ਹੱਕਾਂ ਦੀ ਉਲੰਘਣਾ ਕੀਤੀ ਗਈ, ਜਿਨ੍ਹਾਂ ਨੂੰ ਚਾਹਿਆ ਜੇਲ੍ਹ ਵਿੱਚ ਛੱਡ ਦਿੱਤਾ। ਨੋਟ ਕਰੋ, ਵਿਨੋਬਾ ਭਾਵੇ, ਜੇ ਆਰ ਡੀ ਟਾਟਾ, ਖੁਸ਼ਵੰਤ ਸਿੰਘ ਅਤੇ ਮਦਰ ਟਰੀਸਾ ਵਰਗਿਆਂ ਨੇ ਇਸ ਐਮਰਜੈਂਸੀ ਦੀ ਹਾਮੀ ਭਰੀ ਸੀ। ਵਾਹ ਲੋਕਰਾਜ ਅਤੇ ਇਨਸਾਨੀਅਤ ਦੇ ਠੇਕੇਦਾਰੋ, ਤੁਹਾਡਾ ਵੀ ਜਵਾਬ ਨਹੀਂ। ਦੇਖਿਓ, ਕਿਤੇ ਸੋਚਾਂ ਵਿੱਚ ਨਾ ਪੈ ਜਾਇਓ ਕਿ ਇਸ ਐਮਰਜੈਂਸੀ ਦਾ ਅਕਾਲ ਤਖ਼ਤ ਦੇ ਸਾਕੇ ਨਾਲ ਕੀ ਸੰਬੰਧ। ਸਰੋਤਾ ਜਨ, ਇਸ ਦਾ ਇੱਕ ਗੂੜਾ ਸੰਬੰਧ ਹੈ। ਐਮਰਜੈਂਸੀ ਦੌਰਾਨ ਸਭ ਤੋਂ ਮੋਹਰਲੀ ਕਤਾਰ ਵਿੱਚ ਰੋਸ ਮੁਜ਼ਾਹਰੇ ਅਤੇ ਇੰਦਰਾ ਗਾਂਧੀ ਦਾ ਨੱਕ ਵਿੱਚ ਦਮ ਕਰਨ ਵਾਲੇ ਸਨ ਸਿੱਖ ਅਤੇ ਪੰਜਾਬ ਦੀ ਸਿਆਸਤ ਵਿੱਚ ਗੁੜਚ ਅਕਾਲੀ ਦਲ। ਐਮਰਜੈਂਸੀ ਦੌਰਾਨ 40,000 ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ। ਇੰਦਰਾ ਗਾਂਧੀ ਦੀ ਮਾਨਸਿਕ ਅਵਸਥਾ ਦਾ ਇੱਕ ਅਹਿਮ ਤੱਥ ਉੱਗੜ ਕੇ ਸਾਹਮਣੇ ਹੁਣੇ ਹੁਣੇ ਆਇਆ ਹੈ। ਆਪ ਜੀ ਜਾਣਦੇ ਹੋ ਕਿ ਕੈਨੇਡਾ ਵਿੱਚ 1985 ਦੇ ਏਅਰ ਇੰਡੀਆ ਦੇ ਹਾਦਸੇ ਸੰਬੰਧੀ ਜਸਟਿਸ ਜੌਨ ਮੇਜਰ ਦੀ ਨਿਗਰਾਨੀ ਹੇਠ ਪੜਤਾਲ ਚੱਲ ਰਹੀ ਹੈ। ਇਸ ਕਮਿਸ਼ਨ ਦੀ ਜਾਂਚ ਦੌਰਾਨ 7 ਮਈ 2007 ਨੂੰ ਆਪਣੀ ਗਵਾਹੀ ਦਿੰਦਿਆਂ ਮਿਸਟਰ ਵਿਲੀਅਮ ਬਾਰਡਨ ਨੇ ਸਾਫ਼ ਸ਼ਬਦਾਂ ਵਿੱਚ ਆਖਿਆ ਹੈ ਕਿ ਜਦ 1980 ਨੂੰ ਇੰਦਰਾ ਗਾਂਧੀ ਦੁਆਰਾ ਸਿਆਸੀ ਤਾਕਤ ਵਿੱਚ ਆਈ ਤਾਂ ਉਸਨੇ ਇੱਕ ਤਰ੍ਹਾਂ ਸਿੱਖਾਂ ਨੂੰ ਭਾਜੀ ਮੋੜਨ ਦੀ ਠਾਣ ਲਈ ਸੀ। ਆਪਣੇ ਬਿਆਨਾਂ ਵਿੱਚ ਅੱਗੇ ਚੱਲ ਕੇ ਮਿਸਟਰ ਵਾਰਡਨ ਆਖਦੇ ਹਨ ਕਿ ਸ੍ਰੀਮਤੀ ਗਾਂਧੀ ਦੂਸਰਿਆਂ ਨੂੰ ਵਰਤਣ ਦੀ ਮਾਹਰ ਸੀ। ਸਰੋਤਿਓ, ਮਿਸਟਰ ਵਾਰਡਨ ਉਸ ਸਮੇਂ ਦਿੱਲੀ ਵਿੱਚ ਕੈਨੇਡਾ ਦੇ ਰਾਜਦੂਤ ਸਨ।
1: ਬਦਲੇ ਦੀ ਭਾਵਨਾ ਨਾਲ ਉਸਨੇ ਸਿੱਖਾਂ ਨੂੰ ਪਾੜੋ ਤੇ ਰਾਜ ਕਰੋ ਦੀ ਯੋਜਨਾ ਬਣਾਈ। ਸੰਤ ਜਰਨੈਲ ਸਿੰਘ ਵਰਗੇ ਇੱਕ ਧਰਮੀ ਪੁਰਸ਼ ਨੂੰ ਉਸਨੇ ਆਪਣਾ ਹੱਥ ਠੋਕਾ ਬਣਾਉਣਾ ਚਾਹਿਆ।
0: ਪਰ ਵੇ ਸੱਚ ਦੇ ਆਸ਼ਕ ਤਾਂ ਸਦਾ ਸੱਚ ਦਾ ਹੀ ਸਾਥ ਦਿੰਦੇ ਹਨ। ਸੰਤਾਂ ਨੇ ਚਾਣਕਿਆ ਨੀਤੀ ਰਾਹੀਂ ਰਾਜ ਕਰਨ ਵਾਲਿਆਂ ਦਾ ਸਾਥ ਦੇਣ ਦੀ ਬਜਾਏ ਸਿੱਖ ਕੌਮ ਦਾ ਸਾਥ ਦਿੱਤਾ ਅਤੇ ਸਿੱਖਾਂ ਨੂੰ ਆਪਣੇ ਧਰਮ ਵਿੱਚ ਪਰਪੱਖ ਰਹਿਣ ਅਤੇ ਹੱਕ ਲੈਣ ਲਈ ਪ੍ਰੇਰਿਆ। ਭਾਈ ਰਾਮ ਸਿੰਘ ਜੀ ਸਿੱਖ ਦੇ ਫਰਜ਼ ਇਸ ਤਰ੍ਹਾਂ ਯਾਦ

0: ਸਰੋਤਾ ਜਨ, ਤੁਸੀਂ ਕੈਰਬੂ ਦੇ ਹਲਕੇ ਵਿੱਚ ਇਹ ਪ੍ਰੋਗਰਾਮ ਐਫਐਮ ਰੇਡੀਓ ਸੀਆਈਐਸਕੇ 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿਸਟਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰ ਕੀਤਾ ਜਾ ਰਿਹਾ ਹੈ। ਆਪ ਜੀ ਆਪਣੇ ਪਰਿਵਾਰਕ ਰੁਝੇਵਿਆਂ ਚੋਂ ਕੁਝ ਸਮਾਂ ਕੱਢ ਕੇ ਜੁੜੇ ਹੋ ਸਿੱਖੀ ਵਿਰਸੇ ਨਾਲ ਸਾਂਝ ਪਾਉਣ ਲਈ। ਇਤਿਹਾਸ ਖੋਜੀ ਸਰੋਤਾ ਜਨ, ਹੁਣ ਤੱਕ ਤੁਸੀਂ 1984 ਦੇ ਸਾਕਾ ਅਕਾਲ ਤਖ਼ਤ ਪਿੱਛੇ ਕੀ ਕਾਰਨ ਜਾਂ ਫਿਰ ਇਹ ਸਾਜਿਸ਼ ਕਿਸ ਤਰ੍ਹਾਂ ਘੜੀ ਗਈ ਬਾਰੇ ਆਪ ਜੀ ਨੇ ਸਾਡੀ ਖੋਜ ਸੁਣੀ। ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਸਿੱਖਾਂ ਦੀਆਂ ਮੰਗਾਂ ਦਾ ਵਰਣਨ ਕਰਨਾ ਲਾਭਦਾਇਕ ਹੋਵੇਗਾ। ਭਾਵੇਂ ਕਿ 1978 ਵਿੱਚ ਇੱਕ ਲੰਬੀ ਲਿਸਟ ਤਿਆਰ ਕੀਤੀ ਗਈ ਸੀ, ਜਿਸ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਅਤੇ ਇਸ ਨੂੰ ਪ੍ਰਫੁੱਲਤ ਕਰਨ ਲਈ ਇੱਕ ਆਜ਼ਾਦ ਖਿੱਤੇ ਦਾ ਵੀ ਜ਼ਿਕਰ ਹੈ। ਕੇ.ਐਸ. ਬਰਾੜ ਆਪਣੀ ਕਿਤਾਬ ਦੇ ਪੰਨਾ 29 ਉੱਪਰ ਲਿਖਦੇ ਹਨ ਕਿ ਜੂਨ ਦੇ ਸਾਕੇ ਤੋਂ ਥੋੜੇ ਦਿਨ ਪਹਿਲਾਂ ਅਕਾਲੀਆਂ ਨੇ ਇਹਨਾਂ ਮੰਗਾਂ ਨੂੰ 2 ਹਿੱਸਿਆਂ ਵਿੱਚ ਵੰਡ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ, ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਨੈਸ਼ਨਲ ਰੇਡੀਓ ਦੂਰਦਰਸ਼ਨ ਤੋਂ ਪ੍ਰਚਾਰ ਜਾਂ ਸਿੱਖਾਂ ਨੂੰ ਆਪਣਾ ਟ੍ਰਾਂਸਮਿਟਰ ਲਾਉਣ ਦੀ ਇਜਾਜ਼ਤ, ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਫਲਾਇੰਗ ਮੇਲ ਗੱਡੀ ਦਾ ਨਾਂ ਬਦਲ ਕੇ ਗੋਲਡਨ ਟੈਂਪਲ ਐਕਸਪ੍ਰੈਸ ਰੱਖਣਾ, ਗੁਰਦੁਆਰਾ ਐਕਟ ਭਾਵ ਕਾਨੂੰਨ ਵਿੱਚ ਤਬਦੀਲੀ ਲਿਆ ਕੇ ਦੇਸ਼ ਭਰ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਨਿਗਰਾਨੀ ਹੇਠ ਲਿਆਉਣਾ,
1: ਮੰਗਾਂ ਦੀ ਲਿਸਟ ਦਾ ਦੂਸਰਾ ਹਿੱਸਾ ਸੀ ਸਿਆਸੀ। ਤਿੰਨ ਸਿਆਸੀ ਮੰਗਾਂ ਸਨ,
0: ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਦੇਣਾ ਅਤੇ ਅਬੋਹਰ ਤੇ ਫਾਜ਼ਿਲਕਾ ਦੇ ਹਲਕਿਆਂ ਦੀ ਸਰਦ ਨੂੰ ਖਤਮ ਕਰਨਾ, ਦਰਿਆਵਾਂ ਦੇ ਪਾਣੀਆਂ ਦਾ ਹੱਲ, ਸੂਬਿਆਂ ਨੂੰ ਵੱਧ ਅਧਿਕਾਰ। ਸੂਝਵਾਨ ਸਰੋਤਾ ਜਨ, ਵਿਚਾਰੋ ਇਹਨਾਂ ਧਾਰਮਿਕ ਜਾਂ ਸਿਆਸੀ ਮੰਗਾਂ ਨੂੰ ਆਮ ਵਿਚਾਰਵਾਨ ਆਖੇਗਾ ਕਿ ਇਹਨਾਂ ਦਾ ਹੱਲ ਲੱਭਣਾ ਬਹੁਤਾ ਮੁਸ਼ਕਲ ਨਹੀਂ ਸੀ, ਪਰ ਇਹ ਸੰਭਵ ਤਦ ਹੀ ਹੋ ਸਕਦਾ ਸੀ ਜਦ ਦੋਨੇ ਧਿਰਾਂ ਚਾਹਵਾਨ ਹੋਣ। ਦੇਸ਼ ਦੀ ਪ੍ਰਧਾਨ ਮੰਤਰੀ ਤਾਂ ਸਿੱਖਾਂ ਦੀ ਭਾਜੀ ਮੋੜਨਾ ਚਾਹੁੰਦੀ ਸੀ, ਜਿਸ ਲਈ ਸਰਕਾਰ ਦੀ ਸਾਰੀ ਮਸ਼ੀਨਰੀ ਸਿੱਖਾਂ ਦੀ ਤਾਕਤ ਨੂੰ ਖਤਮ ਕਰਨ ਤੇ ਤੁਲੀ ਹੋਈ ਸੀ। ਆਮ ਤੌਰ ਤੇ ਸਿੱਖਾਂ ਦਾ ਕਸੂਰ ਕੱਢਦੀ ਸੀ ਕਿ ਇਹਨਾਂ ਵਿੱਚ ਕੋਈ ਲੀਡਰ ਫੈਸਲਾ ਲੈਣ ਦੀ ਕਾਬਲੀਅਤ ਨਹੀਂ ਰੱਖਦਾ।
1: ਸਾਡੀ ਆਪਣੀ ਖੋਜ ਮੁਤਾਬਕ 1947 ਬਟਵਾਰੇ ਦੌਰਾਨ ਸਿੱਖ ਮੁਸਲਮਾਨਾਂ ਦਾ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਇਤਿਹਾਸਕਾਰ 10 ਲੱਖ ਦੇ ਨੇੜੇ ਮੌਤਾਂ ਦਾ ਜ਼ਿਕਰ ਲਿਖਦੇ ਹਨ।
0: ਸਿੱਖੀ ਵਿਰਸੇ ਨਾਲ ਜੁੜੇ ਸੋਤਿਓ, ਜੂਨ 1984 ਦੇ ਇਸ ਤੱਥ ਨਾਲ ਦੋਨੇ ਧਿਰਾਂ ਸਹਿਮਤ ਹਨ ਕਿ 3 ਜੂਨ 1984 ਨੂੰ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰੂ ਨਾਨਕ ਸਾਹਿਬ ਜੀ ਦੀ ਪੰਚਮ ਜੋਤ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀ ਅਤੇ ਸਿੱਖ ਸੰਗਤਾਂ ਇਸੇ ਦਿਨ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੀ ਯਾਦ ਲਈ ਇਕੱਤਰ ਹੋਈਆਂ ਸਨ। ਜੌਨ ਪਾਇਕ ਆਪਣੀ ਕਿਤਾਬ ਸਿੱਖਸ ਇਨ ਪੰਜਾਬ ਵਿੱਚ 71 ਹੋਈਆਂ ਸੰਗਤਾਂ ਦੀ ਗਿਣਤੀ 10,000 ਦਰਸਾਉਂਦੇ ਹਨ। ਹੋ ਸਕਦਾ ਹੈ ਕਿ ਇਹ ਦਿਨ ਇਸ ਕਰਕੇ ਵੀ ਚੁਣਿਆ ਗਿਆ ਹੋਵੇ ਕਿ ਇਸ ਦਿਨ ਤੇ ਵੱਧ ਤੋਂ ਵੱਧ ਸਿੱਖਾਂ ਨੂੰ ਡਰਾ ਧਮਕਾ ਕੇ ਜਾਂ ਜਾਨੀ ਨੁਕਸਾਨ ਕਰਕੇ ਜਲੀਲ ਕੀਤਾ ਜਾਏ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹੋ ਜਿਹੇ ਹੀਲੇ ਵਸੀਲੇ ਹੁਕਮਰਾਨ ਜਮਾਤਾਂ ਸਮੇਂ ਸਮੇਂ ਕੌਮਾਂ ਚੋਂ ਗੈਰਤ ਅਤੇ ਅਣਖ ਨੂੰ ਖਤਮ ਕਰਨ ਲਈ ਵਰਤਦੀਆਂ ਆਮ ਦਿਖਾਈ ਸੁਣਾਈ ਦਿੰਦੀਆਂ ਹਨ। ਭਾਵੇਂ ਕਿ ਹਕੂਮਤ ਸਾਮਰਾਜ ਇਸ ਨਜ਼ਰੀਏ ਨਾਲ ਸਹਿਮਤ ਨਹੀਂ, ਸਗੋਂ ਉਹ ਇਸ ਦੇ ਉਲਟ ਇਹ ਕਹਿ ਕੇ ਦੁਨੀਆਂ ਅੱਗੇ ਸਫਾਈ ਪੇਸ਼ ਕਰਦੇ ਹਨ ਕਿ ਸੰਤ ਜਰਨੈਲ ਸਿੰਘ ਦੀ ਚਲਾਈ ਹੋਈ ਦਹਿਸ਼ਤ ਨੂੰ ਖਤਮ ਕਰਨ ਦਾ ਸਿਰਫ ਇਹੀ ਇੱਕ ਤਰੀਕਾ ਸੀ।
1: ਇਹ ਵਿਚਾਰ ਹਲਕੀ ਜਾਪਦੀ ਹੈ ਕਿਉਂਕਿ ਜੇਕਰ ਸੰਤ ਜਰਨੈਲ ਸਿੰਘ ਖਾਲਸਾ ਹੀ ਗੌਰਮੈਂਟ ਦਾ ਨਿਸ਼ਾਨਾ ਸੀ।
0: ਕੁਝ ਚਿਰ ਪਹਿਲਾਂ ਜਦ ਜਰਨੈਲ ਸਿੰਘ ਪੁਲਿਸ ਹਿਰਾਸਤ ਵਿੱਚ ਸੀ, ਉਸਨੂੰ ਛੱਡਣ ਦੀ ਕੀ ਲੋੜ ਸੀ? ਕੀ ਇੱਕ ਬੰਦੇ ਨੂੰ ਦੁਬਾਰਾ ਫੜਨ ਲਈ 69,000 ਸਿੱਖਾਂ ਦਾ ਕਤਲੇਆਮ ਕਰਨਾ ਜ਼ਰੂਰੀ ਸੀ? ਜਾਂ ਫਿਰ ਬਾਕੀ 49 ਗੁਰਦੁਆਰਿਆਂ ਤੇ ਹਮਲੇ ਕਰਨ ਦੀ ਕੀ ਲੋੜ ਪਈ? ਸਾਰੇ ਪੰਜਾਬ ਦਾ ਤਾਲਮੇਲ ਸਾਰੇ ਸੰਸਾਰ ਨਾਲੋਂ ਇੱਕ ਹਫ਼ਤਾ ਪਹਿਲਾਂ ਕਿਉਂ ਤੋੜ ਦਿੱਤਾ ਗਿਆ? ਚਾਰੇ ਪਾਸੇ ਕਰਫਿਊ ਲਾਉਣ ਦੀ ਕੀ ਲੋੜ ਮਹਿਸੂਸ ਹੋਈ? ਦੇਸੀ ਵਿਦੇਸ਼ੀ ਰਿਪੋਰਟਰਾਂ ਨੂੰ ਬਾਹਰ ਕੱਢਣ ਦੀ ਕਿਉਂ ਜ਼ਰੂਰਤ ਪਈ? ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਨ ਦੀ ਕੀ ਜ਼ਰੂਰਤ ਪਈ? ਸ੍ਰੋਤਿਓ, ਇਹ ਸਾਰੇ ਸਵਾਲ ਇੱਕ ਵੱਡਾ ਸਵਾਲੀਆ ਚਿੰਨ੍ਹ ਬਣ ਕੇ ਖੜੇ ਹਨ ਅਤੇ ਇਤਿਹਾਸਕਾਰ ਸਮੇਂ ਸਮੇਂ ਆਪੋ ਆਪਣੇ ਨਜ਼ਰੀਏ ਤੋਂ ਇਸ ਤੇ ਵਿਚਾਰ ਦਿੰਦੇ ਰਹਿਣਗੇ। ਸਾਡਾ ਅੱਜ ਦਾ ਵਿਸ਼ਾ ਆਪ ਜੀ ਨੂੰ ਇਸ ਇਤਿਹਾਸਕ ਸਾਕੇ ਤੋਂ ਜਾਣੂ ਕਰਾਉਣਾ ਹੈ ਅਤੇ ਉਹਨਾਂ ਸਿੱਖੀ ਦੇ ਪ੍ਰੇਮੀਆਂ ਨੂੰ ਇੱਕ ਮਿੱਠੀ ਅਤੇ ਹਾਰਦਿਕ ਸ਼ਰਧਾਂਜਲੀ ਭੇਟ ਕਰਨਾ ਹੈ। ਅੱਜ ਦੀ ਇਹ ਵਾਰਤਾ ਪੇਸ਼ ਹੈ ਕੁਝ ਇੱਕ ਸੱਜਣਾ ਦੇ ਅੱਖੀਂ ਦਿੱਖੇ ਹਾਲਾਤਾਂ ਦੇ ਝਰੋਖੇ ਚੋਂ, ਜਿਨ੍ਹਾਂ ਦੀ ਤੁਲਨਾ ਅਸੀਂ ਇਸ ਹਮਲੇ ਦੇ ਇੰਚਾਰਜ ਫੌਜੀ ਜਰਨੈਲ KS ਬਰਾੜ ਦੀ ਲਿਖਤ ਨੀਲਾ ਤਾਰਾ ਸਚਾਈ ਕਿਤਾਬ ਵਿੱਚ ਦਿੱਤੇ ਸਰਕਾਰੀ ਤੱਥਾਂ ਨਾਲ ਕਰਾਂਗੇ। ਇਕੱਤੀ ਮਈ 1984 ਦਿਨ ਵੀਰਵਾਰ ਨੂੰ ਕੜਾਕੇ ਦੀ ਗਰਮੀ ਪੈ ਰਹੀ ਸੀ। ਅਚਨਚੇਤ ਇਹ ਗੋਲੀਆਂ ਦੀ ਆਵਾਜ਼ ਕਿੱਥੋਂ ਆਉਣ ਲੱਗ ਪਈ? ਸਾਰੇ ਮੁਲਾਜ਼ਮ ਅਤੇ ਯਾਤਰੂ ਇੱਧਰ ਉੱਧਰ ਦੇਖਣ ਲੱਗੇ। ਹਫੜਾ ਦਫੜੀ ਪੈਣੀ ਕੁਦਰਤੀ ਸੀ। ਆਪੋ ਵਿੱਚ ਹੀ ਕੁਛ ਮਿਸ ਹੋਣ ਲੱਗੀ। ਪਤਾ ਲੱਗਾ ਕਿ ਇੱਕ ਗਿਣੀ ਮਿੱਠੀ ਤਜਵੀਜ਼ ਮੁਤਾਬਕ ਅੱਜ CRPF ਨੂੰ ਹੁਕਮ ਹੋ ਗਿਆ ਸੀ ਫਾਇਰਿੰਗ ਕਰਨ ਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੇ ਕੁਆਟਰ ਅਖਾੜਾ ਬ੍ਰਹਮ ਬੂਟਾ ਨੇੜੇ ਬਣੇ ਹੋਏ ਸਨ, ਜਿਨ੍ਹਾਂ ਵੱਲ ਆਮ ਆਵਾਜਾਈ ਰੋਕਣ ਲਈ ਇਮਾਰਤੀ ਵਿਭਾਗ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਦੀਵਾਰ ਕਰਨ ਆਏ ਰਾਜ ਮਿਸਤਰੀ ਅਤੇ ਮਜ਼ਦੂਰਾਂ ਨੂੰ 31 ਮਈ 1984 ਨੂੰ CRPF ਨੇ ਬਹੁਤ ਤੰਗ ਪਰੇਸ਼ਾਨ ਕੀਤਾ। ਮਜ਼ਦੂਰਾਂ ਅਤੇ CRPF ਦਰਮਿਆਨ ਕਾਫੀ ਗਰਮਾ ਗਰਮੀ ਹੋਈ। ਮਜ਼ਦੂਰਾਂ ਨੂੰ ਕੋਤਵਾਲੀ ਫੜਾਉਣ ਤੱਕ ਨੌਬਤ ਆ ਗਈ। CRPF ਦੇ ਅਜਿਹੇ ਵਤੀਰੇ ਤੋਂ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਉਹ ਗਿਣੀ ਮਿੱਠੀ ਸਾਜਿਸ਼ ਤਹਿਤ ਹਮਲਾਵਰ ਬਣ ਕੇ ਆਏ ਹੋ। ਤੁਸੀਂ ਉਸ ਸਮੇਂ ਦੀਆਂ ਆਮ ਅਖਬਾਰਾਂ ਵਿੱਚ ਪੜ੍ਹਿਆ ਹੋਵੇਗਾ ਕਿ ਸੰਤ ਜਰਨੈਲ ਸਿੰਘ ਦੇ ਸਾਥੀਆਂ ਨੂੰ ਹਰਿਮੰਦਰ ਸਾਹਿਬ ਅੰਦਰੋਂ CRPF ਵੱਲੋਂ ਗੋਲੀ ਚਲਾਉਣ ਕਾਰਨ ਵਾਪਸ ਫਾਇਰ ਕਰਨਾ ਸ਼ੁਰੂ ਕਰ
1: ਦਿੱਤੀ।
0: ਹਿੰਦੁਸਤਾਨੀ ਸਰਕਾਰ ਦੇ ਚਿੱਟੇ ਪੇਪਰ ਮੁਤਾਬਕ ਸਰਕਾਰ ਨੂੰ 5 ਜੂਨ ਨੂੰ ਮਜਬੂਰਨ ਗੋਲੀ ਚਲਾਉਣੀ ਪਈ, ਪਰ ਅਮੀਆ ਰਾਓ, ਅਰਵਿੰਦੂ ਘੋਸ਼, ਸੁਨੀਲ ਭੱਟਾਚਾਰੀਆ, ਤਜਿੰਦਰ ਅਹੂਜਾ ਅਤੇ ND 45 ਦੀ ਖੋਜ ਦਾ ਅਨਟੋਲਡ ਸਟੋਰੀ ਭਾਵ ਨਾ ਦਰਸਾਈ ਦਾਸਤਾਨ ਜੋ ਕਿ ਚਰਚ ਦੀ ਗਵਾਹਾਂ ਆਧਾਰਿਤ ਹੈ ਮੁਤਾਬਕ CRPF ਨੇ 1 ਜੂਨ ਤਕਰੀਬਨ 2:30 ਅਚਾਨਕ ਗੋਲੀ ਚਲਾਉਣੀ ਸ਼ੁਰੂ ਕੀਤੀ ਅਤੇ ਇਸ ਦਿਨ ਇਹ ਗੋਲਾਬਾਰੀ ਤਕਰੀਬਨ ਸ਼ਾਮ ਦੇ 8 ਤੱਕ ਜਾਰੀ ਰਹੀ।
2: ਦਵਿੰਦਰ ਸਿੰਘ ਦੁੱਗਲ ਜੋ 1984 ਵਿੱਚ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸਨ, 1 ਜੂਨ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਸਨ। ਆਪ ਜੀ ਇਸ ਤੱਤ ਦਾ ਖੁਲਾਸਾ ਕਰਦੇ ਹਨ ਕਿ ਗੋਲੀ CRPF ਵੱਲੋਂ ਹੀ ਪਹਿਲਾਂ ਚਲਾਈ ਗਈ। ਤਕਰੀਬਨ 7 ਘੰਟੇ ਚੱਲਦੀ ਗੋਲੀ ਵਿੱਚੋਂ ਉਹ ਬਾਲ ਬਾਲ ਬਚੇ ਸਨ। ਜਦ ਇੱਕ ਗੋਲੀ 3 ਸਟੀਲ ਦੀਆਂ ਅਲਮਾਰੀਆਂ ਨੂੰ ਚੀਰ ਗਈ ਅਤੇ ਉਹ 4th ਅਲਮਾਰੀ ਪਿੱਛੇ ਲੁਕੇ ਹੋਏ ਸਨ।
0: ਫੌਜੀ ਸ੍ਰੋਤਿਓ, 8 ਵਿਅਕਤੀ ਜਿਨ੍ਹਾਂ ਵਿੱਚ ਇੱਕ ਬੱਚਾ ਅਤੇ ਇੱਕ ਔਰਤ ਸ਼ਾਮਲ ਸਨ, ਇਸ ਦਿਨ ਸੁਰੱਖਿਆ ਸੈਨਾ ਹੱਥੋਂ ਮਾਰੇ ਗਏ ਸਨ ਅਤੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 34 ਗੋਲੀਆਂ ਦੇ ਨਿਸ਼ਾਨ ਸਨ। ਸਰਦਾਰ ਦੁੱਗਲ ਸਵਾਲ ਉਠਾਉਂਦੇ ਹਨ ਕਿ ਜੇਕਰ ਇਹ ਗੋਲੀਆਂ ਅੰਦਰੋਂ ਚਲਾਈਆਂ ਗਈਆਂ ਸਨ ਤਾਂ ਫਿਰ ਇਹ ਸਭ ਕੁਝ ਕਿਸ ਤਰ੍ਹਾਂ ਵਾਪਰਿਆ?
2: ਕੁਝ ਹੀ ਸਮੇਂ ਬਾਅਦ CRPF ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਹ ਸਰਕਾਰੀ ਮੁਲਾਜ਼ਮ ਸ਼ਾਇਦ ਇਹ ਭੁੱਲ ਗਏ ਸਨ ਕਿ ਸਿੱਖੀ ਦਾ ਕੇਂਦਰੀ ਅਤੇ ਕੇਸਰੀ ਨਿਸ਼ਾਨ ਖਾਲਸੇ ਦੀ ਜਿੰਦ ਜਾਨ ਹੈ।
0: ਜਦ ਕੋਈ ਸਿੱਖ ਦੀ ਅਣਖ ਨੂੰ ਬੰਗਾਰੇ
2: ਸਿੱਖਾਂ ਦਾ ਆਪਣੇ ਧਰਮ ਦੀ ਰਾਖੀ ਲਈ ਉੱਠਣਾ ਕੁਦਰਤੀ ਸੀ। ਐਸਾ ਹੀ ਹੋਇਆ। ਭਾਈ ਜਸਵੰਤ ਸਿੰਘ ਦੇ ਅੱਖੀਂ ਡਿੱਠੇ ਹਾਲ ਮੁਤਾਬਕ 1 ਜੂਨ 1984 ਨੂੰ CRPF ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲ ਦੁਪਹਿਰੇ ਤਕਰੀਬਨ 12:40 ਤੇ ਗੋਲਾਬਾਰੀ ਸ਼ੁਰੂ ਹੋਈ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਦੁਪਹਿਰ ਦੀ ਰੋਟੀ ਖਾਣ ਦੀ ਛੁੱਟੀ ਹੋਈ ਸੀ। ਆਪ ਲਿਖਦੇ ਹਨ ਕਿ ਮੈਂ ਅਤੇ ਸਰਦਾਰ ਕੁਲਵੀਰ ਸਿੰਘ ਘਰ ਰੋਟੀ ਖਾਣ ਗਏ ਹੋਏ ਸੀ। ਅਸੀਂ ਜਲਦੀ ਜਲਦੀ ਰੋਟੀ ਖਾ ਕੇ ਉਸੇ ਸਮੇਂ ਵਾਪਸ ਦਫ਼ਤਰ ਵਿਖੇ ਆ ਗਏ। ਉਸ ਸਮੇਂ ਦੋਹਾਂ ਪਾਸਿਆਂ ਤੋਂ ਗੋਲੀਆਂ ਦੀ ਵਰਤੋਂ ਹੋ ਰਹੀ ਸੀ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਜਿਨ੍ਹਾਂ ਵਿਚ ਸਰਦਾਰ ਬਲਬੀਰ ਸਿੰਘ, ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ ਜੋ ਕਿ ਲਾਇਬ੍ਰੇਰੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਜ਼ਦੀਕ ਅਤੇ ਕਈ ਹੋਰ ਯਾਤਰੂ ਸ਼ਹੀਦ ਹੋ ਚੁੱਕੇ ਸਨ। ਇਨ੍ਹਾਂ ਵਿਚ ਭਾਈ ਮਹਿੰਗਾ ਸਿੰਘ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਕਈ ਸਾਥੀ ਵੀ ਸ਼ਾਮਲ ਸਨ। ਇਸ ਦੌਰਾਨ ਸਰਕਾਰ ਵੱਲੋਂ ਕਰਫਿਊ ਵੀ ਲਾਗੂ ਕਰ ਦਿੱਤਾ ਗਿਆ। ਸਾਨੂੰ ਦਫ਼ਤਰ ਵਿਚ ਹੀ ਰਾਤ ਹੋ ਗਈ। ਜਦੋਂ ਗੋਲਾਬਾਰੀ ਕੁਝ ਮੱਠੀ ਹੋਈ ਤਾਂ ਮੈਂ ਜਸਵੰਤ ਸਿੰਘ ਅਤੇ ਹੋਰ ਮੁਲਾਜ਼ਮ ਆਪੋ ਆਪਣੇ ਘਰਾਂ ਨੂੰ ਗਏ। ਇਸ ਸਾਰੀ ਵਾਪਰੀ ਘਟਨਾ ਦੀ ਰਿਪੋਰਟ ਸਰਦਾਰ ਗੁਰਚਰਨ ਸਿੰਘ ਟੌੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ PA ਅਵਿਨਾਸ਼ੀ ਸਿੰਘ ਨੂੰ ਕਰ ਦਿੱਤੀ ਸੀ। ਉਸ ਵਕਤ ਸਰਦਾਰ ਟੌੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਨ। ਮੌਕੇ ਤੇ ਮੌਜੂਦ ਇੱਕ ਲੜਕੀ ਨੇ ਵੀ ਇਸ ਵਾਰਤਾ ਨੂੰ ਸਹੀ ਦਰਸਾਇਆ ਅਤੇ ਆਖਿਆ ਕਿ ਗੌਰਮੈਂਟ ਆਖ ਰਹੀ ਸੀ ਕਿ 1 ਜੂਨ ਵਾਲੇ ਦਿਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜਦਕਿ 3 ਵਿਅਕਤੀਆਂ ਨੇ ਉਹਨਾਂ ਦੇ ਅੱਖਾਂ ਸਾਹਮਣੇ ਸਵਾਸ ਛੱਡੇ।
1: ਦੂਸਰਾ ਸਵਾਲ ਆਮ ਜਨਤਾ ਕੇ ਰੱਖਿਆ ਜਾਂਦਾ ਹੈ ਕਿ 1 ਜੂਨ ਦੇ ਹਾਲਾਤਾਂ ਨੂੰ ਨਜ਼ਰ ਚ ਰੱਖਦਿਆਂ ਗੌਰਮੈਂਟ ਨੂੰ ਫੌਜ ਦਾ ਸਹਾਰਾ ਲੈਣਾ ਪਿਆ।
2: ਲੈਫਟੀਨੈਂਟ ਜਨਰਲ KS ਬਰਾੜ ਆਪਣੀ ਕਿਤਾਬ ਬਲੂ ਸਟਾਰ ਦਾ ਟਰੂ ਸਟੋਰੀ ਦੇ ਪੰਨਾ 34 ਉੱਪਰ ਲਿਖਦੇ ਹਨ ਕਿ 31 ਮਈ 1984 ਨੂੰ ਜਦੋਂ ਆਪਣੀ ਪਤਨੀ ਨਾਲ ਮਨੀਲਾ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਪੱਛਮੀ ਕਮਾਂਡ ਤੋਂ ਟੈਲੀਫੋਨ ਆਇਆ ਕਿ ਉਹ 1 ਜੂਨ ਸਵੇਰੇ 9 ਵਜੇ ਚੰਡੀ ਮੰਦਰ ਅੰਦਰੂਨੀ ਸੁਰੱਖਿਆ ਕਾਨਫਰੰਸ ਵਿਚ ਪਹੁੰਚਣ।
1: ਪੰਨਾ
2: 33 ਉੱਪਰ ਜਨਰਲ ਬਰਾੜ ਲਿਖਦੇ ਹਨ ਕਿ ਜਦ ਉਹ ਚੰਡੀ ਮੰਦਰ ਹੈੱਡਕੁਆਰਟਰ ਪਹੁੰਚੇ ਤਾਂ ਇੱਥੇ ਕੋਈ ਕਾਨਫਰੰਸ ਨਹੀਂ ਸੀ, ਸਗੋਂ ਉਹਨਾਂ ਨੂੰ ਵੈਸਟਰਨ ਕਮਾਂਡ ਦੇ ਚੀਫ ਲੈਫਟੀਨੈਂਟ ਜਨਰਲ ਸੁੰਦਰ ਜੀ ਪਾਸੋਂ ਹਮਲੇ ਦੀਆਂ ਹਦਾਇਤਾਂ ਲੈਣ ਲਈ ਆਪਰੇਸ਼ਨ ਕਮਰੇ ਵਿਚ ਲਿਜਾਇਆ ਗਿਆ। ਇਸ ਮੀਟਿੰਗ ਵਿਚ ਲੈਫਟੀਨੈਂਟ ਜਨਰਲ ਦਿਆਲ, ਲੈਫਟੀਨੈਂਟ ਜਨਰਲ KK ਗੌਰੀ ਸ਼ੰਕਰ ਅਤੇ ਹੋਰ ਸਟਾਫ ਅਫਸਰ ਵੀ ਮੌਜੂਦ ਸਨ। ਖੋਜੀ ਜੀ ਨੂੰ ਸਰਕਾਰ ਦਾ ਚਿੱਟਾ ਪੇਪਰ ਇੱਥੇ ਵੀ ਸਹੀ ਸਾਬਤ ਨਹੀਂ ਹੁੰਦਾ ਅਤੇ ਆਪ ਜੀ ਨੂੰ ਯਾਦ ਕਰਾ ਦਈਏ, ਲੈਫਟੀਨੈਂਟ ਜਨਰਲ KS ਬਰਾੜ ਹਮਲੇ ਦਾ ਇੰਚਾਰਜ ਸੀ। ਇਸਨੇ ਅੰਮ੍ਰਿਤਸਰ ਜਾ ਕੇ ਸਾਰੀ ਵਿਉਂਤ ਗੁੰਦੀ ਸੀ। ਭਾਈ ਜਸਵੰਤ ਸਿੰਘ ਜੀ ਲਿਖਦੇ ਹਨ, 1 ਜੂਨ ਸ਼ਾਮ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਪੰਜਾਬ ਦੇ ਗਵਰਨਰ ਅਤੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨਾਲ ਟੈਲੀਫੋਨ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਸਭ ਕੋਸ਼ਿਸ਼ਾਂ ਸਾਨੂੰ ਦੱਸਣ ਮੁਤਾਬਕ ਅਸਫਲ ਰਹੀਆਂ। ਇਨ੍ਹਾਂ ਅਸਫਲ ਕੋਸ਼ਿਸ਼ਾਂ ਦਾ ਕਾਰਨ KS ਬਰਾੜ ਦੀ ਕਿਤਾਬ ਦੇ ਪੰਨਾ 41-42 ਤੋਂ ਸਾਫ਼ ਹੁੰਦਾ ਹੈ ਕਿ ਉਹ 1 ਜੂਨ ਦੁਪਹਿਰ ਤੱਕ ਅੰਮ੍ਰਿਤਸਰ ਪਹੁੰਚ ਚੁੱਕਾ ਸੀ ਅਤੇ ਫੌਜੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ। ਉਸ ਦੇ ਫੌਜ ਦੀਆਂ ਯੂਨਿਟਾਂ ਅੰਮ੍ਰਿਤਸਰ ਵੱਲ ਆ ਰਹੀਆਂ ਸਨ ਤਾਂ ਫਿਰ ਰਾਸ਼ਟਰਪਤੀ ਜੈਲ ਸਿੰਘ ਜਾਂ ਸਰਕਾਰ ਦੇ ਉੱਤਰ ਅਧਿਕਾਰੀ ਲੌਂਗੋਵਾਲ ਦੇ ਟੈਲੀਫੋਨਾਂ ਦਾ ਜਵਾਬ ਕਿਉਂ ਦਿੰਦੇ? 2 ਜੂਨ ਨੂੰ ਸਰਦਾਰ ਕੁਲਵੀਰ ਸਿੰਘ, ਭਾਈ ਸ਼ੇਰ ਸਿੰਘ ਅਤੇ ਮੈਂ ਜਸਵੰਤ ਸਿੰਘ ਸਵੇਰੇ ਤਕਰੀਬਨ 6:30 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਆ ਗਏ। ਦਫ਼ਤਰ ਕੁਝ ਜ਼ਰੂਰੀ ਕੰਮ ਨਿਪਟਾ ਕੇ ਸਵੇਰੇ 7:30 ਵਜੇ ਦੇ ਕਰੀਬ ਜਦੋਂ ਮੈਂ ਸ੍ਰੀ ਗੁਰੂ ਰਾਮਦਾਸ ਸਰਾਂ ਦੀ ਕਮਰਾ ਨੰਬਰ 40 ਵਿੱਚ ਗਿਆ ਤਾਂ ਕੀ ਦੇਖਿਆ ਕਿ ਉੱਥੇ 4-5 ਲਾਸ਼ਾਂ ਰੱਖੀਆਂ ਹੋਈਆਂ ਸਨ। ਉਹਨਾਂ ਲਾਸ਼ਾਂ ਉੱਪਰ ਉਹਨਾਂ ਦੀਆਂ ਦਸਤਾਰਾਂ ਦਿੱਤੀਆਂ ਹੋਈਆਂ ਸਨ। ਇਹਨਾਂ ਲਾਸ਼ਾਂ ਵਿੱਚੋਂ ਮੈਂ ਸਰਦਾਰ ਬਲਵੀਰ ਸਿੰਘ, ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ ਦੀ ਲਾਸ਼ ਪਹਿਚਾਣ ਕੇ ਵਾਪਸ ਦਫ਼ਤਰ ਆ ਗਿਆ।
1: ਕੁਝ ਹੀ ਸਮੇਂ ਬਾਅਦ ਇਹ ਸਾਰੀਆਂ ਲਾਸ਼ਾਂ ਪੋਸਟਮਾਰਟਮ ਵਾਸਤੇ ਪੁਲਿਸ ਦੀ ਇੱਕ ਪੂਰੀ ਪਾਰਟੀ ਲੈਣ ਆਈ।
2: ਪਰ ਭਾਈ ਮਹਿੰਗਾ ਸਿੰਘ ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀਆਂ ਦੀਆਂ ਲਾਸ਼ਾਂ ਨਹੀਂ ਦਿੱਤੀਆਂ ਗਈਆਂ। ਭਾਈ ਮਹਿੰਗਾ ਸਿੰਘ ਦਾ ਸੰਸਕਾਰ ਮੰਜੀ ਸਾਹਿਬ ਦੇ ਨਜ਼ਦੀਕ ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀਆਂ ਦਾ ਸੰਸਕਾਰ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਨਜ਼ਦੀਕ ਹੀ ਕਰ ਦਿੱਤਾ ਗਿਆ। ਦੋ ਜੂਨ ਨੂੰ ਸਵੇਰੇ 10 ਵਜੇ ਗੁਰਚਰਨ ਸਿੰਘ ਤੋੜਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪਹੁੰਚ ਗਏ ਸਨ। ਪ੍ਰਧਾਨ ਸਾਹਿਬ ਨੇ ਰਸਤੇ ਵਿੱਚ ਆਈਆਂ ਕਠਿਨਾਈਆਂ ਬਾਰੇ ਸਾਨੂੰ ਦੱਸਿਆ ਕਿ ਜਲ੍ਹਿਆਂਵਾਲੇ ਬਾਗ ਦੇ ਨੇੜੇ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਜਦ ਅਸੀਂ ਬ੍ਰਹਮ ਬੂਟੇ ਦੇ ਨਜ਼ਦੀਕ ਪਹੁੰਚੇ ਤਾਂ ਪੁਲਿਸ ਨੇ ਸਾਨੂੰ ਕਿਹਾ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਹੀਂ ਜਾ ਸਕਦੇ। ਤਾਂ ਟੋੜਾ ਸਾਹਿਬ ਨੇ ਕਿਹਾ, ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ, ਮੈਂ ਅੰਦਰ ਜਾਣਾ ਹੈ, ਬੇਸ਼ੱਕ ਤੁਸੀਂ CRPF ਮੈਨੂੰ ਗੋਲੀ ਮਾਰ ਦਿਓ। ਉੱਥੋਂ ਉਹ ਪ੍ਰਧਾਨ ਸਾਹਿਬ ਧੱਕੇ ਨਾਲ ਕੰਪਲੈਕਸ ਅੰਦਰ ਦਾਖਲ ਹੋ ਗਏ। ਜਦ ਪ੍ਰਧਾਨ ਸਾਹਿਬ ਦਫ਼ਤਰ ਸ਼੍ਰੋਮਣੀ ਕਮੇਟੀ ਪਹੁੰਚੇ ਤਾਂ ਬਹੁਤ ਥੱਕੇ ਹੋਏ ਅਤੇ ਬਹੁਤ ਹੀ ਬੇਚੈਨ ਨਜ਼ਰ ਆ ਰਹੇ ਸਨ। ਅਸੀਂ ਉਹਨਾਂ ਨੂੰ ਚਾਹ ਆਦਿ ਪਿਲਾਈ। ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜੀ ਨੇ DC ਅਤੇ SSP ਅੰਮ੍ਰਿਤਸਰ ਨਾਲ ਰਾਬਤਾ ਕਾਇਮ ਕਰਕੇ ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਦੇਣ ਲਈ ਕਿਹਾ। ਬਾਅਦ ਦੁਪਹਿਰ ਜਦ ਅਸੀਂ ਪ੍ਰਸ਼ਾਦਾ ਛਕਣ ਲਈ ਕਿਹਾ ਤਾਂ ਉਹ ਬਹੁਤ ਗੰਭੀਰ ਸੋਚ ਵਿੱਚ ਡੁੱਬੇ ਹੋਏ ਸਨ ਅਤੇ ਉਹਨਾਂ ਨੇ ਅਣਮੰਨੇ ਮਨ ਨਾਲ ਇੱਕ ਹੀ ਫੁਲਕਾ ਛਕਿਆ। ਰਾਤ ਨੂੰ ਪ੍ਰਧਾਨ ਸਾਹਿਬ ਨੂੰ ਫੁਲਕਾ ਛਕਾ ਕੇ ਤਕਰੀਬਨ 9 ਵਜੇ ਅਸੀਂ ਆਪਣੇ ਘਰ ਵਿੱਚ ਚਲੇ ਗਏ, ਕਿਉਂਕਿ ਬਾਗ ਵਾਲੀ ਗਲੀ ਰਾਹੀਂ ਘਰ ਆਇਆ ਜਾ ਸਕਦਾ ਸੀ। ਇਸ ਪਾਸੇ ਅਜੇ CRPF ਚੌਂਕ ਪ੍ਰਾਗਦਾਸ ਤੋਂ ਅੱਗੇ ਨਹੀਂ ਸੀ ਆਈ। ਸ੍ਰੋਤੇ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਸੇਵਾਦਾਰ ਤਾਂ ਘਰ ਜਾ ਸਕਦੇ ਸਨ, ਪਰ ਗੁਰੂ ਦੀਆਂ ਖੁਸ਼ੀਆਂ ਲੈਣ ਆਈ ਸੰਗਤ ਤਾਂ ਸਿਰਫ ਅਰਦਾਸ ਹੀ ਕਰ ਸਕਦੀ ਸੀ। ਉਹਨਾਂ ਦੇ ਮਨਾਂ ਦਾ ਨਕਸ਼ਾ ਭਾਈ ਦਵਿੰਦਰ ਸਿੰਘ ਸੋਢੀ ਇਸ ਤਰ੍ਹਾਂ ਖਿੱਚਦੇ ਹਨ

0: ਇਧਰ ਤੌੜਾ ਅਤੇ ਲੌਂਗਵਾਲ ਸਾਹਿਬ ਸਿੱਖ ਸਰਕਾਰ ਨਾਲ ਰਾਬਤਾ ਪੈਦਾ ਕਰਨ ਦੀ ਸੋਚ ਰਹੇ ਸਨ। ਉਧਰ ਫੌਜੀ ਤਿਆਰੀਆਂ ਜ਼ੋਰਾਂ ਤੇ ਸਨ। ਜਿਸ ਦੀ ਵਰਤਾਂਤ ਜਨਰਲ ਬਰਾੜ ਲਿਖਦੇ ਹਨ ਕਿ 2 ਜੂਨ ਸਵੇਰੇ ਉਹਨਾਂ ਪੁਲਿਸ ਅਤੇ ਸੂਈਆ ਵਿਭਾਗ ਦੇ ਅੱਵਲ ਅਮਲਾ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਜਾਇਜ਼ਾ ਲਗਾਇਆ ਕਿ ਹਰਿਮੰਦਰ ਸਾਹਿਬ ਅੰਦਰ ਤਕਰੀਬਨ 1500 ਜੁਝਾਰੂ ਹੋ ਸਕਦੇ ਹਨ, ਜਿਨ੍ਹਾਂ ਵਿਚੋਂ ਸਿਰਫ 500 ਹੀ ਹਾਰਡ ਕੋਰ ਭਾਵ ਦ੍ਰਿੜ ਹਿਰਦਕ ਹੋਣਗੇ।
1: 10 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਹੋਣ ਕਰਕੇ ਸਵੇਰੇ 6 ਵਜੇ ਤੋਂ 10 ਵਜੇ ਤੱਕ ਅਚਾਨਕ ਹੀ ਲੱਗੇ ਕਰਫਿਊ ਵਿਚ ਢਿੱਲ ਦੇ ਦਿੱਤੀ ਗਈ। ਸਵੇਰੇ 6:30 ਦੇ ਕਰੀਬ ਕਰਫਿਊ ਵਿਚ ਢਿੱਲ ਹੋਣ ਕਾਰਨ ਜਸਵੰਤ ਸਿੰਘ ਲਿਖਦਾ ਹੈ ਕਿ ਮੈਂ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਆ ਗਿਆ ਅਤੇ ਮੇਰੇ ਨਾਲ ਭਾਈ ਸ਼ੇਰ ਸਿੰਘ ਤੇ ਕੁਲਵੀਰ ਸਿੰਘ ਵੀ ਆ ਗਏ।
0: ਅਸੀਂ ਸਾਰਾ ਦਿਨ ਦਫ਼ਤਰ ਵਿਖੇ ਹੀ ਰਹੇ। ਬਾਹਰ ਵਿਗੜ ਰਹੇ ਹਾਲਾਤ ਬਾਰੇ ਥੋੜਾ ਥੋੜਾ ਪਤਾ ਲੱਗ ਰਿਹਾ ਸੀ। ਮੈਂ ਅਤੇ ਭਾਈ ਸ਼ੇਰ ਸਿੰਘ ਨੇ ਸਰਦਾਰ ਕੁਲਵੀਰ ਸਿੰਘ ਨੂੰ ਘਰ ਜਾਣ ਵਾਸਤੇ ਕਿਹਾ। ਉਹਨਾਂ ਕੋਲ ਕਰਫਿਊ ਪਾਸ ਹੋਣ ਕਾਰਨ ਉਹ ਘਰ ਚਲੇ ਗਏ।
1: ਸ੍ਰੋਤਾਗਨ ਜਸਵੰਤ ਸਿੰਘ ਦੁਖਦਾਈ ਸਾਕੇ ਵਿਚ ਲਿਖਦੇ ਹਨ ਕਿ 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲਾ ਹੋਣ ਕਾਰਨ ਅਤੇ ਕਰਫਿਊ ਵਿਚ ਮਿਲੀ ਢਿੱਲ ਕਾਰਨ ਬਹੁਤ ਸਾਰੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਆ ਰਹੀ ਸੀ, ਪਰ ਬਾਅਦ ਵਿਚ ਅਚਾਨਕ ਹੀ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਰਾਹੀਂ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ, ਜਿਸ ਕਾਰਨ ਦਰਸ਼ਨ ਇਸ਼ਨਾਨ ਕਰਨ ਆਈ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਹੀ ਰੁਕਣਾ ਪੈ ਗਿਆ।
0: ਬਹੁਮਤ ਖੋਜੀ ਇਸ ਆਈ ਸੰਗਤ ਦੀ ਗਿਣਤੀ ਤਕਰੀਬਨ 10,000 ਲਿਖਦੇ ਹਨ। ਬਰਤਾਨਵੀ ਰਿਪੋਰਟਰ ਜੌਨ ਪਾਈਕ ਨੇ ਵੀ 10,000 ਲਿਖੀ ਹੈ, ਪਰ ਲੈਫਟੀਨੈਂਟ ਜਨਰਲ ਬਰਾੜ ਜੋ ਸਿਰਫ ਆਪਰੇਸ਼ਨ ਕਮਰੇ ਵਿਚ ਬੈਠਾ ਇਤਿਹਾਸ ਲਿਖ ਰਿਹਾ ਸੀ, ਸੰਗਤ ਦੀ ਗਿਣਤੀ ਆਪਣੀ ਕਿਤਾਬ ਦੇ ਪੰਨਾ 43 ਦੇ ਪਹਿਰਾ 3 ਵਿਚ 1

0: ਕਿਉਂਕਿ ਤਦ ਤੱਕ CRPF ਅਤੇ ਦੂਸਰੀਆਂ ਸਹਾਇਕ ਫੌਜਾਂ ਉਹਨਾਂ ਦੇ ਆਪਣੇ ਕੰਟਰੋਲ ਥੱਲੇ ਨਹੀਂ ਸਮਝਿਆ ਦੀਆਂ ਗਈਆਂ। ਆਪਣੀ ਕਿਤਾਬ ਵਿਚ ਅੱਗੇ ਜਾ ਕੇ ਪੰਨਾ 53 ਤੇ ਬਰਾੜ ਸ਼ਰਧਾਲੂਆਂ ਦੀ ਗਿਣਤੀ ਤਕਰੀਬਨ 5000 ਲਿਖਦੇ ਹਨ। ਬ੍ਰਿਗੇਡੀਅਰ ਡੀਵੀ ਰਾਓ ਦੇ ਕਮਾਂਡ ਹੇਠ 350 ਇਨਫੈਂਟਰੀ ਬ੍ਰਿਗੇਡ ਹਰਿਮੰਦਰ ਸਾਹਿਬ ਦੇ ਅੰਦਰ ਦੀ ਸੂਈਆ ਜਾਣਕਾਰੀ ਲੈਣ ਦੀ ਜਿੰਮੇਵਾਰੀ ਲਈ ਗਈ। ਕੈਪਟਨ ਜਸਵੀਰ ਸਿੰਘ ਸ਼ਰਧਾਲੂ ਬਣ ਕੇ ਅੰਦਰ ਦਾਖਲ ਹੋਇਆ ਅਤੇ ਤਕਰੀਬਨ 1 ਘੰਟਾ ਸਾਰੀ ਪ੍ਰਕਰਮਾ ਕਰਕੇ ਲੰਗਰ ਹਾਲ ਰਾਹੀਂ ਬਾਹਰ ਆਇਆ। ਸਿੱਖ ਵਿਚਾਰੇ ਕੀ ਜਾਣਨ ਕਿ ਫੌਜ ਉਹਨਾਂ ਦਾ ਜਾਇਜ਼ਾ ਲੈ ਰਹੀ
1: ਹੈ।
0: ਬਰਾਤ ਲਿਖਦਾ ਹੈ ਕਿ ਸ਼ਾਮ ਨੂੰ ਜਦ ਉਹ ਲੈਫਟੀਨੈਂਟ ਜਨਰਲ ਸੁੰਦਰ ਜੀ ਨਾਲ ਮੁਲਾਕਾਤ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸ਼ਾਮ 8:30 ਵਜੇ ਰਾਸ਼ਟਰੀ ਸੰਦੇਸ਼ ਦੇਣਗੇ। ਉਤਸੁਕ ਹੋਏ ਅਸੀਂ ਆਪਣੇ TV ਸੈੱਟ ਆਨ ਕਰਕੇ ਇੰਤਜ਼ਾਰ ਕਰਨ ਲੱਗੇ। ਸਾਡੇ ਅਸੀਂ ਜਲ ਸ਼੍ਰੀਮਤੀ ਗਾਂਧੀ ਆਪਣਾ ਰਾਸ਼ਟਰੀ ਸੁਨੇਹਾ ਪਿਛਾ ਪਾਉਂਦੀ ਗਈ। ਤਕਰੀਬਨ 9:15 ਤੇ ਉਹਨਾਂ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਸਨੇ ਅਕਾਲੀਆਂ ਦਾ ਕਸੂਰ ਕੱਢਿਆ ਅਤੇ ਫੈਸਲਾ ਹੋਣ ਦੀ ਕੋਈ ਸੰਭਾਵਨਾ ਨਾ ਰਹਿਣ ਦਾ ਜ਼ਿਕਰ ਕੀਤਾ। ਉਸਨੇ ਅਕਾਲੀਆਂ ਨੂੰ 3 ਜੂਨ ਦੇ ਮੋਰਚੇ ਨੂੰ ਰੋਕਣ ਦੀ ਅਪੀਲ ਕੀਤੀ ਜਿਸ ਰਾਹੀਂ ਸਾਰੇ ਪੰਜਾਬ ਵਿੱਚੋਂ ਅਨਾਜ ਬਾਹਰ ਜਾਣ ਤੇ ਰੋਕ ਲਾਉਣਾ ਸੀ। ਜਨਰਲ ਬਰਾੜ ਲਿਖਦੇ ਹਨ ਕਿ ਉਸਨੇ ਆਪਣੇ ਭਾਸ਼ਣ ਵਿੱਚ ਫੌਜੀ ਘਿਰਾਓ ਦਾ ਕੋਈ ਜ਼ਿਕਰ ਨਾ ਕੀਤਾ ਪਰ ਸਭ ਜਾਣਦੇ ਸਨ ਕਿ ਇਸ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ।
2: ਜਸਵੰਤ ਸਿੰਘ ਲਿਖਦੇ ਹਨ ਕਿ 3 ਜੂਨ ਨੂੰ ਅਚਾਨਕ ਸਾਨੂੰ ਇਹ ਵੀ ਪਤਾ ਲੱਗਾ ਕਿ ਸਾਰਾ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਸ੍ਰੀ ਅੰਮ੍ਰਿਤਸਰ ਦਾ ਟੈਲੀਫੋਨ ਅਤੇ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ ਤਾਂ ਜੋ ਅੰਮ੍ਰਿਤਸਰ ਅੰਦਰ ਵਾਪਰ ਰਹੀਆਂ ਘਟਨਾਵਾਂ ਬਾਰੇ ਬਾਕੀ ਪੰਜਾਬ ਜਾਂ ਦੇਸ਼ ਪ੍ਰਦੇਸ਼ ਦੇ ਦੂਰ ਦੇ ਖਿੱਤਿਆਂ ਵਿੱਚ ਪਤਾ ਨਾ ਲੱਗ ਸਕੇ।
0: ਜਨਰਲ ਬਰਾੜ ਵੀ ਲਿਖਦੇ ਹਨ ਕਿ 3 ਜੂਨ ਦੀ ਸਵੇਰ ਤੱਕ ਸਾਰੀਆਂ ਫੌਜੀ ਤਿਆਰੀਆਂ ਹੋ ਚੁੱਕੀਆਂ ਸਨ। 12 ਬਿਹਾਰ ਦੇ ਦਸਤੇ ਹਰਿਮੰਦਰ ਸਾਹਿਬ ਦੀ ਚਾਰ ਦੀਵਾਰੀ ਤੋਂ ਬਾਹਰ ਆਪਣੇ ਮੋਰਚੇ ਲਾ ਚੁੱਕੇ ਸਨ। CRPF ਦਾ ਕੰਟਰੋਲ ਵੀ ਫੌਜੀਆਂ ਦੀ ਹਕੂਮਤ ਥੱਲੇ ਕਰ ਦਿੱਤਾ ਗਿਆ ਸੀ। ਸਰੋਤਾ ਜਨ ਸ਼ਾਮ 9 ਵਜੇ ਕਰਫਿਊ ਦਾ ਜ਼ਿਕਰ ਬਰਾੜ ਨੇ ਆਪਣੀ ਕਿਤਾਬ ਵਿੱਚ ਵੀ ਕੀਤਾ ਹੈ।
2: ਕੁਲਦੀਪ ਨਈਅਰ ਅਤੇ ਖੁਸ਼ਵੰਤ ਸਿੰਘ ਆਪਣੀ ਕਿਤਾਬ ਟ੍ਰੈਜਡੀ ਆਫ ਪੰਜਾਬ ਆਪਰੇਸ਼ਨ ਬਲੂ ਸਟਾਰ ਐਂਡ ਆਫਟਰ ਭਾਵ ਪੰਜਾਬ ਦਾ ਦੁਖਾਂਤ ਅਤੇ ਨੀਲਾ ਤਾਰਾ ਦੇ ਮਗਰੋਂ ਵਿੱਚ ਲਿਖਦੇ ਹਨ ਕਿ ਫੌਜੀ ਹਮਲੇ ਦੀਆਂ ਤਿਆਰੀਆਂ ਕਈ ਦਿਨਾਂ ਤੋਂ ਹੋ ਰਹੀਆਂ ਸਨ ਕਿਉਂਕਿ ਕਿਸੇ ਨੇ ਮੇਜਰ ਜਨਰਲ KS ਬਰਾੜ ਇੱਕ ਹਜਾਮਤ ਕੀਤੇ ਹੋਏ ਫੌਜੀ ਅਫਸਰ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਸਿੱਖ ਸ਼ਰਧਾਲੂਆਂ ਨਾਲ 1 ਜੂਨ ਨੂੰ ਦੇਖਿਆ ਸੀ। ਪਰ ਕੁਲਦੀਪ ਸਿੰਘ ਬਰਾੜ ਇਸ ਲਿਖਤ ਨੂੰ ਆਪਣੀ ਕਿਤਾਬ ਦੇ ਪੰਨਾ 55 ਉੱਪਰ ਬੇਬੁਨਿਆਦ ਲਿਖਦੇ ਹਨ।
0: ਖੋਜੀ ਸਰੋਤਿਓ ਜਨਰਲ ਬਰਾੜ ਦੀ ਕਿਤਾਬ ਜਿਸ ਦਾ ਨਾਂ ਉਸਨੇ ਨੀਲਾ ਤਾਰਾ ਦੀ ਸੱਚੀ ਕਹਾਣੀ ਦਿੱਤਾ ਹੈ, ਪੜ੍ਹਦੇ ਪੜ੍ਹਦੇ ਹੈਰਾਨੀ ਹੁੰਦੀ ਹੈ ਕਿ ਇਹ ਫੌਜੀ 1 ਜੂਨ ਤੱਕ ਹਰਿਮੰਦਰ ਸਾਹਿਬ ਤੇ ਹਮਲੇ ਬਾਰੇ ਨਾ ਵਾਕਫੀ ਵੀ ਲਿਖਦਾ ਹੈ ਅਤੇ ਨਾਲ ਹੀ ਕਿਤਾਬ ਦੇ ਪੰਨਾ 40 ਉੱਪਰ ਲਿਖਦਾ ਹੈ
2: ਕਿ 1 ਜੂਨ ਸਾਜਰੇ ਮੇਰੇ ਤੋਂ ਇੱਕ ਪਦਵੀ ਛੋਟਾ ਅਫਸਰ ਬ੍ਰਿਗੇਡੀਅਰ ਨਿੱਕੀ ਤਲਵਾਰ ਜੋ ਗ੍ਰਨੇਡੀਅਰ ਰੈਜੀਮੈਂਟ ਦਾ ਇਨਫੈਂਟਰੀ ਅਫਸਰ ਸੀ ਮੇਰੇ ਅਵਲ ਅਮਲਾ ਅਫਸਰਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪੁੱਜੇ ਅਤੇ ਇਕਦਮ 15 ਇਨਫੈਂਟਰੀ ਡਿਵੀਜ਼ਨ ਨਾਲ ਸੰਪਰਕ ਕਰਕੇ ਫੌਜੀਆਂ ਦੇ ਰਹਿਣ ਦਾ ਬੰਦੋਬਸਤ ਕਰਨਾ ਸ਼ੁਰੂ ਕਰ ਦਿੱਤਾ।
0: ਉਹਨਾਂ ਦੀ ਕਿਤਾਬ ਕਿੰਨੇ ਕੁ ਸੱਚ ਤੇ ਆਧਾਰਿਤ ਹੈ ਇਸ ਦਾ ਅੰਦਾਜ਼ਾ ਸਰੋਤਾ ਜਨ ਆਪ ਲਗਾ ਸਕਦੇ ਹੋ।
2: ਸਰੋਤਾ ਜਨ ਕੈਰਵੀ ਦੇ ਹਲਕੇ ਵਿੱਚ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਸਿੱਖ ਇਤਿਹਾਸ ਵਿੱਚ ਵਾਪਰੇ ਇੱਕ ਉਸ ਦੁਖਾਂਤ ਕਾਂਡ ਨਾਲ ਜਿਸ ਨੇ 1984 ਵਿੱਚ ਇਕੱਲੇ ਸਿੱਖਾਂ ਨੂੰ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕਾਂ ਨੂੰ ਝੰਜੋਲ ਕੇ ਰੱਖ ਦਿੱਤਾ ਸੀ। ਇੱਥੋਂ ਤੱਕ ਕਿ ਉਸ ਸਮੇਂ ਦੇ ਦੁਨੀਆਂ ਦੇ ਬਹੁਮਤ ਧਰਮ ਦੇ ਆਗੂ ਜੌਨ ਪਾਲ ਦੂਜੇ ਨੇ ਵੀ ਸਿੱਖ ਜਗਤ ਨਾਲ ਹਮਦਰਦੀ ਦਿਖਾਈ ਸੀ।
3: ਸਰੋਤਾ ਚੰਦ, ਜੂਨ 4 ਨੂੰ ਸ੍ਰੀ ਦਰਬਾਰ ਸਾਹਿਬ ਤੇ ਵੱਡਾ ਹਮਲਾ ਕੀਤਾ ਗਿਆ ਜਿਸ ਨੇ ਸਾਰਿਆਂ ਦੇ ਹਿਰਦੇ ਛਾਨਣੀ ਕਰ ਦਿੱਤੇ।
2: ਜਸਵੰਤ ਸਿੰਘ ਲਿਖਦੇ ਹਨ ਕਿ 4 ਜੂਨ 1984 ਨੂੰ ਸਵੇਰੇ ਅਸੀਂ ਬਾਗ ਵਿਚ ਸੁੱਤੇ ਹੋਏ ਸੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘ ਸਾਹਿਬ ਜੀ ਵੱਲੋਂ ਲਏ ਗਏ ਮੁੱਖ ਵਾਕ ਦੀ ਮਨਮੋਹਣੀ ਆਵਾਜ਼ ਨੇ ਸਾਨੂੰ ਜਗਾ ਦਿੱਤਾ। ਅਸੀਂ ਬੈਠ ਕੇ ਮੁੱਖ ਵਾਕ ਸਰਵਣ ਕਰਨ ਲੱਗੇ।
4: ਸਿੰਘ ਸਾਹਿਬ ਜੀ ਨੇ ਮੁੱਖ ਵਾਕ ਉਪਰੰਤ ਗੁਰੂ ਫਤਿਹ ਬੁਲਾਈ ਹੀ ਸੀ ਕਿ ਉਸੇ ਸਮੇਂ ਮਿਲਟਰੀ ਅਤੇ CRPF ਵੱਲੋਂ ਗੋਲੀਆਂ ਚੱਲਣ ਦੀ ਆਵਾਜ਼ ਨੇ ਸਾਨੂੰ ਚੌਂਕਾ ਕੇ ਰੱਖ ਦਿੱਤਾ। ਉਦੋਂ 4:40 ਦਾ ਸਮਾਂ ਸੀ। ਅਸੀਂ ਉਸੇ ਸਮੇਂ ਦਫ਼ਤਰ ਵਿਚ ਸੁੱਤੇ ਹੀ ਭਾਨ ਸਿੰਘ ਅਤੇ ਅਵਿਨਾਸ਼ੀ ਸਿੰਘ ਨੂੰ ਦੱਸਣ ਲਈ ਗਏ ਸੀ, ਪਰ ਉਹ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਹੈਰਾਨੀ ਵਾਲੇ ਹਾਵ ਭਾਵ ਪ੍ਰਗਟ ਕਰ ਰਹੇ ਸਨ।
2: ਉਸ ਤੋਂ ਬਾਅਦ ਅਸੀਂ ਪ੍ਰਧਾਨ ਟੋਹਰਾ ਸਾਹਿਬ ਪਾਸ ਉਹਨਾਂ ਦੇ ਰਹਾਇਸ਼ੀ ਕਮਰੇ ਵਿਚ ਗਏ। ਸਾਡੇ ਜਾਣ ਤੋਂ ਪਹਿਲਾਂ ਉਹ ਵੀ ਭਾਵੁਕ ਹੋਏ ਬੈਠੇ ਸਨ। ਉਹਨਾਂ ਨੂੰ ਵੀ ਹੋ ਰਹੀ ਫਾਇਰਿੰਗ ਬਾਰੇ ਦੱਸਿਆ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਉੱਪਰ 4 ਚੁਫੇਰੇ ਤੋਂ ਲਗਾਤਾਰ ਗੋਲਾਬਾਰੀ ਹੋ ਰਹੀ ਸੀ।
4: ਹੋ ਰਹੀ ਗੋਲਾਬਾਰੀ ਦੌਰਾਨ ਬਹੁਤ ਸਾਰੀਆਂ ਗੋਲੀਆਂ ਦੀ ਬੁਛਾਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਤੋਂ ਵੀ ਆ ਰਹੀ ਸੀ। ਇਹ ਗੋਲੀਆਂ ਇਕੱਲੀ ਫੌਜ ਦੀਆਂ ਨਹੀਂ ਸਨ, ਸਗੋਂ ਸਿੱਖੀ ਦੇ ਰਾਖਿਆਂ ਵੱਲੋਂ ਵੀ ਆ ਰਹੀਆਂ ਸਨ, ਕਿਉਂਕਿ ਇੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਰਹਾਇਸ਼ੀ ਕਮਰਾ ਸੀ।
2: ਅਸੀਂ 4 ਜੂਨ ਨੂੰ ਚੱਲ ਰਹੀਆਂ ਗੋਲੀਆਂ ਤੋਂ ਬਚ ਬਚਾ ਕੇ ਸਾਰਾ ਦਿਨ ਦਫ਼ਤਰ ਵਿੱਚ ਲੰਗਰ ਪਾਣੀ ਦਾ ਪ੍ਰਬੰਧ ਕਰਦੇ ਰਹੇ। ਪ੍ਰਧਾਨ ਸਾਹਿਬ ਦੇ ਰਹਾਇਸ਼ੀ ਕਮਰੇ ਵਿੱਚ ਜੋ ਰਾਸ਼ਨ ਸੀ ਉਸਨੂੰ ਹੀ ਤਿਆਰ ਕਰਕੇ ਉੱਥੇ ਮੌਜੂਦ ਸਾਰੇ ਸੱਜਣਾਂ ਨੂੰ ਛਕਾਇਆ, ਕਿਉਂਕਿ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਜ਼ਿਆਦਾ ਗੋਲਾਬਾਰੀ ਹੋਣ ਕਰਕੇ ਜਾਣਾ ਸੰਭਵ ਨਹੀਂ ਸੀ।
4: ਜਨਰਲ ਬਰਾੜ ਲਿਖਦਾ ਹੈ ਕਿ ਉਹਨਾਂ ਦੀ ਸੂਈਆ ਰਿਪੋਰਟ ਮੁਤਾਬਕ 4 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਕਾਲ ਤਖ਼ਤ ਦੀ ਦੂਸਰੀ ਮੰਜ਼ਿਲ ਉੱਪਰ ਸਨ। ਜਨਰਲ ਸੁਖਦੇਵ ਸਿੰਘ ਅਤੇ ਉਹਨਾਂ ਦੇ ਸਾਥੀ ਵੀ ਅਕਾਲ ਤਖ਼ਤ ਦੀਆਂ ਉੱਪਰਲੀਆਂ ਮੰਜ਼ਿਲਾਂ ਦੇ ਸਨ।
2: ਬਰਾੜ ਦੀ ਲਿਖਤ ਅਧਾਰਤ ਗੌਰਮੈਂਟ ਦਾ ਸੂਈਆ ਜੋ ਅੰਦਰੋਂ ਬਾਹਰ ਨਹੀਂ ਆ ਸਕਦਾ ਸੀ, ਆਖ ਰਿਹਾ ਸੀ ਕਿ ਲੌਂਗੋਵਾਲ ਅਤੇ ਤੋਹਰਾ ਸਮਝੌਤਾ ਕਰਨਾ ਚਾਹੁੰਦੇ ਸਨ, ਪਰ ਟੈਲੀਫੋਨ ਲਾਈਨਾਂ ਕੱਟੀਆਂ ਹੋਣ ਕਰਕੇ ਉਹਨਾਂ ਨਾਲ ਸੰਪਰਕ ਨਾ ਹੋ ਸਕਿਆ। ਵਿਚਾਲੇ ਟੈਲੀਫੋਨ ਲਾਈਨ ਜੋੜੀ ਵੀ ਗਈ ਸੀ, ਪਰ ਦਫ਼ਤਰ ਵਿੱਚ ਕੋਈ ਨਾ ਹੋਣ ਕਰਕੇ ਇਹ ਕੋਸ਼ਿਸ਼ ਵੀ ਨਾਕਾਮਯਾਬ ਰਹੀ।
4: 5 ਜੂਨ ਦੀ ਸਵੇਰ ਬਰਾੜ ਲਿਖਦਾ ਹੈ ਕਿ ਉਸਨੇ ਤਕਰੀਬਨ 6 ਵਜੇ ਸਾਰੇ ਫੌਜੀਆਂ ਦੇ ਟਿਕਾਣਿਆਂ ਦਾ ਮੁਆਇਨਾ ਕੀਤਾ ਅਤੇ ਉਸਨੇ ਫੌਜੀਆਂ ਨੂੰ ਖੁੱਲ੍ਹੇ ਤੌਰ 'ਤੇ ਆਖਿਆ ਕਿ ਜੇਕਰ ਉਹ ਧਾਰਮਿਕ ਵਿਸ਼ਵਾਸ ਕਰਕੇ ਇਸ ਹਮਲੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਤਾਂ ਨਾ ਕਰ ਸਕਦੇ ਹਨ। ਬੜੇ ਮਾਣ ਨਾਲ ਲਿਖਦਾ ਹੈ ਬਰਾੜ ਕਿ ਇੱਕ ਵੀ ਫੌਜੀ ਨੇ ਨਾ ਕੀਤੀ, ਜਿਨ੍ਹਾਂ ਵਿੱਚ ਸਿੱਖ ਵੀ ਸਨ। ਸ਼ਾਇਦ ਜਨਰਲ ਬਰਾੜ ਭੁੱਲ ਗਿਆ ਸੀ ਕਿ ਫੌਜੀਆਂ ਨੂੰ ਪਹਿਲਾਂ ਆਰਡਰ ਮੰਨਣਾ ਅਤੇ ਫਿਰ ਇਤਰਾਜ਼ ਕਰਨਾ ਸਿਖਾਇਆ ਜਾਂਦਾ ਹੈ।
2: ਜਸਵੰਤ ਸਿੰਘ ਲਿਖਦਾ ਹੈ ਕਿ 5 ਜੂਨ ਨੂੰ ਸਾਡੇ ਕੋਲ ਲੰਗਰ ਆਦਿ ਲਈ ਕੋਈ ਰਸਤਾ ਨਹੀਂ ਸੀ, ਪਰ ਸ਼ਾਮ ਦੇ ਤਕਰੀਬਨ 4 ਵਜੇ ਗੁਰੂ ਨਾਨਕ ਨਿਵਾਸ ਨਾਲ ਲੱਗਦੀ ਬਾਗ ਵਾਲੀ ਗਲੀ ਦੀ ਸੰਗਤ ਨੇ ਲੰਗਰ ਤਿਆਰ ਕੀਤਾ। ਸੰਗਤ ਨੇ ਹੋ ਰਹੀ ਭਾਰੀ ਗੋਲਾਬਾਰੀ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਤਿਆਰ ਕੀਤਾ ਲੰਗਰ ਕੰਪਲੈਕਸ ਵਿੱਚ ਪੁੱਜਦਾ ਕੀਤਾ। ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ ਇੱਕ ਦੋ ਦੋ ਪ੍ਰਸ਼ਾਦੇ ਛੱਕ ਕੇ ਵੀ ਗੁਜ਼ਾਰਾ ਕੀਤਾ।
4: ਇਹ ਸਮਾਂ ਹੀ ਇਹੋ ਜਿਹਾ ਸੀ, ਕਿਸੇ ਨੂੰ ਉੱਚੀ ਬੋਲਣ ਦਾ ਹੁਕਮ ਨਹੀਂ ਸੀ। ਸਿੱਖ ਸੰਗਤਾਂ ਦੇ ਚਿਹਰਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ। ਹਰ ਇੱਕ ਵਿਅਕਤੀ ਇੱਕ ਅਕਾਲ ਪੁਰਖ ਉੱਪਰ ਭਰੋਸਾ ਰੱਖ ਬੇਨਤੀ ਵਿੱਚ ਜੁੜਿਆ ਸੀ।

0: 5 ਜੂਨ ਨੂੰ ਸ਼ਾਮ ਦੇ 6 ਵਜੇ ਦੇ ਕਰੀਬ ਘੰਟਾ ਘਰ ਵਾਲੇ ਪਾਸੋਂ ਇਹ ਆਵਾਜ਼ ਸੁਣਾਈ ਦਿੱਤੀ ਕਿ ਬਾਹਰ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਢਿੱਲ ਦਿੱਤੀ ਨਹੀਂ ਸੀ ਗਈ, ਇਹ ਸਰਕਾਰ ਦੀ ਕੋਝੀ ਚਾਲ ਲੱਗਦੀ ਸੀ ਕਿ ਜੋ ਵੀ ਬਾਹਰ ਆਵੇਗਾ ਇਹ ਉਸਦਾ ਆਖਰੀ ਸਫ਼ਰ ਹੋਵੇਗਾ। 10:30 ਵਜੇ ਦੇ ਕਰੀਬ ਬਚ ਬਚਾ ਕੇ ਬਾਗ ਵਾਲੀ ਗਲੀ ਰਾਹੀਂ ਜਦ ਮੈਂ ਘਰੋਂ ਵਾਪਸ ਆਉਣ ਲੱਗਾ ਤਾਂ ਘਰ ਆਈ ਸਰਦਾਰ ਅਮਰਜੀਤ ਸਿੰਘ ਸੁਪਰਵਾਈਜ਼ਰ ਟਰੱਸਟ ਦੀ ਸੱਸ ਕਹਿਣ ਲੱਗੀ, ਜਸਵੰਤ ਸਿੰਘ ਤੁਸੀਂ ਨਾ ਜਾਵੋ। ਮੈਂ ਉਹਨਾਂ ਨੂੰ ਕਿਹਾ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਆਣ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਦੀ ਖਾਤਰ ਬਹੁਤ ਸਾਰੇ ਮੇਰੇ ਸਾਥੀ ਅੰਦਰ ਹਨ, ਮੈਂ ਜ਼ਰੂਰ ਜਾਵਾਂਗਾ। ਮੈਂ ਉਹਨਾਂ ਦੇ ਬੋਲਾਂ ਨੂੰ ਅਣਸੁਣਿਆ ਕਰਕੇ ਘਰੋਂ ਤੁਰ ਪਿਆ। ਬਾਗ ਵਾਲੀ ਗਲੀ ਰਾਹੀਂ ਮੈਂ ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਅੰਦਰ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਪੁੱਜਾ ਹੀ ਸੀ ਕਿ ਇੱਕ ਬਹੁਤ ਹੀ ਸ਼ਕਤੀਸ਼ਾਲੀ ਬੰਬ ਪਾਣੀ ਦੀ ਟੈਂਕੀ ਵਿੱਚ ਆ ਵੱਜਾ ਤੇ ਦੇਖਦਿਆਂ ਹੀ ਦੇਖਦਿਆਂ ਪਾਣੀ ਦੀ ਟੈਂਕੀ ਟੁੱਟ ਕੇ ਪਾਣੀ ਤੋਂ ਸੱਖਣੀ ਹੋਣ ਲੱਗੀ। ਮੈਂ ਭੱਜ ਕੇ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿੱਚ ਗਿਆ, ਉੱਥੋਂ ਰੈਬਰ ਲੈ ਕੇ ਕੂਲਰ ਵਿੱਚ ਜਮ੍ਹਾਂ ਹੋਏ ਪਾਣੀ ਨਾਲ ਰੈਬਰ ਭਰ ਲਿਆ ਅਤੇ ਦਫ਼ਤਰ ਲਿਜਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਗੋਲਾਬਾਰੀ ਇੰਨੀ ਤੇਜ਼ ਹੋ ਚੁੱਕੀ ਸੀ ਕਿ ਮੈਂ ਵਾਪਸ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿੱਚ ਨਾ ਜਾ ਸਕਿਆ। ਪ੍ਰਧਾਨ ਸਾਹਿਬ ਕੋਲ ਭਾਈ ਧੰਨਾ ਸਿੰਘ, ਭਾਈ ਹਰਨਾਜਰ ਸਿੰਘ ਅਤੇ ਭਾਈ ਗੁਰਨਾਮ ਸਿੰਘ ਜੋ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਗੇਟ ਤੋਂ ਡਿਊਟੀ ਕਰਕੇ ਆਏ ਸਨ ਉਹ ਹੀ ਰਹਿ ਗਏ। ਭਾਈ ਜਸਵੰਤ ਸਿੰਘ ਦੇ ਕਹਿਣ ਮੁਤਾਬਕ ਦਫ਼ਤਰ ਵਿੱਚ ਉਹਨਾਂ ਤੋਂ ਇਲਾਵਾ ਭਾਨ ਸਿੰਘ ਸਕੱਤਰ, ਅਵਿਨਾਸ਼ੀ ਸਿੰਘ ਪੀਏ, ਬਲਵੰਤ ਸਿੰਘ ਰਾਮੂਵਾਲੀਆ, ਸਰਦਾਰ ਦਾਰਾ ਸਿੰਘ ਐਡਵੋਕੇਟ, ਸਰਦਾਰ ਰਾਜ ਸਿੰਘ ਮੁਖਤਸਰੀ, ਸਰਦਾਰ ਦਿਆਲ ਸਿੰਘ ਅਤੇ ਸਰਦਾਰ ਗੁਰਦਰਸ਼ਨ ਸਿੰਘ ਵੀ ਰਹਿ ਗਏ ਸਨ। ਰੈਵਰ ਵਿੱਚ ਪਾਣੀ ਬਹੁਤ ਘੱਟ ਹੋਣ ਕਾਰਨ ਅਸੀਂ ਸਾਰਿਆਂ ਨੇ ਬਹੁਤ ਹੀ ਸੰਜਮ ਤੋਂ ਕੰਮ ਲੈਂਦਿਆਂ ਉਨੇ ਹੀ ਪਾਣੀ ਨਾਲ ਗੁਜ਼ਾਰਾ ਕੀਤਾ। 5 ਜੂਨ ਦੀ ਰਾਤ ਘੰਟਾ ਘਰ ਵਾਲੀ ਸਾਈਡ ਤੋਂ ਪੈਦਲ ਫੌਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਚੁੱਕੀ ਸੀ। ਫਿਰ ਰਾਤ ਦੇ ਕਰੀਬ 10 ਵਜੇ ਸਾਨੂੰ ਪਤਾ ਲੱਗਾ ਕਿਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਵਾਲੇ ਪਾਸਿਓਂ ਗੇਟ ਤੋੜ ਕੇ ਮਿਲਟਰੀ ਤੋਪਾਂ ਟੈਂਕਾਂ ਨਾਲ ਲੈਸ ਹੋ ਕੇ ਅੰਦਰ ਦਾਖਲ ਹੋ ਚੁੱਕੀ ਹੈ। ਸਰਾਂ ਦੇ ਬਿਲਕੁਲ ਸਾਹਮਣਿਓਂ ਵੱਡੇ ਵੱਡੇ ਫਾਇਰ ਫੋਨ ਦੀ ਆਵਾਜ਼ ਆ ਰਹੀ ਸੀ, ਜਿਨ੍ਹਾਂ ਦੀ ਧਮਕ ਨਾਲ ਕਮਰਿਆਂ ਦੀਆਂ ਕੰਧਾਂ ਅਤੇ ਦਰਵਾਜ਼ੇ ਕੰਬ ਰਹੇ ਸਨ ਅਤੇ ਰੋਸ਼ਨਦਾਨਾਂ ਦੇ ਸ਼ੀਸ਼ੇ ਟੁੱਟ ਰਹੇ ਸਨ, ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਦਿੱਤਾ ਗਿਆ ਹੈ। ਮੈਨੂੰ ਉਸ ਸਮੇਂ ਸਰਦਾਰ ਗੁਰਦਰਸ਼ਨ ਸਿੰਘ ਜੀ ਦੀ ਕਹੀ ਗੱਲ ਯਾਦ ਹੈ ਕਿ ਜੇ ਫੌਜ ਆਪਣੇ ਕਾਨੂੰਨ ਅਨੁਸਾਰ ਚੱਲੀ ਫਿਰ ਤਾਂ ਜਾਨ ਬਚ ਸਕਦੀ ਹੈ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਫੌਜ ਆਪਣੇ ਕਾਨੂੰਨ ਨੂੰ ਸਿੱਕੇ ਟੰਗ ਕੇ ਅੰਨੇਵਾਹ ਫਾਇਰਿੰਗ ਕਰਕੇ ਸਾਡੇ ਪਵਿੱਤਰ ਅਸਥਾਨਾਂ ਅਤੇ ਸਿੱਖ ਸੰਗਤ ਦਾ ਘਾਣ ਸ਼ਰੇਆਮ ਕਰੇਗੀ। ਇਸ ਫੌਜੀ ਹਮਲੇ ਦੌਰਾਨ ਬਰਾੜ ਆਪਣੀ ਕਿਤਾਬ ਦੇ ਪੰਨਾ 84 ਤੇ ਪਹਿਲੇ ਮਿੰਟ 2 ਮਿੰਟਾਂ ਵਿੱਚ 20 ਫੌਜੀਆਂ ਦੇ ਮਰਨ ਦੀ ਗਿਣਤੀ ਲਿਖਦਾ ਹੈ, ਜਿਸ ਵਿੱਚ ਉਸਦਾ ਸੂਹੀਆ ਫੌਜੀ ਕਪਤਾਨ ਜਸਵੀਰ ਸਿੰਘ ਰੈਣਾ ਵੀ ਸੀ। ਕੈਪਟਨ ਰੈਣਾ ਹੀ 1 ਜੂਨ ਨੂੰ ਸੂਹ ਲੈਣ 1 ਘੰਟਾ ਹਰਿਮੰਦਰ ਸਾਹਿਬ ਦੇ ਅੰਦਰ ਗਿਆ ਸੀ। 5 ਅਤੇ 6 ਜੂਨ 1984 ਦੀ ਦਰਮਿਆਨੀ ਰਾਤ ਨੂੰ ਮੈਂ ਅਤੇ ਹੋਰ ਬਹੁਤ ਸਾਰੇ ਸੱਜਣ ਜੋ ਪ੍ਰਧਾਨ ਸਾਹਿਬ ਦੇ ਦਫ਼ਤਰ ਵਿਖੇ ਮੌਜੂਦ ਸਨ, ਜਦ ਕਿਸੇ ਨੂੰ ਪਿਆਸ ਲੱਗਦੀ ਤਾਂ ਮੈਂ ਗਿਲਾਸ ਧੋ ਕੇ ਹਰ ਇੱਕ ਨੂੰ ਜਲ ਛਕਾਉਂਦਾ ਰਿਹਾ। ਸਾਡੇ ਕੋਲ ਪਾਣੀ ਬਹੁਤ ਥੋੜ੍ਹਾ ਰਹਿ ਗਿਆ ਸੀ। 6 ਜੂਨ 1984 ਨੂੰ ਸਵੇਰੇ ਤਕਰੀਬਨ 4:30 ਵਜੇ ਪ੍ਰਧਾਨ ਸਾਹਿਬ ਤੇ ਸੰਤ ਹਰਚਰਨ ਸਿੰਘ ਲੌਂਗੋਵਾਲ ਦੇ ਫੌਜੀ ਅਧਿਕਾਰੀਆਂ ਨਾਲ ਉੱਚੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਪ੍ਰਧਾਨ ਸਾਹਿਬ ਕਹਿ ਰਹੇ ਸਨ ਕਿ ਤੁਸੀਂ ਸਾਨੂੰ ਆਜ਼ਾਦ ਦੇਸ਼ ਦੇ ਨਾਗਰਿਕ ਨਹੀਂ ਸਮਝਦੇ, ਇਸ ਤਰ੍ਹਾਂ ਦਾ ਵਰਤਾਓ ਤਾਂ ਵਿਦੇਸ਼ੀਆਂ ਨਾਲ ਵੀ ਨਹੀਂ ਕਰੀਦਾ ਜਿਸ ਤਰ੍ਹਾਂ ਦਾ ਤੁਸੀਂ ਸਾਡੇ ਨਾਲ ਕਰ ਰਹੇ ਹੋ। ਪਰ ਫੌਜੀ ਅਧਿਕਾਰੀਆਂ ਨੇ ਉਹਨਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਸੀ। ਸਰਦਾਰ ਅਵਿਨਾਸ਼ੀ ਸਿੰਘ ਨੇ ਸਾਨੂੰ ਆਖਿਆ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਤੇ ਸੰਤ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਹੁਣ ਆਪਾਂ ਵੀ ਬਾਹਰ ਨਿਕਲੀਏ।
1: ਜਦ ਅਸੀਂ ਸਾਰੇ ਬਾਹਰ ਨਿਕਲੇ ਤਾਂ ਮੈਂ ਦੇਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਅੱਗ ਦੀਆਂ ਲਪਟਾਂ ਨੇ ਆਪਣੇ ਕਲਾਵੇ ਵਿੱਚ ਘੇਰਿਆ ਹੋਇਆ ਹੈ। ਅੱਗੇ ਮਿਲਟਰੀ ਵਾਲੀ ਚੈਕਿੰਗ ਕਰਕੇ ਅਤੇ ਕਿਰਪਾਨਾਂ ਲਾ ਕੇ ਨਾਲੀਆਂ ਦੇ ਖਲੋਤੇ ਪਾਣੀ ਵਿੱਚ ਸੁੱਟੀ ਜਾ ਰਹੇ ਸਨ। ਉਹ ਸਾਨੂੰ ਕਹਿ ਰਹੇ ਸਨ ਕਿ ਤੁਸੀਂ ਸਾਰੇ ਲਾਈਨ ਵਿੱਚ ਚੱਲੋ। ਸਾਨੂੰ ਗੁਰੂ ਰਾਮਦਾਸ ਸਰਾਂ ਦੇ ਬਰਾਂਡੇ ਵਿੱਚ ਖੜ੍ਹਾ ਕਰ ਦਿੱਤਾ ਗਿਆ। ਜਿੱਥੇ ਸਾਨੂੰ ਖੜ੍ਹਾ ਕੀਤਾ ਗਿਆ ਸੀ ਉੱਥੇ ਇੱਕ ਕਮਰੇ ਦੇ ਬਾਹਰ ਮਿੰਨੀ ਤੋਪ ਅਤੇ ਕਾਫ਼ੀ ਹਥਿਆਰਬੰਦ ਫੌਜੀ ਆਪੋ ਆਪਣੀਆਂ ਪੋਜੀਸ਼ਨਾਂ ਲੈ ਕੇ ਖੜ੍ਹੇ ਸਨ।

ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਾ ਕਿ ਇਸ ਕਮਰੇ ਵਿੱਚ ਹੀ ਸੰਤ ਹਰਚੰਦ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਡੱਕਿਆ ਹੋਇਆ ਹੈ। ਇਸ ਕਮਰੇ ਦੇ ਅੱਗੇ ਹਥਿਆਰਬੰਦ ਫੌਜ ਅਤੇ ਛੋਟੀ ਤੋਪ ਇਸ ਤਰ੍ਹਾਂ ਫਿੱਟ ਕੀਤੀ ਹੋਈ ਸੀ ਜਿਸ ਤਰ੍ਹਾਂ ਅਸੀਂ ਬਹੁਤ ਵੱਡੇ ਦੋਸ਼ੀ ਹੋਈਏ। ਕੁਝ ਸੱਜਣ ਜਿਨ੍ਹਾਂ ਵਿੱਚ ਸਰਦਾਰ ਭਾਨ ਸਿੰਘ, ਸਰਦਾਰ ਅਵਨਾਸ਼ੀ ਸਿੰਘ, ਸਰਦਾਰ ਦਿਆਲ ਸਿੰਘ, ਸਰਦਾਰ ਰਾਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ ਅਤੇ ਭਾਈ ਗੁਰਨਾਮ ਸਿੰਘ ਸੇਵਾਦਾਰ ਸਾਡੇ ਤੋਂ ਅੱਗੇ ਲੰਘ ਚੁੱਕੇ ਸਨ। ਇਹਨਾਂ ਤੋਂ ਪਹਿਲਾਂ ਸਰਦਾਰ ਨਛੱਤਰ ਸਿੰਘ, ਸਰਦਾਰ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸਰਦਾਰ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਵੀ ਲੰਘ ਗਏ। ਸਰਾਂ ਦੇ ਕਮਰਿਆਂ ਵਿੱਚ ਗ੍ਰਿਫਤਾਰੀ ਦੇਣ ਲਈ ਕੁਝ ਸੰਗਤ ਤੇ ਹੋਰ ਯਾਤਰੀ ਸਾਡੇ ਤੋਂ ਪਹਿਲਾਂ ਹੀ ਬਿਠਾਏ ਹੋਏ ਸਨ। ਇਹਨਾਂ ਉੱਪਰ ਸਰਾਂ ਦੀ ਉੱਪਰਲੀ ਮੰਜ਼ਿਲ ਤੋਂ ਗ੍ਰਨੇਡ ਸੁੱਟਿਆ ਗਿਆ ਜਿਸ ਨਾਲ ਤਰਥੱਲੀ ਮਚ ਗਈ ਅਤੇ ਚੀਕ ਚਹਾੜਾ ਪੈ ਗਿਆ। ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਕੋਈ ਕਿਸ ਪਾਸੇ ਜਾਵੇ ਕਿਉਂਕਿ ਉੱਠਣ ਤੇ ਫੌਜ ਵੱਲੋਂ ਅੰਧਾ ਧੁੰਦ ਫਾਇਰਿੰਗ ਕੀਤੀ ਗਈ। ਇਹਨਾਂ ਵਿੱਚੋਂ ਸਰਦਾਰ ਦਿਆਲ ਸਿੰਘ, ਸਰਦਾਰ ਰਾਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ, ਭਾਈ ਮਲਕੀਤ ਸਿੰਘ ਅਤੇ ਹੋਰ ਬਹੁਤ ਸਾਰੇ ਲੋਕ ਵੀ ਕਤਲ ਹੋ ਚੁੱਕੇ ਸਨ। ਇਹਨਾਂ ਵਿੱਚੋਂ ਕਈ ਗੰਭੀਰ ਕਤਲ ਹੋ ਗਏ ਸਨ। ਸਰਦਾਰ ਨਛੱਤਰ ਸਿੰਘ ਭਲਵਾਨ, ਸਰਦਾਰ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸਰਦਾਰ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਤ ਸਾਰੇ ਲੋਕ ਜ਼ਖਮਾਂ ਦੀ ਤਾਵ ਨਾ ਚੱਲਦੇ ਹੋਏ ਸ਼ਹੀਦ ਹੋ ਗਏ ਸਨ। ਜਦ ਸਰਦਾਰ ਨਛੱਤਰ ਸਿੰਘ ਜੀ ਦੀ ਮਾਤਾ ਆਪਣੇ ਬੇਟੇ ਨੂੰ ਤੜਫਦਾ ਵੇਖ ਕੇ ਸਹਾਰ ਨਾ ਸਕੀ ਤੇ ਉਸਨੂੰ ਪਾਣੀ ਪਿਆਉਣ ਲੱਗੀ ਤਾਂ ਇੱਕ ਫੌਜੀ ਨੇ ਪੂਰੇ ਜ਼ੋਰ ਨਾਲ ਬਜ਼ੁਰਗ ਮਾਂ ਦੇ ਰਾਈਫਲ ਦਾ ਬੱਟ ਮਾਰਿਆ ਅਤੇ ਉਸਨੂੰ ਪਾਣੀ ਪਿਆਉਣ ਤੋਂ ਮਨਾ ਕਰ ਦਿੱਤਾ। ਕੁਝ ਸਾਥੀ ਤਾਂ ਜ਼ਖਮਾਂ ਅਤੇ ਪਿਆਸ ਕਾਰਨ ਹੀ ਸ਼ਹੀਦ ਹੋ ਗਏ। ਭਾਈ ਮਲਕੀਤ ਸਿੰਘ ਜੋ ਕਿ ਗੰਭੀਰ ਜ਼ਖਮੀ ਸੀ ਨੇ ਮੇਰੇ ਕੋਲੋਂ ਪਾਣੀ ਦੀ ਮੰਗ ਕੀਤੀ। ਮੈਂ ਉਸਨੂੰ ਪਾਣੀ ਪਿਲਾਉਣ ਦਾ ਯਤਨ ਕੀਤਾ ਹੀ ਸੀ ਕਿ ਫੌਜੀਆਂ ਨੇ ਮੇਰੇ ਅਤੇ ਜ਼ਖਮੀ ਮਲਕੀਤ ਸਿੰਘ ਉੱਪਰ ਬੱਟਾਂ ਦਾ ਮੀਂਹ ਭਰਾ ਦਿੱਤਾ। ਹਾਲਾਂਕਿ ਉਹ ਪਾਣੀ ਸਾਫ਼ ਨਹੀਂ ਸੀ ਅਤੇ ਉਸ ਵਿੱਚ ਮਲ ਮੂਤਰ ਅਤੇ ਖੂਨ ਮਿਲਿਆ ਹੋਇਆ ਸੀ। ਫੌਜੀ ਨਲਕੇ ਨੂੰ ਹੱਥ ਵੀ ਨਹੀਂ ਸੀ ਲਗਾਉਣ ਦਿੰਦੇ, ਇੱਥੋਂ ਤੱਕ ਕਿ ਭੀਖ ਮੰਗਣ ਵਾਲਿਆਂ ਵਾਂਗ ਬੁੱਕ ਨਾਲ ਵੀ ਪਾਣੀ ਨਹੀਂ ਸੀ ਪੀਣ ਦਿੰਦੇ। ਇੱਕ ਛੋਟਾ ਜਿਹਾ ਬੱਚਾ ਜਿਸ ਦੀ ਮਾਂ ਬੰਬ ਧਮਾਕੇ ਵਿੱਚ ਮਰ ਚੁੱਕੀ ਸੀ, ਉਹ ਬੱਚਾ ਮੰਮੀ ਮੰਮੀ ਪੁਕਾਰਦਾ ਹੋਇਆ ਉੱਚੀ ਉੱਚੀ ਰੋ ਰਿਹਾ ਸੀ। ਸਰੋਤਾ ਜਨ, ਇਹੋ ਜਿਹੀ ਹਾਲਾਤ ਸੁਣ ਕੇ ਧਾਰ ਨਿਕਲਦੀ ਹੈ। ਅੰਦਾਜ਼ਾ ਲਾਓ ਜੋ ਇਹ ਹਾਲਾਤ ਅੱਖੀਂ ਦੇਖ ਰਹੇ ਸਨ ਉਹਨਾਂ ਦੇ ਮਨ ਤੇ ਕੀ ਗੁਜ਼ਰ ਰਹੀ ਹੋਵੇਗੀ। ਪਰ ਮੈਂ ਹੋ ਰਹੇ ਅੱਤਿਆਚਾਰ ਨੂੰ ਦੇਖ ਕੇ ਵੀ ਕੁਝ ਨਹੀਂ ਸੀ ਕਰ ਸਕਦਾ। ਪਹਿਲਾਂ ਸੁੱਟੇ ਗਏ ਗ੍ਰਨੇਡ ਬਾਰੇ ਬਹੁਤ ਸਾਰੇ ਅੰਦਾਜ਼ੇ ਲਾਏ ਜਾ ਰਹੇ ਸਨ। ਸਾਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਸਾਨੂੰ ਪਹਿਰਾ ਦੇ ਰਹੇ ਫੌਜੀਆਂ ਵੱਲੋਂ ਸਖ਼ਤ ਹਦਾਇਤ ਸੀ ਕਿ ਆਸੇ ਪਾਸੇ ਨਹੀਂ ਦੇਖਣਾ। ਸਿਰਫ ਫੌਜੀ ਵੀ ਕਹਿੰਦੇ ਸਨ ਕਿ ਇਹ ਗ੍ਰਨੇਡ ਅੱਤਵਾਦੀਆਂ ਵੱਲੋਂ ਸੁੱਟਿਆ ਗਿਆ ਹੈ। ਇਸ ਤੋਂ ਬਾਅਦ ਮੈਨੂੰ ਤੇ ਹੋਰ ਸੱਜਣਾਂ ਨੂੰ ਜਿੱਥੇ ਜਿੱਥੇ ਵੀ ਉਹ ਮੌਜੂਦ ਸਨ ਉੱਥੇ ਉੱਥੇ ਹੀ ਬੰਦ ਕਰ ਦਿੱਤਾ ਗਿਆ ਅਤੇ ਕੁਝ ਕੁ ਸੱਜਣਾਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਕਮਰਿਆਂ ਤੇ ਬਰਾਂਡਿਆਂ ਵਿੱਚ ਬਿਠਾ ਕੇ ਸਖ਼ਤ ਪਹਿਰਾ ਲਗਾ ਦਿੱਤਾ ਗਿਆ। ਅਸੀਂ ਜੋ ਜ਼ਿੰਦਾ ਬਚ ਗਏ ਸੀ ਤੜਫਦੇ ਜ਼ਖਮੀਆਂ ਅਤੇ ਖਿਲੜੀਆਂ ਮਨੁੱਖੀ ਲਾਸ਼ਾਂ ਚ ਹੀ ਬੈਠੇ ਸੀ। ਭਾਰਤੀ ਫੌਜੀ ਬੇਦਰਦ ਅਤੇ ਜ਼ਾਲਮਾਨਾ ਢੰਗ ਨਾਲ ਬੇਗੁਨਾਹ ਲੋਕਾਂ ਦੇ ਖੂਨ ਨਾਲ ਹੋਲੀ ਖੇਡ ਰਹੇ ਸਨ। 6 ਅਤੇ 7 ਜੂਨ ਦੀ ਦਰਮਿਆਨੀ ਰਾਤ ਤੋਂ ਅਗਲੇ ਦਿਨ ਦੀ ਦੁਪਹਿਰ ਤੱਕ ਸਾਨੂੰ ਪਾਣੀ ਪੀਣਾ ਵੀ ਨਸੀਬ ਨਾ ਹੋਇਆ। ਬਾਅਦ ਦੁਪਹਿਰ ਤਕਰੀਬਨ 2:30 ਵਜੇ ਰੈੱਡ ਕ੍ਰਾਸ ਵਾਲੇ ਇੱਕ ਟੱਬ ਪਾਣੀ ਦਾ ਅਤੇ ਕੁਝ ਛੋਲੇ ਲੈ ਕੇ ਸਾਡੇ ਨਜ਼ਦੀਕ ਆਏ। ਉਹਨਾਂ ਦੇ ਨਾਲ ਸਰਦਾਰ ਅਪਾਰ ਸਿੰਘ, ਸ੍ਰੀ ਅੰਮ੍ਰਿਤਸਰ ਤੇ DSP ਵੀ ਮੌਜੂਦ ਸਨ। ਅਸੀਂ ਕਿਸੇ ਨੇ ਬੁੱਕ ਨਾਲ ਪਾਣੀ ਪੀਤਾ, ਕਿਸੇ ਨੇ ਕੱਪੜਾ ਗਿੱਲਾ ਕਰਕੇ ਬੁੱਲਾਂ ਉੱਪਰ ਫੇਰ ਕੇ ਗੁਜ਼ਾਰਾ ਕੀਤਾ ਅਤੇ ਕਈਆਂ ਨੇ ਆਪਣੀਆਂ ਜੁੱਤੀਆਂ ਵਿੱਚ ਪਾਣੀ ਪਵਾ ਕੇ ਪੀਤਾ ਤਾਂ ਕਿ ਪਾਣੀ ਥੱਲੇ ਡੁੱਲ ਕੇ ਵਿਅਰਥ ਨਾ ਚਲਾ ਜਾਵੇ। ਇੱਥੋਂ ਤੱਕ ਕਿ ਜਿੱਥੇ ਲੰਗਰ ਦੇ ਭਾਂਡੇ ਚੁੱਟੇ ਜਾਂਦੇ ਸਨ ਉਸ ਫੌਜ ਵਿੱਚ ਕਈ ਦਿਨਾਂ ਦਾ ਬੁੱਸਿਆ ਪਾਣੀ ਵੀ ਲੋਕਾਂ ਨੇ ਪੀ ਪੀ ਕੇ ਖਤਮ ਕਰ ਦਿੱਤਾ। ਮਿਲਟਰੀ ਵਾਲਿਆਂ ਵੱਲੋਂ
ਸਾਡੀ ਸਾਰਿਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਸੀ। ਜਦ ਮੇਰੀ ਵਾਰੀ ਆਈ ਤਾਂ ਇੱਕ ਫੌਜੀ ਮੈਨੂੰ ਪੁੱਛਣ ਲੱਗਾ ਕਿ ਭਿੰਡਰੀ ਵਾਲਾ ਕਹਾਂ ਹੈ, ਲਾਹੌਰ ਕੋ ਸੁਰੰਗ ਕਹਾਂ ਸੇ ਜਾਤੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਜਨਾਬ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਕ ਫੌਜੀ ਕਹਿਣ ਲੱਗਾ, ਜੇ ਐਸੇ ਨਹੀਂ ਬਤਾਏਗਾ ਇਸ ਤੋਂ ਅੱਗੇ ਲੈ ਜਾਓ। ਜਿਸ ਜਗ੍ਹਾ ਤੇ ਮੈਨੂੰ ਲੈ ਕੇ ਗਏ ਉਸ ਜਗ੍ਹਾ ਤੇ ਪਹਿਲਾਂ ਹੀ 3 ਨੌਜਵਾਨ ਲੜਕੇ ਲਾਈਨ ਵਿੱਚ ਖੜੇ ਕੀਤੇ ਹੋਏ ਸਨ। ਕੁਝ ਹੀ ਸਮੇਂ ਤੋਂ ਬਾਅਦ ਫੌਜੀਆਂ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਸਾਨੂੰ ਇੱਕ ਪਾਸੇ ਹੋ ਜਾਣ ਲਈ ਕਿਹਾ। ਇਸ ਤੋਂ ਬਾਅਦ ਫੌਜ ਦਾ ਇੱਕ ਕਰਨਲ ਅਤੇ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਮੇਰੇ ਪਾਸ ਆਏ। ਉਹ ਮੈਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਲੈ ਗਏ। 6 ਜੂਨ 1984 ਦੀ ਦੁਪਹਿਰ ਦੇ 2 ਵਜੇ ਦੇ ਕਰੀਬ ਇੱਕ ਫੌਜੀ ਟੁਕੜੀ ਜਿਸ ਵਿੱਚ 3 ਪੰਜਾਬੀ ਸਨ, ਉਹਨਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਧਾਨ ਗੁਰਚਰਨ ਸਿੰਘ ਟੌੜਾ ਨੂੰ ਕਿਹਾ ਕਿ ਅਸੀਂ ਤੁਹਾਨੂੰ ਲੈਣ ਲਈ ਆਏ ਹਾਂ। ਉਸ ਸਮੇਂ ਸੰਤ ਜੀ ਤੇ ਪ੍ਰਧਾਨ ਸਾਹਿਬ ਸਾਥੀਆਂ ਸਮੇਤ ਉਹਨਾਂ ਨਾਲ ਤੁਰਨ ਲੱਗੇ ਤਾਂ ਫੈਡਰੇਸ਼ਨ ਵਾਲੇ ਸਰਦਾਰ ਮਨਜੀਤ ਸਿੰਘ, ਸਰਦਾਰ ਰਜਿੰਦਰ ਸਿੰਘ ਮਹਿਤਾ, ਸਰਦਾਰ ਹਰਮਿੰਦਰ ਸਿੰਘ ਸੰਧੂ ਤੇ ਸਰਦਾਰ ਹਰਮਿੰਦਰ ਸਿੰਘ ਗਿੱਲ ਖੜੇ ਹੋ ਗਏ ਅਤੇ ਸੰਤ ਜੀ ਤੇ ਪ੍ਰਧਾਨ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਇਸ ਕਰਨਲ ਨੂੰ ਕਹਿ ਦੇਵੋ ਕਿ ਇਹ ਸਾਡੇ ਮੁਲਾਜ਼ਮ ਹਨ, ਇਹਨਾਂ ਦਾ ਜ਼ਰਾ ਧਿਆਨ ਰੱਖਣਾ। ਇਹਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਿਰਫ ਸਰਦਾਰ ਮਨਜੀਤ ਸਿੰਘ ਭਾਈ, ਮੀਟ ਮੈਨੇਜਰ ਤੇ ਸਰਦਾਰ ਰਜਿੰਦਰ ਸਿੰਘ ਮਹਿਤਾ ਕਲਰਕ ਸਨ। ਪਰ ਪ੍ਰਧਾਨ ਸਾਹਿਬ ਨੇ ਸਾਰਿਆਂ ਦੇ ਬਚਾਅ ਲਈ ਕਹਿ ਦਿੱਤਾ ਕਿ ਇਹ ਸਾਡੇ ਬੱਚੇ ਹਨ, ਇਹਨਾਂ ਦਾ ਖਿਆਲ ਰੱਖਣਾ। ਪਰ ਜੇਕਰ ਮਿਲਟਰੀ ਵਾਲਿਆਂ ਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਸਾਰੇ ਫੈਡਰੇਸ਼ਨ ਦੇ ਸਰਗਰਮ ਕਾਰਕੁਨ ਹਨ ਤਾਂ ਪਤਾ ਨਹੀਂ ਮਿਲਟਰੀ ਵਾਲੇ ਇਹਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਦੇ। ਸ਼ਾਮ ਨੂੰ 4 ਵਜੇ ਦੇ ਕਰੀਬ ਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਬਰਾਂਡਿਆਂ ਵਿੱਚ ਇਕੱਤਰ ਕਰਕੇ 3-3 ਦੀ ਲਾਈਨ ਵਿੱਚ ਬਿਠਾ ਦਿੱਤਾ। ਇਸ ਸਮੇਂ ਸਾਡੇ ਵਿੱਚ ਭਾਈ ਤਾਰਾ ਸਿੰਘ ਸੇਵਾਦਾਰ, ਜੋ ਬਾਅਦ ਵਿੱਚ ਹਲਕਾ ਅਕਾਲੀ ਤੋਂ ਵਿਧਾਇਕ ਵੀ ਚੁਣੇ ਗਏ ਸਨ, ਤੇ ਸਰਦਾਰ ਭਾਨ ਸਿੰਘ ਜੀ ਦਫ਼ਤਰ ਸ਼੍ਰੋਮਣੀ ਕਮੇਟੀ ਵੀ ਮੌਜੂਦ ਸਨ। ਉਹਨਾਂ ਨੇ ਸਾਡੇ ਤੇ ਇੱਕ ਫੌਜੀ

ਅਸੀਂ ਦੇਖਿਆ ਕਿ ਲਾਸ਼ਾਂ ਨਾਲ ਭਰੇ ਕਮਰਿਆਂ ਵਿੱਚੋਂ ਖੂਨ ਵਗ ਕੇ ਸਾਡੇ ਬੈਠਿਆਂ ਦੇ ਹੇਠਾਂ ਆ ਰਿਹਾ ਸੀ। ਕੁੰਜੇ ਬੈਠਿਆਂ ਗਰਮੀ ਨਾਲ ਸਾਡੀ ਸਾਰਿਆਂ ਦੀ ਪਿੱਠ ਤੋਂ ਮਾਸ ਗਲ ਕੇ ਉੱਤਰ ਰਿਹਾ ਸੀ। ਅਸੀਂ ਰਾਤ ਦੇ 11 ਵਜੇ ਤੱਕ ਇਸੇ ਤਰ੍ਹਾਂ ਭੁੱਖਣ ਭਾਣੇ ਬੈਠੇ ਰਹੇ। ਇੱਥੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਪਰੋਕਤ ਬੰਬ ਕਾਂਡ ਤੋਂ ਬਾਅਦ ਮਿਲਟਰੀ ਵਾਲਿਆਂ ਨੂੰ ਗੋਲੀਆਂ ਚਲਾਉਣੀਆਂ ਔਖੀਆਂ ਲੱਗ ਰਹੀਆਂ ਸਨ। ਮਿਲਟਰੀ ਵਾਲੇ ਬਚੇ ਹੋਏ ਲੋਕਾਂ ਨੂੰ ਜਿੱਥੇ ਜਿੱਥੇ ਵੀ ਉਹ ਕਮਰਿਆਂ ਅੰਦਰ ਸਨ ਉਹਨਾਂ ਉੱਪਰ ਗ੍ਰਨੇਡ ਸੁੱਟ ਕੇ ਕਮਰਿਆਂ ਅੰਦਰ ਹੀ ਮਾਰੇ ਜਾ ਰਹੇ ਸਨ। ਲੋਕਾਂ ਦਾ ਚੀਕ ਚਹਾੜਾ ਦਿਲ ਦਹਿਲਾ ਦੇਣ ਵਾਲਾ ਸੀ।

ਇੱਕ ਹੋਰ ਗੱਲ ਵੀ ਧਿਆਨ ਦੇਣ ਵਾਲੀ ਹੈ, ਉਹ ਇਹ ਕਿ ਸਾਡੀ ਭਾਰਤੀ ਫੌਜ ਅਤੇ ਸਰਕਾਰ ਨੇ ਕਾਰਗਿਲ ਦੀ ਲੜਾਈ ਸਮੇਂ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਫੌਜੀ ਜੋ ਕਿ ਭਾਰਤੀ ਇਲਾਕੇ ਅੰਦਰ ਘੁਸਪੈਠ ਕਰ ਗਏ ਸਨ

ਆਪਣੇ ਹੀ ਦੇਸ਼ ਅੰਦਰ ਆਪਣੇ ਹੀ ਦੇਸ਼ ਦੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸ੍ਰੀ ਸੰਗਤ ਨੂੰ 4 ਜੂਨ 1984 ਤੋਂ 6 ਜੂਨ 1984 ਤੱਕ 5 ਮਿੰਟ ਦਾ ਵੀ ਸਮਾਂ ਬਹੁਤ ਸੁਰੱਖਿਅਤ

0: ਸਿੱਖਾਂ ਵਿੱਚ ਪ੍ਰਮਾਣਿਤ ਸੇਵਾਦਾਰ ਜਰਨੈਲ ਸਿੰਘ ਖਾਲਸਾ ਨੇ ਗੁਰੂ ਭਾਣੇ ਨੂੰ ਮੰਨਦੇ ਹੋਏ 6 ਜੂਨ ਨੂੰ ਸ਼ਹੀਦੀ ਪ੍ਰਾਪਤ ਕੀਤੀ।
1: ਸਰਵਣ ਕਰੋ ਇਹ ਸ਼ਰਧਾਂਜਲੀ ਉਸ ਵਿਛੜੀਆਂ ਰੂਹਾਂ ਨੂੰ

ਜਦ ਮੈਂ ਅਤੇ ਸਰਦਾਰ ਭਾਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਕੈਂਪ ਵਿੱਚ ਪਹੁੰਚੇ ਤਾਂ ਉੱਥੇ ਪ੍ਰਧਾਨ ਸਾਹਿਬ ਸੰਤ ਹਰਜੰਦ ਸਿੰਘ ਜੀ ਅਤੇ ਹੋਰ

0: ਲੱਗਦਾ ਹੈ ਕਿ ਇਹ ਸੁਝਾਉ ਦੇਣ ਵਾਲੇ ਸੱਜਣ ਸਿੱਖੀ ਵਿਰਸੇ ਤੋਂ ਵਾਕਫ ਨਹੀਂ ਹਨ। ਸਿੱਖੀ ਵਿਰਸੇ ਦੇ ਵਾਰਸੋ ਸਾਕੇ ਭੁਲਾਏ ਨਹੀਂ ਜਾਂਦੇ, ਸਗੋਂ ਯਾਦ ਕਰਾਏ ਜਾਂਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਦਾ ਸੁਚੇਤ ਰਹਿਣ।
1: ਸੰਨ 1984 ਦਾ ਇਹ ਸਾਕਾ ਸਿੱਖ ਕੌਮ ਦੇ ਇਤਿਹਾਸ ਵਿੱਚ 18ਵੀਂ ਸਦੀ ਦੇ ਘੱਲੂਘਾਰਿਆਂ ਨੂੰ ਵੀ ਮਾਤ ਪਾ ਗਿਆ ਹੈ। ਫਿਰ ਕਿਵੇਂ ਭੁਲਾਇਆ ਜਾ ਸਕਦਾ ਹੈ ਸਾਕਾ? ਬਲਿਊ ਸਟਾਰ ਇੰਜ ਲੱਗਦਾ ਹੈ, ਨੀਲਾ ਤਾਰਾ ਨਾਮ ਅਕਾਲੀ ਪੰਥ ਦੇ ਨੀਲੇ ਬਾਣੇ ਦੀ ਨਿਸ਼ਾਨੀ ਨਾਲ ਧਰਿਆ ਗਿਆ ਸੀ। ਇਹ ਆਪਰੇਸ਼ਨ ਮਾਨਸਿਕਤਾ ਦਾ ਹਿਰਦੇਹੀਣ ਪਰ ਸੰਗਠਿਤ ਸ਼ਕਤੀ ਪ੍ਰਦਰਸ਼ਨ ਸੀ, ਜਿਸ ਦੇ ਜ਼ਖਮ ਹੰਦਾਲ ਨਿਰੰਜਨ ਰਾਏ, ਗੰਗੂ ਰਸੋਈਆ ਤੇ ਲਖਪਤ ਰਾਏ ਵਰਗਿਆਂ ਨੇ ਕਈ ਵਾਰ ਦਿੱਤੇ ਸਨ।
2: ਜਨ ਭਾਈ ਗੁਰਚਰਨ ਸਿੰਘ ਰਾਗੀ ਅਤੇ ਹੋਰ ਬਹੁਤ ਸਾਰੇ ਲਿਖਾਰੀਆਂ ਦੀਆਂ ਲਿਖਤਾਂ ਵੀ ਇਸ ਨਾਲ ਮੇਲ ਖਾਂਦੀਆਂ ਹਨ।
0: ਸਿੱਖੀ ਵਿਰਸੇ ਨਾਲ ਜੁੜੇ ਸ਼ਰੋਤਿਓ, ਜੂਨ ਦੇ ਸਾਕੇ ਦੌਰਾਨ ਦਮਦਮੀ ਸਿੱਖਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਵੀ ਸ਼ਹੀਦ ਹੋਏ ਸਨ। ਕਈ ਸਾਲ ਉਹਨਾਂ ਦੀ ਸ਼ਹਾਦਤ ਉੱਪਰ ਕਈ ਸਵਾਲੀਆ ਚਿੰਨ੍ਹ ਉਠਾਏ ਜਾਣ ਬਾਅਦ ਪਿਛਲੇ ਸਾਲ ਦਮਦਮੀ ਟਕਸਾਲ ਨੇ ਵੀ ਇਸ ਭਾਣੇ ਨੂੰ ਮੰਨ ਲਿਆ ਹੈ।
1: ਇਸ ਗੁਰੂ ਦੇ ਲਾਡਲੇ ਸਿੱਖ ਦਾ ਜਗਤ ਸੋਹਣਾ ਮੁਬਾਰਕ ਹੈ, ਜਿਸ ਦੀ ਸੰਗਤ ਕਰਕੇ ਅਨੇਕਾਂ ਨੌਜਵਾਨਾਂ ਦੇ ਜੀਵਨ ਵਿੱਚ ਪਰਿਵਰਤਨ ਆਇਆ ਅਤੇ ਗੁਰੂ ਦੇ ਲੜ ਲੜ ਆਪਣਾ ਜੀਵਨ ਸਫਲ ਕਰ ਰਹੇ ਹਨ।
0: ਪਿਆਰੇ ਸਰੋਤਿਓ, ਦਰਬਾਰ ਸਾਹਿਬ ਸਿੱਖਾਂ ਦਾ ਸਰਵ ਉੱਤਮ ਅਤੇ ਰੂਹਾਨੀ ਕੇਂਦਰ ਹੈ। ਜੋ ਕੁਝ ਜੂਨ 1984 ਦੇ ਸਾਕੇ ਦੌਰਾਨ ਉੱਥੇ ਵਾਪਰਿਆ, ਉਸ ਤੋਂ ਸਾਫ ਜ਼ਾਹਿਰ ਹੈ ਕਿ ਲੋਕ ਰਾਜ ਦੇ ਢੋਲ ਵਜਾਉਣ ਵਾਲੇ ਕਾਰਕੁਨ ਸ਼ਾਇਦ ਇਹ ਭੁੱਲ ਗਏ ਸਨ ਕਿ ਰੱਬ ਹਰ ਜਗ੍ਹਾ ਅਤੇ ਹਰ ਵਿਅਕਤੀ ਵਿੱਚ ਵੱਸਦਾ ਹੈ।
1: ਸਿੱਖੀ ਵਿਰਸੇ ਦੇ ਵਾਰਸੋ, ਸਿੱਖ ਰਹਿਤ ਮਰਿਆਦਾ ਦੇ ਅਸੂਲ, ਸਿੱਖ ਫਿਲਾਸਫੀ ਤੇ ਸਿੱਖ ਸੱਭਿਆਚਾਰ 'ਚ ਆਪਣੇ ਜੀਵਨ ਨੂੰ ਢਾਲੋ ਅਤੇ ਕਰੋ ਯਾਦ ਇਹਨਾਂ ਬੱਚਿਆਂ, ਬੀਬੀਆਂ ਅਤੇ ਗੁਰਸਿੱਖਾਂ ਦੀਆਂ ਕੁਰਬਾਨੀਆਂ ਨੂੰ।
0: ਸਿੱਖੀ ਵਿਰਸੇ ਨਾਲ ਜੁੜੇ ਸੋਚਿਓ, ਅਸੀਂ ਉਮੀਦ ਰੱਖਦੇ ਹਾਂ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿੱਚ ਵਾਧਾ ਕਰੇਗਾ। ਅਗਿਆਨਤਾ ਵਿੱਚ ਜੀਵਨ ਵਸਤ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਕਰੋ, ਆਤਮਕ ਖੁਸ਼ੀਆਂ ਦਾ ਆਨੰਦ ਮਾਣਨ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਈ ਮਾਰਗ 'ਤੇ ਢਾਲਣਾ ਪਵੇਗਾ, ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਿਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।
1: ਸੋ ਆਓ, ਮਾਨਵਤਾ ਅਤੇ ਪਰ ਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ। ਹੇ ਕਲਯੁਗ ਦੇ ਬੋਹੇ, ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ।
0: ਇਤਿਹਾਸ ਖੋਜਿਓ, ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ, ਕੁਲਦੀਪ ਨਈਅਰ, ਸਰਦਾਰ ਜਸਵੰਤ ਸਿੰਘ, ਲੈਫਟੀਨੈਂਟ ਜਨਰਲ ਕੇ ਐਸ ਬਰਾੜ, ਡਾਕਟਰ ਕੇ ਸੀ ਲਲਵਾਨੀ ਅਤੇ ਉਸਦੇ ਖੋਜੀ ਸਾਥੀ ਜੌਨ ਪਾਇਕ, ਮਾਰਕ ਤੁਲੀ, ਅਮੀਆ ਰਾਓ, ਅਰਬਿੰਦੋ ਘੋਸ਼, ਸੁਨੀਲ ਭੱਟਾਚਾਰੀਆ, ਤਜਿੰਦਰ ਅਹੂਜਾ ਅਤੇ ਐਨ ਡੀ ਪੰਚਾਲੀ ਅਤੇ ਸਿੱਖ ਐਨਸਾਈਕਲੋਪੀਡੀਆ ਸਿੱਖੀ ਵਿਕੀ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ।
2: ਤੁਸੀਂ ਕੈਲਗੋ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 93.3 ਤੇ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
1: ਸਿੱਖੀ ਵਿਰਸੇ ਦੇ ਵਾਰਸੋ, ਹੁਣ ਇਹ ਪ੍ਰੋਗਰਾਮ ਦੁਨੀਆਂ ਦੇ ਸਾਰੇ ਮੁਲਕਾਂ ਵਿੱਚ sikhnet.com ਦੇ ਚੈਨਲ 16 ਤੋਂ ਲਾਈਵ ਸੁਣਿਆ ਜਾ ਸਕਦਾ ਹੈ। ਜੇਕਰ ਆਪਸੀ ਪਾਸ ਸੈਟਾਲਾਈਟ ਹੈ ਤਾਂ ਤੁਸੀਂ ਇਹ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣ ਸਕਦੇ ਹੋ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ।
0: ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250 392 4312।

0: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਟੈਕਸ ਨੰਬਰ ਹੈ ਏਰੀਆ ਕੋਡ 250-392-3375। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ GWSSA@dallas.net। ਪ੍ਰੋਤਸਾਹਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬ ਪੇਜ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰੋ ਜੀ, ਸਾਡਾ ਵੈਬ ਪੇਜ ਪਤਾ ਹੈ www.singsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ।
1: ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।
0: ਪੰਜਾਬੀ ਜਵਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਦੀਪ ਕੌਰ,
2: ਸੰਦੀਪ ਕੌਰ,
3: ਪਲਵਿੰਦਰ ਕੌਰ
0: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਫਤਿਹ ਪਾਈ ਆ ਤੇ ਫਤਿਹ ਬੁਲਾਈ ਹੈ ਉਸ ਸਮੇਂ ਉਹ ਕਹਿੰਦੇ ਮੈਨੂੰ ਪਤਾ ਮੈਂ ਚੱਲਿਆ ਤਾਂ ਕਰਕੇ ਜਵਾਬ ਦੇਣ ਲੱਗਿਆ ਕਿਉਂਕਿ ਮੈਨੂੰ ਪਤਾ ਹੈ ਮੇਰੀ ਸਾਰੀ ਜ਼ਿੰਦਗੀ 'ਚ ਕੋਈ ਦਾਗ ਨਹੀਂ ਲੱਗਿਆ। ਜੇ ਮਨ ਡੋਲ ਜਾਂਦਾ ਤਾਂ ਲੋਕਾਂ ਨੇ ਦਾੜੀ ਨੂੰ ਮਾੜਾ ਕਹਿਣਾ ਸੀ, ਤੇਰੇ ਕੁੱਤੇ ਦੀ ਪੂਛ ਦਾੜੀ ਨਾਲੋਂ ਚੰਗੀ ਹੋ ਜਾਣੀ ਸੀ। ਸੱਚ ਜਾਣਿਓ ਜਿਨ੍ਹਾਂ ਦੇ ਜੀਵਨ ਵਿੱਚ ਦਾਗ ਹਨ, ਜਿਨ੍ਹਾਂ ਨੇ ਬਾਣਾ ਪਾ ਕੇ, ਜਿਹੜੇ ਸਾਧੂ ਬਣ ਕੇ, ਜਿਹੜੇ ਚੋਲੇ ਪਵਾ ਕੇ ਤੇ ਦਾਗ ਲਵਾ ਚੁੱਕੇ ਨੇ, ਉਹਨਾਂ ਦੀਆਂ ਦਾੜੀਆਂ ਨਾਲੋਂ ਕੁੱਤਿਆਂ ਦੀਆਂ ਪੂਛਾਂ ਚੰਗੀਆਂ ਨੇ। ਅੱਜ ਸਤਨਾਮ
3: ਸ੍ਰੀ ਵਾਹਿਗੁਰੂ ਸ੍ਰੀ ਅਕਾਲ
2: ਚੰਗੀਆਂ ਨੇ। ਜੇ ਦਾਗ ਲੱਗ ਗਿਆ ਫਿਰ ਤੇ ਸੱਚਮੁੱਚ ਕੁੱਤੇ ਦੀ ਪੂਛ ਚੰਗੀ ਹੋ ਗਈ, ਪਰ ਜੇ ਇਹ ਦਾੜੀ ਬੇਦਾਗ ਲੰਘ ਚਲੀ ਜਾਵੇ, ਕੋਈ ਲੱਗੇ ਨਾ ਜੀਵਨ ਵਿੱਚ ਦਾਗ, ਫਿਰ ਸਾਧ ਸੰਗਤ ਜੀ ਇਸ ਦਾੜੀ ਨੂੰ ਵੀ ਪੂਜਿਆ ਜਾਏਗਾ, ਇਹਦਾ ਵੀ ਸਤਿਕਾਰ ਹੋਏਗਾ, ਇਹਦਾ ਵੀ ਸਤਿਕਾਰ ਹੋਏਗਾ। ਬੜਾ ਉੱਚਾ ਹੈ ਇਸੇ ਕਰਕੇ ਆਓ ਇਹਦਾ ਅੱਗੇ ਲੈ ਗਿਆ ਮੈਂ ਵਿਚਾਰ ਔਖੀ ਮੰਜ਼ਿਲ।

0: मंजिल कोई सौखी नहीं, इस मंजिल तक पहुंचना कोई सुख है, विरले विरले पहुंच दे। किन्हीं बन गया कांसी तांबा, किन्हीं लौंग सुपारी, संतो बन गया नाम गोविंद का ऐसी खेप, तो ध्यान दे, एकाग्रता बना के रखो। अजित प्रमाण ही सुन रहे थे, कई प्रेमियों ने सोचा है कि चलो फकीरां दी गल सुन ली हुण बसे नहीं, बथेरा कुछ करना है।
1: श्री वाहेगुरु।
0: कई इन्ने के नाल ही रट जांदे आ कि चलो कानू लत्तां दर्द होणगीआं जे बहुता समां बैठां चलीए फिर छेती, बिस्तरा जी डीकदे ने इत्थों
1: सतगुरु,
0: बैड डीकदा है विराम कर ला आ के, उस करके इत्थे बहन नहीं दिंदा। इनू कलजुग कहिंदे ने इत्थों सतना।
1: श्री वाहेगुरु।
0: सतगुरु कहिंदे तू बाहर रहना है, कहिंदा जी सत बचन कलजुग तू साडे दरबार च नहीं आउणा, कहिंदा जी ठीक है आई ना, कहिंदा नहीं हाँ इन्ना कृपा कर दियो भी जोड़िया विच, कहिंदे जी ठीक है। वेखिए ही असीं जोड़िया च रहिंदा है, रहिंदा जोड़िया विच, पर समाप्ति होने की देर जो देग वर्दी वेखो फिर की रौला पैंदा, उस समय वह असर हो जाता, कलयुग का पहरा आ जाता साढ़े ते। पर कई जिन्हों के कर्म एडे माड़े ने उन्होंने इतने भी असर कर जाता है, इतने भी कलयुग अपना प्रभाव विखाई देता है। सचखंड बैठे भी असी स्वर्ग क्षमा करना, सचखंड बैठे भी असी कलयुग का ही आनंद माणते हैं, असी कलयुग के समझ लो बैठे हैं, असी नरकों के ही बैठे हैं, सचखंड बैठे भी नरकों वाला ही हिसाब किताब है। क्यों? क्योंकि मन नहीं जुड़े, तो मन जोड़ना बड़ा आनंद दे रही है। गल फकीरी भी चल रही है, भाई लहना जी गुरु अंगद देव महाराज बने, पर किवें बने? चाकरी की, चाकरी किवें की? फकीर बने, लकीर मार दी दुनिया वाले पास, गल ही फिर बनती है पहला लकीर बची। ये दुनिया मुकामे फानी, एदा मुकाम की है? कुछ भी नहीं। साथ संगत मार लकीर होए मना, तू तो छड़ दुनिया का खैड़। गुरु अंगद देव महाराज विचरते ने, देवी उपासना करते ने पिछों पर ऐदकी, चलो तुम कई प्रेमी हा पिछे दवान जे लंघे ने, पर पिंड इतिहास बचा रहा सी कि भाई लहना जिन्हों भाई सिंह की संगत होई, संगत की रंगत कड़ी तो उन्होंने गुरु नानक के दर्शन करने वास्ते आए। गुरु नानक साहब के जो कोल आए थी फिर उन्होंने परख बड़ी की थी। ये मंजिल तक पहुँचने योग्य है, ये इस गद्दी के मालक बनने योग है, परखा कीतिया। ये भी आप कह सकते हैं सतगुरु खुद रब सन, गुरु अंगद देव महाराज धुर तो गुरु सन, पर उन्होंने परखा कसवटियां झलिया ने, गुरसिखा तू भी कसवटियां झलण योगा बन जावे। इस करके परखा हुई ने, हर इम्तिहान चो पास होए ने, साडे वास्ते पूरने पाउण वास्ते भी डोली ना मन कायम रखी। गुरु नानक साहब ने जे किते चलदे चलदिया ने लोटा पानी च सुटता, पानी च लोटा सुटता चिक्कड़, जांदिया जांदिया गड़वा पानी दे विच सुटता चिक्कड़ दे विच, ते आवाज दित्ती श्री चंद जी चुक लिया, कहिंदे महाराज चुकना ही सी पर सुटना कादे वास्ते, सुटिया क्यों है? कहिंदे लियाओ चुक के, महाराज एहो जे जिन्ने कहोगे लिया देंगे, कोई गल ही नहीं, चलो चलीए, मैं तो यही लैना है। कहिंदे जी फिर मैनू कहदे तो तंग कर दिओ, सेवादार बथेरे ने, इन्हां नू कहो। लक्ष्मी दास तू दस, ओही जवाब वड्डे भरा कमाई बड़ी सी, ये मत सोच लैना बाबा श्री चंद जी की कमाई बहुत ज्यादा है, बहुत ज्यादा कमाई सी बाबा श्री चंद जी की, पर भाई लहना जी सत बचन दे अधिकारी सन्ना खुश सपना। कह लो ये गुरु नानक दियां खेडा सन, गुरु नानक साहब की मौज थी, ये गुरु नानक का घर बख्शिश पुत्रां ते ही नहीं करता, ये सेवक ते करता। हर कोई पुत्रां वास्ते सोचता पर सतगुरां ने सेवकां बारे सोचा, पुत्रां बारे। हुण साध संगत ਲੋਟਾ ਸੁੱਟਦਾ ਹੋਰਾਂ ਨੂੰ ਆਵਾਜ਼ ਮਾਰੀ ਨਾ ਗੱਲ ਬਣੀ, ਲੈਣਾ ਜੀ ਵੱਲ ਇਸ਼ਾਰਾ ਕਰਨ ਦੀ ਦੇਰ ਸੀ, ਸਣੇ ਕੱਪੜੀ ਛਾਲ ਮਾਰਤੀ, ਲਿਆਂਦਾ ਕੱਪੜਾ ਉਹ ਲੋਟਾ ਕੱਢ ਕੇ ਭਾਈ ਲੈਣਾ ਜੀ ਹਰ ਨਾਲ ਦੇ ਕਿ ਮਹਾਰਾਜ ਇਹਨੂੰ ਕੱਪੜੇ ਲਪੇੜਦੇ ਸਾਰੇ ਕੀ ਖੇਡ ਵਰਤਾਈ ਹੈ? ਕਹਿੰਦੇ ਮੈਂ ਵੇਖਣਾ ਸੀ, ਮੈਨੂੰ ਹੁਣ ਪਤਾ ਲੱਗ ਗਿਆ ਜੇ ਇਹ ਲੋਟਾ ਕੱਢ ਸਕਦਾ ਤੇ ਵਿਸ਼ੇ ਵਿਕਾਰਾਂ ਦੇ ਚਿੱਕੜ ਦੇ ਵਿੱਚੋਂ ਲੱਖਾਂ ਲੋਕਾਂ ਨੂੰ ਇਹ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆਂ ਹੋਇਆਂ ਨੂੰ ਵੀ ਕੱਢ ਸਕਦਾ, ਇਹ ਕੱਢ ਕੇ ਸੱਚਖੰਡ ਤੱਕ ਪਹੁੰਚਾ ਸਕਦਾ। ਮੈਨੂੰ ਪਤਾ ਇਹਦੇ ਵਿੱਚ ਪਾਵਰ ਹੋ ਗਈ, ਕਿਰਪਾ ਹੋ ਗਈ ਸਤਿਗੁਰਾਂ ਦੀ। ਤੇ ਭਾਈ ਲਹਿਣਾ ਜੀ ਨੇ ਹਰ ਬਚਨ ਮੰਨਿਆ, ਹਰ ਬਚਨ, ਸੱਤ ਬਚਨ ਦੇ ਅਧਿਕਾਰੀ ਹੋਏ। ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀਏ। ਲੰਗਰ ਕਰਤਾ ਬੰਦ, ਕਹਿੰਦੇ ਪ੍ਰਸ਼ਾਦਾ ਇੱਕ ਟਾਈਮ ਵਰਤੂ। ਕਰਤਾਰਪੁਰ ਜਿਹੜੇ ਲੰਗਰ ਖਾਣ ਵਾਲੇ ਸੀ ਭੱਜ ਗਏ ਸਾਰੇ, ਕਿਤੇ ਰਹਿ ਕੇ ਕਰਨਾ ਜੇ ਪ੍ਰਸ਼ਾਦਾ ਹੀ ਨਹੀਂ ਮਿਲਦਾ, ਜੇ ਪ੍ਰਸ਼ਾਦਾ ਹੀ ਨਹੀਂ ਮਿਲਣਾ ਤੇ ਰਹਿ ਕੇ ਕੀ ਕਰਨਾ? ਕਈ ਭੱਜ ਗਏ ਪ੍ਰਸ਼ਾਦੇ ਦੇ ਪ੍ਰੇਮੀ ਸੀ ਜਿਹੜੇ ਭੁੱਖ ਨਾ ਸਹਾਰ ਸਕੇ। ਉਦੋਂ ਬਾਅਦ ਮਹਾਰਾਜ ਨੇ ਲੰਗਰ ਇੱਕ ਟਾਈਮ ਹੀ ਬੰਦ ਕਰਤਾ, ਕਹਿੰਦੇ ਦੋ ਦਿਨਾਂ ਪਿੱਛੋਂ ਬਣਿਆ ਕਰੂ, ਇੱਕ ਦਿਨ ਗੈਪ ਪਾ ਕੇ ਅਗਲੇ ਦਿਨ ਲੰਗਰ ਬਣੋ। ਹੋਰ ਭੱਜ ਗਏ, ਵਿਰਲੇ ਵਿਰਲੇ ਰਹਿ ਗਏ, ਸੰਗਤਾਂ ਵੀ ਬਹੁਤ ਘੱਟ। ਜਿਹੜੇ ਪੱਕੇ ਨੇ ਉਹ ਨਹੀਂ ਛੱਡਦੇ ਖੇੜਾ, ਉਹਨਾਂ ਨੂੰ ਤੇ ਪਤਾ ਜਿੰਨੀਆਂ ਮਰਜ਼ੀ ਪਰਖਾਂ ਕਰ ਲਓ। ਬਾਬਾ ਸ਼੍ਰੀ ਚੰਦ ਜੀ ਵਰਗੇ ਲਹਿਣਾ ਜੀ ਕਹੋ ਮਹਾਰਾਜ ਨੂੰ ਵੀ ਇੰਜ ਕਿਉਂ ਕਰਦੇ ਨੇ, ਲੰਗਰ ਪੱਕਣ ਦਿਓ, ਸੰਗਤ ਆਉਂਦੀ ਹੈ ਛੱਡਦੀ। ਮਹਾਰਾਜ ਨੂੰ ਆਖਿਆ, ਮਹਾਰਾਜ ਕਹਿੰਦੇ ਨਹੀਂ ਅੱਜ ਲੰਗਰ ਨਹੀਂ, ਮਠਿਆਈਆਂ ਛਕਾਇਆ ਕਰਾਂਗੇ। ਮਠਿਆਈ ਦਰਖਤ ਦੇ ਥੱਲੇ ਖੜੇ ਨੇ, ਆਵਾਜ਼ ਦਿੱਤੀ ਸ਼੍ਰੀ ਚੰਦ ਜੀ ਦਰਖਤ ਤੇ ਚੜ੍ਹੋ ਤੇ ਮਠਿਆਈ ਝਾੜੋ, ਦਾਣੀ ਹਿਲਾਓ। ਮਹਾਰਾਜ ਦਰਖਤਾਂ ਤੋਂ ਕਿਤੇ ਮਠਿਆਈਆਂ ਚਿਗੀਆਂ ਨੇ, ਇਹ ਹੋ ਸਕਦਾ? ਛੋਟੇ ਪੁੱਤਰ ਨੂੰ ਆਵਾਜ਼ ਮਾਰੀ, ਸਿਰ ਹਿਲਾਤਾ, ਲੈਣਿਆ ਤੂੰ ਚੜ੍ਹ ਜਾ। ਭਾਈ ਲੈਣਾ ਜੀ ਲੱਗੇ ਚੜ੍ਹਨ, ਜਦੋਂ ਚੜ੍ਹਨ ਲੱਗੇ ਤੇ ਬਾਬਾ ਸ਼੍ਰੀ ਚੰਦ ਜੀ ਨੇ ਬਾਂਹ ਤੋਂ ਫੜ ਲਿਆ, ਕਹਿੰਦੇ ਤੂੰ ਵੀ ਸਾਡੇ ਪਿਓ ਮਗਰ ਲੱਗ ਗਿਆ, ਉਹ ਤੇ 70-72 ਹੋਇਆ ਜੀ, ਤੇ ਤੂੰ ਵੀ ਮਗਰ ਹੀ ਲੱਗ ਗਿਆ। ਕਹਿੰਦੇ ਮੈਨੂੰ ਨਹੀਂ ਪਤਾ, ਗੁਰੂ ਨਾਨਕ ਦਾ ਹੁਕਮ ਅਟਲ ਹੈ, ਜੇ ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹ ਬਸ ਪੂਰੇ ਹੋਏ। ਹੋਇਆ ਵੀ ਇਸੇ ਤਰ੍ਹਾਂ, ਮਠਿਆਈਆਂ ਵੀ ਦਿੱਤੀਆਂ, ਸਤਿਗੁਰਾਂ ਦੇ ਵਿੱਚ ਪਾਵਰ ਸੀ। ਪਰ ਸਮਝਦਾ ਕੋਈ ਵਿਰਲਾ ਵਿਰਲਾ ਹੈ। ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਆਏ, ਸਿਰ ਝੁਕਾਇਆ, ਮੱਥਾ ਟੇਕਿਆ, ਦੀਵੇ ਜਗਾਏ, ਲੰਗਰ ਲਾਏ, ਖੰਡ ਪਾਠ ਕਰਾਏ, ਬਸ ਫਿਰ ਮਹੱਲੇ ਚੜ੍ਹਾਏ ਤੇ ਇੱਥੇ ਤੱਕ ਹੀ ਸੀਮਤ ਹੈ। ਕੋਈ ਸਮਰੱਥ ਗੁਰੂ ਸਮਝ ਕੇ ਬਚਨ ਤੇ ਕੋਈ ਵਿਰਲਾ ਵਿਰਲਾ ਮੰਨਿਆ, ਜਿਹਨੂੰ ਪਤਾ ਹੈ ਕਿ ਸਤਿਗੁਰੂ ਸੁਣਦੇ ਵੀ ਨੇ, ਸਤਿਗੁਰੂ ਵੇਖਦੇ ਵੀ ਨੇ, ਸਤਿਗੁਰੂ ਬੋਲਦੇ ਵੀ ਨੇ, ਸਤਿਗੁਰੂ ਛਕਦੇ ਵੀ ਨੇ, ਉਹਨਾਂ ਦੀ ਭਾਵਨਾ ਹੈ, ਉਹ ਹੁੰਦੇ ਵਿਰਲੇ ਵਿਰਲੇ। ਹੁਣ ਸਾਧ ਸੰਗਤ ਜੀ, ਭਾਈ ਲਹਿਣਾ ਜੀ ਨੇ ਹਰ ਬਚਨ ਮੰਨੇ, ਪਰ ਜਿਨ੍ਹਾਂ ਨੇ ਮੰਨ ਲਿਆ

0: ਬੜੀਆਂ ਪਰਖਾਂ ਕੀਤੀਆਂ ਸਤਿਗੁਰਾਂ ਨੇ। ਇੱਕ ਆਖਰੀ ਪਰਖ ਸੀ ਭਾਈ ਲੈਣਾ ਜੀ ਦੀ, ਆਖਰੀ ਪਰਖ ਉਹ ਕੀ ਸੀ? ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਮੁਰਦਾ ਖਾਣਾ, ਮੁਰਦਾ। ਮਹਾਰਾਜ ਨੇ ਇੱਕ ਧਾਨਕ ਦਾ ਰੂਪ ਧਾਰਨ ਕਰ ਲਿਆ, ਹੱਥ ਵਿੱਚ ਇੱਕ ਸੋਟਾ ਫੜ ਲਿਆ, ਕੱਪੜੇ ਪਾ ਲਏ, ਪੰਜ ਚਾਰ ਕੁੱਤੇ ਮਗਰ ਲਾ ਲਏ, ਤੁਰੇ ਜਾਂਦੇ ਨੇ, ਜਿਹੜਾ ਵੀ ਆਵੇ ਡਾਂਗ ਮਾਰਦੇ ਨੇ ਅੱਗੋਂ ਭੱਜਿਆ ਕਰਨ ਪਿੱਛੇ। ਅਤੇ ਸਤਿਗੁਰਾਂ ਨੇ ਉਸ ਸਮੇਂ ਪਰਖ ਕਰਨੀ ਸੀ, ਸਾਰੇ ਨਾਲ ਨਾਲ ਤੁਰੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਨੇ ਆਖਿਆ ਭੱਜ ਜਾਓ ਇੱਥੋਂ, ਕਈ ਤੋਂ ਕਈ ਤਾਂ ਡਾਂਗਾਂ ਤੋਂ ਡਰਦੇ ਭੱਜ ਗਏ। ਮਹਾਰਾਜ ਹੋਰ ਅੱਗੇ ਗਏ, ਮਹਾਰਾਜ ਨੇ ਆਪਣੀ ਐਸੀ ਖੇਡ ਵਰਤਾਈ, ਮਾਇਆ ਹੀ ਮਾਇਆ ਖੰਡਾ ਦਿੱਤੀ ਧਰਤੀ 'ਤੇ। ਕਈਆਂ ਨੇ ਵੇਖਿਆ ਮਾਇਆ ਖੰਡੀ ਪਈ ਹੈ, ਝੋਲੀਆਂ 'ਚ ਭਰ ਕੇ ਅਤੇ ਉਹ ਲੈ ਆਏ। ਥੋੜ੍ਹਾ ਅੱਗੇ ਗਏ, ਚਾਂਦੀ ਦੀਆਂ ਸ਼ਰਫੀਆਂ ਵਿਛਾਤੀਆਂ, ਚਾਂਦੀ ਲੈ ਕੇ ਮੁੜ ਆਏ। ਥੋੜ੍ਹਾ ਅੱਗੇ ਗਏ ਅਤੇ ਸੋਨੇ ਦੀਆਂ ਅਸ਼ਰਫੀਆਂ ਵਿਛਾਤੀਆਂ, ਕਈ ਸੋਨੇ ਦੀਆਂ ਸ਼ਰਫੀਆਂ ਲੈ ਕੇ ਆ ਗਏ। ਫਿਰ ਵੀ ਬਾਬਾ ਬੁੱਢਾ ਜੀ, ਭਾਈ ਲਹਿਣਾ ਜੀ, ਇੱਕ ਦੋ ਸੇਵਾਦਾਰ ਹੋਰ ਵੀ ਨਾਲ ਨੇ, ਜਦੋਂ ਵੇਖਿਆ ਅਜੇ ਵੀ ਨਾਲ ਨਾਲ, ਅਜੇ ਵੀ ਪਿੱਛੇ ਨਹੀਂ ਮੁੜੇ। ਕਹਿੰਦੇ ਚਲੇ ਜਾਓ। ਕਹਿੰਦੇ ਮਹਾਰਾਜ ਤੁਹਾਨੂੰ ਛੱਡ ਕੇ ਜਾਈਏ ਕਿੱਥੇ? ਅੱਛਾ, ਜੇ ਮੇਰੇ ਬਣਨਾ ਚਾਹੁੰਦੇ ਹੋ, ਉਹ ਸਾਹਮਣੇ ਪਿਆ ਮੁਰਦਾ, ਮੁਰਦਾ ਖਾਓ, ਲਾਸ਼ ਪਈ ਹੈ ਸਾਹਮਣੇ, ਬਦਬੂ ਆਉਂਦੀ ਉਹਦੇ ਵਿੱਚ, ਕੱਪੜਾ ਉੱਤੇ ਪਾਇਆ ਹੋਇਆ, ਆਲੇ ਦੁਆਲੇ ਮੱਖੀਆਂ ਭਿਣਕ ਰਹੀਆਂ। ਇਹ ਖਾਣੀ ਪੈਣੀ ਹੈ ਤੁਹਾਨੂੰ, ਸਾਰਿਆਂ ਦੀਆਂ ਨੀਵੀਆਂ ਪੈ ਗਈਆਂ, ਇਕੱਲੇ ਭਾਈ ਲਹਿਣਾ ਜੀ ਨਿਤਰੇ ਆਖੇ ਸਤਨਾਮ
1: ਸ੍ਰੀ ਵਾਹਿਗੁਰੂ।
0: ਲਾਸ਼ ਦੇ ਕੋਲ ਖੜ ਕੇ ਜਾ ਕੇ, ਹੁਣ ਕੋਲ ਖਲੋਤੇ ਨੇ, ਲਾਸ਼ ਸਾਹਮਣੇ ਪਈ ਹੈ, ਕਿਧਰੇ ਸੱਜੇ ਪਾਸੇ ਕਦੀ ਖੱਬੇ ਪਾਸੇ, ਉਹ ਲੈਣੇ ਆ ਖਾਂਦਾ ਕਿਉਂ ਨਹੀਂ? ਭਾਈ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਮੈਂ ਇਹ ਹੁਕਮ ਚਾਹ, ਮੈਨੂੰ ਦੱਸੋ ਵੀ ਪੈਰਾਂ ਵਾਲੇ ਪਾਸੋਂ ਖਾਵਾਂਗੇ, ਸਿਰ ਵਾਲੇ ਪਾਸੋਂ ਖਾਵਾਂਗੇ? ਪੈਰਾਂ ਵਾਲੇ ਪਾਸਿਓਂ ਖਾਵਾਂਗੇ, ਸਿਰ ਵਾਲੇ ਪਾਸਿਓਂ, ਜਿੱਧਰੋਂ ਮਰਜ਼ੀ ਖਾ ਲੈ। ਜਦੋਂ ਲੱਗੇ ਕੱਪੜਾ ਚੁੱਕਣ, ਇੱਥੋਂ ਤੱਕ ਵੀ ਇਤਿਹਾਸ ਕਾਰਨ ਲਿਖਿਆ ਵੀ ਕੜਾਹ ਪ੍ਰਸ਼ਾਦ ਦੀ ਦੇਗ ਬਣ ਗਈ ਹੈ। ਫਿਰ ਸਤਨਾਮ
1: ਬਖਸ਼ਿਸ਼।
0: ਹੋਰ ਸਤਿਗੁਰਾਂ ਨੇ ਕੋਈ ਮੁਰਦੇ ਨਹੀਂ ਸੀ ਖਵਾਉਣੇ, ਕੇਵਲ ਆਪਣੇ ਪਿਆਰਿਆਂ ਦੀ ਪਰਖ ਕਰਕੇ ਵੇਖਣੀ। ਤੇ ਗੁਰੂ ਨਾਨਕ ਸਾਹਿਬ ਨੇ ਹਰ ਪਰਖ, ਬੜੀਆਂ ਕਸਵੱਟੀਆਂ ਲਾਈਆਂ, ਬੜੀਆਂ ਪਰਖਾਂ ਕੀਤੀਆਂ। ਭਾਈ ਲਹਿਣਾ ਜੀ ਹਰ ਪਰਖ ਚੋਂ ਪਾਸ ਹੋਏ। ਮੇਰੇ ਕਹਿਣ ਦਾ ਭਾਵ, ਅਸੀਂ ਵੀ ਅੱਜ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਸਿਰਫ ਇੰਨੀ ਸਿੱਖਿਆ ਲੈ ਲੈਣੀ ਹੈ, ਮੁਰਦੇ ਖਾਣੇ ਨਹੀਂ ਪੈਣੇ ਸਾਨੂੰ ਅੱਜ। ਸਾਧ ਸੰਗਤ ਜੀ, ਉਹ ਪਰਖਾਂ ਜਿਹੜੀਆਂ ਗੁਰੂ ਅੰਗਦ ਦੇ ਮਹਾਰਾਜ ਨੇ ਕਸਵੱਟੀਆਂ ਲੱਗੀਆਂ, ਉਹ ਅਸੀਂ ਨਹੀਂ ਝੱਲ ਸਕਦੇ, ਸਿਰਫ ਸਤ ਬਚਨ ਦੇ ਅਧਿਕਾਰੀ ਬਣ ਜੀ, ਉਹੀ ਬਹੁਤ ਹੈ। ਖੁਸ਼ ਸਤਨਾਮ। ਅਸੀਂ ਇੰਨਾ ਹੀ ਕਹਿ ਦਿਆ ਕਰੀਏ ਸੱਚੇ ਪਾਤਸ਼ਾਹ, ਜੋ ਕਰਨਾ ਚੰਗਾ ਕਰਨਾ, ਇੰਨਾ ਹੀ ਬੜਾ ਹੈ। ਇਹ ਸਭ ਤੋਂ ਵੱਡਾ ਸਤਿਗੁਰਾਂ ਦੀ ਇਸ ਗੱਲ 'ਤੇ ਖੁਸ਼ੀ ਹੋਏਗੀ, ਅਤੇ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਫਾਇਦਾ ਵੀ ਪਾਉਂਦਾ। ਗੁਰੂ ਅੰਗਦ ਦੇ ਮਹਾਰਾਜ ਸੱਤ ਬਚਨ ਦੇ ਅਧਿਕਾਰੀ ਸਨ, ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਤਾਂ ਬਣੇ। ਜੇ ਅਸੀਂ ਵੀ ਗੁਰੂ ਅੱਗੇ ਸੱਤ ਬਚਨ ਕਹਿ ਦਿਆਂਗੇ, ਅਸੀਂ ਵੀ ਮਨਪੁਰਖਾਂ ਤੋਂ ਗੁਰਮੁਖ ਤਾਂ ਬਣੇ, ਅਤੇ ਮਹਾਰਾਜ ਦੀ ਪਦਵੀ ਮਿਲੀ, ਸਾਨੂੰ ਵੀ ਸੱਚਖੰਡ ਵਿੱਚ ਬਹਿਣ ਜੋਗੀ ਥਾਂ ਮਿਲ ਜਾਏਗੀ। ਅਸੀਂ
1: ਸਤਨਾਮ।
0: ਗੁਰੂ ਨਾਨਕ ਦੀ ਗੱਦੀ ਮਿਲੀ, ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੀ ਗੱਦੀ ਮਿਲੀ, ਸਾਨੂੰ ਗੁਰੂ ਨਾਨਕ ਦੀ ਪੁਰੀ ਮਿਲੇਗੀ ਜੇ ਹੁਕਮ ਮੰਨ ਲਾਂਗੇ। ਹੁਕਮ ਕੀ ਹੈ ਹੁਣ? ਜਿਹੜਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਉਹੀ ਗੁਰੂ ਨਾਨਕ ਦਾ ਹੁਕਮ ਹੈ, ਉਹੀ ਗੁਰੂ ਅੰਗਦ ਦੇਵ ਮਹਾਰਾਜ ਦਾ ਹੁਕਮ ਹੈ, ਉਹੀ ਗੁਰੂ ਅਰਜਨ ਦੇਵ ਮਹਾਰਾਜ, ਇੱਕੋ ਹੀ ਹੈ ਹੁਕਮ ਸਾਰਾ। ਜੋ ਗੁਰੂ ਨਾਨਕ ਦਾ ਹੁਕਮ ਹੈ, ਉਹੀ ਗੁਰੂ ਗੋਬਿੰਦ ਸਿੰਘ ਦਾ ਹੁਕਮ, ਇੱਕੋ ਹੀ ਹੈ। ਅਤੇ ਹੁਣ ਸਾਨੂੰ ਵੀ ਗੁਰੂ ਨਾਨਕ ਦੀ ਪੂਰੀ ਮਿਲ ਸਕਦੀ ਹੈ, ਪਰ ਕਿਵੇਂ? ਤਰੀਕਾ ਇੱਕੋ ਹੀ ਹੈ, ਇੱਕੋ ਹੀ ਤਰੀਕਾ ਹੈ। ਉਹ ਢੰਗ ਕਿਹੜਾ? ਸਦਾ ਬੇਨਤੀਆਂ ਕਰਦਾ, 460 ਦੇ ਨਾਮ ਆ ਗਏ, ਉਹ ਸੱਚਮੁੱਚ ਬਚਨ ਮੰਨ ਲਿਆ ਤੇ ਗੁਰੂ ਨਾਨਕ ਦੀ ਪੁਰੀ ਚ ਬਹਿਣ ਜੋਗੀ ਥਾਂ ਬਣਾਉਣ ਲੱਗੇ ਨੇ। ਕੱਲ ਨੂੰ ਉਹਨਾਂ ਅਮਰ ਦੀ ਦਾਤ ਮਿਲ ਜਾਣੀ ਹੈ, ਸਮਝ ਲਓ ਗੁਰੂ ਨਾਨਕ ਦੀ ਪੁਰੀ ਦੇ ਵਾਸੀ ਬਣ ਗਏ। ਜੇ ਰਹਿਤ ਮਰਿਆਦਾ ਚ ਰਹੇ, ਪੱਕੇ ਬਾਣੀ ਪੜ੍ਹਨ, ਸਿਮਰਨ ਕਰਨ, ਸਤਸੰਗ ਕਰਨ, ਤੇ ਸੱਚਮੁੱਚ ਇੱਕ ਦਿਨ ਗੁਰੂ ਨਾਨਕ ਦੀ ਪੁਰੀ ਵਿੱਚ ਸਮਾ ਜਾਣਗੇ। ਸਾਡੇ ਵਾਸਤੇ ਵੀ ਇਹ ਸਮਾਂ ਹੈ।

ਸਰਦਾਰ ਬਣਾਇਆ ਔਰ ਉਲਦਿਆਂ ਨੂੰ ਚਰਨੀ ਲਾਇਆ, ਗਿੱਦੜਾਂ ਤੋਂ ਸ਼ੇਰ ਬਣਾਇਆ, ਖਾਲਸਾ ਪੰਥ ਸਜਾਇਆ, ਸਾਡੇ ਤੋਂ ਸਾਰਾ ਸਰਬੰਸ ਲੁਟਾਇਆ, ਫਿਰ ਵੀ ਗੁਰੂ ਤੋਂ ਬਲਿਹਾਰ ਨਹੀਂ ਜਾਂਦੇ? ਅੱਜ ਕੱਲ੍ਹ ਦੇ ਗੁਰੂ ਜਿਨ੍ਹਾਂ ਦੀ ਕੁਰਬਾਨੀ ਕੋਈ ਨਾ ਮਗਰ ਲੱਗੇ ਤੁਰੇ ਫਿਰਦੇ।

ਸਤਿਗੁਰਾਂ ਤੋਂ ਲੱਖਾਂ ਵਾਰ ਬਲਿਹਾਰ ਜਾਈਏ ਜਿਨ੍ਹਾਂ ਨੇ ਏਡੀਆਂ ਕੁਰਬਾਨੀਆਂ ਕੀਤੀਆਂ। ਆਓ ਸਾਡਾ ਵਾਰ ਨੇ ਜਾਣਾ ਕੀ ਹੈ, ਪਰਿਕਰਮਾ ਕਰਨ ਦਾ ਅਰਥ ਹੁੰਦਾ ਵਾਰ ਨੇ ਜਾਣਾ, ਪਰ ਇਹ ਤੇ ਬਾਹਰੀ ਪਰਿਕਰਮਾ ਹੈ। ਆਪਣੇ ਮਨ ਨੂੰ ਗੁਰੂ ਤੋਂ ਵਾਰ ਦਿਓ, ਭਾਵ ਗੁਰੂ ਤੋਂ ਵਾਰ ਦਿੱਤਾ, ਜੋ ਗੁਰੂ ਕਹੇ ਉਸਦੇ ਮੁਤਾਬਕ ਆਪਣਾ ਜੀਵਨ ਕਰਨਾ, ਵਾਰ ਨਾ ਕਰਨਾ। ਕੀ ਵਾਰਨਾ? ਕੱਲ੍ਹ ਨੂੰ ਅਮਰ ਦਾ ਬਾਟਾ ਤਿਆਰ ਹੋ ਰਿਹਾ, ਵੱਧ ਤੋਂ ਵੱਧ ਸੰਗਤਾਂ ਆਪਣੇ ਮਨ ਬਣਾਓ ਤੇ ਨਾਮ ਲਿਖਾਓ, ਅੰਮ੍ਰਿਤ ਛਕ ਲਿਆ ਗੁਰੂ ਦੇ ਬਣ ਗਏ ਤੇ ਸਮਝ ਲਓ ਸਭ ਕੁਝ ਵਾਰ ਦਿੱਤਾ, ਸਭ ਕੁਝ ਵਾਰ ਦਿੱਤਾ। ਆਓ ਬੇਨਤੀ ਹੈ, ਮਨ ਬਣਾਓ ਭਾਈ, ਨਾਮ ਲਿਖਾਓ, ਸਤਿਗੁਰ ਕਿਰਪਾ ਕਰਨ। ਇਹ ਜੋ ਪੌਣੇ 500 ਦੇ ਜਿਹੜੇ ਨਾਮ ਆਏ ਨੇ, ਇਹ ਬਹੁਤ ਖੁਸ਼ੀ ਦੀ ਗੱਲ।

0: ਦੇਣਾ ਸਾਡੇ ਉੱਧਰ ਵਾਹਿਗੁਰੂ ਸਾਧ ਸੰਗਤ ਧਿਆਨ ਦਿਓ ਉੱਧਰ ਤੇ ਬਹੁਤ ਵਾਰ 920 ਸਾਧ ਸੰਗਤ ਜੀ 900 1000 ਮੈਂ ਦੱਸ ਕੇ ਟਿਆ 1850 ਬਹੁਤ ਗਿਣਤੀ ਸੰਗਤਾਂ ਅੰਮ੍ਰਿਤ ਛਕਦੀਆਂ ਹਨ ਸਾਧ ਸੰਗਤ ਜੀ 900 1000 ਮੈਂ ਦੱਸ ਕੇ ਸੰਗਤਾਂ ਅੰਮ੍ਰਿਤ ਛਕਦੀਆਂ ਹਨ ਪਰ ਇੱਧਰ ਤੇ ਸਾਧ ਸੰਗਤ 100 150 ਹੁਣ 225 ਸੀ ਤੇ ਮਹਾਰਾਜ ਦੀ ਕਿਰਪਾ ਪਹਿਲੀ ਦਫ਼ਾ ਤੁਹਾਡੇ ਕਪੂਰਥਲੇ ਇਲਾਕੇ 'ਚ ਹੋਰ ਦਾ ਤੇ ਮੈਨੂੰ ਪਤਾ ਨਹੀਂ ਪਰ ਸਾਡੇ ਜਵਾਨਾਂ ਵਿੱਚ ਪਹਿਲੀ ਵਾਰੀ ਕੱਲ੍ਹ ਨੂੰ ਇਹ ਬੜਾ ਭਾਰੀ ਅੰਮ੍ਰਿਤ ਸੰਚਾਰ ਹਾਂ ਇਹ ਬਹੁਤ ਵੱਡਾ ਉਪਰਾਲਾ ਕਈ ਪ੍ਰੇਮੀ ਇਹੋ ਜਿਹੇ ਨੇ ਜਿਨ੍ਹਾਂ ਨੇ 100 100 ਨੂੰ ਤਿਆਰ ਕੀਤਾ 50 50 ਨੂੰ ਤਿਆਰ ਕੀਤਾ ਇਦੋਂ ਵੀ ਵੱਧ ਜਿਹੜੇ ਜੁੜੇ ਹੋਏ ਨੇ ਦਿਨ ਰਾਤ ਇੱਕ ਕੀਤੀ ਹੋਈ ਹੈ ਇੱਕ ਨਾਮ ਲਿਖ ਲਿਆ ਦੋ ਲਿਖ ਲਏ ਬੇਨਤੀਆਂ ਕਰਦੇ ਨੇ ਸਮਝਾਉਂਦੇ ਨੇ ਮਨਾਉਂਦੇ ਨੇ ਬੜੇ ਮੰਨਦੇ ਨੇ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਬੇਨਤੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਧੰਨ ਭਾਗੀ ਉਹ ਬਣਾਓ ਤੇ ਵਿੱਚ 20% ਉਹਨਾਂ ਦੀ ਵੀ ਗਿਣਤੀ ਹੁੰਦੀ ਹੈ ਜਿਹੜੇ ਸਾਬਕਾ ਅੰਮ੍ਰਿਤਧਾਰੀ ਉਹਨਾਂ ਨੂੰ ਵੀ ਬੇਨਤੀ ਭਾਈ ਦੁਬਾਰਾ MLA ਬਣਨ ਵਾਸਤੇ ਨਾ ਸਾਬਕਾ MLA ਨੂੰ ਦੁਬਾਰਾ MLA ਬਣਨ ਵਾਸਤੇ ਬਹੁਤ ਵੱਡੀ ਮਿਹਨਤ ਕਰਨੀ ਪੈਂਦੀ ਸਾਧ ਸੰਗਤ ਇੱਕ ਸਰਪੰਚ ਨੂੰ ਦੁਬਾਰਾ ਸਰਪੰਚ ਬਣਨ ਵਾਸਤੇ ਵੇਖੋ ਕਿਵੇਂ ਤਰਲੇ ਕਰਨੇ ਪੈਂਦੇ ਆ ਇੱਥੇ ਸਾਬਕਾ ਅੰਮ੍ਰਿਤਧਾਰੀ ਨੂੰ ਦੁਬਾਰਾ ਅੰਮ੍ਰਿਤਧਾਰੀ ਬਣਨ ਵਾਸਤੇ ਕਿੰਨੀ ਕੁ ਮਿਹਨਤ ਹੈ 5 ਪਿਆਰਿਆਂ ਸਾਹਮਣੇ ਪੇਸ਼ ਹੋਣਾ 5 ਪਿਆਰਿਆਂ ਨੇ ਕਹਿਣਾ 11 ਦਿਨ ਭਾਂਡੇ ਮਾਂਜਣੀ ਜਾਂ ਜੋੜੇ ਝਾੜਨੀ ਇਹੋ ਜਿਹੀ ਸੇਵਾ ਹੀ ਲਾਉਣਗੇ ਬਸ ਫਿਰ ਨਾਲ ਦੀ ਨਾਲ ਬਖਸ਼ੇ ਜਾਵਾਂਗੇ ਸਤਿਗੁਰੂ ਦੀ ਕਿਰਪਾ ਹੋ ਜਾਣੀ ਹੈ ਦੁਬਾਰਾ ਅੰਮ੍ਰਿਤਧਾਰੀ ਤੇ ਜਿਹੜੇ ਹੈਗੇ ਇਹਨਾਂ ਵਿੱਚ ਉਹ ਮਨ ਬਣਾਓ ਇੱਕ ਬੇਨਤੀ ਕਰਾਂ ਥੋੜੀ ਜਿਹੀ ਕਰੜੀ ਹੈ ਭਾਈ ਮਹਾਂ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਅੱਖਾਂ ਖੋਲ ਕਹਿੰਦੇ ਜੀ ਖੋਲਾਂਗੇ ਮਹਾਰਾਜ ਜੀ ਕਹਿੰਦੇ ਅੱਖਾਂ ਖੋਲ ਕਹਿੰਦਾ ਮਹਾਰਾਜ ਤੁਹਾਡੇ ਵੱਲ ਵੇਖਾਂ ਕਿਵੇਂ ਸ਼ਰਮ ਆਉਂਦੀ ਹੈ ਕਿਉਂ ਕਿਉਂਕਿ ਮੈਂ ਤਾਂ ਬੇਮੁੱਖ ਹੋ ਕੇ ਆ ਗਿਆ ਸਾਂ ਬੇਮੁੱਖ ਹੋ ਕੇ ਆ ਗਿਆ ਸਾਂ ਮੈਨੂੰ ਸ਼ਰਮ ਆਉਂਦੀ ਹੈ ਮੈਂ ਤੁਹਾਡੇ ਵੱਲ ਵੇਖਾਂ ਕਿਵੇਂ ਭਾਈ ਮਹਾਂ ਸਿੰਘ ਵੇਖਦਾ ਨਹੀਂ ਨਾਲੇ ਧਿਆਨ ਦੇਣਾ ਸਾਰੇ ਸਰੀਰ ਤੇ ਫੱਟ ਲੱਗੇ ਪਏ ਸਰੀਰ ਛਾਨਣੀ ਛਾਨਣੀ ਹੋਇਆ ਪਿਆ ਤਾਂ ਵੀ ਮਹਾਂ ਸਿੰਘ ਉੱਪਰ ਨਹੀਂ ਵੇਖਦਾ ਮਹਾਰਾਜ ਤੋਂ ਸ਼ਰਮ ਆਉਂਦੀ ਹੈ ਇੱਥੇ 10 10 ਵਾਰੀ ਛੱਗੀ ਫਿਰਦੇ ਨੇ ਚੌੜੇ ਹੋ ਕੇ ਅੱਗੇ ਬਹਿੰਦੇ ਨੇ ਅੰਜ ਬਸ਼ਰਮ ਆਉਣਾ ਸੀ ਇਹ ਕਰੜਾ ਜਿਹਾ ਬੱਚਾ ਵੀ ਲੱਗਦਾ ਹੈ ਪਰ ਮੇਰੀ ਬੇਨਤੀ ਹੈ ਸ਼ਰਮ ਕਰਨੀ ਸਤਿਗੁਰੂ ਸਾਹਮਣੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਨੇ ਅੰਮ੍ਰਿਤ ਛੱਕ ਗਿਆ ਟੁੱਟ ਗਿਆ ਸੀ ਬੇਮੁੱਖ ਹੋ ਗਿਆ ਕਹਿੰਦੇ ਸਰੋਪਾ ਲੈ ਲਓ ਚੌੜਾ ਹੋਇਆ ਹੁੰਦਾ ਭੱਜਿਆ ਸਰੋਪਾ ਦੇ ਦੇ ਉਹ ਕਈ ਸ਼ਰਮ ਲੈ ਗਈ ਉਸੇ ਸਟੇਜ ਤੇ ਚੜ੍ਹਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਪਰਨ ਕੀਤਾ ਸੀ ਸੱਚੇ ਪਾਤਸ਼ਾਹ ਜਿੱਥੋਂ ਤੁਹਾਡਾ ਹੈ ਸਿਰ ਤੁਹਾਡਾ ਠੇਕੇ ਤੇ ਜਾ ਕੇ ਡੋਲ ਗਿਆ ਫਿਰ ਚੌੜਾ ਹੋਇਆ ਫਿਰ ਤੱਕ ਅੱਗੇ ਬਹਿੰਦਾ ਇੰਦਾ ਕਰਕੇ ਨਹੀਂ ਨਹੀਂ ਇਹ ਬੇਨਤੀ ਪ੍ਰਵਾਨ ਕਰੋ ਬੈਠੋ ਅੱਗੇ ਭਾਵੇਂ ਸਟੇਜ ਤੇ ਬੈਠੋ ਕੋਈ ਇਤਰਾਜ਼ ਨਹੀਂ ਪਰ ਬੇਨਤੀ ਹੈ ਗੁਰੂ ਵਾਲੇ ਬਣ ਕੇ ਸਿਰ ਉੱਚਾ ਕਰਕੇ ਬੈਠੋ ਆਖੋ ਸਤਨਾਮ ਆਓ ਮਨ ਬਣਾਓ ਲੋਗਨ ਰਾਮ ਖਲੋਨਾ ਜਾਂਦਾ ਖੇਡ ਸਮਝਦੇ ਨੇ ਲੋਕ ਪਤਾਸਿਆਂ ਦੇ ਪਾਣੀ ਉਹ ਅੰਮ੍ਰਿਤ ਨੂੰ ਪਤਾਸਿਆਂ ਦਾ ਪਾਣੀ ਸਮਝਦੇ ਨੇ ਛਕ ਲਿਆ ਬਾਬੇ ਆ ਗਏ ਛਕਾ ਗਏ ਫਿਰ ਕਿਰਪਾਨਾ ਕਿੱਲਿਆਂ ਤੇ ਫਿਰ ਕੋਈ ਕਥਾਬਾ ਛਕਾ ਗਿਆ ਉਹ ਛਕਾ ਗਿਆ ਫਿਰ ਕਿਰਪਾਨਾ ਕਿੱਲਿਆਂ ਤੇ ਭਿੰਡਰਾਂ ਵਾਲੇ ਆ ਗਏ ਉਹ ਛਕਾ ਗਏ ਫਿਰ ਕਿਰਪਾਨਾ ਕਿੱਲੇ ਤੇ ਲਖੇੜ ਹੈ ਕੋਈ ਇਹ ਪਤਾਸਿਆਂ ਦਾ ਪਾਣੀ ਹੈ ਡਰਦਿਆਂ ਨੇ ਕਿਰਪਾਨਾ ਪਾਈਆਂ ਤੇ ਫਿਰ ਕਿੱਲਿਆਂ ਤੇ ਕੀ ਫਾਇਦਾ ਹੋਇਆ ਫਿਰ ਉਹਦਾ ਭਾਈ ਬੇਨਤੀ ਹੈ ਮਨ ਬਣਾਓ ਤੇ ਨਾਮ ਲਿਖਾਓ ਪੱਕੇ ਰਹਿਣਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰਜਣਾ
1: ਜਾਵੇ
0: ਜਿਉਣਾ ਹੈ ਅਣਖ ਨਾਲ ਤੇ ਮਰਨਾ ਜੇ ਜਿਉਂਦੇ ਬੇਮੁੱਖਾਂ ਜੇ ਜਿਉਂਦੇ ਬੇਮੁੱਖਾਂ ਜੇ ਜਿਉਂਦੇ ਟੁੱਟ ਗਏ ਮਰੇ ਵੀ ਟੁੱਟੇ ਕਿਤੇ ਥਾਂ ਨਹੀਂ ਮਿਲਣੀ ਭਟਕਣਾ ਪੈਣਾ ਦਰ ਦਰ ਤੇ ਭਟਕਦੇ ਨੇ ਜਿਹੜੇ ਇੱਕ ਵਾਰੀ ਰਾਹ ਇੱਕ ਵਾਰੀ ਭਟਕਦੇ ਧਿਆਨ ਰੱਖਣਾ ਜੀਵਨ ਦੀ ਗੱਡੀ ਕਿਤੇ ਲੈ ਨਾ ਜਾਏ ਕਿਤੇ ਸਾਧ ਸੰਗਤ ਜੀ ਇੱਕ ਵੀ ਡੱਬਾ ਲੈ ਜੇ ਬੜਾ ਨੁਕਸਾਨ ਹੋ ਜਾਂਦਾ ਇਹ ਸਾਡੇ ਜੀਵਨ ਦੀ ਗੱਡੀ ਕਿਤੇ ਅੱਖਾਂ ਕੰਨੀਓ ਕੋਈ ਡੱਬਾ ਨਾ ਲੈ ਜੇ। ਇਹ ਸਾਰੇ ਪਾਸੇ ਕੰਟਰੋਲ ਰੱਖਣਾ ਹੈ। ਧੀਆਂ ਭੈਣਾਂ ਨੂੰ ਇੱਕੋ ਨਜ਼ਰ ਨਾਲ, ਕੰਨਾਂ ਨਾਲ ਚੰਗਾ ਸੁਣਨਾ, ਜੀਭ ਨਾਲ ਚੰਗਾ ਬੋਲਣਾ, ਬਸ ਫਿਰ ਲੀਹ 'ਤੇ ਚੱਲਦੀ ਜਾਵੇ ਗੱਡੀ, ਜੀਵਨ ਦੀ ਗੱਡੀ ਚੱਲਦੀ ਚੱਲਦੀ ਚੱਲਦੀ ਚੱਲਦੀ ਇੱਕ ਦਿਨ ਸੱਚਖੰਡ ਤੱਕ ਪਹੁੰਚ ਜਾਵੇ। ਸੋ ਪੜ੍ਹੋ ਪਿਆਰ ਨਾਲ ਆਨੰਦ ਸਾਹਿਬ, ਫਿਰ ਅਰਦਾਸ ਹੁਕਮਨਾਮੇ। ਜ਼ਰੂਰੀ ਬੇਨਤੀ ਹੈ, ਤੁਹਾਡੇ ਚਰਨਾਂ 'ਚ ਉੱਠ ਕੇ ਨਹੀਂ ਜਾਣਾ। ਕਈ ਕੀ ਕਰਦੇ ਨੇ, 10 ਰੁਪਈਏ ਲਿਆਏ, ਰੱਖੇ ਅੱਗੇ ਤੇ ਚੁੱਪ ਕਰਕੇ ਖਿਸ ਅੱਗੇ, ਇਹਦੇ 10 ਰੁਪਈਆਂ ਨਾਲ ਉਂਝ ਚੰਗੇ ਆ ਕੋਈ ਫੇਰ ਨੀ ਲੋੜ ਮਾਇਆ ਦੀ। ਜੇ ਉੱਠ ਕੇ ਜਾਣਾ ਤੁਸੀਂ, ਇਹ ਬਹਾਨਾ ਨਹੀਂ ਬਣਾਉਣਾ ਵੀ ਕੱਢੋ 50 ਰੁਪਈਏ 100 ਰੁਪਈਏ ਜਾਂ 10 ਰੁਪਈਏ ਜੇ ਅੱਗੇ ਰੱਖੋ, ਉੱਠੇ ਤੇ ਆਈਏ ਚੁੱਪ ਕਰਕੇ ਨਿਕਲ ਜਾਂਗੇ। ਜਾਂ ਰੌਲਾ ਪੈ ਗਿਆ ਹੁਣ ਕਿਹੜਾ ਕੋਈ ਵੇਖਦਾ, ਮੈਂ ਵੇਖਾਂ ਤੇ ਨਾ ਵੇਖਾਂ ਮੇਰੇ ਵੇਖਣ ਦੀ ਕੋਈ ਗੱਲ ਨਹੀਂ, ਮੇਰੇ ਵੱਲੋਂ ਤੇ ਚਲੇ ਵੀ ਜਾਓ ਤਾਂ ਵੀ ਕੋਈ ਨਹੀਂ, ਪਰ ਗੁਰਮੁਖੋ ਸਤਿਗੁਰੂ ਵੇਖਦੇ। ਇੱਕ ਹੋਰ ਬੇਨਤੀ ਜ਼ਰੂਰੀ, ਆਉਂਦਿਆਂ ਵੀ ਤੁਸੀਂ ਉਵੇਂ ਕੀਤਾ ਤੇ ਜਾਂਦਿਆਂ ਵੀ ਕਰਨਾ। ਮੈਨੂੰ ਬਹੁਤ ਚਿਰ ਹੋ ਗਿਆ ਬੇਨਤੀਆਂ ਕਰਦਿਆਂ ਨੂੰ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਜਦੋਂ ਕਿਸੇ ਨੂੰ ਮੱਥਾ ਟੇਕਦੇ ਹਾਂ ਤਾਂ ਮਤਲਬ ਇਹ ਹੈ ਵੀ ਸਤਿਗੁਰਾਂ ਦਾ ਮੱਥਾ ਟੇਕਿਆ ਤੇ ਭਰੋਸਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਹੜਾ ਆਪਾਂ ਮੱਥਾ ਟੇਕਿਆ ਹੈ ਉਹ ਭਰੋਸਾ ਨਹੀਂ ਵੀ ਸਤਿਗੁਰਾਂ ਦਾ ਮੱਥਾ ਤਾਰ ਦੂਗਾ ਫਿਰ ਤਾਂ ਮੱਥਾ ਟੇਕਦੇ ਹਾਂ। ਇਹਦਾ ਮਤਲਬ ਇਹ ਹੈ ਅਸੀਂ ਸੋਚਦੇ ਹਾਂ ਵੀ ਮੱਥਾ ਜਿਹੜਾ ਗੁਰੂ ਨੂੰ ਟੇਕਿਆ ਉਹਨੇ ਤਾਂ ਕੋਈ ਫਾਇਦਾ ਨਹੀਂ ਦੇਣਾ, ਤੈਨੂੰ ਬਾਬਿਆਂ ਦੇ ਪੈਰੀ ਹੱਥ ਲਾ ਲਓ। ਕਿਹੋ ਜੀ ਸੋਚ ਹੈ, ਕਿੱਥੇ ਖਲੋਤੇ ਹਾਂ ਆਪਾਂ? ਪੜ੍ਹੇ ਲਿਖਿਆ ਦਾ ਅੱਜ ਵਿਗਿਆਨ ਦਾ ਯੁੱਗ ਹੈ, ਫਿਰ ਵੀ ਅੰਧ ਵਿਸ਼ਵਾਸ, ਕਿੱਥੇ ਤੁਰੇ ਫਿਰਦੇ? ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਰੱਜ ਨਹੀਂ ਹੋਇਆ? ਐਡੇ ਵੱਡੇ ਗੁਰੂ ਨੂੰ ਮੱਥਾ ਟੇਕ ਕੇ ਰੱਜ ਨਹੀਂ ਹੋਇਆ? ਫਿਰ ਫਿਰ ਪੈਰਾਂ ਦੇ ਸਿਰ ਰੱਖਣਾ, ਹੱਥ ਲਾਉਣੇ। ਇਹ ਬੇਨਤੀ ਤੁਹਾਡੇ ਚਰਨਾਂ 'ਚ, ਜਦੋਂ ਆਈਏ ਭੱਜੀ ਦਾ ਨਹੀਂ ਹੁੰਦਾ, ਸਤਿਗੁਰਾਂ ਨੂੰ ਛੱਡ ਕੇ ਊਹਾਂ ਤਾਂ ਜਾਈਏ ਜੇ ਈਹਾਂ ਨਾ ਹੋਏ। ਮੇਰੀ ਬੇਨਤੀ ਹੈ ਭਾਈ ਦਾਸ ਦੀ ਬੇਨਤੀਆਂ ਨੇ ਕਿ ਮੱਥਾ ਨਹੀਂ ਟੇਕਣਾ ਕਦੇ ਵੀ, ਜਦੋਂ ਵੀ ਮਿਲਦੇ ਹੋ ਫਤਿਹ ਬੁਲਾਓ, ਬਾਕੀ ਜਦੋਂ ਸੰਗਤ 'ਚ ਆਉਣਾ ਖੜੇ ਨਹੀਂ ਹੋਣਾ ਤੇ ਪੈਰੀ ਹੱਥ ਲਾਉਣ ਦੀ ਦੂਰ ਦੀ ਗੱਲ ਹੈ, ਬਿਲਕੁਲ ਨਹੀਂ। ਜਦੋਂ ਸੰਗਤ 'ਚ ਬਹਿਣਾ ਪਤਾ ਕੀ ਲੱਗ ਜੇ ਕੋਈ ਆਇਆ, ਚੌਂਕੜੇ ਮਾਰ ਕੇ ਸੁਣਦੇ ਰਹੋ, ਆਉਣਾ ਸਟੇਜ 'ਤੇ ਬਹਿਣਾ, ਤੁਹਾਡੇ ਸਾਹਮਣੇ ਆਉਣਾ, ਆਪਾਂ ਹੂ ਬਹੂ ਬੈਠੇ ਹਾਂ, ਤੁਹਾਡੇ ਮੈਨੂੰ ਦਰਸ਼ਨ ਹੋ ਰਹੇ ਨੇ ਸਾਰਿਆਂ ਦੇ, ਆਪਾਂ ਦਰਸ਼ਨ ਮੇਲੇ ਕੀਤੇ ਹੀ ਨਹੀਂ ਤੇ ਪੈਰੀ ਹੱਥ ਲਾ ਕੇ ਸਤਸੰਗ ਕੁਛ ਨਹੀਂ ਬਣਦਾ। ਬੇਨਤ ਤੇ ਖੁਦ ਕਰਨੀ ਪੈਣੀ, ਜਪਿਆ ਜਪਾਇਆ ਨਾਮ ਨਹੀਂ ਮਿਲਣਾ ਗੁਰੂ ਸਤਨਾਮ, ਆਖੋ ਸਤਨਾਮ, ਖੁਦ ਜਪਣਾ ਪੈਣਾ। ਫਿਰੀਆਂ ਫਰਾਈਆਂ ਮਾਲਾ ਨਹੀਂ ਮਿਲ ਜਾਂਦੀਆਂ, ਕੀਤਾ ਕਿਰਾਇਆ ਨਿਤਨੇਮ ਨਹੀਂ ਮਿਲ ਜਾਂਦਾ, ਕੀਤੀਆਂ ਕਰਾਈਆਂ ਅਰਦਾਸਾਂ ਨਹੀਂ ਮਿਲ ਜਾਂਦੀਆਂ। ਜਿਵੇਂ 3100 ਰੁਪਈਆ ਦੇ ਦਿਓ, ਪੈਸੇ ਕੋਰੀਅਰ ਕਰਾ ਤੇ ਹੁਕਮਨਾਮਾ ਵੀ ਕੋਰੀਅਰ ਕਰਕੇ ਘਰ ਹੀ ਆ ਜਾਂਦਾ, ਬਸ ਕਰਾ ਤਾ ਖੰਡ ਪਾਠ। ਸ਼ਾਬਾ ਜੇ ਤੇਰੇ ਖੰਡ ਪਾਠ ਕਰਾਉਣ ਦੇ ਰੰਗ ਲਾ ਦੂ ਤੇਰਾ ਖੰਡ ਪਾਠ, ਕੋਰੀਅਰ ਕਰਕੇ ਹੁਕਮਨਾਮਾ ਆ ਗਿਆ, ਕੋਰੀਅਰ ਕਰਕੇ ਪੈਸੇ ਭੇਜ ਤੇ ਕਰਾ ਤਾ ਖੰਡ ਪਾਠ। ਉਹ ਖੰਡ ਪਾਠ ਦਾ ਮਤਲਬ ਸੀ ਕੋਲ ਬਹਿ ਕੇ ਬਾਣੀ ਸੁਣੇ, ਦੱਸੋ ਕਿੱਥੇ ਲਿਖਿਆ ਖੰਡ ਪਾਠ ਤੈਨੂੰ ਤਾਰ ਦੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਪੰਕਤੀ ਕੱਢ ਕੇ ਦਿਖਾਓ ਜਿੱਥੇ ਲਿਖਿਆ ਹੋਵੇ ਖੰਡ ਪਾਠ ਕਰਾਉਣਾ ਜਾਇਜ਼, ਇਤਿਹਾਸ 'ਚ ਵਿਖਾਓ ਕਿੱਥੇ ਲਿਖਿਆ, ਪੜਤਾਲ ਕਦੇ ਕੀਤੀ ਨਹੀਂ, ਪੜਾਓ ਬਾਣੀ 'ਚ ਇੱਕੋ ਗੱਲ ਲਿਖੀ ਫਿਰ ਭਲਾ ਹੋਏਗਾ। ਖੰਡ ਪਾਠ ਕਰਾਓ ਜ਼ਰੂਰ, ਪਰ 48 ਘੰਟਿਆਂ ਦੇ ਵਿੱਚੋਂ ਘੱਟ ਤੋਂ ਘੱਟ ਵੀ 25-30 ਘੰਟੇ ਪਰਿਵਾਰ ਵਾਲੇ ਕੋਲ ਬਹਿ ਕੇ ਬਾਣੀ ਸੁਣ, ਤਾਂ ਖੰਡ ਪਾਠ ਫਲ ਦੇਵੇਗਾ, ਨਹੀਂ ਤੇ ਭਾਵੇਂ 4000 ਕਰਾ ਲਓ ਕੋਈ ਫਾਇਦਾ ਨਹੀਂ। ਅਸੀਂ ਸਤਨਾਮ, ਇੱਕ ਦੀ ਗੱਲ ਛੱਡੋ, ਤੁਸੀਂ 1000 ਕਰਾ ਲਓ, ਜੇ ਇਹੋ ਜਿਹੇ ਪਾਠ ਕਰਾਉਣਾ ਜਿੰਨੇ ਮਰਜ਼ੀ ਕਰਾ ਲਓ, ਕਰਾਈ ਚੱਲੋ, ਕੋਈ ਫਾਇਦਾ ਨਹੀਂ। ਪਾਠ ਦਾ ਮਤਲਬ ਕੀ ਹੈ, ਖੰਡ ਪਾਠ ਕਰਾਓ ਤੇ ਕੋਲ ਬਹਿ ਜਾਓ ਸਾਰਾ ਟੱਬਰ, ਇੱਥੇ ਰਿਸ਼ਤੇਦਾਰੀ ਨਹੀਂ ਸਮਝਦੇ। ਗੁਣ ਗੋਬਿੰਦ ਗਾਇਓ ਨਹੀਂ, ਇਹ ਬਾਹਰ ਖਲੋਤਾ ਕਰੀ ਜਾਂਦਾ, ਉਹ ਗ੍ਰੰਥੀ ਸਿੰਘ ਜਿਹੜਾ ਗੁਣ ਗੋਬਿੰਦ ਗਾਇਓ ਨਹੀਂ, ਇਹਨੂੰ MLA ਵੀ ਠੀਕ ਲੱਗੇ ਨਾ, MLA ਆਇਓ ਨਹੀਂ। ਸੋ ਬੇਨਤੀ ਹੈ ਮੰਤਰੀਆਂ ਨੂੰ ਨਾ ਡੀਕੋ, ਰਿਸ਼ਤੇਦਾਰਾਂ ਦੀ ਸਾਂਭ ਸੰਭਾਲ ਤੇ ਬਾਅਦ 'ਚ ਵੀ ਹੋ ਜਾਏਗੀ, ਰਿਸ਼ਤੇਦਾਰੀ ਸਮਝਦੇ ਨੇ, ਸਤਿਗੁਰੂ ਨਹੀਂ ਸੰਭਾਲਦੇ। ਆਪਾਂ ਬੇਨਤੀ ਪ੍ਰਵਾਨ ਕਰਨੀ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਰਕਰਾਰ ਰੱਖਣਾ, ਉਹਨਾਂ ਦਿਨਾਂ 'ਚ ਰਿਸ਼ਤੇਦਾਰਾਂ ਨੂੰ ਨਾ ਸਦੋ, ਅੱਗੇ ਪਿੱਛੇ ਸਕਦੋ। ਖੰਡ ਪਾਠ ਕਰਾਉਣ ਵੇਲੇ ਕੋਈ ਲੋੜ ਨਹੀਂ, ਜੇ ਕੋਈ ਰਿਸ਼ਤੇਦਾਰ ਨਹੀਂ ਆਏਗਾ ਅੱਗੇ ਪਿੱਛੇ ਸੱਦ ਲਓ, ਅੱਗੇ ਪਿੱਛੇ ਖਵਾ ਪਿਆ ਦਿਓ ਜੋ ਖਵਾਉਣਾ ਹੈ, ਆ ਪਿਆਉਣ ਵਾਲਾ ਨਾ ਮੰਨ ਲਿਓ ਕਿਤੇ ਆ ਸੱਦ ਲਓ। ਇਹ ਪਿਆਉਣਾ ਤੇ ਪਾਣੀ ਵੀ ਸਮਝੋ, ਚਾਹ ਵੀ ਦੁੱਧ ਵੀ, ਇਹ ਪਿਆਉਣ ਨੂੰ ਹੋਰ ਪਾਸੇ ਲੈ ਜਾਂਦੇ ਨੇ। ਸਾਧ ਸੰਗਤ ਜੀ ਕਹਿੰਦੇ ਚਾਹ ਪੀਏਗਾ ਕਿ ਚੂਹ ਪੀਏਗਾ, ਮੈਂ ਕਿਹਾ ਚਾਹ ਤੇ ਹੋਈ ਤੂੰ ਕੀ ਹੋਈ? ਕਹਿੰਦੇ ਜੀ ਇਹੀ ਸਮਝ ਪੈ ਗਏ ਤੇ ਤੂੰ ਪੀਣ ਵਾਲੀ ਸਮਝਦੇ ਨੇ ਕਹਿੰਦੇ। ਮੈਂ ਕਿਹਾ ਕਿਹਨੂੰ ਕਹਿੰਦੇ ਨੇ? ਤੁਹਾਨੂੰ ਪਤਾ ਹੀ ਹੈ ਜਿਹਨੂੰ ਪੀ ਕੇ ਮੱਤ ਮਾਰੀ ਜਾਂਦੀ ਹੈ ਗੁਰਸਾਹਿਬ। ਸੰਗਤ ਬੇਨਤੀ ਹੈ ਜਦੋਂ ਖੰਡ ਪਾਠ ਕਰਾਉਣਾ ਹੈ ਉਹ ਸਾਡੇ ਵਿੱਚ ਹੋਣ ਤੇ ਜਾਂ ਫਿਰ ਸੰਗਤ ਰੂਪ ਬਣ ਕੇ ਜਿਹੜੇ ਆਏ ਨੇ ਉਹਨਾਂ ਉਸ ਸਮੇਂ ਰਿਸ਼ਤੇਦਾਰਾਂ ਨੂੰ ਪ੍ਰਾਹੁਣਿਆਂ ਨੂੰ ਸਾਹਮਣੇ ਆਪਾਂ ਸਤਿਗੁਰਾਂ ਨੂੰ ਕਿੱਥੇ ਦੇਖਦਾ ਕੋਈ? ਅੰਦਰ ਪਾਠ ਪ੍ਰਕਾਸ਼ ਹੈ, ਬਾਹਰ ਟੈਲੀਵਿਜ਼ਨ ਚੱਲਦਾ। ਪੂਰੇ ਸਤਿਗੁਰ ਕਿਰਪਾ ਕੀਤੀ, ਸ਼ਾਦੀ ਦਾ ਦਿਨ ਆਇਆ। ਸਤਿਗੁਰ ਦੀ ਕਿਰਪਾ ਹੁੰਦੀ ਹੈ, ਵਿਆਹ ਦਾ ਦਿਨ ਆ ਜਾਂਦਾ। ਪੂਰੇ ਸਤਿਗੁਰ ਕਿਰਪਾ ਕੀਤੀ, ਸ਼ਾਦੀ ਦਾ ਦਿਨ ਆਇਆ। ਸਤਿਗੁਰਾਂ ਦੇ ਧੰਨਵਾਦ ਵਾਸਤੇ ਖੰਡ ਪਾਠ ਕਰਾਇਆ। ਖੰਡ ਪਾਠ ਦੇ ਕਮਰੇ ਮੂਹਰੇ ਟੈਲੀਵਿਜ਼ਨ ਚੱਲੇ, ਸਾਰਾ ਟੱਬਰ ਟੀਵੀ ਮੂਹਰੇ, ਬਾਬਾ ਜੀ ਰਹਿ ਗਏ ਇਕੱਲੇ। ਸਤਿਗੁਰੂ ਇਕੱਲੇ ਹੁੰਦੇ ਨੇ ਨਾ, ਹੱਸਣ ਵਾਲੀ ਗੱਲ ਕੀ ਹੈ? ਇਸੇ ਤਰ੍ਹਾਂ ਹੀ ਹੁੰਦਾ, ਝੂਠ ਕੀ ਹੈ? ਇਹਦੇ 100 ਦੇ ਵਿੱਚੋਂ 100 ਦੇ ਵਿੱਚੋਂ ਸਿਰਫ 2% ਲੋਕ ਐਸੇ ਹੋਣਗੇ ਜਿਹੜੇ ਟੀਵੀ ਦੀਆਂ ਤਾਰਾਂ ਪੱਟ ਦਿੰਦੇ ਨੇ ਵੀ ਅੱਜ ਬਰਾਬਰ ਚੱਲਦਾ, ਉੱਧਰ ਟੀਵੀ ਵੀ ਬਰਾਬਰ ਚੱਲਦਾ, ਤਾਂ ਕਿ ਹੋ ਰਿਹਾ। ਇਹ ਵਾਪਰ ਰਹੀਆਂ ਨੇ ਘਟਨਾਵਾਂ ਤੇ ਮੇਰੀ ਬੇਨਤੀ ਹੈ, ਪਾਪ ਲਹਾਉਣ ਵਾਸਤੇ ਸਤਿਗੁਰਾਂ ਨੂੰ ਲਿਆਉਂਦੇ ਹਾਂ, ਇਹ ਕੰਮ ਕਰਕੇ ਪਾਪ ਚੜਾ ਲੈਂਦੇ ਹਾਂ। ਕੋਈ ਸਤਨਾਮ ਫਿਰ ਸਤਿਗੁਰਾਂ ਦਾ ਕੀ ਫਾਇਦਾ ਸੀ ਜੇ ਟੀਵੀ ਵੇਖਣਾ? ਬੇਨਤੀ ਹੈ ਭਾਈ, ਟੈਲੀਵਿਜ਼ਨ ਰੱਖੇ ਨੇ ਰੱਖੋ, ਹੁਣ ਬਾਣੀ ਵੀ ਆਉਂਦੀ ਹੈ, ਆ ਲੋਕ ਸੀੜੀਆਂ ਵੀ ਵੇਖਦੇ ਨੇ, ਚੈਨਲਾਂ ਤੇ ਕੀਰਤਨ ਵੀ ਆਉਂਦਾ, ਬੜੇ ਤਰ੍ਹਾਂ ਦਾ ਸਮਾਗਮ। ਸਤਸੰਗ ਜੀ ਹਰ ਸਮੇਂ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦੇ ਦਰਸ਼ਨ ਵੀ ਹੁੰਦੇ ਨੇ, ਪਰ ਉਹ ਨਾ ਵੇਖੋ ਜਿਹਨੇ ਜੀਵਨ ਬਰਬਾਦ ਕਰਦੇ, ਉਹ ਨਾ ਵੇਖੋ। ਫੈਸ਼ਨ ਪ੍ਰਸਤੀ ਅੱਜ ਸਾਡੇ 'ਚ ਬਹੁਤ ਆ ਗਈ, ਇਹਨੇ ਸਾਡਾ ਜੀਵਨ ਬਰਬਾਦ ਕਰ ਦੇਣਾ। ਜੇ ਉਹੋ ਜਿਹੇ ਉਹਦੇ ਵਿੱਚ ਵੇਖਦੇ ਹਾਂ ਉਹੋ ਜਿਹੇ ਕੱਪੜੇ ਆ ਪਾਉਂਦੇ, ਜੇ ਉਹੋ ਜਿਹੇ ਮੁੰਡੇ ਉਹਦੇ 'ਚ ਸਮਾਗ ਵੇਖਦੇ ਨੇ ਉਹੋ ਜਿਹਾ ਆਪਣਾ ਬਣਾਉਂਦੇ, ਜੇ ਉਹੋ ਜਿਹੇ ਸਟੈਲ ਵਾਲਾਂ ਦਾ ਉਹਦੇ 'ਚ ਵੇਖ ਲਿਆ ਉਹੋ ਜਿਹਾ ਆਪਣਾ ਬਣਾ ਦਿਆ। ਸਾਧ ਸੰਗਤ ਆ ਪਰਸੋਂ ਚੋਂ ਤੇ ਕੈਂਪ ਲੱਗਿਆ, ਹੋਰ ਹੀ ਕੁਛ ਕਰੀ ਫਿਰ ਪੱਗਾਂ ਦਾ। ਮੈਂ ਕਿਹਾ ਤੁਸੀਂ ਇਹ ਕੀ ਕੀਤਾ? ਕਹਿੰਦੇ ਜੀ ਇਹ ਫਿਲਮ 'ਚ ਆਇਆ ਸੀ ਗੁਰਸਾ ਤੇ ਕਲੱਬ ਵਾਲੇ ਮੁੰਡੇ ਆਏ, ਉਹਨਾਂ ਨੇ ਸਾਧ ਸੰਗਤ ਜੀ ਫਰਲੇ ਦੇ ਛੱਡੇ ਜਿਵੇਂ ਆਪਾਂ ਸ਼ਹੀਦ ਊਧਮ ਸਿੰਘ ਹੋਣਾ ਨਹੀਂ ਦੇਖਦੇ, ਤੇ ਕਹਿੰਦੇ ਜੀ ਇਹ ਦੇਖਿਆ ਸੀ ਉਹਦੇ 'ਤੇ ਅਸੀਂ ਵੀ ਕਰ ਲਈ ਰੀਸ। ਇਹ ਵੀ ਰੀਸਾਂ ਬਣੀਆਂ, ਚੰਗੀ ਰੀਸ ਕਰੋ ਉਹ ਰੀਸ ਨਾ ਕਰੋ ਜਿਹੜੀ ਮਾਰ ਦੇਵੇ। ਰੱਬ ਦੇ ਪਿਆਰਿਆਂ ਦੀ ਰੀਸ ਕਰੀਏ, ਜਿਹੜੇ ਜਿਨ੍ਹਾਂ ਦੀ ਰੀਸ ਨੇ ਹੀ ਸਾਨੂੰ ਤਾਰ ਦੇ। ਇਹ ਰੀਸ ਨਾ ਕਰੋ ਕਿ ਉਹਦੀ ਕੋਠੀ ਬਣ ਗਈ ਮੇਰੀ ਉਦੋਂ ਵੱਡੀ ਬਣੇ, ਉਹਦੀ ਗੱਡੀ ਆ ਗਈ ਮੇਰੀ ਉਦੋਂ ਵੱਡਾ ਛੱਡ ਗਿਆ, ਮੈਂ ਪਿੱਛੇ ਰਹਿ ਗਿਆ, ਫਲਾਣਾ ਸੁਖਮਨੀ ਸਾਹਿਬ ਪਾਠ ਕਰਦਾ ਮੈਂ ਪਿੱਛੇ ਹਾਂ, ਫਲਾਣੇ ਦੇ ਨਿਤਨੇ ਮਹੀਨਾ ਮੇਰਾ ਘੱਟ ਹੈ, ਫਲਾਣੇ ਦਾ ਜੀਵਨ ਏਡਾ ਉੱਚਾ ਮੈਂ ਪਿੱਛੇ ਹਾਂ। ਰੀਸ ਕਰੋ ਤੇ ਗੁਰਮੁਖਾਂ ਦੀ, ਕਦੇ ਨਾ ਰੀਸ ਕਰੋ ਉਹਨਾਂ ਦੀ ਜਿਹੜੇ ਡੁੱਬਣ ਗਏ ਨਾਲੇ ਸਾਨੂੰ ਡੁੱਬਣਗੇ। ਬਸ ਹੁਣ ਇਹ ਗੱਲਾਂ ਤੇ ਚੱਲਦੀਆਂ ਰਹਿਣਗੀਆਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ, ਪਰ ਬਸ ਪੜੋ ਆਨੰਦ ਸਾਹਿਬ ਅਰਦਾਸ ਹੁਕਮਨਾਮੇ, ਫਿਰ ਮਹਾਰਾਜ ਜਾਣ ਤੇ ਫਿਰ ਜਾਣਾ। ਕੱਲ ਦਾ ਦੀਵਾਨ ਹੈ ਆਪਣਾ, ਬਾਕੀ ਉਸ ਤੋਂ ਬਾਅਦ ਮੇਰੇ ਖਿਆਲ ਵਿੱਚ ਵੀ ਕਪੂਰਥਲੇ ਜ਼ਿਲ੍ਹੇ ਵਿੱਚ ਸ਼ਹਿਰ ਦੀ ਦੀਵਾਨ ਆਉਂਦੇ, ਜੋ 25, 26, 27 ਮਈ ਸਟੇਟ ਗੁਰਦੁਆਰਾ ਸ਼ਹਿਰ ਕਪੂਰਥਲਾ ਮਈ 'ਚ ਨੇ, ਅਗਲੇ ਮਹੀਨੇ, ਉਸ ਤੋਂ ਪਹਿਲਾਂ ਤੇ ਕੱਲ੍ਹ ਨੂੰ ਤੁਹਾਨੂੰ ਦੱਸੇ ਜਾਣਗੇ। ਅੱਜ ਦਿਨੇ ਸੰਗਤ ਬਹੁਤ ਘੱਟ ਸੀ, ਪਿੰਡ ਜਿਹੜਾ ਭਗਵਾਨਪੁਰ ਉੱਥੇ ਸੰਗਤ ਬਹੁਤ ਘੱਟ ਸੀ, ਅਤੇ ਮੈਂ ਬੇਨਤੀ ਉੱਥੇ ਵੀ ਕੀਤੀ ਸੀ ਅਤੇ ਇੱਥੇ ਵੀ ਆਪ ਜੀ ਨੂੰ ਬੇਨਤੀ ਹੈ। ਹੁਣ ਸਾਰੇ ਆਏ ਨੇ, ਇੱਕ ਹੁਣ ਗਰਮੀ ਵੀ ਨਹੀਂ ਲੱਗਦੀ, ਕੁਝ ਮੌਸਮ ਠੰਡਾ ਹੋ ਜਾਂਦਾ ਇਸ ਵੇਲੇ, ਅਤੇ ਦਿਨੇ ਗਰਮੀ ਡਰਾ ਲੈਂਦੀ ਸਾਨੂੰ, ਪਰ ਬੇਨਤੀ ਭਾਈ ਕੰਮ ਕਾਰ ਨਹੀਂ ਮੁੱਕਣੇ, ਅਸੀਂ ਮੁੱਕ ਜਾਣਾ ਕੰਮ ਕਰਨਾ। ਸਾਧ ਸੰਗਤ ਜੀ ਇਸ ਕਰਕੇ ਆਓ, ਕੰਮਾਂ ਦੇ ਵਿੱਚੋਂ ਵੀ ਆ ਫਸਲਾਂ ਵੱਢੀਆਂ ਜਾ ਰਹੀਆਂ, ਇਹਦੇ 'ਚ ਵੀ ਗਿਆਨ ਛੁਪਿਆ, ਫਸਲਾਂ ਵੱਢਦੇ ਹਾਂ ਆਪਾਂ ਨਾ। ਸਾਧ ਸੰਗਤ ਜੀ ਉਹ ਜਿਵੇਂ ਆਪਾਂ ਜੀਰੀ ਵੱਢਦੇ ਹਾਂ ਅਤੇ ਜੀਰੀ ਨੂੰ ਝਾੜਦੇ ਨੇ ਡਰੰਮ ਰੱਖ ਕੇ ਨਾ ਥੱਲੇ, ਡਰੰਮ, ਹੁਣ ਤਾਂ ਚਲੋ ਮਸ਼ੀਨਾਂ ਆ ਗਈਆਂ, ਬੜੇ ਤਰ੍ਹਾਂ ਦੇ ਸਾਧਨ ਹੋ ਗਏ ਜੀਰੀਆਂ ਕੱਢਣ ਦੇ, ਪਰ ਜਦੋਂ ਪਹਿਲੇ ਸਮੇਂ ਜ਼ਿਮੀਂਦਾਰ ਜੀਰੀ ਵੱਢਦੇ ਸੀ ਝੋਨਾ, ਉਹਨੂੰ ਵੱਢ ਕੇ ਫਿਰ ਉਹਨੂੰ ਫੰਡਣਾ, ਉਹ ਡਰੰਮ ਰੱਖ ਲੈਣਾ ਜਾਂ ਕੋਈ ਧੜ ਬਣਾ ਲੈਣੀ, ਉਹਦੇ ਉੱਤੇ ਮਾਰ ਮਾਰ ਕੇ ਅਤੇ ਦਾਣੇ ਇੱਕ ਪਾਸੇ ਹੋ ਜਾਣੇ, ਬਾਅਦ 'ਚ ਸਾਂਭ ਲੈਣੀ। ਧਿਆਨ ਦੇਣਾ, ਜਿੱਦਣ ਬੀਜੀ ਸੀ ਉਦਣ ਸੀ ਜੀਰੀ, ਉਦਣ ਸੀ ਪਾਣੀ, ਜਿੱਦਣ ਪਾਣੀ ਲਾਇਆ ਉਦਣ ਸੀ ਝੋਨਾ, ਜਿੱਦਣ ਦਵਾਈਆਂ ਪਾਈਆਂ ਉਦਣ ਸੀ ਝੋਨਾ, ਜਿੱਦਣ ਵੱਢਣ ਦੀ ਤਿਆਰੀ ਹੋ ਗਈ, ਪੱਕਣ ਤੇ ਆ ਗਈ, ਉਦਣ ਸੀ ਝੋਨਾ, ਜਦੋਂ ਵੱਢਣ ਲੱਗਿਆ ਉਦੋਂ ਨੀ, ਉਦੋਂ ਵੀ ਝੋਨਾ, ਪਰ ਜਦੋਂ ਪੂਲੀ ਬਣਾ ਕੇ ਉੱਪਰ ਚੁੱਕੀ ਉਦੋਂ ਵੀ ਝੋਨਾ, ਡਰੰਮ ਤੇ ਮਾਰ ਕੇ ਪਰਾਂ ਸੁੱਟਤੀ ਤੇ ਪਰਾਲੀ ਬਣ ਗਈ ਅਸੀਂ ਸਤਨਾਮ। ਐਡੀ ਛੇਤੀ 6 ਮਹੀਨਿਆਂ ਦਾ ਝੋਨਾ ਝੋਨਾ ਝੋਨਾ ਝੋਨਾ ਜੀਰੀ ਜੀਰੀ ਕਰੀ ਜਾਂਦਾ ਸੀ, 1 ਮਿੰਟ ਦੀ ਪਰਾਲੀ ਬਣ ਗਈ। ਕਿਉਂ ਬਣ ਗਈ? ਕਿਉਂਕਿ ਜਿਹਦੇ ਤੋਂ ਪੈਦਾ ਹੋਈ ਸੀ ਉਹਦੇ ਤੋਂ ਵੱਖ ਹੋ ਗਈ ਹੈ। ਪੈਦਾ ਹੋਈ ਬੀਜ ਤੋਂ ਪੌਦਾ ਉੱਗਿਆ ਨਾ, ਬੀਜ ਨਾਲ ਸੀ ਉਹ ਝੋਨਾ ਹੈ, ਉਹਦਾ ਸਤਿਕਾਰ ਹੋ ਰਿਹਾ, ਪਰ ਜਦੋਂ ਬੀਜ ਤੋਂ ਵੱਖ ਹੋ ਗਿਆ ਨਾ ਉਹ ਪਰਾਲੀ ਬਣ ਗਈ, ਉਹਦੀ ਕਦਰ ਨਹੀਂ ਰਹੀ, ਬਹੁਤ ਘੱਟ ਗਈ। ਕਦਰ ਹੈ ਜ਼ਰੂਰ ਬਹੁਤ ਘੱਟ। ਜਿੱਦਣ ਅਸੀਂ ਵੀ ਗੁਰਮੁਖੋ ਆਪਣੇ ਬੀਜ ਨੂੰ ਭੁੱਲ ਗਏ, ਭਾਵ ਆਪਣੇ ਕਰਤੇ ਨੂੰ ਭੁੱਲ ਗਏ, ਅਕਾਲ ਪੁਰਖ ਨੂੰ ਭੁੱਲ ਗਏ, ਸਾਡਾ ਹਾਲ ਵੀ ਪਰਾਲੀ ਵਾਲਾ ਹੀ ਹੋਣਾ। ਕੋਈ ਸਤਨਾਮ
1: ਸ੍ਰੀ ਵਾਹਿਗੁਰੂ।
0: ਸੁੱਟ ਦੇਣਾ ਹੈ ਬੱਚਿਆਂ ਨੇ, ਸੁੱਟ ਦੇਣਾ ਪਰਾਂ ਬੈਠਾ ਰਹਿ ਕੁੜੀ ਵਾਲੇ ਕੋਠੇ, ਸੁੱਟ ਦੇਣਾ ਦੁਨੀਆਂ ਨੇ ਪਰਾਂ, ਕੋਈ ਸਤਿਕਾਰ ਨਹੀਂ ਰਵੇਗਾ ਸਾਡਾ ਵੀ ਜੇ ਆਪਣੇ ਕਰਤੇ ਨੂੰ ਭੁੱਲ ਗਏ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਦੋਂ ਉਹਨੂੰ ਭੁੱਲ ਗਏ ਨਾ ਸਾਡਾ ਹਾਲ ਵੀ। ਇਸ ਕਰਕੇ ਬੰਦੇ ਸੇ ਜੇ ਪਵੇ ਵਿੱਚ, ਤਾਂ ਹੀ ਬੰਦੇ ਹਾਂ ਜੇ ਬੰਦਗੀ ਕਰੀਏ, ਜੇ ਬੰਦਗੀ ਕਰੀਏ ਤੇ ਸਾਡੇ ਵਰਗਾ ਮਹਾਨ ਕੋਈ, ਬੰਦਗੀ ਨਾ ਕਰੀਏ ਤੇ ਸਾਡੇ ਵਰਗਾ ਸ਼ੈਤਾਨ ਕੋਈ। ਪੜੋ ਆਨੰਦ ਸਾਹਿਬ, ਫਿਰ ਅਰਦਾਸ ਕਰੀਏ ਹੁਕਮਨਾਮੇ, ਫਿਰ ਮਹਾਰਾਜ ਜੀ ਜਾਣਗੇ, ਫਿਰ ਜਾਣਾ ਹੈ, ਪਹਿਲਾਂ ਨਹੀਂ ਕਿਸੇ ਨੇ ਜਾਣਾ। ਬਾਕੀ ਭਾਈ ਜਿਹੜੀ ਸੰਗਤ ਕੀਰਤਨ ਭੇਟਾ ਦਿੰਦੀ ਹੈ, ਮੇਰੀ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ, ਮੱਥਾ ਟੇਕਣਾ ਸਤਿਗੁਰਾਂ ਨੂੰ, ਨਮਸਕਾਰ ਸਤਿਗੁਰਾਂ ਨੂੰ ਕਰਨੀ ਹੈ, ਭੇਟਾ ਦੇ ਕੇ ਨਾਲ ਦੀ ਨਾਲ ਆਪੋ ਆਪਣਾ ਅਸਥਾਨ ਗ੍ਰਹਿਣ ਕਰਨਾ ਪ੍ਰੇਮ ਨਾਲ। ਧੱਕਾ ਨਾ ਕਰਿਆ ਕਰੋ, ਸਾਧ ਸੰਗਤ ਇਕਾਗਰਤਾ ਬਣਾ ਕੇ ਰੱਖਣੀ ਹੈ, ਆਨੰਦ ਸਾਹਿਬ ਦੇ ਵਿੱਚ ਨਾਲ ਨਾਲ ਬੋਲਦੇ ਰਹਿਣਾ। ਅਰਦਾਸ ਹੁਕਮਨਾਮੇ, ਕੱਲ੍ਹ ਨੂੰ ਫਿਰ ਇਸੇ ਸਮੇਂ, ਕੱਲ੍ਹ ਦਾ ਰਾਤ ਦਾ ਦੀਵਾਨ, ਜਿਵੇਂ ਅੱਜ ਤੁਸੀਂ ਮੇਰੇ ਆਉਣ ਤੋਂ ਪਹਿਲਾਂ ਸਾਰੇ ਬੈਠੇ ਸੀ, ਕਿਵੇਂ ਬੈਠੇ ਸੀ ਜੁੜੇ, ਇਵੇਂ ਜਿਵੇਂ ਕੱਲ੍ਹ ਨੂੰ ਵੀ ਸਤਸੰਗ 8 ਵਜੇ ਪਿਆਰ ਨਾਲ ਆ ਕੇ ਬੈਠ ਜਾਣਾ, ਆਨੰਦ ਮਾਨਣਾ ਹੈ। ਹੋਈਆਂ ਭੁੱਲਾਂ ਦੀ ਖਿਮਾ, ਨਾਨਕ ਨਾਮ ਤੇਰੇ ਭਾਣੇ।

ਫੜਾ ਦਿਓ, ਅੱਗੇ ਤੱਕ ਨਹੀਂ ਵੀ ਆਓਗੇ ਤਾਂ ਵੀ ਕੋਈ ਨਹੀਂ, ਮਾਇਆ ਤੇ ਤੁਹਾਡੀ ਪਹੁੰਚ ਹੀ ਜਾਣੀ ਹੈ। ਰੌਲਾ ਨਾ ਪਾਓ, ਕਲਯੁਗ ਦਾ ਪਹਿਰਾ ਆ ਗਿਆ ਲੱਗਦਾ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਇਸ ਤੋਂ ਬਚਣਾ ਬੜਾ ਔਖਾ ਹੈ, ਸਵਾਓ ਇਕਾਗਰਤਾ ਬਣਾ।

ਨਵੇਂ ਜਾਂ ਸਾਫ ਬਸਤਰ ਪਾ ਕੇ ਗੁਰਦੁਆਰਾ ਬਾਬਾ ਦਲੀਪ ਸਿੰਘ, ਜਿਹੜਾ ਗੁਰਦੁਆਰਾ ਬਾਬਾ ਦਲੀਪ ਸਿੰਘ, ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਕੱਲ ਨੂੰ ਸ਼ਾਮ ਨੂੰ 5 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਸੰਗਤ ਨੂੰ ਬੇਨਤੀ ਹੈ ਸ਼ਾਮ 5 ਵਜੇ ਕੇਸੀ ਇਸ਼ਨਾਨ ਕਰਕੇ ਪਹੁੰਚਣਾ ਹੈ, ਸਾਰੀ ਸਿਆਰ ਨਾਲ ਲਾਹਾ ਲੈਣਾ। ਹੁਣ ਸਮਾਪਤੀ ਕਰੀਏ, ਅਰਦਾਸ ਬੇਨਤੀ ਮਾਰਾ ਤੇ ਚਰਨਾ ਸਾਰੇ ਬੋਲਿਆ ਕਰੋ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Shlok Mahalla Pehla Satguru Bhikhya Dehe Main Tu Samrath Datar Hau Main Garbh Nawariye Kaam Krodh Ahankar Lab Lobh Par Jaliye Naam Mile Aadhar ਅਹਿਨਸ ਨਵਤਨ ਨਿਰਮਲਾ ਮੈਲਾ ਕਬਹੂ ਨਾ ਹੋਏ ਨਾਨਕ ਇਹ ਬਿਦ ਛੁੱਟੀ ਹੈ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤੀਆਂ ਪੁੱਛੈ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤੈ ਰਤੀਆਂ ਮੈਂ ਦੁਹਾਗਣ ਕਿੱਤ ਮੈਂ

ਪਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਧਰਮੰਗਤ ਜਾਚੈ ਦਾਨ ਹਰ ਦੀ ਜੈ ਕਿਰਪਾ ਕਰ ਗੁਰਮੁਖ ਲਿਓ ਮਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ।

ਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕਉ ਵਾਰਿਆ ਤੂੰ ਆਪ ਸਵਾਰ ਹੈ ਆਪ ਸਿਰਜਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨਾ ਜਾਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸ਼ਬਦੈ ਸਾਧ ਨਾ ਆਇਓ।

ਸੋ ਸੋਭਾ ਪਾਏ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਸ੍ਰੀ ਵਿਛੁਨਿਆ ਗੁਰਪੁਰਖ ਮਲਾਏ ਮਨ ਮਹਿਲਾ ਇਵ ਸ਼ੁੱਧ ਹੈ ਹਰ ਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪਤ ਸਮਾ

ਜਾਂ ਸੁਖ ਤਾਂ ਸਹੁਰਾਵਿਓ ਦੁੱਖ ਭੀ ਸੰਭਾਲਿਓਏ ਨਾਨਕ ਕਹਿ ਸਿਆਣੀਏ ਇਉਂ ਕੰਤ ਮਲਾਵਾ ਹੋਏ ਪੌੜੀ ਹਉ ਕਿਆ ਸਾਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗੰਮ ਹੈ ਆਪ ਲੈ ਹੈ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਨਾਗਤੀ ਤਿਨ ਲਹਿ ਛਡਾਈ ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਕਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ

ਕਰਤਾ ਮੂਹ ਕੋ ਨੀਤ ਦੱਸੈ ਪਟਵਾਰੀ ਉਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ ਇਨਹੋਂ ਲੀਆ ਉਭਾਰੀ ਰਹਾਉ ਨੌ ਡਾਂਡੀ ਦਸ ਮੁਨਸਫ ਧਾਵ ਹੈ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾ ਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਹੁਣ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਾ ਕਰ

ਐਸੀ ਸਾਰ ਸੁਹਾਗਣ ਜਾਣੈ ਤਜ ਅਭਮਾਨ ਸੁਖ ਰਲੀਆਂ ਮਾਨੈ ਤਨ ਮਨ ਦੇਹ ਨਾ ਅੰਤਰ ਰਾਖੈ ਅਵਰਾਂ ਦੇਸ ਨਾ ਸੁਣੈ ਅਭਾਖੈ ਸੋ ਕਤ ਜਾਣੈ ਪੀਰ ਪਰਾਈ ਜਾਂ ਕੈ ਅੰਤਰ ਦਰਦ ਨਾ ਪਾਈ ਰਹਾਉ ਦੁਖੀ ਦੁਹਾਗਣ ਦੋਏ ਪੱਖਹੀਨੀ ਜਿਨ ਨਾਹਾ ਨਿਰੰਤਰ ਭਗਤ ਨਾ ਕੀਨੀ ਪੁਰਸ ਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਮਨ ਅਕੇਲਾ ਦੁਖੀਆ ਦਰਦ ਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉਂ ਜਾਣੋ ਤਿਉਂ ਕਰ ਗਤ ਮੇਰੀ ਸੂਹੀ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਫਿਰ ਨਾਹੀ ਸੰਗ ਚਲਤ ਹੈ ਹਮ ਭੀ ਚੱਲਣਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਰਹਾਉ ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ ਸਭ ਘੱਟ ਭੀਤਰ ਹਾਟ ਚਲਾ।

ਸੱਚਾ ਸੂਹੀ ਲਲਤ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ ਹੱਥ ਨਾ ਲਾਏ ਕਸੁੰਬੜੈ

ਸਥਾਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਬਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁ ਹਰ ਜਨਮ ਨਾ ਆਵਾਂ।

0: ਇਹ ਵਡਿਆਈ ਇੱਕ ਭਰਮ ਭਵੈ ਅਭਮਾਨਾ ਬਲਾਵਨ ਮਹੱਲਾ ਤੀਜਾ ਪੂਰਾ ਥਾਟ ਬਣਾਇਆ ਪੂਰੈ ਵੇਖੋ ਇੱਕ ਸਮਾਨਾ ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਉ ਜਾਣੈ ਕਿਸ ਅੰਤਰ ਰਵੈ ਹਰ ਨਾਮਾ ਰਹਾਉ ਚੌਹੋਂ ਜੁਗਾਂ ਕਾ ਹੁਣ ਨਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜਤ ਸੰਯਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮਹਿ ਕੀਰਤ ਹਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਨਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੂਕੈ ਮਨ ਅਭਮਾਨਾ ਕਹਿਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹੇ ਨਿਧਾਨਾ ਬਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ ਤਿਤ ਘਰ ਬਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵਹਿ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਲਿਹਾਰੈ ਜਿਨ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਐ ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ ਸਦਾ ਰੰਗ ਰਾਤੇ ਤੇਰੇ ਚਾਏ ਹਰ ਜੀਉ ਆਪ ਵਸੈ ਮਨੇ ਆਏ ਆਪੇ ਸੁਭਾ ਸਦ ਹੀ ਪਾਏ ਗੁਰਮੁਖ ਮੇਲੈ ਮੇਲ ਮਲਾਈ ਗੁਰਮੁਖ ਰਾਤੇ ਸ਼ਬਦ ਰੰਗਾਈ ਨਿਜ ਕਰ ਵਾਸਾ ਹਰ ਗੁਣ ਗਾਈ ਰੰਗ ਚ ਲੂਲੈ ਹਰ ਰਸ ਪਾਈ ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਈ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿਨ ਬਹੁੜ ਨਾ ਫੇਰਾ ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ ਬਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਉ ਮੈਂ ਮਾਇਆ ਸ਼ਬਦ ਜਲਾਈ ਦਰ ਸਾਚੈ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ ਅਣਦਿਨ ਅਨੰਦ ਹੋਇ ਮਨ ਮੇਰੈ ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਬੁਝਾਈ ਜੀਵਨ ਮਰਨ ਕੋ ਸਮ ਸਰ ਵੇਖੈ ਬਹੁੜ ਨਾ ਮਰੈ ਨਾ ਜਮ ਪੇਖੈ ਘਰ ਹੀ ਮੈਂ ਸਭ ਕੋਟ ਨਿਧਾਨ ਸਤਿਗੁਰ ਦਿਖਾਏ ਗਿਆ ਅਭਮਾਨ ਸਦ ਹੀ ਲਾਗਾ ਸਹਿਜ ਧਿਆਨ ਅਨ ਦਿਨ ਗਾਵੈ ਏਕੋ ਨਾਮ ਇਸ ਯੁਗ ਮਹਿ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਧਿਆਈ ਜਹ ਦੇਖਾਂ ਤਹਿ ਰਹਿਆ ਸਮਾਈ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ ਪੂਰੇ ਭਾਗ ਗੁਰ ਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਅਤ ਮੀਠਾ ਲਾਇਆ ਨਾਨਕ ਤ੍ਰਿਸ਼ਨ ਬੁੱਝੀ ਮਨ ਤਨ ਸੁਖ ਪਾਇਆ ਰਾਗ ਬਲਾਵਲ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ ਜਿਉ ਨਟੂਆ ਤੰਤ ਵਜਾਏ ਤੰਤੀ ਜਿਉ ਵਾਜਹਿ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਰਹਾਉ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ ਰੱਖ ਲੇ ਉਹ ਜਨ ਆਪਣਾ ਜਿਉ ਪ੍ਰਹਿਲਾਦ ਹਰ ਨਾਖਸ ਗ੍ਰਸਿਓ ਹਰ ਰਾਖਿਓ ਹਰ ਸਰਨਾ ਕਵਨ ਕਵਨ ਕੀ ਗਤ ਮਿਤ ਕਹੀਐ ਹਰ ਕੀਏ ਪਤਤ ਪਵੰਨਾ ਉਹ ਢੋਐ ਢੋ ਰਹਾਤ ਚਮ ਚਮਰੇ ਹਰ ਉਦਰਿਓ ਪਰਿਓ ਸਰਨਾ ਪ੍ਰਭ ਦੀਨ ਦਿਆਲ ਭਗਤ ਭਾਵ ਤਾਰਨ ਹਮ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਹਮ ਕਰਿਓ ਜਨ ਨਾਨਕ ਦਾਸ ਦਸੰਨਾ ਬਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਅਜਨਮਾ ਕਰ ਕਿਰਪਾ ਰੱਖ ਲੇ ਉਹ ਮੇਰੇ ਠਾਕੁਰ हम पात्र हीन अकर्मा मेरे मन भज राम नामे रामा गुरमत हर रस पाई होर त्यागो निफल कामा रहाउ हर जन सेवक से हर तारी हम निर्गुण राख उपमा तुझ बिन अवर ना कोई मेरे ठाकुर हर जपी है वड्डे कर्मा नामहीन त्रिग जीवते तिन वड दुख सहमा ओए फिर जोन पवाई है मंद भागी मूड अकर्मा हर जन नाम आधार है तुर पूर्व लिखे वड कर्मा गुर सत गुर नाम दरड़ाया जन नानक सफल जनम्मा बलावन महला चौथा हमरा चित लुभत मोहे बिठिया बहु दुर्मत मैल परा तुमरी सेवा करना सकह प्रभ हम क्यों कर मुग्ध तरा मेरे मन जप नरहर नाम नरहरा जानी ऊपर कृपा प्रवतारी मिल सतगुर पार परा रहाउ हमरे पिता ठाकुर प्रभ स्वामी हर देहो मत्ती जस करा तुमरे संग लगे से उदरे ज्यों संग काष्ट लोहो तरा साकत नर होछी मत मद्दम जिन हर हर सेव ना करा ते नर भागहीन दोहचारी होए जन्म मोए फिर मरा जिनको तुम हर में लोह स्वामी ते नाए संतोख गुर सरा दुर्मत मैल गई हर पजिया जन नानक पार परा बलावल महला चौथा आवहु संत मिलहु मेरे भाई मिल हर हर कथा करहु हर हर नाम बोहित है कल युग सेवत गुर शब्द तरहु मेरे मन हर गुण हर उच्चरहु मस्तक लिखत लिखे गुण गाए मिल संगत पार परहु रहाउ काया नगर मह राम रासी उत्तम क्यों पाईऐ उपदेश जन करहु सतगुर सेव सफल हर दर्शन मिले अमृत हर रस पीओ हर हर नाम अमृत हर मीठा हर संत हो चाक देखो गुरमत हर रस मीठा लागा तिन बिसरे सब बिख रस हो राम नाम रस राम रसायन हर सेव हो संत जन हो चार पदार्थ चारे पाए गुरमत नानक हर भजो हो।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

सब तेरी वडियाई

ਸਰਾਪੇ ਹੋਏ ਜਨਮਾਂ ਵਿੱਚ ਘੁੰਮਦੇ ਫਿਰਦੇ ਹਾਂ।
आप जी की शोभा सुन के आप जी के दर से आए हैं, क्योंकि सतगुरु नानक देव महाराज प्रतख अकाल पुरख वाहगुरु का स्वरूप प्रगट होए हैं। तुहाडी शरण विच आए हैं, सानू शांति बख्शो, ज्ञान की प्राप्ति आत्मक ज्ञान बख्शो। उन्हां दीआं बेनतियां सरवण करके, क्योंकि महान विद्वान सन, बहुत आचार्य सन, बड़े बड़े महान ग्रंथ उन्होंने अध्ययन किए सी बनारस दे विच, बहुत लोकां विद्वानां दी संगत कीती सी, पर आत्मक ज्ञान की प्राप्ति नहीं सी होई। सो श्री गुरु अर्जन देव महाराज जी ने उन्हां दी बेनती प्रवान करके अपने मुकार बिंद तो पहला उन्हां नूं राह दस्या कि अकाल पुरख रूप श्री गुरु नानक देव महाराज, श्री गुरु अंगद देव, गुरु अमरदास, गुरु रामदास महाराज, उन्हां दी वडियाई आप कीती, भाव उन्हां नूं वडियाई करन दा तरीका दस्या, रस्ता दस्या। फिर उन्होंने श्री गुरु नानक देव जी की वडियाई के दस रवैये उचारण किए, ते उस तो बाद हुण श्री गुरु अंगद देव महाराज उन्हां दी शोभा वडियाई ये भट्ट अपने मुखार बिंद तो श्री गुरु अर्जन देव महाराज जी के सन्मुख श्री अमृतसर साहब विखे महान संगतों का पठ है। महान तत देते महापुरुष गुणी ज्ञानी गुरु घर तो वरसाइया हुई रूहां उस समय हाजिर सन, जिस समय ये बाणी भट्टा ने गुरु महाराज की कृपा द्वारा सतगुरु की पुस्तक अपने मुखार बिंद तो उच्चारण की है। सो अज श्री गुरु अंगद देव महाराज श्री गुरु नानक देव पातशाह दे दूसरे स्वरूप जिथे पाठ आए सवैये महले दूजे के दूजा दूजा, तो महाराज ने दो बार लिखे कि ए जेड़ी बाणी है ए ए नहीं कहनी, जे महला दूजा होंदा ना ता ए अर्थ हो जाने सी कि गुरु अंगद देव जी दी उचारी हुई बाणी है, क्योंकि महला पहला जिथे आज वे उथे अर्थ हो जाने गुरु नानक देव जी दी बाणी है, पर नाल महाराज ने दूजा पाया भाव ए गुरु अंगद देव जी दे प्रथाए बाणी है। श्री गुरु अंगद देव जी दी बाणी नहीं समझना, उन्हां दे प्रथाए उचारी कोई बाणी है। ओ भाटा जी श्री गुरु अंगद देव महाराज जी की शोभा वडियाई करदे होए तां श्री गुरु अंगद देव महाराज जी की शोभा आप सुनोगे, जो बाणी ने गुरु ग्रंथ साहिब विच सानू बख्शिश कीती है। श्री गुरु अंगद देव महाराज 31 मार्च 1504 नूं मत्ते की सराय जिन्हों हुण सराय नांगा कहिंदे ने, उस नगर विच महाराज ने बाबा फेरू जी दे घर अवतार धारण कीता सी। 31 मार्च 1504 सराय नांगा मत्ते की सराय मशहूर है, मुक्तसर साहब के बिल्कुल नजदीक ही है। गुरसिख प्यारे उथे साहब श्री गुरु अंगद देव महाराज जी बाबा फेरू जी दे घर प्रगट होए, ते इन्हां दा त्रेहण गोत सी श्री गुरु नानक देव जी बेदी वंश, श्री गुरु अंगद देव महाराज जी त्रेहण, ते श्री गुरु अमरदास महाराज जी भले वंश विच, ते श्री गुरु रामदास महाराज तो फिर चली पीढ़ी सोढ़िया रूप दिखावण वारो वारी, फिर सोढ़ी वंश आरंभ होया सी। सो महाराज श्री गुरु अंगद देव महाराज अवतार होया मत्ते की सराय विच, पर बाबा फेरू जी का परिवार इतना गरीबी विच आ गया, गुरु अंगद देव जी का परिवार, के नगर छड़ के उन्होंने हरी के जाना पे, अपने कार विहार रोजगार की भाल विच, ते हरी के महाराज परिवार दे नाल रहे, उतों भी पिंड छड़ना पिया। अपना भी हो जांदा है जे इस इलाके विच जॉब चंगी ना मिले, आपा भी इलाका बदल लैने, फैक्ट्री बदल लैने। तो बाबा फेरू साहब जी ने गुरु अंगद देव जी दे पिता ने
ਪਰਿਵਾਰ ਸੇਤ ਫਿਰ ਖੰਡੂਰ ਸਾਹਿਬ ਨਿਵਾਸ ਕੀਤਾ। ਪਿੰਡ ਖੰਡੂਰ ਸੀ ਉਦੋਂ। ਇਹਨਾਂ ਦਾ ਅਸਲ ਪਿੰਡ ਅਵਤਾਰ ਦਾ ਗੁਰਸਿੱਖ ਪਿਆਰਿਓ ਮੱਤੇ ਕੀ ਸਰਾਹ ਹੈ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਰਿਵਾਰ ਉਥੋਂ ਉੱਠ ਕੇ ਹਰੀ ਕੇ ਰਿਹਾ ਤੇ ਹਰੀ ਤੇ ਤੋਂ ਉੱਠ ਕੇ ਖੰਡੂਰ ਵਿਚ ਜਾ ਕੇ ਨਿਵਾਸ ਕੀਤਾ ਇਸ ਪਰਿਵਾਰ ਨੇ। ਉਥੇ ਹੀ 15 ਸਾਲ ਦੀ ਉਮਰ ਵਿਚ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਾਦੀ ਮਾਤਾ ਖੀਵੀ ਜੀ ਦੇ ਨਾਲ ਹੋਈ, ਜਿਸ ਮਾਤਾ ਖੀਵੀ ਜੀ ਦਾ ਇਹ ਭੱਟਾਂ ਦੇ ਸਵਈਆਂ ਵਿਚ ਨਾਂ ਵੀ ਆਵੇਗਾ। ਉਹਨਾਂ ਦਾ ਨਾਂ ਵੀ ਮਾਤਾ ਜੀ ਦਾ ਦਰਜ ਹੈ। ਇਹ ਖੰਡੂਰ ਵਿਚ ਹੀ ਉਹਨਾਂ ਦੀ ਸ਼ਾਦੀ ਹੋਈ ਸੀ ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜਵਾਲਾਮੁਖੀ ਜੀ ਦੇ ਪੁਜਾਰੀ ਸਨ, ਜਵਾਲਾਮੁਖੀ ਦੇਵੀ ਦੇ ਉਪਾਸ਼ਕ ਸਨ। ਆਏ ਸਾਲ ਬਹੁਤ ਵੱਡਾ ਜਥਾ ਲੈ ਕੇ ਇਹ ਜਵਾਲਾਮੁਖੀ ਜਾਂਦੇ ਹੁੰਦੇ ਸੀ ਪਹਾੜਾਂ ਵਿਚ ਜਿੱਥੇ ਅੱਗ ਨਿਕਲਦੀ ਹੈ, ਤੇ ਗੁਰਸਿੱਖ ਪਿਆਰੇ ਬਹੁਤ ਸਮਾਂ ਜਾਂਦੇ ਰਹੇ। ਸਾਰਾ ਪਰਿਵਾਰ ਹੀ ਉਪਾਸ਼ਕ ਸੀ, ਪਰ ਕਰਮ ਹੋ ਗਏ ਜਿਸ ਬਾਣੀ ਜਿਸਨੇ ਬਾਣੀ ਵਿਚ ਸਾਨੂੰ ਬਚਨ ਕੀਤਾ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟੇ ਉਹ ਪੁਰਖ ਰਸਕ ਬੈਰਾਗੀ। ਜਦੋਂ ਕਿਸੇ ਜੀਵ ਦੇ ਚੰਗੇ ਭਾਗ ਪੈਦਾ ਹੁੰਦੇ ਨੇ, ਚੰਗੇ ਕਰਮ ਪੈਦਾ ਹੁੰਦੇ ਨੇ, ਉਦੋਂ ਕੋਈ ਰੱਬ ਦਾ ਪਿਆਰਾ ਰਸਕ ਬੈਰਾਗੀ ਪੁਰਖ ਜੋ ਪੂਰਿਆ ਹੋਇਆ ਪਰਮੇਸ਼ਰ ਵਾਹਿਗੁਰੂ ਹੈ ਪੂਰੀ ਪੂਰੀ ਬਸੰਤਾ ਸਾਹ ਪੁਰਸ਼ਾ, ਉਹ ਅਕਾਲ ਪੁਰਖ ਵਾਹਿਗੁਰੂ ਦਾ ਰਸੀਆ ਕੋਈ, ਉਸ ਵਾਹਿਗੁਰੂ ਦੇ ਦਰਸ਼ਨਾਂ ਦਾ ਵੈਰਾਗੀ, ਜਿਹਨੂੰ ਇੱਕੋ ਗੱਲ ਹੋਵੇ ਜਿਸ ਜਨ ਕੋ ਪਰਮ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ, ਉਹ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦਾ ਪ੍ਰੇਮੀ ਕੋਈ ਉਦੋਂ ਮਿਲਦਾ ਜਦੋਂ ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਪਿਛਲੇ ਕੀਤੇ ਹੋਏ ਕਰਮ ਸਾਨੂੰ ਮਿਲ ਜਾਣ ਪ੍ਰਾਪਤ ਹੋ ਜਾਣ। ਇਹੋ ਜਿਹੇ ਕੰਮ ਗੁਰੂ ਅੰਗਦ ਦੇਵ ਜੀ ਦੇ ਨਾਲ ਹੋਇਆ। ਬਹੁਤ ਸਵਾਲ ਜਾਲਾ ਜਵਾਲਾ ਮੁਖੀ ਜਾਂਦੇ ਰਹੇ ਪਰ ਰਸਤੇ ਵਿਚ ਇੱਕ ਸਾਲ ਉਹਨਾਂ ਨੂੰ ਇੱਕ ਸਿੱਖ ਮਿਲਿਆ, ਭਾਈ ਜੋਧ, ਗੁਰੂ ਨਾਨਕ ਦੇਵ ਜੀ ਦਾ ਅਨਨ ਸਿੱਖ ਸੀ ਭਾਈ ਜੋਧ ਜੀ। ਉਹਨਾਂ ਦੀ ਸੰਗਤ ਹੋ ਗਈ ਗੁਰੂ ਅੰਗਦ ਦੇਵ ਜੀ ਨੂੰ ਜਵਾਲਾ ਤੇ ਜਾਂਦਿਆਂ ਹੋਇਆਂ, ਉਹਨਾਂ ਤੋਂ ਬਾਣੀ ਸੁਣੀ ਗੁਰਸਿੱਖ ਪਿਆਰੇ, ਕਿਉਂਕਿ ਗੁਰਸਿੱਖਾਂ ਦਾ ਤਾਂ ਕੰਮ ਹੈ ਜਿੱਥੇ ਵੀ ਜਾਣਗੇ ਗੁਰੂ ਦੇ ਬਚਨ ਇੱਕ ਦੂਜੇ ਨੂੰ ਸੁਣਾਓ, ਗੁਰਸਿੱਖੀ ਦੀ ਗੱਲ ਕਰੋ, ਗੁਰਬਾਣੀ ਦੀ ਗੱਲ ਕਰੋ। ਜਿੰਨਾ ਕੁ ਭੰਡਾਰਾ ਤੇਰੇ ਕੋਲ ਹੈ ਦੂਜੇ ਨੂੰ ਵਰਤਾ, ਉਹਨੂੰ ਆਪਣੀ ਬਾਣੀ ਗੁਰੂ ਦੀ ਸਿੱਖਿਆ ਦੇਣ ਦੀ ਕੋਸ਼ਿਸ਼ ਕਰ। ਉਹ ਭਾਈ ਜੋਗ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਣੀ ਸੁਣਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਉਸ ਬਾਣੀ ਤੋਂ ਪ੍ਰੇਰਣਾ ਮਿਲੀ ਸੀ ਸੁਣ ਕੇ।

ਪੁਰਸ਼ ਕਰਤਾਰਪੁਰ ਦਾ ਵੀ ਨਾਂ ਗੁਰੂ ਗ੍ਰੰਥ ਸਾਹਿਬ ਵਿਚ ਆ ਗਿਆ। ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਕਿਉਂਕਿ ਅਕਾਲ ਪੁਰਖ ਦੀ ਨਗਰੀ ਰੱਬ ਦਾ ਹੀ ਨਗਰ ਵਸਾਇਆ ਉਥੇ ਬਾਬਾ ਲਹਿਣਾ ਜੀ। ਉਸ ਭਾਈ ਜੋਤ ਜੀ ਦੀ ਪ੍ਰੇਰਨਾ ਉਹਨਾਂ ਤੋਂ ਬਾਣੀ ਸੁਣ ਕੇ ਗੁਰਸਿੱਖ ਪਿਆਰਿਓ ਪ੍ਰੇਰਿਤ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਗਏ। ਉਥੇ ਹੀ ਮਿਲੇ ਜਾ ਕੇ ਤੇ ਮਿਲਣ ਲੱਗੇ ਵੀ ਮਨ ਵਿਚ ਇੱਕੋ ਆਸਾ ਪੈਦਾ ਹੋ ਗਈ, ਇੱਕੋ ਉਮੰਗ ਪੈਦਾ ਹੋ ਗਈ ਕਿ ਸਤਿਗੁਰ ਹੁਣ ਇੱਕ ਦਰ ਛੱਡ ਕੇ ਤਾਂ ਤੇਰੇ ਵੱਲ ਆਏ। ਕਿਉਂਕਿ ਜਵਾਲਾਮੁਖੀ ਜੀ ਦੇ ਪੁਜਾਰੀ ਸੀ ਨਾ ਬਹੁਤ ਵੱਡੇ, ਕਈ ਸਾਲ ਜਾਂਦੇ ਰਹੇ, ਪਰ ਹੁਣ ਮੇਰੀ ਇੱਕੋ ਇੱਛਾ ਹੈ ਕਿ ਹੁਣ ਤੇਰੇ ਕੋਲ ਆ ਗਏ, ਇੱਥੋਂ ਹੁਣ ਕਿਸੇ ਦੇ ਦਰ ਤੇ ਨਾ ਜਾਣਾ ਪਵੇ। ਇਹੀ ਸਾਨੂੰ ਲੋੜ ਹੈ ਗੁਰਸਿੱਖ ਪਿਆਰਿਓ। ਮਹਾਰਾਜ ਜੀ ਬਾਣੀ ਤੇ ਭਾਈ ਗੁਰਦਾਸ ਜੀ ਨੇ ਵੀ ਇਹੀ ਬਚਨ ਕੀਤੇ ਨੇ ਤੇ ਸਾਹਿਬ ਗੌਰਾ ਲੋੜੀਏ। ਕੋਈ ਭਾਰੀ ਵੱਡਾ ਮਾਲਕ ਬਣਾਓ ਨਾ ਜਮ ਦੰਡ ਸਹਾਈਏ, ਤੇ ਦਾਤਾ ਵੀ ਐਸਾ ਬਣਾਓ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਦਾਤਾ ਉਹ ਮੰਗੋ ਉਹਦੇ ਦਰ ਤੇ ਮੰਗੋ ਕਿ ਹੋਰ ਦਾਤੇ ਤੋਂ ਮੰਗਣਾ ਨਾ ਪਵੇ, ਉਸ ਦਾਤੇ ਦੀ ਸ਼ਰਨ ਵਿਚ ਜਾਓ ਜੀ ਤੋਂ ਮੁੜ ਕੇ ਹੋਰ ਕਿਸੇ ਤੋਂ ਮੰਗਣ ਨਾ ਜਾਣਾ ਪਵੇ, ਨਹੀਂ ਤਾਂ ਧਕਾਰੀ ਵਾਲੀ ਹਾਲਤ ਹੋਵੇਗੀ। ਮੁੱਠੀ ਝੋਲੇ ਕਿਸੇ ਨੇ ਪਾਤੇ, ਆਟਾ ਕਿਸੇ ਨੇ ਪਾਤਾ, ਦਾਲ ਕਿਸੇ ਨੇ ਪਾਤੀ, ਕਿੰਨੇ ਦਰਾਂ ਤੇ ਜਾਣਾ ਪਵੇਗਾ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਉਹ ਦਾਤੇ ਤੋਂ ਕਦੇ ਵੀ ਮੰਗਤੇ ਨਾ ਬਣੋ ਜਿਹਦੇ ਦਰ ਤੋਂ ਹੋਰ ਤੋਂ ਵੀ ਮੰਗਣ ਜਾਣਾ ਪਵੇ। ਤੇ ਹੋਛਾ ਸਹ ਨਾ ਕੀਜੀਏ। ਸਾਹੂਕਾਰ ਚਾਹਾਂ ਦੇ ਸਾਹੂਕਾਰ ਚੱਲਦੇ ਹੁੰਦੇ ਸੀ ਆਪਣੇ ਲੈਣ ਦੇਣ, ਹੋਛਾ ਸਾਹ ਨਾ ਕੀਜੀਏ। ਭਾਈ ਗੁਰਦਾਸ ਜੀ ਕਹਿੰਦੇ ਸਾਹੂਕਾਰ ਵੀ ਐਸਾ ਬਣਾ ਜਿਹੜਾ ਦੇਖ ਕੇ ਸਾਂਝ ਨੂੰ ਇਹਨਾਂ ਮੰਗਣ ਆ ਜਾਵੇ। ਸਤਨਾਮ ਉਹ ਸ਼ਾਹੂਕਾਰ ਕਿੱਥੇ ਤੇਰੀ ਪੱਤ ਰੱਖੂਗਾ, ਅੱਜ ਪੈਸੇ ਦਿੱਤੇ ਤੇ ਕੱਲ ਨੂੰ ਲੈਣ ਆ ਗਏ। ਐਸੀ ਅਵਸਥਾ ਗੁਰੂ ਬਾਬਾ ਲਹਿਣਾ ਸਾਹਿਬ ਜੀ ਦੀ, ਗੁਰੂ ਅੰਗਦ ਦੇਵ ਜੀ ਦੀ, ਆਏ ਜਵਾਲਾਮੁਖੀ ਦਾ ਦਰ ਛੱਡ ਕੇ ਤੇ ਆ ਕੇ ਬੇਨਤੀ ਇਹੀ ਕੀਤੀ। ਮਨ ਵਿਚ ਭਾਵਨਾ ਇਹ ਕਿ ਸਤਿਗੁਰ ਹੁਣ ਹੋਰ ਕਿਸੇ ਦੇ ਦਰ ਤੇ ਨਾ ਜਾਣਾ ਪਵੇ, ਇੱਕ ਦਰ ਛੱਡ ਕੇ ਤਾਂ ਤੇਰੇ ਦਰ ਆਏ। ਬਸ ਉਹ ਬੇਨਤੀ ਪ੍ਰਵਾਨ ਹੋ ਗਈ। ਘੋੜੀ ਤੇ ਚੜੇ ਹੋਏ ਬਾਬਾ ਲਹਿਣਾ ਜੀ ਤੁਰੇ ਆ ਰਹੇ ਨੇ। ਪਹਿਲੀ ਵਾਰ ਕਰਤਾਰਪੁਰ ਸਾਹਿਬ ਗਏ ਤੇ ਕਰਤਾਰਪੁਰ ਸਾਹਿਬ ਉਦੋਂ ਜੰਗਲ ਉਜਾੜ ਸੀ, ਹੁਣ ਵੀ ਉਜਾੜ ਜਾਈਏ ਰਾਵੀ ਦੇ ਕੰਢੇ। ਹੁਣ ਤਾਂ ਵਸੋਂ ਬਹੁਤ ਹੋ ਗਈ, ਉਦੋਂ ਤਾਂ ਇਕਾਂਤ ਵਿਚ ਵਸਾਇਆ ਸੀ ਮਹਾਰਾਜ ਨੇ। ਰਾਵੀ ਦਾ ਛੰਭ ਸੀ ਬਹੁਤ ਵੱਡਾ ਦਰਿਆ ਦਾ, ਤੇ ਮਨ ਵਿਚ ਖਿਆਲ ਆ ਗਿਆ ਕਿ ਪਿੰਡ ਬਹੁਤ ਵੱਡਾ ਵਸਦਾ ਹੈ, ਪਤਾ ਨਹੀਂ ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲਾ ਕਿੱਧਰ ਹੋਵੇਗੀ। ਇਹ ਮਨ ਵਿਚ ਖਿਆਲ ਆਇਆ, ਘੋੜੀ ਤੇ ਚੜੇ ਜਾਂਦੇ ਸੀ ਜਿਨ੍ਹਾਂ ਦੇ ਸਵਈਏ ਅੱਜ ਆਰੰਭ ਹੋਣੇ, ਤਾਂ ਗੁਰਸਿੱਖ ਪਿਆਰਿਓ ਉਹ ਗੁਰਨਾ ਪੁੱਜ ਗਏ। ਸਤਿਗੁਰ ਗੁਰੂ ਨਾਨਕ ਦੇਵ ਜੀ ਜਿਸ ਰਸਤੇ ਬਾਬਾ ਲਹਿਣਾ ਸਾਹਿਬ ਜੀ ਆ ਰਹੇ ਸੀ ਘੋੜੀ ਤੇ ਚੜੇ, ਉਸੇ ਰਸਤੇ ਰਸਤੇ ਪਿੰਡ ਤੋਂ ਬਾਹਰ ਨੂੰ ਤੁਰ ਪਏ ਤੇ ਬੰਨੇ ਤੇ ਪੁੱਜ ਗਏ। ਜਦੋਂ ਬਾਬਾ ਲਹਿਣਾ ਸਾਹਿਬ ਜੀ ਆਏ ਘੋੜੀ ਤੇ ਚੜੇ ਹੋਏ, ਬਿਰਧ ਸਰੀਰ ਖੇਸ ਦੀ ਬੁੱਕਲ ਮਾਰੀ ਹੋਈ, ਗੁਰੂ ਨਾਨਕ ਦੇਵ ਜੀ ਦੇ ਨੰਗੇ ਪੈਰ, ਤਾਂ ਸਤਿਗੁਰ ਪਾਤਸ਼ਾਹ ਜੀ ਨੂੰ ਕਿਹੜਾ ਵੇਖਿਆ ਸੀ, ਅੱਗੇ ਦਰਸ਼ਨ ਨਹੀਂ ਸੀ ਕੀਤੇ, ਆਵਾਜ਼ ਦਿੱਤੀ ਘੋੜੀ ਤੇ ਬੈਠਿਆ ਨਹੀਂ ਕਿ ਬਜ਼ੁਰਗਾਂ ਮੈਂ ਨਾਨਕ ਦੀ ਧਰਮਸ਼ਾਲਾ ਜਾਣਾ, ਮੈਨੂੰ ਰਸਤਾ ਦੱਸ ਕਿੱਧਰ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਲਿਖਿਆ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਸਤਿਗੁਰ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਕਹਿਣ ਲੱਗੇ ਪੁਰਖਾ ਰਸਤਾ ਕਾਹਨੂੰ ਦੱਸਣਾ, ਮੈਂ ਵੀ ਉੱਥੇ ਜਾਣਾ, ਮੈਂ ਅੱਗੇ ਅੱਗੇ ਤੁਰਦਾ ਤੂੰ ਪਿੱਛੇ ਪਿੱਛੇ ਆ। ਧੰਨ ਗੁਰੂ ਨਾਨਕ ਦੇਵ ਨੰਗੇ ਪੈਰੀ ਮੂਹਰੇ ਤੁਰ ਪਏ ਬਾਬਾ ਲਹਿਣਾ ਸਾਹਿਬ ਜੀ ਦੇ, ਲਹਿਣਾ ਜੀ ਘੋੜੀ ਤੇ ਚੜੇ ਹੋਏ। ਤੇ ਜਦੋਂ ਪਿੰਡ ਵਿਚ ਗਏ ਤਾਂ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਪੁਰਖਾ ਵੇਖ ਜਿੱਥੇ ਕਿੱਕਰਾਂ ਖੜੀਆਂ ਨੇ ਉੱਥੇ ਬਾਬੇ ਨਾਨਕ ਦੀ ਧਰਮਸ਼ਾਲਾ, ਉੱਥੇ ਘੋੜੀ ਬੰਨ੍ਹ ਦੀ ਖੂਹੀ ਲੱਗੀ ਹੋਈ ਹੈ।

ਪੰਜ ਨਾਲਾ ਕਰ ਲਈ ਤੇ ਅੰਦਰ ਬੈਠੇ ਹੋਊਗਾ ਬਾਬਾ ਨਾਨਕ ਉਹਨੂੰ ਮਿਲਣੀ ਤੇ ਬਾਬਾ ਲਹਿਣਾ ਜੀ ਗਏ ਘੋੜੀ ਬੰਨੀ ਪੰਜ ਨਾਲਾ ਕੀਤਾ ਜਿਹੜੀ ਭੇਟਾ ਲਈ ਸੀ ਉਹ ਹੱਥ ਵਿਚ ਲਈ ਇਹਨੇ ਨੂੰ ਸਤਿਗੁਰ ਨਾਨਕ ਦੇਵ ਜੀ ਪਿੱਛੋਂ ਦੀ ਜਾ ਕੇ ਆਪਣੇ ਆਸਣ ਤੇ ਬੈਠ ਗਏ ਤੇ ਜਦੋਂ ਬਾਬਾ ਲਹਿਣਾ ਸਾਹਿਬ ਜੀ ਜਾ ਕੇ ਮੱਥਾ ਟੇਕਣ ਲੱਗੇ ਨਾ ਤਾਂ ਕੀ ਵੇਖਦੇ ਨੇ ਉਹ ਤਾਂ ਉਹੀ ਬੁੜਾ ਜਿਹੜਾ ਮੂਹਰੇ ਮੂਹਰੇ ਤੁਰਿਆ ਹੁੰਦਾ ਸੀ ਨਾਨਕੇ ਜਿਹੜਾ ਪੈਦਲ ਤੁਰਿਆ ਤੇ ਮੈਂ ਘੋੜੀ ਤੇ ਚੜਿਆ ਪਿੱਛੇ ਪਿੱਛੇ ਇਤਿਹਾਸ ਵਿਚ ਕੁਝ ਪੁਰਾਤਨ ਲੇਖਾਂ ਵਿਚ ਮਿਲਦਾ ਕਿ ਜਿਹੜੀ ਭੇਟ ਸੀ ਨਾ ਹੱਥ ਵਿਚ ਉਹ ਲਹਿਣਾ ਜੀ ਦੇ ਹੱਥੋਂ ਭੇਟ ਵੀ ਡਿੱਗ ਪਈ ਰੋਣ ਲੱਗ ਪਏ ਸਤਿਗੁਰ ਨਾਨਕ ਦੇਵ ਕਹਿੰਦੇ ਪੁਰਖਾ ਕੀ ਗੱਲ ਹੋ ਗਈ ਰੋਂਦਾ ਕਿਉਂ ਹੈ ਬਾਬਾ ਲਹਿਣਾ ਸਾਹਿਬ ਜੀ ਕਹਿੰਦੇ ਸਤਿਗੁਰ ਮੈਂ ਤਾਂ ਪਿਛਲੀਆਂ ਬਖਸ਼ਾਉਣ ਆਇਆ ਸੀ ਤੇਰੇ ਕੋਲ ਪਰ ਜਿਹੜਾ ਅੱਜ ਪਾਪ ਮੈਂ ਤੋਂ ਹੋਇਆ ਇਹ ਤਾਂ ਕਈ ਜਨਮਾਂ ਵਿਚ ਵੀ ਨਹੀਂ ਬਖਸ਼ਿਆ ਗੁਰਸਿੱਖੋ ਸੁਣਨਾ ਗੁਰੂ ਤੇ ਸਿੱਖ ਦਾ ਰਿਸ਼ਤਾ ਸਤਿਗੁਰ ਨਾਨਕ ਕਹਿੰਦੇ ਕੀ ਪਾਪ ਕੀਤਾ ਭਾਈ ਕਹਿੰਦਾ ਸਤਿਗੁਰੇ ਤੋਂ ਵੱਡਾ ਪਾਪ ਕੀ ਹੋਵੇਗਾ ਮੈਂ ਸਿੱਖ ਸੇਵਕ ਘੋੜੀ ਤੇ ਚੜਿਆ ਵਾਂ ਤੇ ਤੁਸੀਂ ਨਰਾਇਣ ਅਕਾਲ ਪੁਰਖ ਦਾ ਰੂਪ ਮੂਹਰੇ ਪੈਦਲ ਨੰਗੇ ਪੈਰੀ ਤੁਰੋ ਤੁਸੀਂ ਨੰਗੇ ਪੈਰੀ ਤੁਰੋ ਤੇ ਮੈਂ ਘੋੜੀ ਤੇ ਚੜਿਆ ਹੋਇਆ ਇਹ ਪਾਪ ਕਦੋਂ ਬਖਸ਼ਿਆ ਜਾ ਸਤਿਗੁਰ ਨਾਨਕ ਕਹਿੰਦੇ ਬਈ ਪਾਪ ਹੋਇਆ ਹੀ ਨਹੀਂ ਬਖਸ਼ੇ ਦੀ ਤਾਂ ਗੱਲ ਇਹ ਨਾ ਕਰ ਜੇ ਤਾਪ ਚੜਿਆ ਹੀ ਨਾ ਹੋਵੇ ਤੇ ਤਾਰਨ ਦੀ ਗੱਲ ਤਾਂ ਹੋਵੇਗੀ ਜੇ ਤਾਪ ਚੜਿਆ ਹੋਵੇ ਪਾਪ ਹੋਇਆ ਹੀ ਨਹੀਂ ਬਖਸ਼ਣ ਦੀ ਗੱਲ ਨਹੀਂ ਪੈਦਾ ਹੋਣੀ ਬਾਬਾ ਲਹਿਣਾ ਸਾਹਿਬ ਜੀ ਕਹਿੰਦੇ ਮਹਾਰਾਜ ਇਤਨਾ ਪਾਪ ਹੋਇਆ ਤੁਸੀਂ ਕਹਿੰਦੇ ਹੋਇਆ ਨਹੀਂ ਗੁਰੂ ਨਾਨਕ ਕਹਿੰਦੇ ਸਤ ਮਨ ਪਾਪ ਨਹੀਂ ਹੋਇਆ ਸਤਿਗੁਰ ਨਾਨਕ ਕਹਿੰਦੇ ਲਹਿਣਿਆ ਤੈਨੂੰ ਪਤਾ ਹੈ ਜਦ ਸ਼ਾਹੂਕਾਰ ਜਿਨ੍ਹਾਂ ਦਾ ਕਰਜ਼ਾ ਦੇਣਾ ਹੋਵੇ ਲੈਣਾ ਦੇਣਾ ਹੋਵੇ ਉਹ ਲੈਣ ਵਾਲੇ ਘੋੜੀਆਂ ਤੇ ਚੜ ਕੇ ਆਉਂਦੇ ਨੇ ਤੇ ਦੇਣ ਵਾਲਿਆਂ ਨੂੰ ਪੈਰੀਓ ਤੁਰਨਾ ਪੈਂਦਾ ਖੋਲ ਸਕਣਾ ਕਦੇ ਆ ਜਾਈਏ ਆਪਾਂ ਵੀ ਇੱਥੇ ਇਸ ਸ਼ਰਧਾ ਭਾਵਨਾ ਜਿਨ੍ਹਾਂ ਦੇ ਸ਼ਾਹੂਕਾਰਾਂ ਨੇ ਕਰਜ਼ਾ ਲੈਣਾ ਹੁੰਦਾ ਉਹ ਘੋੜੀ ਤੇ ਚੜ ਕੇ ਆਉਂਦੇ ਨੇ ਤੇ ਜਿਨ੍ਹਾਂ ਨੇ ਕਰਜ਼ਈਆਂ ਨੇ ਕਰਜ਼ਾ ਦੇਣਾ ਹੁੰਦਾ ਉਹ ਪੈਦਲੇ ਤੁਰਦੇ ਲੈਣੇ ਤੂੰ ਲੈਣੇ ਤੇ ਅਸੀਂ ਦੇਣਾ ਚਰਨਾ ਤੇ ਢਹਿ ਪਏ ਬਾਬਾ ਲਹਿਣਾ ਜੀ ਤੇ ਡਰ ਕਿੱਥੇ ਛੱਡਣਾ ਸੀ ਗੁਰਸਿੱਖ ਪਿਆਰਿਓ ਸਤਿਗੁਰ ਨਾਨਕ ਦੇ ਡਰ ਤੇ ਐਸੇ ਆਏ ਉਹ ਭਾਵਨਾ ਪੂਰੀ ਕਰ ਦਿੱਤੀ ਹੁਣ ਕਿਸੇ ਦੇ ਡਰ ਤੇ ਨਾ ਜਾਣਾ ਪਵੇ ਜੇ ਕਦੇ ਸਾਡੀ ਭਾਵਨਾ ਜਿਨ੍ਹਾਂ ਦੀ ਵੀ ਬਣੀ ਹੈ ਉਹਨਾਂ ਨੂੰ ਮਿਲਿਆ ਕੀ ਹੈ ਗੁਰਸਿੱਖ ਪਿਆਰੇ ਉਹ ਵੀ ਛੋਟੇ ਜਿਹੇ ਸ਼ਬਦਾਂ ਵਿੱਚ ਯਾਦ ਰੱਖਿਓ ਜਿਹੜੇ ਇਸ ਭਾਵਨਾ ਕਹਿ ਕੇ ਉੱਥੇ ਜੁੜੇ ਨੇ ਕਿ ਤੇਰੇ ਦਰ ਤੋਂ ਬਿਨਾਂ ਕਿਸੇ ਦੇ ਹੋਰ ਦਰ ਤੇ ਨਾ ਜਾਣਾ ਪਵੇ ਉਹ ਐਸੇ ਜੁੜ ਗਏ ਨੇ ਫਿਰ ਉਹਨਾਂ ਦੇ ਦਰ ਤੇ ਦੁਨੀਆਂ ਨੂੰ ਆਉਣਾ ਪਿਆ ਸਮਝ ਲਓ ਇਸ ਜੇ ਇਸ ਭਾਵਨਾ ਨਾਲ ਕੋਈ ਇੱਥੇ ਜੁੜ ਗਿਆ ਨਾ ਕਿ ਤੇਰੇ ਦਰ ਨੂੰ ਛੱਡ ਕੇ ਮੈਂ ਹੋਰ ਦਰ ਤੇ ਨਹੀਂ ਜਾਣਾ ਬਸ ਫਿਰ ਉਹਦੇ ਦਰ ਤੇ ਲੋਕਾਂ ਨੂੰ ਆਉਣਾ ਪਿਆ ਦੁਨੀਆਂ ਨੂੰ ਆਉਣਾ ਪਿਆ ਧੰਨ ਬਾਬਾ ਲਹਿਣਾ ਜੀ ਐਸੇ ਜੁੜੇ ਕਿ ਤੇਰੇ ਦਰ ਤੋਂ ਬਿਨਾਂ ਮੈਨੂੰ ਕਿਸੇ ਹੋਰ ਦਰ ਤੇ ਨਾ ਜਾਣਾ ਪਵੇ ਬਸ ਜਿੰਨੀ ਦੁਨੀਆਂ ਨਾਨਕ ਦੇ ਦਰ ਤੇ ਝੁਕਦੀ ਸੀ ਲਹਿਣੇ ਦੇ ਦਰ ਤੇ ਵੀ ਝੁਕਣ ਲੱਗ ਪਈ ਕਿਉਂਕਿ ਦਰ ਫੜਿਆ ਹੀ ਐਸਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਗਲ ਦੁਆਰ ਕੋ ਛਾੜ ਕੇ ਗਹੇ ਹੋ ਤੁਹਾਰੋ ਦੁਆਰ ਜੇ ਸਾਰਿਆਂ ਦਰਾਂ ਨੂੰ ਛੱਡ ਕੇ ਇੱਕ ਦੇ ਬਣ ਜਾਈਏ ਫਿਰ ਕਿੱਥੇ ਗੁਰਸਿੱਖ ਪਿਆਰਿਓ ਉਹ ਬਾਬਾ ਲਹਿਣਾ ਸਾਹਿਬ ਜੀ ਫਿਰ ਵਰਖਾ ਹੋਈਆਂ ਗੁਰਸਿੱਖ ਪਿਆਰਿਓ ਬਹੁਤ ਸੇਵ ਕਮਾਈ ਅੱਗੇ ਬਚਨ ਆਵੇਗਾ ਕਿ ਬਾਬਾ ਲਹਿਣਾ ਸਾਹਿਬ ਜੀ ਨੂੰ ਇੱਕ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਬਾਣੀ ਨੇ ਬਹੁਤ ਉੱਚਾ ਦਰਜਾ ਦਿੱਤਾ ਸੇਵਾ ਤਾਂ ਹੋਰਾਂ ਨੇ ਵੀ ਬਹੁਤ ਕੀਤੀ ਪਰ ਬਾਬਾ ਲਹਿਣਾ ਸਾਹਿਬ ਦੀ ਸੇਵਾ ਨੂੰ ਮਰਦ ਦੀ ਘਾਲ ਕਿਹਾ ਬਾਣੀ ਜਾਂ ਘਾਲ ਮਰਦੀ ਘਾਲੀ ਬਾਬਾ ਲਹਿਣਾ ਜੀ ਨੇ
श्री गुरु नानक देव जी दे चरणा विच मर्दा वाली कमाई की थी, मर्दा वाली सेवा कमाई है। गुरसिख प्यारियो, ये वचन अगे आवेगा, ओ श्री गुरु अंगद देव महाराज गुरगद्दी की प्राप्ति हुई, ते श्री गुरु नानक देव महाराज जी ने वचन कर दिता सी कि तुसी हुण खंडूर साहब जाके सिक्खी की जोत जगाओ, प्रचार करो। उन्हां दा वचन मन के ही बाबा लहणा साहब जी गुरगद्दी लैके गुरु नानक पातशाह ने अपना अंग बख्श के अंग नाल चवा के अंगद अपना रूप दे दिता, ते खंडूर साहब आके स्थान बनाया। गुरसिख प्यारे, जिथे तुसी दर्शन करदे हो, सतगुर गुरु नानक पातशाह का जो प्रचार सी सिखी का, जो नाम दियां दाता उथे वंडियां जांदियां सी करतारपुर, ओही महाराज ने मर्यादा वो सारा सबइयां विच आवेगा। खंडूर साहब आरंभ कीती, थोड़ा समा होया सतगुर नानक देव जी ज्योति जोत समा गए, ते सतगुर गुरु अंगद देव पातशाह जी ने मन विच भलाखा पैदा कीती के कोई गुरसिख मिले के जो सानू गुरु नानक देव पातशाह दी सारी कथा सुना, जीवन कथा। ए नोट कर लियो, बाबा लहणा साहब जी श्री गुरु नानक देव जी दी संगत विच केवल 7 साल रह चुके, केवल 7 साल दा ही समा मिलिया सी बाबा लहणा साहब जी नू गुरु नानक देव जी दी संगत करन दा, क्योंकि 52-47 साल की तो सारी उम्र सी। 1504-31 मार्च गुरु अंगद देव जी का अवतार होए, 29 मार्च 1552 गुरु अंगद देव जी ज्योति जोत समा गए, भाव 48 साल की उम्र सी सारी। उन्हां विचों 7 साल ही गुरु नानक पातशाह की सेवा विच रहण का समा मिलिया, जो पहला अमर जीवन सी गुरु नानक देव जी का, वह उन्होंने प्राप्त नहीं सी होया, ना दर्शन करनू ना वचन सुननू। सो मन विच भलाखा होई कि कोई ऐसा सिख लभे जेड़ा सानू गुरु नानक देव जी की अवतार तो लेके कथा सुनावे। उधर खंडूर साहब ए भावना होई, उधर ननकाणा साहब बैठे ने भाई बाला जी साहब, जिन्होंने सारा जीवन गुरु नानक पातशाह दे नाल गुजारिया, ते गुरसिख प्यारियो भाई बाला जी दे भी मन विच ख्याल पैदा हो गया कि सतगुरु नानक देव जिस पुरश नूं गद्दी ते बिठा के गए ने, उन्हां दे दर्शन करिए जाके, उन्हां दा करत विहार वेखिए किहो जिहा, क्योंकि खिच दोवे पासे हुंदी है। गुरसिख प्यारियो, उधरों भाई बाला जी तुर पए, सब संगत खंडूर साहब पुजे सी भाई बाला जी गुरु अंगद देव पातशाह दे चरणा विच, ते जाके बचन बलास होए, बहुत मन प्रसन्न होया। ते भाई बाला जी ने जदों बचन कीता, सतगुर कृपा करो मैनू भी कोई आत्मक ज्ञान बख्शो, कहना ही सी सत्कार वजो। उसे फिर गुरु अंगद देव पातशाह जी ने बचन कीते सी कि तुहानू मैं की उपदेश करना भाई, तुसी तां सतगुर नानक देव पातशाह दे चरणा विच जीवन कटे, तिन को क्या उपदेशी है जिन गुरु नानक देव। ए वचन भाई बाला जी दे प्रथाए गुरु अंगद देव जी ने उचारे, तू तां सिफती अकाल पुरख वाहिगुरु दे रूप सच विच समादत है, तेनू तां गुरु नानक देव जी ने, तेनू साडे उपदेश दी की लोड़। बहुत खुशी होए गुरु अंगद देव जी वेख के, ते सारी रात बैठे ने कट दिती, नानक प्रकाश विच जिक्र आउंदे, गुरु नानक दे बचन बलास चलदे रहे। ते गुरसिख प्यारे, गुरु अंगद देव जी ने बचन कीता, भाई बाला जी कृपा करो सानू गुरु नानक देव जी दे जन्म तो लैके कथा सरवण कराओ। ते भाई बाला जी हथ बन के कहंदे, सतगुर ਇਹ ਗੱਲ ਮੇਰੇ ਵਾਸਤੇ ਮੁਸ਼ਕਲ ਹੈ, ਜਿਹੜੇ ਉਹਨਾਂ ਦੀ ਅਵਤਾਰ ਦੀ ਕਥਾ ਹੈ ਉਹਦਾ ਮੈਨੂੰ ਨਹੀਂ ਪਤਾ, ਕਿਉਂਕਿ ਭਾਈ ਬਾਲਾ ਜੀ ਸ੍ਰੀ ਗੁਰੂ ਨਾਨਕ ਦੇਵ ਤੋਂ 5 ਸਾਲ ਛੋਟੇ ਸੀ, ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਤੋਂ 6 ਸਾਲ ਵੱਡੇ ਸੀ,
کیونکہ میرا جنم ہی 5 سال بعد ہوا ہے جس کر کے مینو انہوں نے اوتار کی کتھا کا پتا نہیں ہے. گرو انگد دیو مہاراج جنہ دے سویے آرمبھ ہونے وہ کہنے لگے پتا کتھوں لگے گا. تو بھائی بالا جی کہندے اوتار کی کتھا لکھی کوئی ہے شری گرو نانک دیو جی کی جنم پتری. جنم پتری ادو ہوں جی کہڑا رجسٹریشن کراؤنے سے دفتر میں جا کے وہ ہے جی. پر گرو نانک پاتشاہ دے ایک نوٹ کر لو دو برا جی گرو نانک دیو جی دے پتا جی وڈے پتا کالو جی سن گرو نانک دیو جی دے چاچا جی بھائی لالو جی سن پتا کالو جی دے چھوٹے برا بابا شیو نارائن جی دے پتر اے دو سن تے گرو نانک دیو جی جدو سکھو جوتی جو سما گئے سن انہاں دے چاچا جی ادو بھی جیوندے سن. گرو نانک دیو جی دے جڑے چاچا سی نا بھائی لالو جی وہ گرو نانک دیو دے جوتی جو سماؤن تو بعد بھی جیوندے رہے نے برد اوستھا وچ. تب بھائی بالا جی نے گرو انگد دیو جی نو بچن کیتا کہ ستگر دے جنم دی کتھا لینی ہے تو گرو نانک دیو جی دے چاچا جی دے کول ہے. وہ ننکانا صاحب رائے بھوئے دی تلوڈی تو مل سکتی ہے جنم پتری جیڑی پنڈت ہردیال جی نے بنائی سی پتا کالو جی دے کہن تو. تب بھائی بالا جی دے نال لالا پنو سے سکھ سی پنو گودا بھائی لالا کھنڈور صاحب جی دا اونوں نال بھیجیا گر سکھ پیارے ہو جاؤ پتری تو تے لے آؤ. دوویں پھر اتو آئے تے ننکانا صاحب آ کے چاچا لالو جی دے گھر پتری ٹول لگے. اتحاس لکھی ہوئی چیز ہے کہ پنجویں دن وہ کاغذ لبے سی کیونکہ پٹوار خانا سی نا پٹواری سی کہڑا تھوڑے کاغذ سی ہوتے سبے بنے پے ہوئے سی. پنجویں دن پتری لبی وہ پتری لے کے بھائی بالا جی تے بھائی لالا پنو جی کھنڈور صاحب دے سکھ وہ گرسکھ پیارے چلتے چلتے گرو انگد دیو جی دے کول گئے دوبارہ تے پتری پیش کی. گرو انگد دیو جی نے وہ کاغذ دونوں ہاتھوں نال پڑ کے سر تے رکھے. اے شری گرو نانک دیو جی دی جنم پتری ہے اوتار دی کتھا ہے تے بڑے ستکار دے نال جدوں کھول کے پڑھن لگے نا گرو انگد دیو مہاراج ادو کی ویکیا وہ سنسکرت وچ لکھی ہوئی سی کیونکہ پنڈت ہردیال جی سنسکرت پڑھے ہوئے سن. تو سری گرو انگد دیو جی نے ویکیا کہ ساڈے تاں بس دا کام نہیں ہے سکھاں نوں کہن لگے کوئی سکھ بلاؤ بھائی جیڑا سنسکرت پڑھ کے رواج کر کے سانوں دسے. وہ نوٹ کر لو اتہاسک پرمان ہے گرسکھ پیارے ہو کہ شری گرو نانک دیو جی نے گرمکھی دے 35 اکھر آپ اچار دیتے سن. جڑا اچارن ہویا نا 35 اکھراں دا گرمکھی دے اے گرو نانک دیو جی نے آپ اچارے سن. اے کسے تو پوچھن دی لوڑ نہیں اے گرو نانک دیو جی نے 35 اکھر پٹی وچ آپ لکھ دیتے نے. آج کے کھول سکنا پٹی پڑھو تے جیڑی گرمکھی اپنے اکھر نے انہاں وچ دوجیاں بھاشاں نالوں ایک اکھر دا فرق ہے. پنجابی تو بنا کسے بھی بھاشا وچ راڑا شبد نہیں تہانوں لبھے گا. ایک پنجابی ہے جیہدے وچ راڑا شبد ہے. ہور دنیا دی کوئی بھاشا پڑھے تہانوں راڑا شبد نہیں لبھے گا کسے وچ وی. اے 35 دے 35 اکھر گرو نانک دیو جی نے اپنے مخار دن تو اچار دیتے سی. پر کیونکہ وہ داسیاں وچ کھچت رہے بہت وڈا کم سی انہاں دا پرچار دا وہ لکھتی روپ وچ ایہدا پرسار نہیں کر سکے تا ہن اکو ایک سکھ سی بھائی پیڑا موکھا سکھ سی گرو نانک دیو جی دا سلطان پور لودھی پیڑا موکھا جس نو گرو نانک دیو جی نے اے گرمکھی دے اکھر آپ پڑھائے سی آپ اچارن کر کے ودیا دتی سی. تو بھائی پتا لگیا کہ پیڑا موکھا
ਇਹ ਗੁਰਮੁਖੀ ਦੇ ਅੱਖਰ ਜਾਣਦਾ ਹੈ, ਉਹ ਸੰਸਕ੍ਰਿਤ ਵੀ ਪੜਿਆ ਹੋਇਆ ਤੇ ਬੰਦੇ ਭੇਜ ਕੇ ਉਹਨੂੰ ਬੁਲਾਇਆ ਗਿਆ ਗੁਰਸਿੱਖ ਪਿਆਰੇ ਤੇ ਪਹਿਲਾ ਮੁੱਖ ਹੈ ਜੀ ਸੁਲਤਾਨਪੁਰ ਲੋਧੀ ਤੋਂ ਆਏ ਸਤਿਗੁਰ ਅੰਗਦ ਦੇਵ ਜੀ ਕਹਿਣ ਲੱਗੇ ਇਹ ਸੰਸਕ੍ਰਿਤ ਭਾਸ਼ਾ ਹਰੇਕ ਦੇ ਸਮਝਣ ਵਾਲੀ ਨਹੀਂ ਹੈ, ਕਿਰਪਾ ਕਰੋ ਤੁਸੀਂ ਹੁਣ ਇਹਨੂੰ ਪੰਜਾਬੀ ਵਿਚ ਗੁਰਮੁਖੀ ਵਿਚ ਉਲਥਾ ਕਰੋ। ਉਦੋਂ ਸਾਧ ਸੰਗਤ ਇਹ ਗੁਰਮੁਖੀ ਭਾਸ਼ਾ ਆਰੰਭ ਹੋਈ ਹੈ। ਜਿਹੜੇ ਗੁਰੂ ਅੰਗਦ ਦੇਵ ਜੀ ਦੇ ਅੱਜ ਸਵੱਈਏ ਆਰੰਭ ਹੋ ਰਹੇ ਨੇ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਜਿਹੜੀ ਗੁਰਮੁਖੀ ਹੈ। ਉਹਨਾਂ ਨੇ ਆਪ ਸਭ ਤੋਂ ਪਹਿਲਾਂ ਗੁਰਮੁਖੀ ਦਾ ਸਕੂਲ ਜੇ ਕਿਤੇ ਖੋਲਿਆ ਤਾਂ ਸ੍ਰੀ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਖੋਲਿਆ। ਆਪ ਬੱਚਿਆਂ ਨੂੰ ਕਾਇਦੇ ਲਿਖ ਲਿਖ ਕੇ ਦੇਣੇ, ਆਪ ਪੱਟੀਆਂ ਲਿਖ ਲਿਖ ਕੇ ਦੇਣੀਆਂ, ਆਪ ਪੜ੍ਹਾਈ ਸ਼ੁਰੂ ਕੀਤੀ। ਉਥੋਂ ਸਾਨੂੰ ਗੁਰਮੁਖੀ ਭਾਸ਼ਾ ਪ੍ਰਾਪਤ ਹੋਈ ਹੈ ਤੇ ਉਹ ਪੈੜਾ ਮੋਖਾ ਜੀ ਨੇ ਉਹਦਾ ਅਨੁਵਾਦ ਕੀਤਾ। ਉਸ ਤੋਂ ਬਾਅਦ ਸਾਰੀ ਕਥਾ ਭਾਈ ਬਾਲਾ ਜੀ ਸਾਹਿਬ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਸਿੱਖ ਪਿਆਰਿਓ ਖਡੂਰ ਸਾਹਿਬ ਸੁਣਾਉਣੀ ਕੀਤੀ ਹੈ, ਜਿੱਥੋਂ ਸਾਡਾ ਇਤਿਹਾਸ ਆਰੰਭ ਹੋਇਆ। ਭਾਈ ਬਾਲਾ ਜੀ ਕਿਉਂਕਿ ਇੱਕ ਇੱਕ ਪਲ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹੇ, ਉਹਨਾਂ ਨੂੰ ਸੁਲਤਾਨਪੁਰ ਲੋਧੀ ਤੋਂ ਲੈ ਕੇ ਇੱਕ ਇੱਕ ਘਟਨਾ ਦਾ ਪਤਾ ਸੀ। ਜਦੋਂ ਬੇਈ ਨਦੀ ਦੇ ਕੰਢੇ ਨਹਾਉਣ ਜਾਂਦੇ ਸੀ ਸਤਿਗੁਰੇ, ਉਦੋਂ ਵੀ ਤਾਂ ਭਾਈ ਬਾਲਾ ਜੀ ਉਹ ਬਸਤਰ ਲੈ ਕੇ ਬਾਹਰ ਖੜਦੇ ਸੀ ਮੋਦੀ ਖਾਨੇ ਦੇ ਵਿਚ, ਤਾਂ ਭਾਈ ਬਾਲਾ ਜੀ ਨਾਲ ਉਹਨਾਂ ਨੂੰ ਸਾਰੇ ਇਤਿਹਾਸ ਦਾ ਪਤਾ ਸੀ। ਉਹਨਾਂ ਨੇ ਸਾਰੀ ਆਪਣੀ ਗਿਆਨ ਤੋਂ, ਕਿਉਂਕਿ ਸਤਿਗੁਰਾਂ ਦੇ ਕੋਲ ਰਹਿਣ ਵਾਲੇ ਬਾਣੀ ਨੇ ਮੰਨ ਲਿਆ ਗੁਰਸਿੱਖ ਪਿਆਰੇ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਸਤਿਗੁਰ ਮਹਾਂਪੁਰਖ ਹੈ ਪਾਰਸ, ਜਿਹੜੇ ਸਤਿਗੁਰ ਨਾਨਕ ਦੇ ਕੋਲ ਰਹੇ ਭਾਈ ਉਹਨਾਂ ਨੇ ਕਿਹੜਾ ਘੱਟ ਪਦਵੀ ਪ੍ਰਾਪਤ ਕੀਤੀ। ਗੁਰਸਿੱਖ ਸਿੱਖ ਗੁਰੂ ਹੈ ਏਕੋ, ਉਹ ਜੀ ਉਹ ਪਦਵੀ ਪ੍ਰਾਪਤ ਕਰ ਲਈ। ਆਪਣੇ ਮੁਖਾਰਬਿੰਦ ਤੋਂ ਸਾਰੀ ਕਥਾ ਸੁਣਾਈ, ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਹੀ ਗੁਰਮੁਖੀ ਭਾਸ਼ਾ ਤੇ ਗੁਰਸਿੱਖੋ ਆਪਣਾ ਇਤਿਹਾਸ ਆਰੰਭ ਹੋਇਆ ਸ੍ਰੀ ਖੰਡੂਰ ਸਾਹਿਬ ਜੀ ਤੋਂ। ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਜਿੰਨੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਬਖਸ਼ੀ ਸੀ ਉਹਨੂੰ ਪੰਜਾਬੀ ਗੁਰਮੁਖੀ ਵਿਚ ਆਪ ਲਿਖਾ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹੀ ਪੋਥੀ ਸਾਹਿਬ ਤਿਆਰ ਕੀਤੀ ਸੀ। ਉਹਨਾਂ ਪੋਥੀਆਂ ਵਿਚੋਂ ਜਿਹੜੀ ਪਹਿਲੀ ਪੋਥੀ ਬਾਬਾ ਮੋਹਨ ਜੀ ਕੋਲ ਸੀ ਉਹ ਵੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹੀ ਉਦਮ ਤੇ ਉਹਨਾਂ ਦੀ ਵਿਚਾਰ ਦਾ ਹੀ ਸਾਨੂੰ ਫਲ ਮਿਲੇ ਕਿ ਸਾਰੀ ਬਾਣੀ ਇਕੱਤਰਿਤ ਕਰਕੇ ਗੁਰਮੁਖੀ ਵਿਚ ਲਿਖਾਈ ਗਈ। ਉਹ ਪੋਥੀ ਸਾਹਿਬ ਹੀ ਪਹਿਲੀ ਪੋਥੀ ਹੈ ਬਾਣੀ ਦੀ ਜਿਹੜੀ ਬਾਬਾ ਮੋਹਨ ਜੀ ਦੇ ਕੋਲ ਸੰਭਾਲ ਕੇ ਰੱਖੀ ਹੋਈ ਸੀ। ਆਓ ਹੁਣ ਉਹ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਬਾਬਤ ਉਥਾਨਕਾ ਬਾਰੇ, ਕਿਉਂਕਿ ਜ਼ਰੂਰ ਉਥਾਨਕਾ ਪਹਿਲਾਂ ਸੰਪਰਦਾ ਟਕਸਾਲ ਦੀ ਮਰਜਾਦ ਹੈ। ਜਿਸ ਸਤਿਗੁਰ ਦੀ ਬਾਣੀ ਆਰੰਭ ਹੋਣੀ ਹੈ ਉਸ ਗੁਰੂ ਬਾਰੇ ਸਾਨੂੰ ਉਥਾਨਕਾ ਪਹਿਲਾਂ ਪਤਾ ਹੋਵੇ, ਉਹਨਾਂ ਦੇ ਜੀਵਨ ਦੀ ਪਹਿਲੀ ਧਰਤੀ ਸਾਡੇ ਸਾਹਮਣੇ ਹੋਵੇ ਤਾਂ ਅਰਥ ਕਰਨ ਵਿਚ ਵੀ ਤੇ ਅਰਥ ਸਮਝਣ ਵਿਚ ਵੀ ਸੁਖੈਨ ਹੋ ਜਾਂਦਾ। ਉਹ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੱਜ ਸਵੱਈਏ ਆਰੰਭ ਹੋ ਰਹੇ ਨੇ। ਅਗਲਾ ਪੱਟ ਉਹਨਾਂ 17 ਪੱਟਾਂ ਦੇ ਵਿਚੋਂ ਹੁਣ ਇਹ ਬਾਣੀ ਸਾਨੂੰ ਧੁਰ ਦਰਗਾਹ ਦੀ ਬਾਣੀ ਜੋ ਉਹਨਾਂ ਦੁਆਰੇ ਆਈ ਹੈ ਉਹਨਾਂ ਦੀ ਬਾਣੀ ਨੀ ਕਹਿਣਾ, ਕਿਉਂਕਿ ਗੁਰੂ ਨਾਨਕ ਨੇ ਆਪਣੀ ਬਾਣੀ ਨੂੰ ਵੀ ਆਪਣੀ ਨੀ ਕਿਹਾ। ਹਉ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਉ ਜੀਓ। ਸਤਿਗੁਰ ਵੀ ਕਹਿੰਦੇ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਦੇ ਲਾ ਲੋ। ਇਹ ਪੱਟਾਂ ਦੇ ਸਵੱਈਏ ਹੈਡਿੰਗ ਹੈ, ਇਹਨੂੰ ਇਹ ਨੀ ਕਹਿਣਾ ਪੱਟਾਂ ਦੀ ਬਾਣੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਧੁਰਕੀ ਬਾਣੀ ਹੈ, ਅਲਾਹੀ ਬਾਣੀ ਹੈ। ਉਹ ਕਿਸੇ ਦੇ ਵੀ ਪ੍ਰਥਾਏ ਕਿਸੇ ਦੇ ਦੁਆਰਾ ਸਾਨੂੰ ਪ੍ਰਾਪਤ ਹੋਈ, ਜਿਵੇਂ ਗੁਰਸਿੱਖ ਪਿਆਰਿਓ ਟੂਟੀਆਂ ਤਾਂ ਬਥੇਰੀਆਂ ਹੋਣੀਆਂ ਤੁਹਾਡੇ ਅਨੇਕ ਪ੍ਰਕਾਰ ਦੀਆਂ ਲਾਈਆਂ ਹੁੰਦੀਆਂ, ਪਰ ਸਪਲਾਈ ਤਾਂ ਟਾਂਕੀ ਵਿਚੋਂ ਹੀ ਹੁੰਦੀ ਹੈ। ਸਤਿਨਾਮ ਉਹਨੂੰ ਤੁਸੀਂ ਜੁਦਾ ਜੁਦਾ ਪਾਣੀ ਨਹੀਂ ਕਹਿ ਸਕਦੇ, ਉਹ ਇੱਕ ਜਗ੍ਹਾ ਤੋਂ ਹੀ ਸਪਲਾਈ ਹੋ ਰਿਹਾ। ਇਹ ਧੁਰਕੀ ਬਾਣੀ
ایکو جگہ تو سانو بھیجی گئی ہے سچکھنڈ تو وہ جدے جدے مارگاں دوارا جیدی جیدی ڈیوٹی کال پرکھ والوں لگی انہاں دے پرتھائے ساکھی مہاپرکھ بولدے سن جی سگرجاں نے آؤ ہن اگلی باڑی بڑے پیار دھیان دے نال سربن کریے اے سوئیے کچھ کچھن نے پیچھے نال گرو انگد دیو مہاراج جی دے جڑے سوئیے نے اے جڑا کل سہار بھٹ سی بہت بڑا ودوان سی جادے سنسکرت بھاشا دا بہت جادے کھوجی سی او باڑی کچھ کٹھن ہے تھوڑی جی پڑھن وچ بھی بکھری لگدی ہے سانو اے دے وشرام بھی بڑے اوکھے لبنے پینے سو پورا دھیان دے کے گرو تے تہاڈی کرپا دے نال آپاں آرمب کر

0: ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਉਪਮਾ ਕਰਨ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਤੋਂ ਆਰੰਭ ਕਰਦੇ ਨੇ। ਸੋਈ ਉਹ ਅਕਾਲ ਪੁਰਖ ਵਾਹਿਗੁਰੂ, ਧੰਨ ਹੈ ਅਕਾਲ ਪੁਰਖ ਵਾਹਿਗੁਰੂ ਜੋ ਸ੍ਰਿਸ਼ਟੀ ਦਾ ਕਰਤਾ ਹੈ, ਜੋ ਸ੍ਰਿਸ਼ਟੀ ਦਾ ਕਾਰਨ ਕਾਰਨ ਹੈ, ਕਾਰਨ ਤੇ ਕਾਰਨ, ਕਾਰਨ ਤੋਂ ਕਾਰਜ ਪੈਦਾ ਹੁੰਦਾ, ਪਹਿਲਾਂ ਕਾਰਨ ਹੋਵੇਗਾ ਫਿਰ ਕਾਰਜ ਹੋਵੇਗਾ। ਪਹਿਲਾਂ ਵਿਆਹ ਦੀ ਤਰੀਕ ਰੱਖਾਂਗੇ ਤਾਂ ਹੀ ਲੱਡੂ ਪੱਕਣ ਲੱਗਣਗੇ, ਸਤਨਾਮ। ਪਹਿਲਾਂ ਕਾਰਨ ਫਿਰ ਕਾਰਜ, ਪਹਿਲਾਂ ਬੱਦਲ ਹੋਣਗੇ ਤੇ ਤਾਂ ਮੀਂਹ ਪੈਣਾ ਸ਼ੁਰੂ ਹੋਵੇਗਾ। ਉਹ ਅਕਾਲ ਪੁਰਖ ਕਰਨ ਵੀ ਆਪ ਹੈ ਤੇ ਕਾਰਨ ਵੀ ਆਪ ਹੈ, ਉੱਥੇ ਦੋ ਨਹੀਂ ਹੈ। ਬੱਦਲ ਤੇ ਮੀਂਹ ਦੋ ਜੁਦੇ ਜੁਦੇ ਚੀਜ਼ਾਂ ਨੇ, ਪਰ ਸਾਨੂੰ ਜੁਦੇ ਜੁਦੇ ਲੱਗਦੇ ਨੇ ਨਾ। ਇਸੇ ਤਰ੍ਹਾਂ ਸਾਨੂੰ ਪਾਣੀ ਤੇ ਗੁਰਮੁਖ ਪਿਆਰੇ ਉਹ ਲਹਿਰਾਂ ਜੁਦੀਆਂ ਜੁਦੀਆਂ ਲੱਗਦੀਆਂ ਨੇ, ਪਰ ਹੈ ਇੱਕੋ। ਉਹ ਵਾਹਿਗੁਰੂ ਸ੍ਰਿਸ਼ਟੀ ਦਾ ਕਾਰਨ ਵੀ ਹੈ ਤੇ ਕਰਤਾ ਵੀ ਹੈ। ਇੱਕ ਗੱਲ ਉਹਨਾਂ ਨੇ ਵਿੱਚ ਹੋਰ ਲਿਖੀ ਹੈ, ਕਰਤਾਰ ਨਾਲੇ ਕਰਤਾ ਲਿਖ ਦਿੱਤਾ ਨਾਲੇ ਕਰਤਾਰ ਲਿਖ ਦਿੱਤਾ। ਕਰਤਾਰ ਦਾ ਅਰਥ ਸੰਸਕ੍ਰਿਤ ਭਾਸ਼ਾ ਵਿੱਚ ਕਾਰ ਜਮਾ ਤਾਰ, ਕਾਰ ਜਮਾ ਤਾਰ ਕਰਤਾਰ ਬਣਿਆ ਨਾ। ਕਰ ਨਾਮ ਹੈ ਹਿੰਦੀ ਵਿੱਚ ਹੱਥ ਦਾ, ਬਹੁਤ ਜਗ੍ਹਾ ਪਾਠ ਆਏ ਠਾਕੁਰ ਕਾਰ ਤਲ ਧਰਿਆ, ਰਹਿ ਰਾਤ ਵਿੱਚ ਪੜ੍ਹਦੇ ਹੋ ਤੁਸੀਂ। ਕਾਰ ਹੈ ਹੱਥ ਨਾਲ ਪਕੜਨੀ ਚੀਜ਼ ਤੇ ਤਾਰ ਡੋਰੀ, ਕਰਤਾਰ ਕਹੀਏ ਕਾਰ ਤਾਰ। 84 ਲੱਖ ਜੂਨੀ ਦੀ ਹਰ ਇੱਕ ਜੀਵ ਦੇ ਕਰਮਾਂ ਦੀ ਡੋਰੀ ਜਿਹਦੇ ਹੱਥ ਵਿੱਚ ਫੜੀ ਹੋਈ ਹੈ ਉਹਦਾ ਨਾਮ ਕਾਰ ਤਾਰ। ਤਾਰ ਕਹੀਏ ਡੋਰੀ ਰੱਸੀ, ਕਰਮਾਂ ਰੂਪੀ ਜੀਵਾਂ ਦੀ ਰੱਸੀ, ਨੱਕ ਹੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹਨੂੰ ਇਹ ਜਪਜੀ ਸਾਹਿਬ ਵਿਚ ਲਿਖਿਆ ਆਪ ਨਾਥ ਨਾਥੀ ਸਭ ਜਾਤੀ, ਉਹ ਨਾਥ ਮਾਲਕ ਆਪ ਤੇ ਸਾਨੂੰ ਜੀਵਾਂ ਨੂੰ ਨੱਥਿਆ ਹੋਇਆ। ਨੱਥ ਪਾ ਦੇਣੀ ਹੁੰਦੀ ਨੀ, ਨਕੇਲ ਪਾ ਦੇਣੀ। ਤੁਸੀਂ ਦੇਖਦੇ ਨੀ ਵੀਰ ਕਿਵੇਂ ਨੱਥ ਪਾਈ ਨੱਚਦੇ ਫਿਰਦੇ ਨੇ, ਜਿੱਧਰ ਨੂੰ ਡੋਰੀ ਵਾਲਾ ਖਿੱਚਦੇ ਉਸੇ ਪਾਸੇ ਉਹਨੂੰ ਜਾਣਾ ਪੈਂਦਾ, ਕਿਉਂਕਿ ਹੱਥ ਵਿਚ ਡੋਰੀ ਉਹਦੇ ਨਾ ਮਾਲਕ ਦੇ। ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ ਬਚਨ ਕਰਦੇ ਨੇ, ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਹਾਰੇ, ਉਹਦੇ ਹੱਥ ਡੋਰੀ ਉਹਨੇ ਬਣਾਏ ਵੀ ਕੋਨੇ ਨੇ ਜੀਵ, ਉਹਨਾਂ ਦੇ ਕਰਮਾਂ ਦੀ ਨੱਥ ਹੈ ਜਿਹੜੀ ਡੋਰੀ ਕਾਰ ਤਾਰ, ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿਚ ਹੈ। ਜਿੱਥੇ ਭੇਜਦਾ ਭਾਈ ਉੱਥੇ ਜਾਣਾ ਪੈਂਦਾ, ਜਿੱਧਰ ਨੂੰ ਡੋਰੀ ਖਿੱਚਦਾ ਜੇ ਖਿੱਚਦਾ ਤਹ ਜਾਓ। ਮਹਾਰਾਜ ਦੀ ਬਾਣੀ ਵਿਚ ਪ੍ਰਮਾਣ ਆਏ ਨੇ, ਕਰਤਾਰ ਸ਼ਬਦ ਕਰਤਾ ਦੇ ਨਾਲ ਤਾਂ ਵਰਤਿਆ ਭੱਟ ਸਾਹਿਬ ਜੀ ਨੇ। ਉਹ ਪੁਰਖ, ਪੁਰਖ ਦਾ ਅਰਥ ਅੱਗੇ ਤੁਹਾਨੂੰ ਬੇਨਤੀ ਕਰ ਦਿੱਤੀ ਹੈ, ਪੁਰਖ ਕਹੀਏ ਥਾਂ ਥਾਂ ਦਬਿਆ ਹੋਇਆ ਸਾਰਿਆਂ ਵਿਚ ਵਿਆਪਕ। ਦੂਸਰਾ ਪੁਰਖ ਦਾ ਅਰਥ ਪੂ ਰੱਖ, ਪੂ ਨਾਮ ਸੰਸਕ੍ਰਿਤ ਵਿਚ ਨਰਕ ਦਾ ਹੈ, ਰੱਖ ਨਾਮ ਰੱਖਿਆ ਕਰਨ ਵਾਲੇ ਦਾ। ਪੂ ਰੱਖ ਜੋ ਨਰਕਾਂ ਤੋਂ ਬਚਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਕਰਤਾ ਪੁਰਖ ਉਹੀ ਸ਼ਬਦ ਜਪਜੀ ਸਾਹਿਬ ਵਿਚ ਆਏ ਨੇ, ਉਹੀ ਇੱਥੇ। ਉਹ ਧੰਨ ਹੈ ਕਰਤਾ ਜਿਹਨੇ ਸ੍ਰਿਸ਼ਟੀ ਸਾਜੀ ਹੈ, ਉਹ ਧੰਨ ਹੈ ਕਰਤਾ ਜੋ ਆਪਣੀ ਸਾਜੀ ਹੋਈ ਸ੍ਰਿਸ਼ਟੀ ਵਿਚ ਆਪ ਵਸਿਆ ਹੋਇਆ, ਆਪ ਪੂਰਿਆ ਹੋਇਆ। ਇਹੀ ਤਾਂ ਉਹਦੀ ਵਡਿਆਈ ਹੈ, ਇਹੀ ਤਾਂ ਧੰਨਤਾ ਹੈ। ਇੱਥੇ ਚੀਜ਼ਾਂ ਤਾਂ ਬਹੁਤ ਫੈਕਟਰੀਆਂ ਬਣਾਉਣੀਆਂ, ਖਰੀਦ ਕੇ ਤੁਸੀਂ ਘਰਾਂ ਨੂੰ ਲਿਆਉਣੇ, ਕਦੇ ਫੈਕਟਰੀ ਵਿਚ ਤਾਂ ਨੀ ਬੈਠੀ ਉਹਦੇ। ਘੁਮਿਆਰ ਕਿੰਨੇ ਭਾਂਡੇ ਬਣਾਉਂਦਾ, ਕਿਤੇ ਘੜੇ ਵਿਚ ਘੁਮਿਆਰ ਬੈਠਾ ਥੋੜੋ, ਸਾਈਕਲ ਵਿਚ ਬਣਾਉਣ ਵਾਲਾ ਥੋੜੋ ਬੈਠੇ। ਇੱਕ ਵਾਹਿਗੁਰੂ ਕਰਤਾ ਹੈ ਕਿ ਜਿਹੜੀ ਵੀ ਚੀਜ਼ ਉਹਨੇ ਬਣਾਈ ਹੈ ਉਹਦੇ ਵਿਚ ਬੈਠਾ। ਇਸ ਕਰਕੇ ਉਹਦਾ ਨਾਮ ਪੁਰਖ ਪੂਰਿਆ, ਬਣਾਈ ਹੋਈ ਚੀਜ਼ ਉਹ ਤੋਂ ਬਿਨਾਂ ਸਹੀ ਨਹੀਂ। ਤੇ ਆਪਾਂ ਆਪਣੀ ਗੱਲ ਲੈ ਲੋ ਸਿੱਧੀ ਪੰਜਾਬੀ, ਆਪਾਂ ਵੀ ਉਨੇ ਚਿਰੇ ਹਾਂ ਜਿੰਨਾ ਚਿਰ ਬਣਾਉਣ ਵਾਲਾ ਵਿਚ ਬੈਠਾ। ਜਿਦਨ ਆਪਣੇ ਵਿਚ ਬਣਾਉਣ ਵਾਲਾ ਨਾ ਹੋਇਆ ਆਪਾਂ ਵੀ ਗਏ ਉਹਨੇ ਕੋਈ ਚੀਜ਼ ਐਸੀ ਨੀ ਬਣਾਈ ਜਿਹਦੇ ਵਿੱਚ ਸਰਵ ਵਿਆਪੀ ਨਹੀਂ ਹੈ, ਆਪ ਨਹੀਂ ਬੈਠਾ, ਜੋ ਵੀ ਚੀਜ਼ ਉਹਨੇ ਬਣਾਈ ਹੈ ਉਹਦੇ ਵਿੱਚ ਪੂਰਿਆ ਤੇ ਤੁਸੀਂ ਆਪ ਹੀ ਮੰਨੋਗੇ। ਪਹਾੜ ਉੱਚੇ ਤੋਂ ਉੱਚਾ ਵੇਖੋ ਤੇ ਵਿਖਣ ਨੂੰ ਪਹਾੜ ਦਿਖੂਗਾ, ਤੁਹਾਡੇ ਅੰਦਰ ਇੱਕ ਸੰਕਲਪ ਪੈਦਾ ਹੋਵੇਗਾ ਕਿ ਵਾਹਿਗੁਰੂ ਇਹ ਵੀ ਤੇਰੀ ਕੁਦਰਤ। ਉੱਚੇ ਤੋਂ ਉੱਚਾ ਪਹਾੜ ਵੇਖ ਕੇ ਉੱਥੇ ਵੀ ਵਾਹਿਗੁਰੂ ਦਿਖੇਗਾ, ਵੱਡੇ ਵੱਡੇ ਸਮੁੰਦਰ ਪਾਣੀਓ ਪਾਣੀ ਵੇਖ ਕੇ ਉਹ ਵੀ ਕੌਣ ਬਣਾਉਣ ਵਾਲਾ ਵਾਹਿਗੁਰੂ ਇਹ ਵੀ ਤੇਰੀ ਉਹ ਕੁਦਰਤ। ਹਜ਼ਾਰਾਂ ਮੀਲ ਅਵਰ ਅਰਬ ਕੰਟਰੀ ਵਿਚ ਰੇਤਾ ਹੀ ਰੇਤਾ ਪਿਆ ਜਿੱਥੇ ਘਾਹ ਦੀ ਪਿੰਡ ਵੀ ਨਹੀਂ ਹੈ, ਉੱਥੇ ਕੀ ਕਹੋਗੇ ਵਾਹਿਗੁਰੂ ਇਹ ਵੀ ਤੇਰੀ ਕੁਦਰਤ। ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਭੌਤ ਵਿਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵ ਆਕਾਰ। ਉਹ ਐਸੀ ਕੁਦਰਤ ਹੈ ਉਹਦੀ ਐਸਾ ਕਾਦਰ ਹੈ ਉਹ ਜੋ ਵੀ ਚੀਜ਼ ਉਹਨੇ ਬਣਾਈ ਹੈ ਉਹਦੇ ਵਿੱਚ ਆਪ ਬੈਠਾ। ਕੋਈ ਵਸਤੂ ਐਸੀ ਨੀ ਜੋ ਤੋਂ ਰਮਿਆ ਹੋਇਆ ਰਮਈਆ ਤਾਂ ਹੀ ਉਹਦਾ ਨਾਂ ਹੈ, ਉਹ ਕਣ ਕਣ ਵਿੱਚ ਰਮਿਆ ਹੋਇਆ। ਜੇ ਜੈ ਪੇਕੋ ਤੈ ਹਜੂਰ ਦੂਰ ਕਤੋਂ ਨਾ ਜਾਈ ਰਬ ਰਿਹਾ ਸਰਵਤਰ ਮੈਂ ਮਨ ਸਦਾ ਤੇ ਆਇਆ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਪਲੇਸ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਤੇਰੇ ਹਮ ਅਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ

जन्म मरण दुख जाय। हो गए शिव तृप सानंदी नूर अर्श हूँ पुरुष।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਜੀ, ਜਪ ਜੀ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋ ਗਈ ਜੇ ਲਾਈ ਰਹਾਂ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਸਹਰਸ ਸਿਆਣਪਾ ਲੱਖ ਹੋ ਹੁਣ ਤਾਂ ਇੱਕ ਨਾ ਚੱਲੇ ਨਾਲ, ਕਿਵ ਸੁਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ ਹੁਕਮੀ ਸਦਾ ਪਵਾਈ ਹੈ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਜੇ ਬੁੱਝੈ ਤਾਂ ਹੁਮ ਕਹਿ ਨਾ ਕੋਏ, ਗਾਵੈ ਕੋ ਤਾਰਨ ਹੋਵੈ ਕਿਸੈ ਤਾਰਨ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ

ਕਥੀ ਨਾ ਆਵੈ ਟੋਟ, ਕਾਥ ਕਾਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੀ, ਜੁਗਾਂ ਜੁਗਾਂ ਤਰਖਾਹੀ ਕਾਹੀ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਖਸੈ ਵੇ ਪਰਵਾਹ, ਸਾਚਾ ਸਾਹਿਬ ਸਾਚ ਨਾਈ, ਪਾਤਸ਼ਾਹ ਪਾਉ ਅਪਾਰ। ਆਖ ਹੈ ਮੰਗੈ ਦੇਹ ਦੇਹ, ਦਾਤ ਕਰੀ ਦਾਤਾਰ, ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ, ਨਾਨਕ ਏ ਵੈ ਜਾਣੀਐ ਸਭਾ ਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣ ਨਿਦਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ। ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਾਂ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਹ ਬੁਝਾਈ। ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਜੇ ਤੀਸਰ ਠੋ ਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲੇ। ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਕਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਤਿਬੀਰ ਸੁਰਨਾਥ, ਸੁਣਿਆ ਧਰਤ ਤਬਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਏ ਸਤ ਸੰਤੋਖ ਗਿਆਨ, ਸੁਣਿਆ ਅਠਸਠ ਕਾ ਇਸ਼ਨਾਨ, ਸੁਣਿਆ ਏ ਪੜ ਪੜ ਪਾਵ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਰਾ ਗੁਣਾ ਕੇ ਦਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਏ, ਮੰਨੈ ਸੁਰਤੋ ਬੈ ਮਨ ਬੁੱਧ, ਮੰਨੈ ਸਗਲ ਪਵਣ ਕੀ ਸੋਧ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਜਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਬ੍ਰਤ ਪਾਰਾ, ਹਮਰੇ ਦੁਸ਼ਟ ਸਭ ਤੁਮ ਕਾਵਹੁ, ਆਪ ਹਾਥ ਦੈ ਮੋਹਿ ਬਚਾਵਹੁ। ਸੁਖੀ ਵਸੈ ਮੋਰ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ।

ਸੁਤਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹੱਥ ਮੁਝੇ ਵਰਿਆ ਏ, ਮਰਨ ਕਾਲ ਕਾ ਤ੍ਰਾਸ ਨੇ ਵਰਿਆ ਏ। ਹੂ ਜੋ ਸਦਾ ਹਮਾਰੇ ਪੱਛਾ, ਸਰੀ ਹਸਤੋਜ ਕਰੇ ਹੋ ਰੱਛਾ, ਰਾਖ ਲਿਓ ਮੁਇ ਰਾਖਨ ਹਾਰੀ, ਸਾਹਿਬ ਸੰਤ ਸਹਾਇ ਪਿਆਰੀ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰਦਸ ਕੰਤਾ, ਕਾਲ ਪਾਈ ਬ੍ਰਹਮਾ ਬਪਤਰਾ, ਕਾਲ ਪਾਈ ਸਿਵ ਜੂ ਅਵਤਰਾ, ਕਾਲ ਪਾਈ ਕਰ ਵਿਸ਼ਨ ਪਰਗਾਸਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਮਨ

ਦੇਵਦਾਂ ਦੇ ਜਸ਼ਨ ਬਜਾਇਓ। ਆਦਿ ਅੰਤ ਇਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਦਸੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ। ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਦਰਨ ਕੋ ਬਲਮ ਵਧ ਕੀਓ, ਗੜ ਗੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਦੇ ਗੁੰਚਰਿਆ ਸੂਲਾ, ਸਭ ਪਰ ਕਿਰਪਾ ਦ੍ਰਿੜ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਗੜ ਗੜ ਕੇ ਪੜ ਪੜ ਕੀ ਜਾਣੈ।

ਗਰਭ ਹਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਣਤ ਨਹਿ ਪੈਵ। ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹੇ ਬਿਦ ਸਜਾ ਪ੍ਰਥਮ ਸੰਸਾਰਾ। ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸਿਧ ਜਕੇਨੀ ਉਤਪੁਜ ਖਾਨ ਬਹੋਰ ਰਚ ਦੀਨੀ।

ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ।

ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨੈ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਨ ਮਾਣੀ ਦੇਨ ਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਵਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਵੇ ਕੱਟੇ ਗਿਆ ਅਨੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇਸ ਨੂੰ ਉਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੂਲੇ ਫਿਰ ਸਿੱਖ ਨਾਮ ਲਾਗ ਸਵਾਰਿਆ

ਕਥ ਕੀ ਕਰੇ ਕਹਾਣੀ ਕਰੇ ਕਹਾਣੀਆਂ ਕਥ ਕੇਰੀ ਗੇਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਬਰਮ ਪੁਲਾਇਆ ਮਾਇਆ ਤਾਂ ਮੁਣੀ ਤਿੰਨਾ ਕੀਤੀ ਜਨ ਠਗੋਲੀ ਪਾਈ ਆ ਗੁਰਬਾਣ ਕੀਤਾ ਦਿਸੈ ਬਿਟੋ ਜਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲੋ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਸ ਤੇਰਾ ਚੱਲੇ ਨਾ ਹੀ ਦਿਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਦੰਤ ਪਛੋਦਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਹਿੰਦੇ ਤੇਰਾ

ਤੁਰ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਰਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੋਂ ਦੁ ਪਾਏ ਕਵੇਕ ਪਰਸਣ ਆਇਆ ਲਭ ਲੋ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨ ਆਪ ਦਿਠਾ ਜਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਨਿਓ ਦਿਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪਤ ਜਿਹਾ ਹਰ ਬਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚੱਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲਾਂ ਜਿਨਾਂ ਮਾਰਗ ਪਾਵੇ ਗੁਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸੋ ਧਿਆਵੇ

ਇਹ ਸੁਹਿਲਾ ਸਬਦ ਸੁਹਾਵਾ, ਸਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਇਹ ਤਿੰਨ ਕੈ ਮਨ ਵਸਿਆ, ਜੰਤਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਈ ਹੈ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਿਉਂ ਭੋ, ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ। ਗਰਮੀ ਸਹਿਜ ਨਾ ਉਪਜੈ, ਬਣ ਸਹਿਜ ਸਹਿ ਸਨ ਜਾਏ, ਨਾ ਜਾਏ ਸਹਿ ਸਕਿਤ ਸੰਜਮ ਰਹੇ ਕਰਮ ਕਮਾਏ।

ਲਿਓ ਤਾਂ ਮਾਲੇ ਤਿੰਨ ਜਨਮ ਜੂਆ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰ ਜਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਦਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸਤ ਸਮਾਣੀ ਜਨਮ ਰਤਨ ਜਿਨੀ ਖੱਟਿਆ ਪਲੇ ਸੇ ਬਣਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਗੁਰ ਨ ਜਾਣੇ ਕੋਈ ਕਹੇ ਨਾਨਕ ਤਰ੍ਹਾਂ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਵੇ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਵੇ ਕੀਆਂ ਜਾਏ ਨੇਕ ਜੂਨੀ ਪਰ ਮੈਂ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਅਸਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਂਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਹਿਰ ਲੈ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਜੜਾਓ ਸ਼ਬਦ ਰਤਨ ਜਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ ਸੇਵ ਸ਼ਕਤਾ ਪਾਏ ਕਹੇ ਕਰਤਾ ਪੇ ਹੁਕੁੰਬਰਤਾਏ ਹੁਕੁੰਬਰਤਾਏ ਆਪ ਵੇਖੈ ਗੁਰਮੁਖ ਸਭ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਗਾ ਏਕ ਸਿਉ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਨੈਣ ਬਿਆਣੀ ਗੁਰ ਕਿਰਪਾ ਦੇ ਸੇ ਜਨ ਜਾਗੇ।

ਨੇ ਆਪੇ ਲਾਏ ਗੁਰਮੁਖ ਸਾਹਿਬ ਸੰਭਾਲੀ ਹੈ ਕਹੇ ਨਾਨਕੇ ਬੁੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖਿਲ ਰਚਾਇਆ ਜਾਂਚ ਸੰਭਾਉਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪੂਜਾ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਬੁਲਾ ਕੀ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕਹੇ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਘਟਿਓ ਦਿਹਾੜੀਏ ਤਨ ਤਨਾ ਮਿਲਿਆ ਜਨਾ ਰੱਬ ਬਾਣ ਕਹਿ ਨਾਨਕਾ ਰਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੂੰ ਅੰਧ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਉਰਦ ਕਿਤੇ ਜਿੱਧਰ ਹਰ ਰਸ ਭੱਲੇ ਨਾ ਪਾਏ ਹਰ ਰਸ ਪਾਏ ਭੱਲੇ ਪੀਏ ਹਰ ਰਸ ਬੋੜਨਾ ਦ੍ਰਿਸ਼ਾਂ ਲੱਗ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ ਕਹੇ ਨਾਨਕ ਹੋਰ ਅੰਧ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸ਼੍ਰੀ ਰਾਮ ਮੇਰੇ ਹਰ ਤੁਮ ਮੈਂ ਜੋਤ ਰੱਖੀ ਦਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਦਾ ਜਲਤ ਹੋਆ ਜਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾ ਤੂੰ ਜਗ ਮਹਿ ਆਇਆ ਮਨ ਚਾਉ ਪਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਕੀ ਗਿਰੇ ਮੰਦਰ ਬਣਿਆ ਹਰ ਗਾਉ ਮੰਗਲ ਨ ਸਕੀਏ ਸੁਖ ਦੁੱਖ ਨਾ ਵਿਆਹ ਪਏ ਗੁਰ ਚਰਨ ਲੱਗ ਦਿਨ ਸਭਾ ਗਏ ਆਪਣਾ ਬਿਰਜਾ ਪਏ ਅਨਹਤ ਬਾਣੀ ਗੁਰ ਸਭ ਜਾਣੀ ਹਰ ਨਾਮ

ਕਮਾਇਆ, ਤੇਰੇ ਕਰਮ ਕਮਾਇਆ, ਤੁਧ ਸਰੀਰ ਰਾਜਾ, ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨੇਤਰੋ ਮੇਰੇ ਹੋਰ ਤੁਮੈ ਜੋ ਧਰੀ, ਹਰ ਬਿਨੈ ਵਰ ਨਾ ਦੇਖੋ ਕੋਈ, ਹਰ ਬਿਨੈ ਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਹੇ ਵੈ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਪੁੱਜਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨੈ ਵਰ ਨਾ ਕੋਈ, ਕਹੇ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲੇ ਆਂਦੇ ਬਦਰੈਟ ਹੋਈ। ਏ ਸਰਵਣੋ ਮੇਰੇ ਹੋ, ਸਾਚਾ ਸੁਣਦੇ ਨੋ ਬਿਠਾਏ, ਸਾਚਾ ਸੁਣਦੇ ਨੋ ਬਿਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਲੱਖ ਵਡਾਣੀ ਤਾਂ ਕੀਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤ ਰਹੋ ਬਹੋ, ਸਾਚਾ ਸੁਣਦੇ ਨੋ ਪਠਾਈ। ਹਾਰ ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨਾ ਦੁਬਾਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਸਹਿਰਦਾਸ ਜੀਓ ਪਿੰਡ ਸਭ ਤੇਰੀ ਦਾਸ, ਤੁਮ ਮਾਤ ਪਿਤਾ ਹਮ ਮੁਬਾਰਕ ਤੇਰੀ, ਤੁਮਰੀ ਕਿਰਪਾ ਮੈਂ ਕਿਸੇ ਨੂੰ ਸਦਾ ਸਮਗਰੀ ਤੁਮਰੇ ਸ਼ੁਕਰ ਧਾਰੀ ਕਰਨਾ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: اپنی حاضری پروان کر لینا پولا چکن لکھی ماستی اس بخش راکھو جی واہ گرو جی کا خالصہ واہ گرو جی کی فتح.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874. ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

ਪਦਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਰ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਤ ਬਸੰਬਰ ਏਕੈ ਨਾਮ ਜਗਤ ਅਗਨਤ ਅਨੇਕੈ ਵੇਦ ਪੁਰਾਣ ਸਿਮਰ ਸੋਧਾ ਖੁਰ ਕੀਨੇ ਰਾਮ ਨਾਮ ਏਕਾ ਖੁਰ ਕਿਨਕਾਏ।

ਹਰ ਸੁਣ ਕਰ ਭਗਤ ਪਲਟਾਏ, ਹਰ ਸੁਣਨ ਲੱਗ ਭੇਦ ਉਪਾਏ। ਹਰ ਸੁਣ ਪੈ ਸਿਧ ਜਤੀ ਦਾਤੇ, ਹਰ ਸੁਣ ਨੀਚਾ ਕੁੰਠ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸੁਣ ਕੀ ਓਸਲ ਆਕਾਰਾ, ਹਰ ਸੁਣ ਆਤਮ ਨਿਰੰਕਾਰਾ। ਕਰ ਕਿਰਪਾ।

ਪਵੇ ਜਹ ਮਾਤ ਪਿਤਾ ਸੁਧ ਮੀਤ ਨ ਪਾਈ ਮਨ ਮੋਹਨਾਮ ਤੇਰਾ ਸੰਗ ਸਹਾਈ ਜਹ ਮਾਂ ਭਿਆਨ ਜੋ ਜਮਦਲ ਤਹ ਕੇਵਲ ਨਾ ਸਭ ਤੇਰਾ ਚੱਲੈ ਜਹ ਮੁਸ਼ਕਲ ਹੋ ਅਤ ਪਾਰੀ ਹਰ ਕੋ ਨਾ ਖਿਮਾ ਉਦਾਰੀ ਅਨਪੁਣ ਚਰਨ ਕਰਤ ਨਹੀਂ ਕਰੈ ਹਰ ਕੋ ਨਾ ਕੋਟ ਪਾਪ ਪਰ ਹਰੈ ਗੁਰਮੁਹ ਨਾਮ ਜਪੋ ਮਨ ਮੇਰੇ ਨਾਨਾ ਪਾਵੋ ਸੁਖ ਨੇਰੇ ਸਭ ਸਿੱਖ ਕੋ ਰਾਜਾ ਦੁਖੀਆ ਹਰ ਕਾ ਨਾਮ ਜਬ ਤੋ ਸੁਖੀਆ ਲਾ ਕਰੋ ਰੀ ਬੰਧਨ ਪਰ ਹਰ ਕਾ ਨਾਮ ਜਬ ਤੁਨ ਕਰੈ ਅਣ ਕੁਮਾਰ ਰੰਗ

ਸੰਗੁ ਜਿਆਰਾ ਜਾਂ ਪੰਥ ਤੇਰਾ ਕੋ ਨਾ ਛਿਆ ਨੂੰ ਹਰ ਕਾ ਨਾ ਤੈ ਨਾਲ ਪਛਾਨ ਜੈ ਮਹਾ ਭਿਆਨ ਤਤ ਬਹੁ ਕਹਾਂ ਤੈ ਹਰ ਕੇ ਨਾਂ ਕੀ ਤੋਂ ਪਰਛਾਨ ਜਾਂ ਤ੍ਰਿਖਾ ਮਨ ਤੁਰਿਆ ਕਰਖੈ ਤੈ ਨਾਂ ਕਾਰ ਹਰ ਅੰਮ੍ਰਿਤ ਵਰਖੈ ਉਜਨਾ ਕੀ ਵਰਤ ਨਾ ਸੰਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਠ ਹਰ ਕੈ ਨਾਮ ਦੇ ਜਨ ਕੋਟ ਹਰ ਜਸ ਕਰ ਸੰਦੇ।

ਸੁਣੀ। ਓਤ ਕੋ ਜਨ ਹਰ ਹਸਰਾ ਤੇ ਸੁਨ ਸੁਮਾਨ ਨਾਮ ਰਸ ਮਾਤੇ, ਆਠ ਸਹਿਰ ਜਨ ਹਰ ਹਰ ਜਪੇ, ਹਰ ਕਾ ਪਵਿੱਤ ਉਪ ਨਹੀਂ ਛਪੈ, ਹਰ ਕੀ ਪਵਿੱਤ ਮੁਤ ਬਹੁ ਕਰੇ ਨਾਨਕ, ਜਨ ਸੰਕੇਤੇ ਤਰੇ ਪਾਰ ਜਾ ਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣਗਾਮ, ਸਭ ਤੇ ਉੱਤਮ ਹਰ ਕੀ ਕਥਾ ਨਾਮ ਸੰਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤਰ ਦਵਸੈ, ਸੰਪਰਤ ਹਉ ਦਰਦ ਸੰਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕਿਸੇ

ਸਮਝਣ ਮਾਰ ਸਮਝ ਮਤ ਸਾਧਨ ਨਿਮਕ ਨਿਮਕ ਸਰੀਰ ਕਟਾਵੇ ਤੋ ਪੀ ਹੋ ਮੈਂ ਮੈਲ ਨਾ ਜਾਵੇ ਹਰ ਕਿਨਾ ਸੰਸਾਰ ਕਛ ਨਾ ਨਾਨਕ ਗੁਰਮੁਖ ਨਾਮ ਜਤ ਗਤ ਪਾਣੇ।

ਦੂਤ ਪਰ ਜੋ ਬਨ ਭੋਜਨ ਸੋ ਸੋਤ ਬਿਰਧ ਪਿਆ ਉਪਰ ਸਾਖ ਤੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੇ ਬਖਸ਼ ਲਹਿ ਤੋ ਨਾਨੇ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਵਸੈ ਸੁਤਵਾਗਨੀ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਾ ਸੋਦਾ ਹੀ ਪਣ ਪਾਉ ਪਮੁਲਾ ਜੇ ਪ੍ਰਸਾਦ ਭੋਗੈ ਸਵਰ ਸਾ ਸਵ ਸਮਾਰੀ

ਕੁੜਕ ਲੱਗ ਆਣ ਸੁਆਏ, ਨਾਨਕ ਕਹੂੰ ਨਾ ਸੀ ਗਈ ਬਿਨਾ ਪੱਤ ਜਾਏ। ਅਸ਼ਪਰੀ ਦਸ ਬਸ ਫੁੱਲੇ ਪਾਛੇ ਪਾਵੇ, ਇੱਕ ਬਸ ਕਰਨ ਦੇ ਖੋਟ ਗੁਆਵੇ, ਇਹ ਪੀਣਾ ਦੇ ਦਸ ਕੇ ਹਲੇ ਤਾਂ ਬੋੜਾ ਸੌਕਾ ਕਰੇ ਜਿਸ

ਨਾਨਕ ਉਹ ਆਪਰਸ ਸਗਨ ਸਾਰੇ ਪਸ਼ਪਤੀ। ਮਿਥਿਆ ਨਾਹੀਂ ਰਸਨਾ ਪਸ਼ਮਾ ਨੂੰ ਪੇਤ ਨਰਨ ਜੰਗਸ, ਪਰ ਤੇਰਾ ਰੋਪਣਾ ਪੇਖੇ ਨੇ ਪ੍ਰਸਾਦ ਕੀਤਾ ਸੰਸੰਗੇ। ਕਰਨਾ ਸੁਣੇ ਕਹੂੰ ਕਿ ਨਿੰਦਾ ਸਾਚੇ ਜਾਣੇ ਆਪ ਸੋ ਮੰਦਾ। ਗੁਰਪ੍ਰਸਾਦ ਵਿਖਿਆ ਪਰ ਹਰ ਮੰਕੀ ਵਾਸਨਾ ਮਨ ਤੇ ਡਰੈ, ਇੰਦਰੀ ਦੇ ਪੰਜ ਦੋਤੇ ਰਹਿਤ ਨਾ ਕੋਟਮਾ ਦੇ ਕੋਇ ਸਾ ਪਰਸ਼। ਬੈਸਣਾ ਸਜ ਸੁਪਰ ਸੋ ਪ੍ਰਸੰਨ ਵਿਸ਼ਨ ਕੀ ਮਾਂ ਤੇ ਪਿੰਨ, ਕਰਮ ਕਰਤੋ ਵਿਨੇ ਕਰੋ ਤ੍ਰਿਦਾਸਨੋ ਕਾ ਨਿਰਮਲ ਕਰਮ। ਕਾਹੂੰ ਫਲ ਕੀ ਇੱਛਾ ਨਹੀਂ ਵਾਸਿਆ ਕਿ ਫਲ ਕੀ ਸੰਸੰਗਰਾਚ ਹੈ, ਮਨ ਤਰੰਤ ਸੁਣ ਗੋਪਾਲ ਸੋ ਪ੍ਰਹੋ ਕਿਰਪਾਲ। ਆਪ ਦ੍ਰਿੜ ਨਾਮ ਦੇ ਪਾਵੇ ਨਾਨਕ ਵੈਸਣੋ ਪਰਮ ਹਲ ਪਾਵੇ, ਭਗਵਤੀ ਪਵਨ ਪੁਰਸਕਾਰਾਂ ਸਤਿਆ ਗੈ ਦੁਸ਼ਗਾਸਨ। ਮੰਤੇ ਵੈਸੈ ਸਗਲਾ ਪਰਮ ਕਰ ਪੂਜਾ ਸਰਲ ਪਾਰਗਮ, ਸਾਸੰ ਪਾਪਾ ਮਲਖ ਹੋਵੇ ਸਤ ਭਗਵਤੀ ਕੀ ਮਾਂ ਤੂ ਤੁਮ ਹੋਵੇ। ਪਵਨ ਕਿਰਡਾ ਕਰੇ ਨਾ ਪ੍ਰੀਤ ਮਨ ਤਨਾਤਾ ਵਿਸ਼ਨ ਪਰੀ, ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਪਵਨ ਤੋਂ ਪਾਵੇ। ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਤੁਮ ਸੋਧੈ, ਰਾਮ ਨਾਮ ਸਾਰਸ ਪੀਵੈ ਪੰਡਿਤ ਕੈ ਉਦੇਜਾ ਜੀਵੈ। ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ, ਵੇਦ ਪ੍ਰਾਣ ਸਿਮਰਤ ਬੁਝੈ ਮੋ ਸੁਖ ਮੈਂ ਜਾਣਿਆ ਸੋ। ਚਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇ, ਬੀਜ ਮੰਤਰ ਸਰਵ ਕੋ ਗਿਆਨ ਚਵਰਨਾ ਮੈਂ ਜਪੈ ਕੋ ਨਾਮ। ਜੋ ਜੋ ਜਪੈ ਤੁਸੀਂ

ਤੈਂ ਨਾ ਪਾਈਏ ਪਾਉਣਾ ਤੇ ਸੁਣੇ ਜਿਸ ਲਿਖਿਆ ਤੁਰਕਰਮ ਜਿਸ ਕਹਿਣਾ ਪਾਰੋਂ ਕਾਨਾ ਤਿਸਕਾਨਾ ਸਤਰਾਮ ਦਾ ਆਤਮਰਾ ਤੁਸਨਦਰੀ ਆਇਆ ਦਾਗ ਸੰਤਨ ਪਾਇਆ ਚਿੰਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ।

ਰਹੇ, ਕਈ ਕੁੜ ਬੈਠ ਸੀ ਖਾਏ, ਕਈ ਕੁੜ ਘਾਲੇ ਥਲ ਪਾਏ, ਕਈ ਕੁੜ ਕੀਏ ਧਨਵੰਤ, ਕਈ ਕੁੜ ਮਾਇਆ ਮੈਂ ਚਿੰਨ, ਜੈ ਜੈ ਪਾਣਾ ਤੈ ਤੈ ਰਾਖੇ ਨਾ ਨਾ ਸਰਦੇ ਪ੍ਰਭ ਕਹਿ ਹਾਥੇ, ਕਈ ਕੁੜ ਪਹਿ ਬੈਰਾਗੀ ਰਾਮ ਨਾ ਸੰਤਨ ਲਿਵ ਲਾਗੀ, ਕਈ ਕੋਰ ਪ੍ਰਭੂ ਖੋਜੰਤੇ ਆਤਮ ਪਾਰਵਨ ਲਹੰਤੇ, ਕਈ ਕੋਰ ਦਸਨ ਪ੍ਰਭ ਆਤਮ ਕੋ ਮਿਲਿਓ ਪ੍ਰਭ ਅਵਨਾਸ, ਕਈ ਕੁਟ ਮੰਗ ਹੈ ਸਤਸੰਗ, ਕਈ ਪਾਰਵਨ ਤਨ ਲਾਗ ਰੰਗ, ਜਿਨ ਕੋ ਹੋਇਆ ਸੋ ਪ੍ਰਸੰਨ ਨਾਨ, ਤੇ ਜਨ ਸਦਾ ਧਨ ਧਨ, ਕਈ ਕੋਰ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਮੰਡ, ਕਈ ਕੋਟ ਹੋਇਆ ਅਵਤਾਰ, ਕਈ ਜਲ ਕੀ ਨੂੰ ਵਿਸਤਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੁੜ ਕੀਨੇ ਬਹੁ ਪਾਂਤ, ਤਉਚ ਪ੍ਰਮਾ ਸੁਮਾਤ, ਤਾਕਾ ਅੰਤ ਨਾ ਜਾਣੇ ਕੋਏ, ਆਪੇ ਆ ਨਾਨਕ ਸੋਏ।

ਖਲ ਖਾ ਮਰੈ ਬਿਨਾ ਸੰਤੋ ਨਹੀਂ ਕੋ ਰਾਜਾ ਸੋਰਮ ਰੋ ਬ੍ਰਥੈ ਸਭ ਖਾਜੈ ਨਾਮ ਰੰਗ ਸਰਵ ਸੁਖ ਹੋਏ ਵਡ ਭਾਗੀ ਕਿਸੈ ਪ੍ਰਾਪਤ ਹੋਏ ਕਣਕ ਰਾਮ ਨੇ ਆਪੇ ਆਓ ਸਵਾਸੋ ਨਾਨਕ ਵਰ ਜਾ ਕਣਕ ਰਾਮ ਕਰਨ ਹਾਰ ਸੇ ਆਗਾਂ ਵਿਚਾਰ ਜੈਸੀ ਦਿਟ ਕਰੇ ਤਸਾ ਹੋਏ ਆਪੇ ਆਪ ਪ੍ਰਭ ਹੋਏ ਜੋ ਸ਼ਕੀ ਨੋ ਸੋ ਆਪਣੇ ਰਾਸੋ ਤੇ ਦੂਰ ਸਭ ਨੂੰ ਕਹਿ ਸੰਗ ਬੁਝੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਬਿਨ ਸਿਆਵੇ ਨਾ ਜਾਏ ਨਾ ਸਭੀ ਰਹਿ ਸਮਾਏ।

ਕਹਿ ਨਾ ਜਾਏ। ਸਤ ਸਤ ਸਤ ਸਵਾਮੀ ਗੁਰਪ੍ਰਸਾਦ ਕਨੇ ਵਖਿਆਨੀ, ਸਤ ਸਤ ਸਤ ਸਤਨਾ ਕੋਟ ਮਦਾ ਕਨੇ ਵਰ ਲੈ ਕੀਨਾ, ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਖੜਖੜ ਸੁਣ ਸਰਮ ਵਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਾਤੇ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ।

0: ਸਿਮਰ ਸਿਮਰ ਸਿਮਰ ਪਾਸ ਹੋਏ, ਨਾਨਕ ਫਿਰ ਨਾ ਲਾਗੈ ਕੋਏ। ਉਸ ਸਤਮਨ ਮੈਂ ਕਰਨਾ ਕਾ ਕਰਮਨ ਮੇ ਸਤਿਉਹਾਰ, ਨਿਮ ਰਸਨਾ ਅੰਮ੍ਰਿਤ ਪੀਓ ਸਭ ਸਹਿਲਾ ਕਰ ਲੈ ਜੀਓ। ਨੈਨੋ ਪੇ ਠਾਕੁਰ ਕਰਨ ਸਾ ਸੰਗ ਸਹਿ ਸਭ ਸੰਗ, ਚਰਨ ਚਲੋ ਮਾਰੇ ਗੋਬਿੰਦ, ਮਿਟੇ ਪਾਉ ਜਪੀਏ ਹਰ ਬਿੰਦ। ਕਰ ਹਰ ਕਰ ਸੁਣ ਹਰ ਕਥਾ, ਹਰ ਕਰ ਦੇਣਾ ਕੂਚਲ ਮਥਾ, ਵਡ ਭਾਗੀ ਤੇ ਦਨ ਜਗਮਾਏ, ਸਦਾਸਾ ਹਰ ਕੇ ਗੁਣ ਗਾਏ। ਰਾਮ ਨਾਮ ਜੋ ਕਰੇ ਵਿਚਾ ਸੇ ਧਨਵੰਤ ਦਈ ਸੰਸਾਰ, ਮੰਤਨ ਮ ਬੋਲੇ ਹਰ ਮੁਖੀ, ਸਦਾਸਾ ਜਨ ਤੇ ਸੁਖੀ। ਏਕੋ ਏਕ ਏਕ ਪਛਾਣੇ, ਇਤੁਰ ਕੀ ਉਹ ਸੋ ਜੀ ਜਾਣੇ। ਨਾਮ ਸਾਮ ਜਿਸ ਕਾ ਮਨ ਮਾਨਿਆ, ਨਾਨਕ ਤੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣਾ ਸੋਜੈ, ਤੁਸ ਕੀ ਜਾਣੋ ਤਿਸਨਾ ਬੁਝੈ। ਸਾ ਸੰਗ ਮਹਾਰਾ ਜਸ ਕੈ, ਸਰੋ ਤਿਉ ਹਰ ਜਨ ਰਹਿ। ਅੰਦਰ ਕੀਰਤਨ ਖੇਰ ਵਖਿਆਨ, ਦਿਸਤ ਮੈਂ ਸੋਈ ਨਿਰਵਾਨ। ਏਕ ਉਪਰ ਜੇ ਜਨ ਕੀ ਆਸਾ, ਤੁਸ ਕੀ ਖਟੀਆ ਜਨ ਕੀ ਫਾਸਾ। ਪਰ ਤੁਮ ਕੀ ਜਿਸ ਮਨ ਪੋਖ, ਨਾਨਕ ਚਨ ਲਾਗੈ ਦੋ। ਜਿਸ ਕੋ ਅਰਪਾ ਮਨ ਚ ਆਵੈ, ਸੋ ਸੰਸੈਲਾ ਨਹੀਂ ਮਿਲਾਵੈ। ਜੇ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਾ ਕਉ ਕਿਸੇ ਡਰੇ। ਜੈਸਾ ਸਤਿ ਸਾ ਦਿਸਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਦੇ ਸੋਦੇ ਸੋਦੇ ਸਿਧਿਆ, ਗੁਰਪ੍ਰਸਾਦ ਤਾਂ ਸਭ ਬੁਝਿਆ। ਜਬ ਦੇਖੋ ਤਾਂ ਸੁੱਖ ਜਮੋਲ, ਨਾਨਕ ਸੋ ਸੁਖ ਸੋਈ ਅਸੂਲ। ਨੈ ਕੇ ਜਨਮੇ ਨੈ ਕਿਛ ਮਰੇ, ਆਪਣ ਚੋ ਪਾਪੀ ਕਰੇ। ਆਵਣ ਜਾਉ ਬਿਸਮ ਦਿਸਾ, ਗਿਆ ਤਾਰੀ ਤਾਰੀ ਸਭ ਆਪੇ ਆਪ ਸੁਣ ਮੈਂ ਆਪਣ ਜੋਦਰਾ ਸਾਫੋ ਸਾਫ। ਅਵਨਾ ਸੀ ਨਾਹੀਂ ਕਿਛ ਖੰਡ, ਤਾਰਨ ਪਾਰ ਹੋ ਬ੍ਰਹਮਣ। ਅਲਖਾ ਪੇ ਪੁਰਖ ਪ੍ਰਤਾਵਾ, ਜਪਾਏ ਤਾਂ ਨਾਨਕ ਜਾਪ। ਜੇ ਪਉ ਜਾਤਾ ਸੋ ਸੋ ਪਾਵਾਂ, ਸਭ ਸੰਸਾਰ ਦੇ ਤਿਨ ਮੰਤ। ਪ੍ਰਭ ਕੇ ਸੇਵ ਸਨੁਦਾਨ, ਪ੍ਰਭ ਕੇ ਸੇਵ ਦੁਬਿਸਾਨ। ਆਪੇ ਮੇਂ ਲੈ ਕਿਰਪਾਲ, ਗੁਰ ਕਾ ਸੋ ਜਪੈ ਨਿਹਾਰ। ਹੁਣ ਕੀ ਸੁਣੀ ਸਿੱਧ ਸਨਮੁਖ ਮੁਖ ਜਵੇ, ਜੇ ਸਦੀ ਬਵਾਨ ਜੇ ਸੁਣਿਆ ਸੰਤਨ ਹੋਏ। ਜਿਹਦੇ ਬਸੇ ਸੀ ਉਹ ਸਵੇ ਰਸਤੇ ਨਹੀਂ ਜਾਤੋ, ਮੁਖੋਂ ਦਾਤੋ ਤੇਰੇ ਅਮਰ ਗੋਰਖ ਰਾਮਚੰਦ ਨਾਥ ਤੋਂ। ਮਸਤ ਨਿਸ਼ਾਨ ਰੱਖਿਓ, ਕਰਮ ਫਲ ਜੋਰ ਸਭ ਧਿਆਇਓ। ਪਰਸੋ ਗੁਰੂ ਸਤ ਗੁਰਪੁਰ ਕਰ ਵਿੱਚ ਤਨ ਪਾਇਓ। ਹਿਰਦੇ ਵਸਿਆ ਕਿ ਉਹ ਸਹੀ ਰਸਤੇ ਨਹੀਂ ਜਾਤੋ, ਮੁਖੋਂ ਭਗਤੀ ਤੇਰੇ ਅਮਰ ਗੁਰ ਇੱਕ ਰੰਗ ਰੱਖੋ। ਮਸਤ ਨਿਸ਼ਾਨ ਸੱਚੋ, ਕਰਮ ਕਲ ਜੋਰ ਕਰ ਧਿਆਇਓ। ਪਰਸੋ ਗੁਰੂ ਸਤ ਗੁਰਪੁਰ ਕਰ ਵਿੱਚ ਤਨ ਪਾਇਓ। ਤਰਨ ਤਰਨ ਪਰ ਸਿਆਸ ਕਰਨ ਦਾ ਅਮਰ ਕੌਣ ਰਹੇ, ਸਾਸਾਂ ਪਰ ਸਿਆਸ ਸਾਸ ਲੱਗੇ ਗੁਰ ਅਮਰ ਪਏ। ਗੀਤਾਂ ਪਰ ਸਿਆਸ ਜੀ ਗੁਰ ਅਮਰ ਬਣ ਗਏ, ਨੈਣਤਾ ਪਰ ਸਿਆਸ ਨੈਣ ਗੁਰ ਅਮਰ ਸੁਖੇ। ਸੰਤਾਂ ਪਰ ਸਿਆਸ ਕਰਮਣ ਗੁਰ ਅਮਰ ਚੜ ਗਏ। ਜਦ ਸੋ ਹੀ ਹੋ ਗਿਆ ਕੀ ਬੱਸੇ, ਗੁਰ ਅਮਰਦਾਸ ਨੇ ਜਗਤ ਇੱਕ ਸਰਕਾਰ ਸੋ ਸਿਰ ਜਾਲੂ ਪਾਈ, ਜੋ ਸਿਰ ਨਵੇਂ ਗੁਰ ਅਮਰ ਨੇ। ਤੇ ਨਰ ਦੁੱਖ ਨੇ ਭੁੱਖ, ਤੇ ਨਰ ਦਾਨ ਲਈਏ, ਤੇ ਨਰ ਸ਼ੋਕ ਨੂੰ ਹੋਏ, ਤੇ ਨਰ ਸੇਵ ਨਾ ਲਈਏ, ਤੇ ਨਰ ਸੇਵ ਨੂੰ ਕਰੀ, ਤੇ ਨਰ ਸਿਸਟਮ ਤੇ, ਤੇ ਨਰ ਦਲੀ ਤੇ ਨਰ ਪ੍ਰਸਾਪੇ ਸਤੇ। ਸੰਸਾਰ ਮੈਂ ਅਭੇ ਪਟੇ ਨਰ ਜਲ ਪਣੇ, ਗੁਰ ਅਮਰਦਾਸ ਪ੍ਰਸੰਨ ਦੇਹੀ। ਇਹ ਵੱਡੇ ਹੋਏ ਕਮਾਨ ਧਰਿਓ, ਇਹ ਵੱਡੇ ਹੋਏ ਕਮਾਨ ਧਰਿਓ, ਇੱਕ ਕਰ ਇੱਕ ਵਿਚਾਣਿਓ। ਨੈਣ ਬੈਣ ਮੋਹ ਇੱਕ ਦੋਹੇ ਥਾਏ ਨਾ ਜਾਣਿਓ। ਸੁਪਨ ਇੱਕ ਪ੍ਰਕਾਸ਼ ਇੱਕ ਮੈਂ ਲੀਣੋ, ਤੀਸੇ ਕਰ ਪੰਜ ਸਿਰ ਪੈਸੇ ਸੁਣੋ ਪੀਣੋ। ਇੱਕੋ ਜੀ ਲਾਖ ਲੱਖ ਅਲੱਖ ਜੇ ਮਤ ਸਮਾਨੇ ਜਾਣੀ, ਜੇ ਮਤ ਗਈ ਜੈ ਦੇਵ, ਜੇ ਮਤ ਨਾਮੇ ਸਮਾਣੀ, ਜੇ ਮਤ ਰੋਚਨ ਚਿਤ ਭਗਤ ਸੰਵੀਰੇ ਜਾਣੀ। ਰੁਕ ਮੰਗ ਕਰਤੂਤ ਰਾਮ ਜੰਪੋ ਨਿਤ ਭਾਈ,
1: ਅਮਰੀਖ ਪ੍ਰਹਲਾਦ ਸ਼ਰਨ ਗੋਬਿੰਦ ਗਤ ਪਾਈ, ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ। ਸੋ ਮਤ ਜਲ ਜਾਣੀ ਜੁਗਤ, ਗੁਰ ਅਮਰਦਾਸ ਨਿਜ ਭਗਤ ਹੈ ਦੇਖੋ। ਦਰਸ ਪਾਵ ਮੁਕਤ, ਗੁਰ ਅਮਰਦਾਸ ਪਰਸੀ ਹੈ। ਪੋਪ ਪਾਚਕ ਬਿਨਾਸ਼ ਹੈ, ਗੁਰ ਅਮਰਦਾਸ ਪਰਸੀ ਹੈ। ਸਿੱਧ ਸਾਧਕ ਆਸਾਸ ਹੈ, ਗੁਰ ਅਮਰਦਾਸ ਪਰਸੀ ਹੈ। ਧਿਆਨ ਲਈਏ ਪਉ ਮੁਕ ਹੈ, ਗੁਰ ਅਮਰਦਾਸ ਪਰਸੀ ਹੈ। ਪਉ ਲਭੈ ਗੌਣ ਚੁੱਕੇ, ਇੱਕ ਬਿਨ ਡੁੱਗਣ ਜੋ ਤੌਰ ਹੈ। ਜਾਂ ਸੁਮੰਤਰ ਮਨ ਵਹਿ ਲਹਿ, ਜਲ ਪਦਾਰਥ ਤੜੀ ਗੁਰ ਅਮਰਦਾਸ ਜਿੱਠੈ ਮਿਲੇ। ਸਚ ਨਾਮ ਕਰਤਾਰ ਜੋ ਦ੍ਰਿੜ, ਨਾਨਕ ਸੰਗ੍ਰਹਿਉ ਤਾਂ ਤੀ ਅੰਗਦ ਲਹਿਣਾ ਪ੍ਰਗਟਉ। ਤਾਸ ਚਰਨ ਲਿਵ ਰਹਿਉ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਅਲਖ ਗਮ ਤਿਨਹਿ ਗੁਣ ਅੰਤ ਨਾ ਜਾਣੋ ਬੋਹੇ ਸੋ ਵਿਧਾਤਾ ਨਿਰਮਾਯੋ ਸਭ ਸੰਗਤ ਕੁਲ ਉਦਰਨ ਗੁਰ ਅਮਰਦਾਸ ਕੀਰਤ ਕਹਿ ਤ੍ਰਾਹਿ ਤ੍ਰਾਹਿ ਤੋ ਪਾਸ਼ਰਨ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹਿ ਭਰਪੂਰ ਸ਼ਬਦ ਦੀਪਕ ਦੀਪਾਇਓ ਜਹ ਸਿਖੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸ਼ਰਨ ਤੋ ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ ਸਿੱਖ ਹੈ ਸ਼ਰਨ ਪਰੈ ਤੇ ਉਭਰੈ ਛੋੜ ਜਮਪੁਰ ਕੀ ਲਿਖ ਹੈ ਭਗਤ ਭਾਏ ਭਰਪੂਰ ਹਿਰਦੈ ਉਚਰੈ ਕਰਤਾਰੇ ਗੁਰ ਗਉ ਹਰ ਦਰੀਆਉ ਪਲਕੁਟ ਬੰਤ ਹੈ ਤਾਰੇ ਨਾਨਕ ਕੁਲ ਨਿਮਲ ਅਵਤਰੇ ਹੋ ਗੁਣ ਕਰਤਾਰੇ ਉਚਰੈ ਗੁਰ ਅਮਰਦਾਸ ਜਿਨ ਸੇਵੇ ਹਉ ਤਿਨ ਦੁਖ ਦਾਰਿਦਰ ਪਰ ਹਰ ਪਰੈ ਚਿਤ ਚਿਤ ਵਹੁ ਅਰਦਾਸ ਕਹੂੰ ਪਰ ਕਹਿ ਪੇ ਨਾ ਸਕੂੰ ਸਰਬ ਚਿੰਤ ਤੁਜ ਪਾਸੁ ਸਾਧ ਸੰਗਤ ਹਾਂ ਤਕਾਂ ਤੇਰਾ ਹੁਕਮ ਪਵੈ ਨਿਸ਼ਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਆਗਮ ਅਲਖ ਕਾਰਣ ਪੁਰਖ ਜੋ ਪਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਣ ਕਰਨੋ ਜਿਵ ਤੂੰ ਰੱਖੈ ਤਿਵ ਰਹੋ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉਂ ਤਤ ਮਿਲਾਵੇ ਸੱਚ ਸੁਚ ਜਾਣੀਐ ਇਕ ਉਚਿਤ ਹੈ ਲਿਵ ਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨ ਧਾਵੇ ਨਿਰੰਕਾਰ ਕੈ ਵਸੈ ਦੇਸ਼ ਹੁਕਮ ਬੁਝ ਵਿਚਾਰ ਪਾਵੇ ਕਲ ਮਾਹੀ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀ ਆਉ ਗੁਰ ਅਮਿਲਿਓ ਸੋਏ ਭਿਖਾ ਕਹੇ ਸਹਿਜ ਰੰਗ ਦਰਸ਼ਨ ਦੀਓ ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸਵੀਐ ਮੁਖੋਂ ਇਹ ਪੰਡਿਤ ਮਿੱਠੇ ਬਰਸ ਏਕ ਹੋਂ ਫਿਰਿਓ ਕਿਨੈ ਨਾ ਪਰਚਾ ਲਾਇਓ ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ ਗੁਰਦੈ ਮਿਲਾਇਓ ਭਿਖੇ ਆਓ ਜਿਵ ਤੂੰ ਰੱਖੈ ਤਿਵ ਰਹੋ ਪਹਿਰ ਸਮਾਧ ਸੁਨਾਹ ਗਿਆਨ ਹੈ ਆਸਣ ਚੜਿਓ ਧਰਮ ਧਨ ਖਉ ਕਰ ਗਹਿਓ ਭਗਤ ਸੀਲੈ ਸਰ ਲੜਿਓ ਪੈ ਨਿਰਭਉ ਹਰ ਅਟਲ ਮਨ ਸ਼ਬਦ ਗੁਰਨੇਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬਿਖੰਡਿਓ ਭਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਾਰੂ ਗੁਰ ਅਮਰਦਾਸ ਸੱਚ ਸਾਲ ਭਾਣ ਤੈ ਦਾਲ ਜਿਤਿਓ ਅਵਜੁਧ ਕਾਰੂ ਕਨ ਹਰ ਬੂੰਦ ਬਸੋਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਾਵ ਸਾਸ ਕਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਨਹੰਗ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੀ ਤੇਰੀ ਉਪਮਾ ਤੂੰ ਹੀ ਬਣ ਆਵੈ ਸਵਈਏ ਮਹੱਲੇ ਚੌਥੇ ਕੇ ਚੌਥਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਇਕ ਮਾਨ ਪੁਰਖ ਨਿਰੰਜਨ ਧਿਆਵੋ ਕਉ ਗੁਰ ਪ੍ਰਸਾਦ ਹਰ ਗੁਣ ਸਦਗਾਵੋ ਗੁਣ ਗਾਵਤ ਮਨ ਹੋਏ ਬੇਗਾਸਾ ਸਤਿਗੁਰ ਪੂਰ ਜਨਹ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਬਨਾਸੀ ਅਵਗਤ ਧਿਆਇਓ ਤਿਸ ਭੇਟੈ ਦਰਿਦਰ ਨਾ ਚੰਪੈ ਕਲ ਸਹਾਰੂ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੋ ਜਨ ਜਨ ਕੇ ਰੇ ਅਮਿਉ ਨਾਮ ਜਾਂ ਕੋ ਫੁਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਔਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੀ ਕਵ ਕਲ ਠਾਕੁਰ ਹਰਦਾਸ ਤਨੀ ਗੁਰ ਰਾਮਦਾਸ ਸਾਰਿਆ ਭਰ ਪਰੇ ਛੁੱਟਤ ਪ੍ਰਵਾਹ ਮੈਂ ਅਮਰਾ ਪਾਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਖਰੈ ਮਨ ਮਜਨ ਪੁਭ ਜਿਨ ਹਉ ਸੇਵਾ ਕਰੀਆ ਤਿਨ ਭਉ ਨਿਵਾਰ ਅਨ ਪੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਧਰੀ ਕਬ ਕਲ ਠਾਕੁਰ ਹਰਦਾਸ ਧਨੇ ਗੁਰ ਰਾਮਦਾਸ ਸਾਰਿਯ ਭਰ ਭਰੇ ਸਤਿਗੁਰ ਮਤਿ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਬਲ ਸਹਿਜ ਪ੍ਰਕਾਸ਼ਿਆ ਅਪੈ ਨਿਰੰਜਨ ਕਰੈ ਲਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੀ ਕਬ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰਿਆ ਭਰ ਭਰੇ ਅਨਭਉ ਅਨੁਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਘਰੀ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਈ ਭੰਡਾਰ ਪਰੇ ਮੇਟਿਆ ਜਨਮਾਂਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੀ ਕਬ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰਿਆ ਭਰ ਭਰੇ ਅਭਾਰ ਭਰੇ ਪਾਇਓ ਅਪਾਰ ਰਿਦ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾਚਾਰੀ ਹਰ ਭਾਈ ਪ੍ਰੇਮ ਰਾਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅੰਮ੍ਰਿਤ ਅੰਮ੍ਰਿਤ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅੰਮ੍ਰਿਤ ਪਦ ਪਾਇਓ ਸਰੋ ਸੰਤੋਖ ਸਰੋਵਰ ਬਸੈ ਅਮੇ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਦੁਰਤ ਦੁਰੰਤਰ ਨਾਸੈ ਸੁਖ ਸਾਗਰ ਪਿਆਉ ਦਿਨ ਤਹਰ ਮਗਨ ਉਟੈ ਸੰਜਮ ਸਤ ਸੰਤੋਖ ਸੀਲ ਸਨਹਾਮ ਫੁੱਟ ਸਨ ਮਫੁੱਟੈ ਸਤਿਗੁਰ ਪਰਮਾਨ ਬਿਦਨੈ ਸਿਰਿਉ ਜਗ ਜਸ ਤੂਰ ਬਜਾਇਉ ਗੁਰ ਰਾਮਦਾਸ ਕਲ ਉਚਰੈ ਤੈ ਅਪੈ ਅਮਰ ਪਦ ਪਾਇਉ ਜਗ ਜਿਤਉ ਸਤਿਗੁਰ ਪਰਮਾਨ ਮਨ ਏਕ ਧਿਆਇਉ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਾਭ ਨਿਧ ਨਾਮ ਨਿਧਾਨੂ ਰਿਧ ਸਿਧ ਤਾਂ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਵਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁਬਲੀ ਨਾ ਹੁਟਹੇ ਸਤਿਗੁਰ ਸ਼ਬਦ ਅਥਾਹ ਮੇਰਾ ਧਾਰਾ ਰਸ ਗੁਟੈ ਮਤ ਮਾਤਾ ਸੰਤੋਖ ਪਿਤਾ ਰਸਾਰੁ ਸਹਿਜ ਸਮਾਇਓ ਅਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਵਿਗਤ ਗੋਚਰ ਅਪਰ ਪਾਰ ਮਾਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਦਾਹਰਣ ਪਾਇਓ ਜਗਤ ਉਦਾਹਰਣ ਨਾਭ ਨਿਧਾਨ ਭਗਤਾਂ ਪਵਤਾਰਣ ਅੰਮ੍ਰਿਤ ਬੂੰਦ ਹਰ ਨਾਮ ਦਿਖ ਬਿਸਕੀ ਬਿਖੈ ਨਿਵਾਰਣ ਸਹਿਜ ਦਰੋਵਰ ਅਬਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੀ ਗੁਰ ਪ੍ਰਸਾਦ ਪਾਈ ਹੈ ਧਨ ਤੇ ਜਾਨ ਵਡ ਪਾਗੇ ਤੇ ਮੁਕਤੇ ਭਾਏ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਮਾਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸਾਨ ਬਜਾਇਓ ਸੇਜ ਸਦਾ ਸਹਿਜ ਸ਼ਾਵਾਨ ਸੰਤੋਖ ਸਰਾਇ ਚਉ ਸਦਾ ਸੀਲ ਸੰਨਾਸੋ ਹੈ ਗੁਰ ਸ਼ਬਦ ਸਮਾ ਚਰਿਓ ਨਾਮ ਟੇਕ ਸੰਗਾਦ ਬੋ ਹੈ ਅਜੋਨੀ ਓ ਭਲ ਅਮਰ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ ਗੁਰ ਜਿਨ ਕਉ ਸੁ ਪ੍ਰਸੰਨ ਨਾਮ ਹਾਰ ਹਿਰਦੈ ਨਿਵਾਸੈ ਜਿਨ ਕਉ ਗੁਰ ਸੁ ਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਗੁਰ ਜਿਨ ਕਉ ਸੁ ਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕਉ ਗੁਰ ਸੁ ਪ੍ਰਸੰਨ ਸ਼ਬਦ ਲਗ ਭਵਜਲ ਤਾਰੈ ਪਰ ਚੋਂ ਪ੍ਰਮਾਣ ਗੁਰ ਪਾਇਓ ਤੈਨੋ ਸਕੇ ਅਥਉ ਜਨਮ ਜਾਗੋ ਸ੍ਰੀ ਗੁਰੂ ਰਾਮ ਸ੍ਰੀ ਗੁਰੂ ਸ਼ਰਨ ਭਜ ਕਲ ਕਬ ਭੋਗਤ ਮੁਕਤ ਸਭ ਗੁਰੂ ਲਗ ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ ਅਨਪਉ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਜਨਮ ਸੋਈ ਜਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੀ ਭਰਾ ਸਰ ਭਰਿਆ ਅਗਥ ਕਥਾ ਅਮਰਾ ਪੁਰੀ ਜਿਸ ਦੇ ਸੋ ਪਾਵੈ ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੈ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਉ ਤਾਰਨ ਤਰਨ ਖਿਨ ਮਾਤਰ ਜਾਂ ਕਹੋ ਦ੍ਰਿਸ਼ ਧਾਰੇ ਸ਼ਬਦ ਰਿਧ ਵਿਚਾਰੇ ਕਾਮ ਕ੍ਰੋਧ ਖੋਵੈ ਜੀਓ ਜੀਅਨ ਦਸਬਨ ਦਾਤਾ ਅਗਮ ਗਿਆਨ ਵਿਖਿਆਤਾ ਐਨਸ ਧਿਆਨ ਧਾਵੈ ਪਲਕ ਨਾ ਸੋਵੈ ਜੀਓ ਜਾਂ ਕਉ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਗੋ ਦੁਰਮਤ ਮੈਲ ਧੋਵੈ ਜੀਓ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿਨ ਜਾਨ ਦੁਖ ਪਾਪ ਕਹੁ ਕਤ ਹੋਵੈ ਜੀਓ ਕਰਮ ਧਰਮ ਪੂਰੈ ਸਤਿਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧ ਮੁਨ ਜਾਨ ਸੁਰ ਨਾਰ ਜਾ ਚੈ ਸ਼ਬਦ ਸਾਰ ਏਕ ਲਿਵ ਲਾਈ ਹੈ ਫੁਨ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨਹਾਰ ਤੁਝੈ ਬੁਝਾਈ ਹੈ ਭਰਮ ਭੁਲੈ ਸੰਸਾਰ ਛੁਟੈ ਜੂਨੀ ਸੰਘਾਰ ਜਮ ਕੋ ਨਾ ਡੰਡ ਕਾਲ ਗੁਰਮਤ ਧਿਆਈ ਹੈ ਮਾਨ ਪ੍ਰਾਣੀ ਮੁਗਧ ਵਿਚਾਰ ਹੈ ਨਸ ਜਪ ਧਰਮ ਕਰਮ ਪੂਰੈ ਸਤਿਗੁਰ ਪਾਈ ਹੈ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦਿਉ ਕਵਨ ਸੇਵਾ ਸਰਿਉ ਏਕ ਮੁਖ ਰਸਨਾ ਰਸ ਹਉ ਜੁਗ ਜੋਰ ਕਰ ਫੁਨ ਮਾਨ ਬਚ ਕ੍ਰਮ ਜਾਨ ਅਨੰਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨੋ ਗੋਰ ਰਿਧ ਤਾਰ ਨਾਲ ਕਾਵ ਪਾਰਸ ਪਾਰਸ ਕਾਚ ਕੰਚਨਾ ਹੋਏ ਦਚੰਦਨਾ ਸੁਭਾਸ ਜਾਸ ਸਿਮਰਤ ਅਨ ਤਾਰ ਜਾਂ ਕੇ ਦੇਖਤ ਦੁਆਰੀ ਕਾਮ ਕ੍ਰੋਧ ਹੀ ਨਿਵਾਰੀ ਜੀ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਰਾਜ ਯੋਗ ਤਖਤ ਦੀਅਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਾਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਸ ਕੀਨਾ ਜਮਤ ਨਾ ਤਰਾਸ ਗੁਰ ਅਮਰ ਗੁਰੂ ਸਰੀ ਸਤ ਕਲ ਜੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਮਲ ਜਾਸ ਸਭ ਬਿਦ ਮਾਨੇ ਹੋ ਮਨ ਤਬ ਹੀ ਭਇਓ ਪ੍ਰਸੰਨ ਰਾਜ ਯੋਗ ਤਖਤ ਦੀਅਨ ਗੁਰ ਰਾਮਦਾਸ ਰਾਡੋ ਜਿਸੈ ਧਾਰਿਓ ਧਰਤ ਆਰ ਵਿਓਮ ਆਰ ਪਵਨ ਤੇ ਨੀਰ ਸਾਰ ਅਵਰ ਅਨਲ ਅਨਾਦ ਕੀਓ ਸਾਸ ਰੇਖ ਨਿਸ ਸੂਰ ਦਿਨ ਸੈਲ ਤਰੂ ਫਲ ਫੁਲ ਦੀਓ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਉਤਰ ਪਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਚਿਓ ਕੰਚਨ ਭਇਓ ਸ਼ਬਦ ਗੁਰ ਸ੍ਰਵਣ ਸੁਣਿਓ ਬਿਖਤੀ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ ਕਾਠੋ ਸ਼੍ਰੀਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨ ਕੇ ਗਾਈ ਸਤਿਗੁਰੂ ਚਰਨ ਜੇ ਨ ਪਰਸਿਆ ਸੇ ਪਾਸ ਪ੍ਰੀਤ ਸੋਰ ਨਾਰ ਪਏ ਜਾਮ ਗੁਰੂ ਹੋਏ ਬਲ ਤਨੇ ਕਿਆ ਗਰਭ ਦੇ ਜੈ ਜਾਮ ਗੁਰੂ ਹੋਏ ਬਲ ਲੱਖ ਬਾਹੀ ਕਿਆ ਕਿ ਜੈ ਜਾਮ ਗੁਰੂ ਹੋਏ ਬਲ ਗਿਆਨ ਅਰ ਧਿਆਨ ਅਨੰਨ ਪਾਰੂ ਜਾਮ ਗੁਰੂ ਹੋਏ ਬਲ ਸਾਬਦ ਸਾਖੀ ਸੋ ਸਚਾਂਕਾਰੂ ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬੇਨਤ ਕਹੇ ਜੋ ਗੁਰੂ ਨਾਮ ਰਿਧ ਮਹਿ ਧਰੈ ਸੋ ਜਨਮ ਮਰਨ ਦੋ ਤੇਰੈ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੀ ਮਨ ਮੇਰੀ ਗੁਰ ਕਰ ਸ਼ਬਦ ਸੁਪੁੰਨ ਅਗਨ ਕਟੇ ਜਾ ਸਭ ਤੇਰੇ ਗੁਰ ਨਾਇਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਾਵ ਨਾਲ ਕਹੇ ਜਿਨ ਗੁਰੂ ਨਾ ਦੇਖਿਓ ਕਹ ਨਾਹ ਕੀਓ ਤੇ ਸ ਅਕਥ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਾਰਨ ਸਮਰਥ ਕਲਯੁਗ ਸੁਨਤ ਸਮਾਧ ਸ਼ਬਦ ਜਿਸ ਕੇਰੇ ਫੁਨ ਦੁਖਨ ਨਾਸ ਸੁਖਦਾਇਕ ਸੂਰਾਂ ਜੋ ਧਾਰਤ ਧਿਆਨ ਵਸਤ ਤੇ ਨੇਰੇ ਪੂਰਉ ਪੁਰਖ ਪੁਰ ਹਿਰਦੈ ਘਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜਾਉ ਹਾਰ ਬੁੱਧ ਰਿਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੋਤੀ ਜੋ ਪਿਆਸ ਪਿਉਸ ਪਵਨ ਕੀ ਬਾਂਛਤ ਸਿੱਧ ਕਉ ਬਿਦ ਮਲਾਇਓ ਪੂਰਨ ਭਉ ਮਨ ਠਾਉਰ ਬਸੋ ਰਸ ਬਾਸਨ ਸਿਉ ਜੋ ਦਹੰ ਦਿਸ ਧਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਿਲਣ ਤੀਰ ਵਿਭਾਸ ਬਨਾਇਓ ਗਇਓ ਦੁਖ ਦੂਰ ਬਰਖਨ ਕਉ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਸਮਰਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੋ ਨੇ ਸੁਤ ਭਾਨ ਡਰਿਓ ਭਨ ਦਾਸ ਸੁਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਹਿ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਅਬ ਰਾਖੋ ਦਾਸ ਭਾਟ ਕੀ ਲਾਜੋ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕ ਸਫਾਰੀ ਕਰ ਆਜੋ ਫੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਣਤ ਬਾਸਤਰ ਦੀਨ ਬਹੁ ਸਾਜੋ ਸੁਧਾਮਾ ਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤੇ ਕਾਜੋ ਸਰੀ ਸਤਿਗੁਰ ਸੁ ਪ੍ਰਸੰਨ ਕਲਯੁਗ ਹੋਏ ਰਾਖੋ ਦਾਸ ਭਾਟ ਕੀ ਲਾਜ ਝੋਲਣਾ ਗੁਰੂ ਗੁਰ ਗੁਰੂ ਜਪ ਪ੍ਰਾਣੀ ਹੋ ਸ਼ਬਦ ਹਰ ਹਰ ਜਪੈ ਨਾਮ ਨਵ ਨਿਧ ਅਪੈ ਰਸਨ ਐਨ ਸਤ ਰਸੈ ਸਤ ਕਰ ਜਾਨੀਓ ਫੁਨ ਪ੍ਰੇਮ ਰੰਗ ਪਾਈਐ ਗੁਰਮੁਖੈ ਧਿਆਈਐ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਹਿਰਦੈ ਧਰਹੁ ਪੰਚ ਭੂ ਬਸ ਕਰਹੁ ਜਨਮ ਕੁਲ ਉਦਰ ਹਉ ਦੁਆਰ ਹਰ ਮਾਨੀਓ ਜਉ ਤਾਂ ਸਭ ਸੁਖ ਇਤ ਉਤ ਤੁਮ ਵੰਸ਼ ਵਉ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਿਕਾਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋਂ ਧਿਆਨ ਹਨਸ ਕਰ ਹਉ ਬਚਨ ਗੁਰ ਹਿਰਦੈ ਧਾਰ ਫੁਨ ਗੁਰੂ ਜਾਲ ਬਿਮਲ ਥਾ ਮਜਨ ਕਰ ਹਉ ਸੰਤ ਗੁਰ ਸਿੱਖ ਤਰਹੁ ਨਾਮ ਸਚ ਰੰਗ ਹਸਾਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਾਸ ਕਰਤ ਦ੍ਰਿੜ ਭਗਤ ਹਾਰੁ ਮੁਗਦ ਮਾਨਤ ਭ੍ਰਮ ਤਜੂ ਨਾਮ ਗੁਰਮੁਖ ਭਜਉ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰਹੁ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਰਹੀਰ ਮਾਨ ਮਿਲਤ ਲਿਵਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਸ ਟਕੰਤ ਸਦ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਬਾਣ ਨਿਧਾਨ ਹਾਰ ਉਰ ਧਰਹੁ ਗੁਰੂ ਗੁਰ ਗੁਰ ਕਰਹੁ ਗੁਰੂ ਹਰ ਪਾਈਐ ਫੁਨ ਗੁਰੂ ਗੁਰ ਜਪ ਮਨ ਰੀ ਜਾਂਕੀ ਸੇਵ ਸਿਵ ਸਿੱਧ ਸਾਧਕ ਸੁਰ ਅਸੁਰ ਗਣ ਤਰਹੈ ਤੇ ਤੀਸ ਗੁਰ ਬਚਨ ਸੁਣ ਕਰਨ ਰੀ ਫੁਨ ਤਰਹੈ ਤੇ ਸੰਤ ਹਿਤ ਭਗਤ ਗੁਰ ਗੁਰ ਕਰਹੈ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੀ ਤਾਰਹੈ ਨਾਰਦਾਦ ਸਨਕਾਦ ਹਰ ਗੁਰਮੁਖੈ ਤਰੇ ਇਕ ਨਾਮ ਲਗ ਤਜਹੋ ਰਸ ਆਨ ਰੇ ਦਾਸ ਬੇਨਤ ਕਹੇ ਨਾਮ ਗੁਰਮੁਖ ਲਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੀ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤ ਯੁਗ ਜਿਨ ਧਰੂ ਪਰ ਸਰੀ ਪ੍ਰਹਿਲਾਦ ਭਗਤ ਹੋ ਧਰੀ ਅੰਗ ਅਸਤ ਕਮਲ ਮਾਥੇ ਪਰ ਧਰੀ ਅੰਗ ਅਲੱਖ ਰੂਪ ਜੀ ਲਖਿਆ ਨ ਜਾਈ ਸਾਧਕ ਸਿੱਧ ਸਗਲ ਸਰਣ ਆਈ ਗੁਰ ਕੇ ਬਚਨ ਸਤ ਜੀ ਧਾਰੂ ਮਾਨਸ ਜਨਮ ਦੇਹ ਨਸਤਾਰੂ ਗੁਰ ਸਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨ ਕੋਈ ਗੁਰ ਪ੍ਰਸਾਦ ਪ੍ਰਭ ਪਾਈ ਹੈ ਗੁਰ ਬਿਨ ਮੁਕਤ ਨਾ ਹੋਈ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗ ਸਾ ਧਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦੀਆ ਤਿਨ ਸ੍ਰੀ ਰਾਮਦਾਸ ਟੂਡੀ ਥਿਰ ਤਪਿਓ ਹਰ ਕਾ ਨਾਮ ਆਖੈ ਨਿਧ ਆਪਿਓ ਆਪਿਓ ਹਰ ਨਾਮ ਆਖੈ ਨਿਧ ਚਉ ਜੁਗ ਗੁਰ ਸੇਵਾ ਕਾਰ ਫਲ ਲਹੀ ਅੰਗ ਬੰਧੇ ਸੋ ਜੋ ਚਰਨ ਸ਼ਰਨ ਗੁਰ ਸੁਖ ਪਾਵੈ ਪਰਮਾਨੰਦ ਗੁਰ ਮੁਖ ਲਕਹੀ ਅੰਗ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਭਰਣ ਸਤਿਗੁਰ ਗੁਰ ਸੇਵਾ ਲੱਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਨ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਾਨ ਜਪੈਕਾਰ ਬਿਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜਿਤ ਹੈ ਜਮ ਲੋਕ ਪਤਤ ਜੇ ਪ੍ਰਾਣੀ ਹਾਰ ਜਾਨ ਸੇਵ ਗੁਰ ਗਿਆਨ ਰਤੇ ਰਘਵੰਸ ਤਿਲਕ ਸੁੰਦਰ ਦਸ ਰਥ ਘਰ ਪੁਨ ਬੰਸ਼ ਹੈ ਜਾ ਕੀ ਸ਼ਰਨ ਸਤਿਗੁਰ ਗੁਰਸੇਵ ਅਲੱਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਨ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭਗਾ ਹੀ ਇਹ ਹੀ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਿਨ ਜਨ ਕਹਿ ਤਿਨ ਕਉ ਉੱਚ ਪਦਵੀ ਉੱਚ ਭਈ ਤਾਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਥਾ ਗਈ ਅਵਲੋਕਿਆ ਬ੍ਰਹਮ ਪਰਮ ਸਭ ਛੁਟਕਿਆ ਦਿਵ ਦ੍ਰਿਸ਼ਟ ਕਾਰਨ ਕਰਨ ਸਤਿਗੁਰ ਗੁਰ ਸੇਵ ਅਲੱਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਘਟ ਘਾਟ ਪ੍ਰਗਾਸ ਭਇਆ ਜਸ ਜਨ ਕਹੇ ਕੱਪੜ ਹੈ ਗੁਣ ਸੁਣੈ ਗਾਵੈ ਪ੍ਰਭਾਤੈ ਕਰੈ ਇਸ਼ਨਾਨ ਇਸ਼ਨਾਨ ਕਰੈ ਪ੍ਰਭਾਤ ਸੁਧ ਮਾਨ ਗੁਰ ਪੂਜਾ ਬਿਦ ਸਾਹਿਤਰ ਕਰ ਕੰਚਨ ਤਨ ਹੋਈ ਸਹਿ ਪਰਸ ਪਾਰਸ ਕਉ ਜੋਤ ਸਰੂਪੀ ਧਿਆਨ ਤਰੰ ਜਗ ਜੀਵਨ ਜਗਨਨਾਥ ਜਲ ਥਲ ਮਹਿ ਰਹਿਆ ਪੂਰ ਬਹੁ ਬਿਦ ਵਰਣੰ ਸਤਿਗੁਰ ਗੁਰ ਸੇਵਾ ਲਖ ਗਤ ਜਾਂਕੀ ਸ੍ਰੀ ਰਾਮਦਾਸ ਤਾਰਣ ਤਰਣੰ ਜਿਨ ਬਾਤ ਨੈ ਚਲ ਤਰੂ ਜਾਨੀ ਤੇਈ ਜੀਵ ਕਾਲ ਤੇ ਬਚਾ ਤਿਨ ਤਰਿਉ ਸਮੁੰਦਰ ਰੁਦਰ ਘਿਨ ਇਕ ਮਹਿ ਜਲ ਹਰ ਬਿੰਬ ਜੁਗਤ ਜੁਗ ਰਚਾ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮੱਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਵਿੱਚ ਕਰਮ ਸੇਵੀਆ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਕਬਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੈ ਦਹੀਂ ਭਾਂਤ ਖਾਏ ਜੀਉ ਦੇਖ ਰੂਪ ਅਤਨੂਪ ਮੋਹ ਮਹਾ ਮਗ ਭਈ ਕਿੰਕਨੀ ਸ਼ਬਦ ਚਣਤਕਾਰ ਖੇਲ ਪਾਏ ਜੀਉ ਕਾਲ ਕਲ ਮੋਕ ਮਹਾਤ ਕਹੋ ਕੌਣ ਮਿਟ ਸਕਾਈ ਇਸ ਬੰਮ ਗਿਆਨ ਧਿਆਨ ਧਰਤੀ ਹੈ ਚਾਹੇ ਜੀਉ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸ਼ੁਮਾਰ ਸਰਬਰ ਕਾਹੇ ਜੀਉ ਸੁਥਰ ਚਿਤ ਭਗਤ ਹਿਤ ਭੇਖ ਧਰਿਉ ਹਰਨਾਕਸ ਹਰਿਉ ਨਖ ਬਿਦਾਰ ਜੀਉ ਸੰਖ ਚਕਰ ਗਦਾ ਪਦਮ ਆਪ ਆਪ ਕੀਉ ਸਦਮ ਅਪਰੰਪਰ ਪਾਵ ਬ੍ਰਹਮ ਲਖੈ ਕੌਣ ਤਾਹੇ ਜੀਉ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਸਪੀਤ ਬਸਨ ਕੁੰਦ ਦਸਨ ਪ੍ਰੈ ਸਹਿਤ ਕੰਠ ਮਾਲ ਮੁਕਤ ਸੀਸ ਮੂਰ ਪੰਖ ਚਾਹੇ ਜੀਉ ਉਸ ਬੇ ਵਜ਼ੀਰ ਵੱਡੇ ਧੀਰ ਧਰਮ ਅੰਗ ਅਲਖ ਗਮ ਖੇਲ ਕੀਆ ਆਪਣੇ ਅਸ਼ਾਹੇ ਜੀਉ ਅਕਥ ਕਥਾ ਕਥੀ ਨ ਜਾਏ ਤੀਨ ਲੋਕ ਰਹਿਆ ਸਮਾਏ ਸੁਤਹਿ ਸਿਧ ਰੂਪ ਧਰਿਓ ਸਹਨ ਕੈਸਾਏ ਜੀਉ ਸਤਨਾ ਸਤ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਉ ਬਲਹਿ ਛਲਨ ਸਬਲ ਮਲਨ ਭਗਤ ਫਲਨ ਆ ਕਾਨ ਕੁਆਰ ਨੇ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਉ ਰਾਮ ਰਮਣ ਦੁਰਤ ਦਗਦ ਦਵਣ ਸਕਲ ਭਵਣ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੀਪ ਸਹਿਸ ਮੁਖ ਫਨੰਦ ਜੀਉ ਜਰਮ ਕਰਮ ਮਾਸ਼ ਕਾਸ਼ ਹੋ ਬਰਾਹ ਜਮਨਾ ਕੈ ਕੂਲ ਖੇਲ ਗਿੰਦ ਖੇਲ ਖੇਲਿਓ ਜਨ ਗਿੰਦ ਜੀਉ ਨਾਮ ਸਾਰ ਹੀ ਹੈ ਧਾਰ ਤਾਜ ਵਿਕਾਰ ਮਾਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਉ ਸ੍ਰੀ ਗੁਰੂ ਸਾਹਿਬ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਉ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਨ ਮੰਤਰੇ ਹੈ ਨਿਸ ਬਾਸੁਰ ਹੋਏ ਕਲਿਆਣ ਵਹਿ ਪਰਮ ਗਤ ਜੀਉ ਰਾਮ ਨਾ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਛਾੜ ਤੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਉ ਦੇਹ ਗਿਹ ਤ੍ਰੇ ਸਨੇਹ ਚਿਤ ਬਿਲਾਸ ਜਗ ਤੇ ਹੀ ਚਰਨ ਕਮਲ ਸਦਾ ਸੇ ਉਦ੍ਰਿੜਤਾ ਕਰ ਗਤ ਮਤ ਜੀਉ ਨਾਮ ਸਾਰ ਹੀ ਹੈ ਧਾਰ ਤਜ ਵਿਕਾਰ ਮਨ ਗਜੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਉ ਸੇਵਕ ਕੈ ਭਾਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੈ ਕਉ ਤੂੰ ਕਦਿਕਾ ਬ੍ਰਹਮਾ ਬਿਸ਼ਨ ਸਿਰੈ ਤੈ ਗਣਤ ਤਿਨ ਕਉ ਭਉ ਮੋਹ ਭਇਆ ਮਰ ਮਾਨ ਮਾਦਿਕਾ ਚਬਰਾਸੀ ਲਖ ਜੂਨ ਪਾਈ ਰਿਜ ਕਰੀਆ ਸਭੂ ਕਉ ਤਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਬਡਾ ਤਮਾਸਾ ਆਪੇ ਹਸੈ ਆਪੇ ਹੀ ਵਿਜਿਤ ਵੈ ਆਪੇ ਚੰਦ ਸੂਰਜ ਪ੍ਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਘਟ ਘਟ ਵਾਸਤਾ ਆਪੇ ਨਾਰ ਆਪੇ ਫੁਣ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੈ ਵਿਚਾਰੂ ਵਾਹ ਵਾਹ ਕਬਡਾ ਤਮਾਸਾ ਕੀਆ ਖੇਲ ਵੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਹੇ ਅੰਮ੍ਰਿਤ ਮਿੱਠੇ ਜਾ ਕੇ ਬਚਨਾ ਮਨ ਹੈ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਜਾ ਚਨਾ ਗੁਰਪ੍ਰਸਾਦ ਪਾਈਆ ਪਰਮਾਰਥ ਸਤਸੰਗ ਦਸੇ ਤੀ ਮਨ ਖਚਨਾ ਕੀਆ ਖੇਲ ਵੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾਗਮ ਅਨੰਤ ਅਨਾਦ ਆਦ ਜੈਸ ਕੋਈ ਨਾ ਜਾਣੈ ਸਿਵ ਬਿਰੰਚ ਧਾਰ ਧਿਆਨ ਤੇਜਸ ਜੈਸ ਵੇਦ ਵਿਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਜਮ ਭੰਜਨ ਗੜਨ ਸਮਰਥ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀ ਓਖ ਜਾਨ ਮਥੁਰਾ ਰਸਨ ਰਸੈ ਸਹਿਜ ਸਤਿਨਾਮ ਕਰਤਾ ਪੁਰਖ ਗੁਰ ਰਾਮਦਾਸ ਜਿਤੈ ਵਸੈ ਗੁਰ ਸਮਰੱਥ ਗਹੈ ਕਰੀ ਧਰੁਵ ਬੁੱਧ ਸਮਤ ਸਮਾਰਨ ਕਉ ਪੁੰਨ ਧਰਮ ਤੁਜਾ ਫਿਰ ਅੰਤ ਸਦਾਗ ਪੁੰਜ ਤਰੰਗ ਨਿਵਾਰਨ ਕਉ ਮਥੁਰਾ ਜਾਨ ਜਾਨ ਕਹੀ ਜੀ ਸਾਚ ਸੋ ਔਰ ਕਿਛੂ ਨਾ ਬਚਾਵਨ ਵਿਚਾਰਨ ਕਉ ਹਰ ਨਾਮ ਬੋਹਿਤ ਵੱਡੋ ਕਲ ਮੈਂ ਭਾਵ ਸਾਗਰ ਪਾਰ ਉਤਾਰਨ ਕਉ ਸਿੱਖ ਸੰਤਤ ਹੀ ਸਤਸੰਗਤ ਲੱਗੀ ਸੰਤਤ ਹੀ ਸਤਸੰਗਤ ਸੰਗ ਸੁਰੰਗ ਰਤੀ ਜਸ ਗਾਵਤ ਹੈ ਧਰਮ ਪੰਥ ਧਰਿਉ ਧਰਣੀ ਤਾਰੁ ਆਪ ਰਹੀ ਰਹੀ ਲਿਵ ਧਾਰਨਾ ਧਾਵਤ ਹੈ ਮਥੁਰਾ ਪਨ ਭਾਗ ਪਲਿ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰਬ ਕੇ ਸੁਤ ਕੋ ਇਹ ਤਿੰਨ ਤਰਾਸ ਕਾਂ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸਦਾ ਪਰ ਪੂਰਨ ਸ਼ਬਦ ਤਰੰਗ ਪ੍ਰਗਟਤ ਦਿਨ ਆਗਰੂ ਗਹਿਰ ਗੰਭੀਰ ਅਥਾਤ ਵੱਡ ਬੁਸੁ ਪਰ ਸਦਾ ਬੇ ਸਭ ਬਿਦਰਤ ਨਾਗਰ ਸੰਤ ਮੁਰਾਲ ਕਰੈ ਕੰਤੂਹਲ ਤਿੰਨ ਜਮ ਤਰਾਸ ਮਿਟਿਓ ਦੁਖ ਕਾਗਰ ਕਲਯੁਗ ਦੁਰਤ ਦੂਰ ਕਰ ਬੇ ਕਉ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾਂ ਕਉ ਮਾਨ ਮੁਨ ਧਿਆਨ ਧਰੈ ਫਿਰਤ ਸਗਲ ਜੁਗ ਕਭੋ ਨਾ ਕਉ ਪਾਵੈ ਆਤਮ ਪ੍ਰਗਾਸ ਕਉ ਬੇਦ ਬਾਣੀ ਸਹਿਤ ਬਿਰੰਚ ਜਾਸ ਗਾਵੇ ਜਾ ਕੋ ਸੇਵ ਸਿਵ ਮੁਨ ਗਹਿ ਨਾ ਤਜਾਤ ਕਬਲਾਸ ਕਉ ਜਾ ਕੋ ਜੋਗੀ ਜਤੀ ਸਿੱਧ ਸਾਧ ਕਾ ਨੇਕ ਤਪ ਜਟਾ ਜੂਟ ਪੇਖ ਕੀਏ ਫਿਰ ਤੋ ਉਦਾਸ ਕਉ ਤਿੰਨ ਸੋ ਤਿੰਨ ਸਤਿਗੁਰ ਸੁਖ ਭਾਈ ਕਿਰਪਾ ਧਾਰੀ ਜੀ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ ਨਾਮ ਨਿਧਾਨ ਧਿਆਨ ਅੰਤਰ ਗਤ ਤੇਜ ਪੁੰਜ ਤੇ ਲੋਕ ਪਰਗਾਸੇ ਦੇਖਤ ਦਰਸ ਭਟਕ ਬ੍ਰਹਮ ਭਜਤ ਦੁਖ ਪਰ ਹਰ ਸੁਖ ਸਹਿਜ ਨਿਭੈ ਬਿਗਾਸੇ ਸੇਵਕ ਸਿੱਖ ਸਦਾਤ ਲੁਭਤ ਆਲ ਸਮੂਹ ਜਿਉਂ ਕੁਸਮ ਸੁਭਾਸੇ ਵਿਦਿਆਮਾਨ ਗੁਰ ਆਪ ਥਪਿਓ ਥਰ ਸਾਚੋ ਤਖਤ ਗੁਰੂ ਰਾਮਦਾਸੇ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਕੀਓ ਸਮਰੱਥ ਅੰਮ੍ਰਿਤ ਨਾਮ ਦੀ ਉਹ ਸਮਰੱਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰਿੱਧ ਆਰ ਸਿੱਧ ਨਾ ਛੁੱਡ ਸਥ ਦਾਨ ਵੱਡੋ ਅਤਵੰਤ ਮਹਾਂਬਲ ਸੇਵਕ ਦਾਸ ਕਹਿਓ ਇਹ ਤੱਥ ਤਾਹੀ ਕਹਾਂ ਪ੍ਰਵਾਹ ਕਾਹੂ ਕੀ ਜਾਂ ਕਹਿ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹਿਓ ਸੋਈ ਆਪਣ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਆਪੀਓ ਪਾਇਓ ਸੁਰ ਨਰ ਸੁਰੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰੇ ਗਾਂਸ ਨਾਰ ਗਾਣ ਗੰਧਰਵ ਖੋਜਤ ਫਿਰੇ ਖੋਜ ਅੰਤ ਫਿਰੇ ਅਵਨਾਸੀ ਅਚਲ ਜੋਨੀ ਸੰਭਵ ਪੁਰਖੋਤ ਮੈਂ ਅਪਾਰ ਪਰੀ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਤੇ ਆਇਓ ਸਰੀ ਗੁਰ ਰਾਮਦਾਸ ਜੈ ਹੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਾਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤਪੂਰ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰਤੇ ਆਇਓ ਸ੍ਰੀ ਗੁਰੂ ਰਾਮਦਾਸ ਜੈ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੋਬੋ ਭਗਤ ਹਰ ਕੇ ਜੋ ਗਣ ਅਮਰੀਕ ਜੈ ਦੇਵ ਤਰਲੋਚਨ ਨਾਮਾ ਅਵਰ ਕਬੀਰ ਪਣ ਤਿਨ ਕਉ ਅਵਤਾਰ ਪਯੋ ਕਾਲ ਪਿੰਤਰ ਜਾਸ ਜਗਤ ਰਜਾ ਪਰ ਛਾਇਓ ਸ੍ਰੀ ਗੁਰੂ ਰਾਮਦਾਸ ਜੈ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਮਨਸਾ ਕਰ ਸਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣ ਬਾਚਾ ਕਰ ਸਮਰੰਤ ਤੁਜੈ ਤਿੰਨ ਦੁੱਖ ਦਰਿਦਰ ਮਿਟਿਓ ਜੋ ਖਿਣ ਕਰਮ ਕਰ ਤੋ ਦਰਸ ਪਰਸ ਪਾਰਸ ਸਾਰ ਬਲ ਪਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਜਿਹੇ ਸਤਿਗੁਰ ਸਿਮਰੰਤ ਨਾਨਕੇ ਤਿਮਰ ਮਿਟੇ ਹੈ ਖੈਨੋ ਜੈ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੇ ਸੋਈ ਰਾਮਦਾਸ ਗੁਰ ਬਲ ਪਣ ਮਿਲ ਸੰਗਤ ਤਨ ਤਨ ਕਰਹੂੰ ਜੇ ਸਤਿਗੁਰ ਲਗ ਪ੍ਰਭਤ ਪਾਈਐ ਸੋ ਸਤਿਗੁਰ ਮਿਲਹੁ ਨ ਰਹੁ ਜਿਨ ਸ਼ਬਦ ਕਮਾਈ ਪਰਮ ਪਦ ਪਾਏ ਸੇਵਾ ਕਰਤਨਾ ਛੁੱਡਿਓ ਪਾਸ ਤਾਂ ਤੇ ਗਉ ਹਰ ਗਿਆਨ ਪ੍ਰਗਟੋ ਜੀਆਰ ਦੁੱਖ ਦਰਿਦਰ ਅੰਧਿਆਰ ਕੋ ਨਾਸ ਕਾਵ ਕੀਰਤ ਜੋ ਸੰਤ ਚਰਨ ਮੁੜ ਲਾਗੈ ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜੇਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕਹਿ ਗੁਰ ਰਾਮਦਾਸ ਤਿੰਨ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸ ਬਸਰੂ ਹਾਰੂ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਪਾਏ ਪਾਉ ਮਨ ਹੈ ਤੋ ਮਲਿਆਗਰ ਪ੍ਰਗਟ ਸੁਭਾਸ ਧਰੂ ਪ੍ਰਹਿਲਾਦਮ ਕਬੀਰ ਤਰਲੋਚਨ ਨਾਮ ਲੈ ਤੋ ਉਪਜੋ ਜੋ ਪ੍ਰਗਾਸ ਜਿਹ ਪਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਨੋ ਕਿੰਨੀ ਭਗਤ ਪ੍ਰੇਮ ਲਿਵ ਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿਹੀ ਕੈਸ਼ ਕਹੀ ਨਾ ਜਾਈ ਛੋਡੀ ਸ੍ਰੇਸ਼ਟ ਸਕਲ ਧਾਰਨ ਕਹੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾਈ ਮਾਇਆ ਮੋਹ ਭਰਮ ਭੈ ਭੁੱਲੇ ਸੁਤਦਾਰ ਸੋ ਪ੍ਰੀਤ ਲਗਾਈ ਏਕੋ ਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਲੰਤ ਜਮ ਤਰਾਸ ਮਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਮੋਹ ਮਾਲ ਬੇਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਚਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਪਵ ਸਾਗਰ ਬੰਧਿਓ ਸਿੱਖ ਤਾਰੈ ਸੋ ਪ੍ਰਸੰਨੈ ਸਿਰ ਆਤਪਤ ਸਾਚੋ ਤਖਤ ਜੋਗ ਭੋਗ ਸੰਜੋਤ ਬਾਲ ਗੁਰਸਾ ਰਾਮਦਾਸ ਸਾਰ ਸਾਲ ਪਾਣ ਜੋ ਅਟਲ ਰਾਮ ਰਾਜ ਪਪਗ ਦਲ ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸਿੱਖ ਸੇਵੰਤ ਧੁਰੰਤ ਔਰ ਆਦਿ ਜੁਗਾਦ ਅਨਾਦ ਕਲਾ ਧਾਰੀ ਤ੍ਰਿਹ ਲੋਉ ਅਗਮ ਨਿਗਮ ਉਦਰਣ ਜਰਾ ਜਮਹਿ ਅਰ ਗੁਰ ਅਮਰਦਾਸ ਥਿਰ ਥਪਿਉ ਪਰਗਾਮੀ ਤਾਰਣ ਤਾਰਣ ਅਗ ਅੰਤਕ ਬਦੈ ਨਾ ਸਲ ਕਾਭ ਗੁਰ ਰਾਮਦਾਸ ਤੇਰੀ ਸ਼ਰਨ ਸਵਈਏ ਮਹੱਲੇ ਪੰਜਵੇਂ ਕਹੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰਗ ਸੋਈ ਪੁਰਖ ਚਲ ਬਨਾਸੀ ਜੇ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਮਲ ਰਿਦ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਾਸ ਬਖਾਣਿਓ ਭਗਤ ਜੋਗ ਕਾ ਜੈਤ ਵਾਰ ਹਰ ਜਨ ਕੋ ਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਰਸਾਇਓ ਗੁਰੂ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਵਡਭਾਗੀ ਉਨ ਮਾਨਿਓ ਰਿਦ ਸਾ ਸ਼ਬਦ ਵਸਾਇਓ ਮਨ ਮਾਣਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਅਗਮਾ ਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਅਨਪੋ ਠਹਿਰਾਇਓ ਜਨਕ ਰਾਜ ਵਰਤਾਇਆ ਸਤਿਗੁਰ ਜੁਗ ਅਲੀਣਾ ਗੁਰ ਸ਼ਬਦੇ ਮਨ ਮਾਨਿਆ ਪਤੀਜ ਪਤੀਣਾ ਗੁਰ ਨਾਨਕ ਸੱਚ ਨੀਵ ਸਾ ਸਤਿਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਬ੍ਰਹਮ ਪ੍ਰਵੀਣਾ ਖੇਲ ਗੂੜ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸੰਭਾਣਿਓ ਅਜੋਨੀ ਸੰਭਵਿਓ ਸੁਜਸ ਕਲ ਕਵੀ ਆਣ ਬਖਾਣਿਓ ਨਾ ਗੁਰ ਨਾਨਕ ਅੰਗਦ ਵਰਿਓ ਅੰਗ ਗੁਰ ਅੰਗਦ ਅਮਰਦਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪ੍ਰਮਾਣ ਸਾਧ ਜੀਵਨ ਅਰਜਨ ਅਮੋਲ ਅਜੋਨੀ ਸੰਭਵਾਓ ਭਾਵ ਭੰਜਨ ਪਾਰ ਦੁੱਖ ਨਿਵਾਰਨ ਅਪਾਰ ਅਨ ਪਉ ਅਗਹਿ ਗਹਿਣ ਬ੍ਰਹਮ ਭ੍ਰਾਂਤ ਦਹਿਣ ਅਸੀਲ ਸੁਖ ਦਾਤਾਰ ਅਸੰਭਵ ਉਦਵਿਓ ਪੂਰਨ ਪੁਰ ਪੁਰਖ ਪੂਰਨ ਵਿਧਾਤੋ ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਰਸਿਓ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਸਿਵ ਜੁਗਤ ਸਿਵ ਰਹਿਤਾ ਗੁਰ ਪੂਰਾ ਪਾਇਓ ਵੱਡ ਭਾਗੀ ਲਿਵ ਲਾਗੀ ਮੇਦਨ ਪਾਰ ਸਹਿਤਾ ਭਇਆ ਭੋਜਨ ਭਇਆ ਭੰਜਨ ਭੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਭਗਤਾ ਕੁਲ ਸੋਢੀ ਗੋਰ ਰਾਮਦਾਸ ਧਿਆਨ ਧਰਮ ਤੁਜਾ ਅਰਜੁਨ ਹਰ ਭਗਤਾ ਧਰਮ ਤੀਰ ਗੁਰਮਤਿ ਗੰਭੀਰ ਪਰ ਦੁੱਖ ਵਿਸਾਰਨ ਸ਼ਬਦ ਸਾਰ ਹਰ ਸਮ ਉਧਾਰਨ ਅਮੇਵ ਹਰ ਸਮ ਉਧਾਰ ਅਹਮੇਵ ਨਿਵਾਰਨ ਮਹਾਦਾਨਵ ਸਤਿਗੁਰ ਗਿਆਨ ਮਨ ਚਾਓ ਨਾ ਹੁਟੈ ਸਤਵੰਤ ਹਰ ਨਾਮ ਮੰਤਰ ਨਵਨਿਧ ਨਾਨਕ ਹੋਟੈ ਗੁਰ ਰਾਮਦਾਸ ਦਾਨ ਚੱਕ ਸਰਬ ਮੈਂ ਸਹਿਜ ਸੰਵਤਾਣਿਓ ਕਾਲ ਗੁਰ ਅਰਜਨ ਕਾਲੋਚਰੈ ਤੈ ਰਾਜਯੋਗ ਰਾਸ ਜਾਣਿਓ ਭੈ ਨਿਰਭਉ ਮਾਣਿਓ ਅਲਖ ਮੈਂ ਅਲਖ ਲਖਾਇਓ ਅਗਮ ਗੋਚਰ ਗਾਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪਰਮਾਣ ਰਾਜ ਮੈਂ ਜੋ ਕਮਾਇਓ ਧਨ ਧਨ ਗੁਰ ਅਧਨ ਸੁਭਾ ਅਭਾਰ ਸਰ ਸੁਭਰ ਭਰਾਇਓ ਗੁਰ ਗਮ ਪਰਮਾਣ ਅਜਾਰ ਜਰਿਓ ਸਾਰ ਸੰਤੋਖ ਸਮਾਇਓ ਗੁਰ ਅਰਜੁਨ ਕਲ ਉਚਰੈ ਤੈ ਸਹਿਯੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਅਲਖ ਗਮ ਅਪਾਰ ਗੁਰ ਸੂਰ ਸ਼ਬਦ ਹਉ ਮੈਂ ਨਿਵਾਰਿਓ ਪੰਚਾ ਹਰ ਨਿਧਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਿਗੁਰ ਹਿਰਦੈ ਵਸਾਇਓ ਗੁਰ ਅਰਜੁਨ ਕਲ ਉਚਰੈ ਤੈ ਜਨ ਕਹੇ ਕਲਸਦੀ ਪਾਇਓ ਸੋਰ ਠੇ ਗੁਰ ਅਰਜੁਨ ਪੁਰਖ ਪਰਮਾਨ ਪਾਰਥੋ ਚੱਲ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵਜਲ ਸਾਇਰ ਸਹਿਤ ਨਾਮ ਹਰੀ ਕਾ ਬੋਹਿਤਾ ਤੋ ਸਤਿਗੁਰ ਸੰਗ ਹੇਤ ਨਾਮ ਲਾਗ ਜਗ ਉਧਰਿਓ ਜਗ ਤੋ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੀ ਅਬ ਰਸਾਰ ਕਾਮ ਬਰ ਅੰਤਰ ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਤਤ ਸਿਉ ਤਤ ਨ ਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਸਿਰ ਦੀਤ ਕੀਓ ਅਮਰਦਾਸ ਅੰਮ੍ਰਿਤ ਸ਼ਰਧਰ ਗੁਰ ਰਾਮੈ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ ਸਤ ਸੰਤੋਖ ਸਤ ਨਾਮ ਸਤ ਸੰਤੋਖ ਧਰਿਓ ਔਰ ਆਦ ਪੁਰਖ ਪਰਖ ਪ੍ਰਤੱਖ ਲਿਖਿਓ ਅਸ਼ਾਰ ਮਸਤਕ ਦੌਰ ਪ੍ਰਗਟ ਜੋਤ ਜਗਮਗ ਤੇਜ ਭੂਮੰਡਲ ਛਾਇਓ ਪਾਰਸ ਪਾਰਸ ਪਾਰਸ ਪਰਸ ਗੁਰ ਗੁਰੂ ਮਲਾਇ ਕਹਾਇਓ ਪਨ ਮਥੁਰਾ ਮੂਰਤ ਸਦਾ ਪੈਰ ਲਾਏ ਜਿਤ ਮਨ ਸਨਮੁਖ ਗ੍ਰਹਿ ਆਦ ਕਲਯੁਗ ਜਹਾਜ ਖੇਵਟ ਗੁਰੂ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰੇਸ਼ਟ ਲਗ ਬੇਤਰਉ ਤਿੰਨ ਤੇਹ ਜਨ ਜਾਚੋ ਜਗਤਰ ਪਰ ਬਾਸ ਨਾ ਤੇਹ ਜਾਨ ਜਾਚੋ ਜਗਤਰ ਪਾਰ ਜਾਨੀਅਤ ਬਾਸਰ ਰਾਇਣ ਵਾਸ ਜਾਂਕੋ ਦਹਿਤ ਦ੍ਰਿੜ ਕਰ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਸ ਬਾਹਰ ਪੈ ਦੇਖੀਅਤ ਤਾਮ ਸਿਉ ਤੇਹ ਜਾਨ ਜਾਚਕ ਜਗਤਰ ਪਾਰ ਜਾਨੀਅਤ ਬਾਸਰ ਰਹਿਣ ਬਾਸ ਜਾਂਕੋ ਹਿਤ ਨਾਮ ਧਾਰ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀ ਅਤ ਧਾਮ ਸਿਉ ਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ ਬਿਨ ਭਗਵੰਤ ਰਾਸ ਨਾਹੀ ਔਰੈ ਕਾਮ ਸਿਉ ਮਥੁਰਾ ਕਉ ਪ੍ਰਭ ਸਮਰ ਸਰਬ ਮੈਂ ਅਰਜੁਨ ਗੁਰ ਭਗਤ ਕੈ ਹੇਤ ਪਾਇਓ ਪਾਏ ਰਹਿਓ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਓ ਹਾਰ ਜਾਪ ਨ ਛੱਡੋ ਇਕ ਘਰੀ ਮਥੁਰਾ ਜਨ ਕਉ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰੇਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੇ ਧਰੀ ਜਗ ਔਰ ਨਾ ਜਾਹੇ ਮਹਾ ਤਮ ਮੈਂ ਅਵਤਾਰ ਉਜਾਰਨ ਆਨ ਕੀਓ ਤਨ ਪੇ ਤਿਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨਾ ਮੈਂ ਅੰਮ੍ਰਿਤ ਨਾਮ ਪੀਓ ਹੇ ਪਦ ਤੇ ਮਤ ਚੂਕ ਹੈ ਰੇ ਮਨ ਭੇਦ ਬਭੇਦ ਨਾ ਜਾਨ ਬੀਓ ਪ੍ਰਤਾਸ਼ਰੇ ਦੈ ਗੁਰ ਅਰਜਨ ਕਹਿ ਹਾਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲਓ ਨਹੀਂ ਭਾਗ ਲਲਾਰ ਉਦੈ ਤਬ ਲਓ ਬ੍ਰਹਮ ਤੇ ਫਿਰ ਤੇ ਬਹੁ ਧਾਇਓ ਕਲ ਘੋਰ ਸਮੁੰਦਰ ਮੈਂ ਬੂਡ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗਤਾਰਨ ਕਉ ਅਵਤਾਰ ਬਨਾਇਓ ਜਪੂਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਕਾਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਧਾਰਨ ਬਸੈ ਸੰਤ ਜਿਸ ਹਿਰਦੈ ਦੁੱਖ ਦਰਿਦਰ ਨਿਵਾਰਨ ਨਿਰਮਲ ਭਏ ਖ ਅਪਾਰ ਤਾਸ ਬਿਨ ਅਵਰਨ ਕੋਈ ਮਾਨ ਬਚ ਜਿਨ ਜਾਣਿਓ ਭਇਓ ਤੇਹੇ ਸਮਸਰ ਸੋਈ ਧਾਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੋਰ ਅਰਜੁਨ ਪ੍ਰਤਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭਨਾਵੈ ਨਿਤ ਪ੍ਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਬਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜੁਨ ਸਿਰ ਛਤਰਿਆ ਪਰਮੇਸ਼ਰ ਦੀਓ ਮਿਲ ਅੰਗ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਪਹਿ ਗਏਓ ਹਵਰ ਵੰਸ ਜਹਾ ਹਾਰ ਵੰਸ ਜਗਤ ਜਗ ਜਸਤਰਿਓ ਜਗ ਸੰਚ ਜਾਸ ਸੰਚਰਿਓ ਸੋ ਕਵਣ ਕਹੈ ਸ੍ਰੀ ਗੁਰਮੋਇਓ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦੇਵ ਦਿਓ ਸ੍ਰੀ ਗੁਰ ਬੈਠਾਇਓ ਰਹਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜਮ ਪਿਆ ਸੁਰ ਗਏ ਤੇ ਭਾਗ ਤੇ ਭਾਗ ਪਾਪ ਦਿਨ ਭੀਤਰ ਗਮ ਪੈ ਕਾਟੇ ਸੋ ਪਾਪ ਦਿਨ ਨਰਹ ਕੇ ਗੁਰ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਉ ਦੇ ਆਇਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖੁ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਪੰ ਗੁਰ ਪ੍ਰਸਾਦ ਸਲੋਕ 12 ਤੇ ਵਧੀਹੀ ਕਉ ਮਹੱਲਾ ਪਹਿਲਾ ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸਸੜ ਸਹੀਆਂ ਕੇਵ ਕਰੀ ਨੈਵਣ ਨਾ ਜਾਏ ਬਣਸਣੀ ਗੌਰ ਜੇ ਦਿੱਤਾ ਗੜਬੜੀ ਸਖੀਏ ਧੌਲ ਹਰੀ ਹੈ ਪੀ ਹੋ ਹੈ ਪੀ ਸੋ ਜੀ ਹੈ ਪੀ ਢਾਂਦੇ ਡਿੱਠ ਮੈਂ ਮੁੰਦ ਨਾ ਗਰਬ ਥਰਣੀ ਸੁਣ ਮਨ ਮੁੰਦੇ ਹਰਿਆ ਹਰਨਾ ਕੀਏ ਗੂੜਾ ਵੈਣ ਪਾਰ ਪਹਿਲਾ ਵਤ ਸੰਜਾਣ ਕਹਿ ਤਾਂ ਕੀਜੈ ਵਪਾਰ ਦੋਹੀ ਦੇ ਚੈ ਸੁਰਜਣਾ ਮਿੱਤਰਾਂ ਕੂਜੈ ਕਾਰ ਜਿਤ ਦੋਹੀ ਸੱਜਣ ਮਿਲਣ ਲਹੋ ਮੁੰਦੇ ਵਿਚਾਰੂ ਤਾਨ ਮਾਨ ਦੀ ਜੈ ਸੱਜਣਾ ਸਸਣ ਸਾਰੂ ਤੇ ਸੁਸਿਓ ਨਿਹ ਨ ਕੀਚਈ ਜੇ ਦਿਸੈ ਚਲਣ ਹਾਰੂ ਨਾਨਕ ਜਿੰਨੀ ਏਵ ਕਰ ਬੁਝਿਆ ਤਿੰਨਾ ਵਿਚੋਂ ਬਿਟੋਂ ਕੁਰਬਾਨ ਜੇ ਤੂੰ ਦਾਰੂ ਪਾਨ ਤਾਹੂ ਪੁੱਛ ਤੜਾ ਨਿਕਾਲ ਜੇ ਤਾਹੂ ਖਰੇ ਸੁਜਾਣ ਵੰਜਾਇਨੀ ਕਪਰੀ ਝਾੜ ਝੱਖੜ ਉਹਾੜ ਲਹਿਰੀ ਵਹਿਣ ਲਖੇ ਸ੍ਰੀ ਸਤਿਗੁਰ ਸਿਉ ਅਲਾਏ ਬੇੜੇ ਡੁੱਬਣ ਨਾਹੀ ਪਾਉ ਨਾਨਕ ਦੁਨੀਆ ਕੈਸੀ ਹੋਈ ਸਾਲ ਕਮਿਤ ਨਾ ਰਹੇ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰਕੇ ਉਹ ਕਰੇਨ ਗੱਲਾਂ ਪਿਟਣ ਸਿਰ ਖੋਹੇਨ ਲਾਉ ਨਾਉ ਲੈਣ ਅਰ ਕਰਨ ਸਮਾਈ ਸਤਿਗੁਰ ਨਾਨਕ ਤੇਨ ਬਲਹਾਰੇ ਜਾਏ ਰੇ ਮਨ ਮੇਰੇ ਡੀਲ ਨਾ ਡੋਲੀਐ ਸਿੱਧੇ ਮਾਰਗ ਧਾਉ ਪਾਛੇ ਬੰਗ ਡਰਾਵਣੋ ਅਗੇ ਅਗਨ ਤਲਾਉ ਸਹਿ ਸਹਿ ਜੀਅਰਾ ਪਰ ਰਹੋ ਮਾਂ ਕਉ ਵਰਨਾ ਢੰਗ ਨਾਨਕ ਗੁਰਮੁਖ ਛੂਟੀਐ ਹਾਰ ਪ੍ਰੀਤਮ ਸਿਉ ਰੰਗ ਸੰਗ ਬਾਦ ਬਾਗ ਮਰੇ ਮਨ ਮਾਰੀਐ ਜਿਸ ਸਤਿਗੁਰ ਦੇਖਿਆ ਹੋਈ ਆਪ ਪਛਾਣੇ ਹਰ ਮਿਲੇ ਬਹੁੜ ਨਾ ਮਰਨਾ ਹੋਏ ਕੀ ਚਿੜ ਹਾਸ ਨਾ ਬੂਡਈ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਜਲੇ ਉਭਰੇ ਗੁਰ ਸਤਿਗੁਰ ਸਰਬਰ ਸੱਚੀ ਪਾਲ ਅਗਨ ਮਰੈ ਜਲ ਲੋੜ ਲਾਹੋ ਲਾਹੋ ਵੈਣ ਗੁਰ ਨਿਧ ਜਲ ਨਾਹੀ ਜਨਮ ਮਰੈ ਭਰਮਾਈਐ ਜੇ ਲਖ ਜੈ ਕਰਮ ਕਮਾਈ ਜਮ ਜਗਾਤ ਨ ਲੱਗਈ ਜੇ ਚੱਲੈ ਸਤਿਗੁਰ ਭਾਈ ਨਾਨਕ ਨਿਰਮਲ ਆਗ ਅਮਰ ਪਾਦ ਗੁਰ ਹਾਰ ਮੇਲੇ ਮਲਾਏ ਕਲਰ ਕੇਰੀ ਛੱਪੜੀ ਕਊਆ ਮਲਮਣ ਆਏ ਤਾਨ ਮਾਨ ਤਾਨ ਮੈਲਾ ਅਵਗਣੀ ਚਿੰਜ ਭਰੀ ਗੰਦੀ ਆਏ ਸਰਬਰ ਹੰਸਨਾ

ਅਨੰਤ ਸੱਚਾ ਏਕ ਦਰ ਬੀਬਾ ਪਰ ਹਰ ਆਹੇ ਨਾਨਕ ਜਹ ਜਹ ਮੈਂ ਫਿਰੋਂ ਤਹ ਤਹ ਸਾਚਾ ਸੋਏ ਜਹ ਦੇਖਾਂ ਤਹ ਏਕ ਹੈ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਣ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਾਂ ਹਾਂ ਕਰਤੇ ਖਪ ਗਏ ਖੂਹਣ ਲਖ ਸੰਖ ਸਤਿਗੁਰ ਮਿਲੈ ਸੇ ਸੋਬਰੇ ਸਾਚੇ ਸ਼ਬਦ ਅਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਈ ਗੁਰਸ਼ਬਦੀ ਹਰ ਮਨ ਵਸੈ ਮਾਇਆ ਕੀ ਭੁਖ ਜਾਏ ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਜੇ ਨਾਮ ਰਹੇ ਤੇ ਪਾਤਸ਼ਾਹ ਜਉ ਪੁਰਖੈ ਘਰ ਭਗਤੀ ਨਾ ਰਹੇ ਅਤ ਲੋਚੈ ਭਗਤੀ ਪਾਏ ਵਾਹ ਰਸ ਸਾਲਣੇ ਸਵਾਰ ਦੀ ਖਾਟ ਰਸ ਮਿੱਠੇ ਪਾਈ ਬੇਨ ਤਉ ਬਾਣੀ ਜਾ ਭਗਤ ਸਲਾਹਦੇ ਹਰ ਨਾਮੇ ਚਿਤ ਲਾਈ ਬੇਨ ਮਨ ਤਨ ਧਨ ਅਗੈ ਰਖਿਆ ਸਾਹਿ ਸਿਰ ਵਿਚਿਆ ਗੁਰ ਅਗੈ ਜਾਏ ਭੈ ਭਗਤ ਭਗਤ ਬਲੋਚ ਦੇ ਪ੍ਰਭ ਲੋਚਾ ਪੂਰਨ ਲਾਏ ਹਾਰ ਪ੍ਰਭ ਵੀ ਪ੍ਰਵਾਹ ਹੈ ਕਿਤ ਖਾਧੈ ਤਪਤਾਏ ਸਤਿਗੁਰ ਕਹਿ ਭਾਣੇ ਜੋ ਚੱਲੇ ਤਪਦਾਸੇ ਹਰ ਗੁਣ ਗਾਏ ਧਨ ਧਨ ਕਲਯੁਗ ਨਾਨਕਾ ਜੀ ਚੱਲੇ ਸਤਿਗੁਰ ਭਾਈ ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਰਧਾਰ ਤਿਗਤ ਨਾ ਕਾ ਜੀਵਿਆ ਜੇ ਕਿਤ ਆਏ ਸੰਸਾਰ ਗੁਰਮਤੀ ਭਉ ਮਨ ਪਵੇ ਤਾਂ ਹਾਰ ਰਸ ਲੱਗੇ ਪਿਆਰ ਨਾਉ ਮਿਲੈ ਗੁਰ ਲਿਖ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋਹ ਜਗ ਭਰਮਿਆ ਘਰ ਮੁਸੈ ਖਬਰ ਨਾ ਹੋਈ ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖੰਧਾ ਲੋਏ ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤ ਜਗ ਸੋਈ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਈ ਨਾਮਹੀਣ ਕੱਟੇ ਫਿਰੈ ਬਿਨ ਨਾਵੇ ਬਾਹੈ ਰੋਈ ਨਾਨਕ ਜੋ ਧੁਰ ਕਰਤ ਲਿਖਿਆ ਸੋ ਮੇਟ ਨਾ ਸਕੈ ਕੋਈ ਗੁਰਮੁਖਾਂ ਹਰ ਧਨ ਖੱਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਟੁੱਟ ਭਰੇ ਭੰਡਾਰ ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾ ਵਾਰ ਨਾਨਕ ਸਭ ਕਾਰਨ ਕਰਤਾ ਕਰੇ ਵੇਖੇ ਸਿਰਜਣ ਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿਥੈ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿਥੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੂਲੜਾ ਸਭ ਗਲ ਆਏ ਪਾਈ ਏਕੋ ਪਾਈ ਇੱਕ ਬਿਨਸ ਜਾਹੀ ਹੁਕਮੇ ਆਵੈ ਜਾਈ ਜੰਮਣ ਮਰਨ ਨਾ ਚੁਕਈ ਰੰਗ ਲੱਗਾ ਦੂਜੈ ਭਾਈ ਬਦਨ ਬੰਦ ਭਵਾਈ ਨ ਕਰਨਾ ਕਿਸੇ ਨਾ ਜਾਈ ਜਿਨ ਕਉ ਕਿਰਪਾ ਧਾਰੀ ਅਨੁ ਤਿਨਾ ਸਤਿਗੁਰ ਮਿਲਿਆ ਆਈ ਸਤਿਗੁਰ ਮਿਲੇ ਉਲਟੀ ਭਈ ਮਰ ਜੀਵਿਆ ਸਹਿ ਸੁਭਾਈ ਨਾਨਕ ਭਗਤੀ ਰਤਿਆ ਹਾਰ ਹਰ ਨਾਮ ਸਮਾਈ ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਅਛਤ ਰਾਈ ਕੀਤਾ ਕਰਤਿਆਂ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤਿਗੁਰੂ ਜਮਕਾਲ ਨਾ ਛੋੜਈ ਦੂਜੈ ਭਾਏ ਖੁਆਈ ਜੋ ਬਨ ਜਾਣਦਾ ਨਦਰ ਨਾ ਆਵਈ ਜਾਰ ਪਹੁੰਚੈ ਮਰ ਜਾਈ ਪੁੱਤ ਗਲਤ ਮੋਹਿਤ ਹੈ ਅੰਤ ਬੇਲੀ ਕੋ ਨਾ ਸਿਖਾਈ ਸਤਿਗੁਰ ਸੇਵੇ ਸੋ ਸੁਖ ਪਾਈ ਨਾਉ ਵਸੈ ਮਨ ਆਈ ਸ੍ਰੀ ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ ਮਨਮੁਖ ਨਾਮ ਨਚੇਤ ਨੀ ਬਿਨ ਨਾਵੇ ਦੁੱਖ ਰੋਈ ਆਤਮਾ ਰਾਮ ਨਾ ਪੂਜਨੀ ਦੂਜੇ ਕਿਉਂ ਸੁਖ ਹੋਈ ਹਮ ਅੰਤਰ ਮੈਲ ਹੈ ਸ਼ਬਦ ਨਾ ਕੱਢੈ ਧੋਈ ਨਾਨਕ ਬਿਨ ਨਾਵੇ ਮੈਲਿਆ ਮੂਹੇ ਜਨਮ ਪਦਾਰਥ ਹੋਏ ਮਨਮੁਖ ਮੋਲੇ ਅੰਦਲੇ ਤਿਸ ਮਹਿ ਅਗਨੀ ਕਾ ਵਾਸ ਬਾਣੀ ਸੁਰਤ ਨਾ ਬੁੱਝਈ ਸ਼ਬਦ ਕਰੇ ਨਾ ਕਰੇ ਪ੍ਰਗਾਸ ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰ ਬਚਨ ਨਾ ਕਰੇ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਾਰ ਲੇਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹਾਂ ਸਦਬਲਹਾਰੀ ਜਾਸ ਗੁਰਮੁਖ ਸੋ ਜੋ ਹਰ ਸੇਵੰਦੇ ਜਨ ਨਾਨਕ ਤਾਂ ਕਾ ਦਾਸ ਮਾਇਆ ਭਿਅੰਗਮ ਸਰਪ ਹੈ ਜਗ ਘੇਰਿਆ ਬਿਖ ਮਾਈ ਬਿਖ ਕਾ ਮਾਰਗ ਹਰ ਨਾਮ ਹੈ ਗੁਰ ਗਰੁੜ ਸ਼ਬਦ ਮੁਖ ਪਾਈ ਜਿਨ ਕੋ ਪੂਰਵ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ ਜਿਨ ਸਤਿਗੁਰ ਮਿਲ ਸਤਿਗੁਰ ਨਿਰਮਲ ਹੋਇਆ ਬਿਖ ਹਉਮੈ ਮਾਰ ਹਉਮੈ ਗੈ ਬੁਲਾਈ ਗੁਰਮੁਖਾਂ ਨੂੰ ਗੁਰਮੁਖਾਂ ਕੇ ਮੁਖ ਉਜਲੇ ਹਾਰ ਦਰਗਹਿ ਸੁਭਾ ਪਾਏ ਜਨ ਨਾਨਕ ਸਦਾ ਕੁਰਬਾਨ ਤਿੰਨ ਜੋ ਚੱਲੈ ਸਤਿਗੁਰ ਭਾਈ ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਈ ਨਿਰਵੈਰ ਨਾਲ ਵੈਰ ਰਚਾਇੰਦਾ ਆਪਣੇ ਘਰ ਲੂਕੀ ਲਾਈ
ਅੰਤਰ ਕ੍ਰੋਧ ਅਹੰਕਾਰ ਹੈ ਅਣਦਨ ਜਲੈ ਸਦਾ ਦੁੱਖ ਪਾਈ ਕੂੜ ਬੋਲ ਬੋਲ ਨਿਤ ਭੌਂਕਦੀ ਬਿਖ ਖਾਧੇ ਦੂਜੇ ਪਾਈ ਬਿਖ ਮਾਇਆ ਕਾਰਨ ਭਰਮ ਦੀ ਫਿਰ ਘਰ ਘਰ ਪਤ ਗਵਾਈ ਬੇਸੂਆ ਕੇਰੇ ਪੂਤ ਜਿਉਂ ਪਿਤਾ ਨਾਮ ਤਿਸ ਜਾਈ ਹਰ ਹਰ ਨਾਮ ਨ ਚੇਤਨੀ ਅਖਰਤ ਆਪ ਖੁਆਈ ਹਰ ਗੁਰਮੁਖ ਕਿਰਪਾ ਧਾਰੀ ਅਨ ਜਨ ਵਿਛੜੇ ਆਪ ਮਿਲਾਈ ਜਨ ਨਾਨਕ ਤਿਸ ਬਲਹਾਰਨੇ ਜੋ ਸਤਿਗੁਰੂ ਲਾਗੇ ਪਾਈ ਨਾਮ ਲੱਗੇ ਸੇ ਉਭਰੇ ਬਿਨ ਨਾਵੇ ਜਮ ਪੁਰ ਜਾਹੀ ਨਾਨਕ ਬਿਨ ਨਾਵੇ ਸੁਖ ਨਹੀਂ ਆਈ ਗਏ ਪਛਤਾਈ ਚਿੰਤਾ ਧਾਵਤ ਰਹਿ ਗਈ ਤਾਂ ਮਨ ਗਣੇ ਭਯਾਨੰਦ ਗੁਰਪ੍ਰਸਾਦ ਦੀ ਬੁਝੀਐ ਸਾ ਤਨ ਸੁੱਤੀ ਨਚੰਦ ਜਨ ਕੋ ਪੁਰੂ ਲਿਖਿਆ ਤਿੰਨਾ ਮੀਟਰ ਭੇਟਿਆ ਗੁਰੂ ਗੋਬਿੰਦ ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ ਸਤਿਗੁਰ ਸੇਵ ਨੇ ਆਪਣਾ ਗੁਰਸ਼ਬਦੀ ਵਿਚਾਰ ਸਤਿਗੁਰ ਕਾ ਭਾਣਾ ਮਨ ਲੈਣ ਅਣਦੇਨ ਹਰ ਨਾਮ ਰੱਖ ਹੈ ਉਰਧਾਰ ਇੱਥੇ ਉੱਥੇ ਮੰਨੀ ਅਨ ਹਰ ਨਾਮ ਰੱਖੇ ਨਾਮ ਲੱਗੇ ਵਪਾਰ ਸਤਿਗੁਰਮੁਖ ਆਪ ਸੰਜਾਪ ਦੇ ਤਿਤ ਸੱਚੈ ਦਰਬਾਰ ਤਿਤ ਸੱਚ ਦਰਬਾਰ ਸੌਦਾ ਸੱਚਾ ਸੌਦਾ ਖਰਚ ਸੱਚ ਅੰਤਰ ਬਿਰਮ ਪਿਆਰ ਜਮਕਾਲ ਨੇੜ ਨਾ ਆਵਈ ਆਪ ਬਖਸ਼ੇ ਕਰਤਾਰ ਨਾਨਕ ਆ ਨਾਮ ਰਤੇ ਸੇ ਧਨਵੰਤ ਹੈ ਨਿਰਤਨ ਹੋਰ ਸੰਸਾਰ ਜਨਕੀ ਟੇਕ ਹਰ ਨਾਮ ਹਰ ਬਿਨ ਨਾ ਬੈਠਾਉਰ ਨਾ ਠਾਉ ਗੁਰਮਤੀ ਨਾਉ ਮਨ ਵਸੈ ਸਹਿਜੇ ਸਹਿ ਸਮਾਉ ਵਡਭਾਗੀ ਲੱਖ ਵਡਭਾਗੀ ਨਾਮ ਤੇ ਆਇਆ ਨੇ ਸਲਾਗਾ ਭਾਉ ਜਦ ਨਾਨਕ ਮੰਗੈ ਧੂੜ ਦਿਨ ਹਾਉ ਸਤਿਗੁਰ ਬਾਣ ਜਾਉ ਲੱਖ 84 ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ਇਹ ਮੋਹ ਮਾਇਆ ਸਭ ਪਸਰਿਆ ਨਾਲ ਚੱਲੇ ਨਾ ਅੰਤੀ ਵਾਰ ਹੱਬੇ ਨਾਰ ਸ਼ਾਂਤ ਨਾ ਆਵਈ ਨਕਤ ਕਿਸ ਆਗਿਆ ਕਰੀ ਪੁਕਾਰ ਵਡਭਾਗੀ ਸਤਿਗੁਰ ਭੇਟਿਆ ਸਤਿਗੁਰ ਪਾਇਆ ਬੁਝਿਆ ਗੁਰਮਤਿ ਸਾਰ ਤਿਸਨਾ ਅਗਨ ਸਭ ਬੁਝਈ ਜਨ ਨਾਨਕ ਹਾਰ ਔਰ ਧਾਰ ਅਸੀਂ ਖਤੇ ਬਹੁਤ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਸਨ ਮਸਨ ਮਧਾਣੀ ਆ ਜਿਉਂ ਮੱਥੇ ਧਰਮ ਰਾਜ ਅਸੀਂ ਖਤੇ ਬਹੁਤ ਕਮਾਉਂਦੇ ਹਾਂ ਅੰਤ ਨਾ ਪਾਰ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੈ ਹਮ ਪਾਪੀ ਵੱਡ ਗੁਣਾਂਗਾਰ ਹਰ ਜੀਓ ਲੇਖੇ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁੱਠੇ ਹਰ ਪ੍ਰਭ ਮਿਲਿਆ ਸਭ ਕਿਲਵਿਖ ਕੱਟ ਬਿਕਾਰ ਜਿੰਨਾ ਹਰ ਹਰ ਨਾਮ ਧਿਆਇਆ ਜਨ ਨਾਨਕ ਤਿੰਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕਹਿ ਪੈ ਭਾਈ ਜਨਮ ਮਰਨ ਨਹਿ ਚਲ ਭਾਈ ਸਾ ਗੁਰਮੁਖ ਨਾਮ ਧਿਆਈ ਗੁਰ ਸੇਵਾ ਅੰ ਸੰਗਤ ਮਿਲੇ ਹੀਰੇ ਰਤਨ ਲਭਾਨ ਲਾ ਨਾਨਕ ਲਾਲ ਮੂਲ ਕਾ ਗੁਰਮੁਖ ਖੋਜ ਲਹਨ ਮਨਮੁਖ ਨਾਮ ਨ ਚੇਤਿਓ ਤ੍ਰਿਗ ਜੀਵਨ ਤਿਗ ਵਾਸ ਜਿਸ ਦਾ ਦਿੱਤਾ ਪੈਖਾਣਾ ਪਹਿਨਣਾ ਮਨ ਸੋ ਮੋਨ ਮਨ ਨਾ ਵਸਿਓ ਗੁਣਦਾਸ ਇਹ ਮਨ ਸ਼ਬਦ ਨ ਭੇਦਿਓ ਕਿਉਂ ਹੋਵੇ ਘਰ ਵਾਸ ਮਨਮੁਖੀਆਂ ਦੁਹਾਗਣੀ ਆਵਣ ਜਾਣ ਮੁਈ ਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਖਿਆਸ ਹਰ ਹਰ ਨਾਮ ਉਰ ਧਾਰਿਓ ਧਾਰਿਆ ਹਰ ਹਿਰਦੇ ਕਮਲ ਪ੍ਰਗਾਸ ਸਤਿਗੁਰ ਸੇਵਨ ਆਪਣਾ ਹੋ ਸਤਿਗੁਰ ਬਾਣੈ ਜਤਾਸ ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸਿਜੈ ਬਿਨ ਸ਼ਬਦ ਮੁਕਤ ਨਾ ਹੋਈ ਭੇਖ ਕਰਹਿ ਬਹੁ ਕਰਮ ਬਿਗੂਤੇ ਦੂਜੈ ਭਾਏ ਦੂਜੈ ਪਰਜ ਬਗੋਈ ਨਾਨਕ ਬਿਨ ਸਤਿਗੁਰ ਸੁਖ ਨ ਹਿਸੇ ਵਈ ਸੁਖ ਨ ਪਾਈਐ ਜੇ ਲੋਚੈ ਜੇ ਸੌ ਲੋਚੈ ਕੋਈ ਹਰ ਕਾ ਨਾਉ ਅਤ ਵੱਡ ਉੱਚਾ ਉੱਚ ਉੱਚੀ ਉੱਚਾ ਹੋਈ ਅਪੜ ਕੋਈ ਨਾ ਸਕਈ ਨਾਨਕ ਜੇ ਸੌ ਲੋਚੈ ਕੋਈ ਮੁਖ ਸੰਜਮ ਹਰ ਕਾ ਮੁਖ ਸੰਜਮ ਅੱਛਾ ਨਾ ਹੋ ਬਈ ਕਰ ਭੇਖ ਭਵੇ ਸਭ ਕੋਈ ਗੁਰ ਕੀ ਪੌੜੀ ਜਾਏ ਚੜੇ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਕੋਈ ਨਾਨਕ ਸ਼ਬਦ ਮਰੇ ਮਨ ਮਾਨੀਐ ਸੱਚ ਸੱਚੀ ਸੋਈ ਮਾਇਆ ਮੋਹ ਦੁੱਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚਮੂਏ ਹਉ ਮੈਂ ਕਰਤ ਵਿਹਾਏ ਮਨ ਮੁਖਾ ਉਰਵਾਰ ਨਾ ਪਾਰ ਹੈ ਅੱਧ ਵਿੱਚ ਰਹੇ ਲਪਟਾਏ ਜੋ ਧੁਰ ਲਿਖਿਆ ਸੁਖ ਮਾਵਣਾ ਕਰਨਾ ਕਿਛੂ ਨਾ ਜਾਏ
गुरमति ज्ञान रतन मन वसै सब देखिया ब्रह्म सुपाई नानक सतगुर बोहित है वडभागी जड़े ता भौ जल पार लंघाई बिन सतगुर दाता को नहीं जो हर नाम दे आधार गुर कृपा ते नाउ मन वसै सदा रहे अवतार तिसना बुझै त्रिपुत होए हर कै नाई प्यारू नानक गुरमुख जा पाई हार अपनी कृपा धार बिन शब्द जगत बरलया करना कछु न जाई हर ही रखे से उबरे शब्द रहे लिव लाई नानका कर नानक करता सब किश जानदा जिन रखी बणत बनाई होम जग सब तीर्थ पाड़ पंडित थके पुरायण बिख माया मोह ना मिटई बिच होम आवण जाण सतगुर मिलियान माल उतरी हार जपया पुरख सुजान जिन्ना हार हार प्राभ सेविया जन नानक साध कुरबान माया मोह बहु चितवदे बहु आसालो विकार मनमुखा सर नाथी है मार जिबिन सजाए खनवार बडभाग होवै सतगुर मिलै होमै तज विकारु हर नामा जाप सुख पाया जन नानक शब्द विचारु बिन नावै भगत न होवै नाम रते नाम ना लगे प्यारु जन नानक नाम आराध्या गुर का हेत प्यार लोभी का विसाह न की जय जी का पार विसाही अंत काल तिथै धूहै जिथै हाथ न पाए मनमुख सेती संग करे मोह कालख दाग लगाए मोह काले चरण लोभिया जसन जन्म गवाए सतसंगत हर मेल प्रभ हर नाम बसै मन आए जन्म मरण की मल उतरै जन नानक हर गुण गाए तौर हर प्रभु करत लिखया सो मेटना न जाए जीव पिंड सब तिसदा प्रतपाल करे हर राय चुगल निंदक भुखे मुए मुह भुखे रल मुए हा हथ ना कथाऊ पाए बाहर पखंड हा सब हा कर्म करउ मन हिरदय कपट कमाए खेत म्याला उची खेत शरीर जो बीजी है सो अंत खलो आई नानक की बेनती हर भावे बख्श मलाई मन आवण जान ना सुजई ना सुजै दरबार माया मोह पलटे पलटिया अंतर अग्ञान गवारू तब नर सुता जागिया सिर डंड लगा बहु पारू गुरमुखा करा उपर हर चेतिया से पायन मोख द्वार नानक आप ओह दरे सब कुटंब तरे परवार मरे शब्द मरे सो मुआ जापे गुर प्रसाद दी हार रस धरापे हर दर गै गुर शब्द सुनिया पै बिन शब्द है मुआ है सब कोई मनमुख अपना मुआ अपना जन्म खोए हर नाम ना चेत है अंत दुख रोए नानक करता करे सो होए गुरमुख बुढ़े कदे नाही जिन्ना अंतर सुरत गया नू सदा सदा हर गुण रवै अंतर सहज ध्यान ओए सदा आनंद विवेक रहे दुख सुख एक समान निना नदरी को आया सब आत्म राम पछाण मनमुख बालक बिरद समान है जिन्ना अंतर हार सुरत नाही बिच होमै कर्म कमावन दे सब धर्म राय कह जाही गुरमुख हछे निर्मले गुर कह शब्द सुभाई ओना मैल पतंग न लगई जे चलन सतगुर पाई मनमुख झूठ ना उतरै जे सौ तोवण पाई नानक गुरमुख मेलियन गुर कह अंक समाए बुरा करे सो कि सिजै अपना रोह आप ही दजै मनमुख कमला रगड़ै लुजै गुरमुख होए ते सब कह सुजै नानक गुरमुख मानस लुजै जिन्ना सतगुर पुरख न सेवियो शब्द न कीतो विचार ओए मानस जून न आखियन पशु ढोर गावार उन्ह अंदर ज्ञान न ध्यान है हर सौ प्रीत पे ना प्यार मनमुख मुए बेकार मह मार जमह वारु वार जीवन ज्ञान मिले सो जीवन दिहार जग जीवन अवतार नानक गुरमुख सोहणे तित सचे दरबार हार मंदर हर साजे आहार वसै जिस नाल गुरमती हर पाया माया मुह प्रजाल हर मंदर वस अनेक है नाव निध नाम संभाल तान गुणवंती नानका जिन्ना गुरमुख लद्दा हार पाल बडभागी गढ़ मंदर खूजिया हार हिरदय पाया नाल मनमुख दै दिस फिर रहे आत दिशना लोभ विकार माया मोह ना चुकई मर जमै वारू वार सतगुर से सुख पाया आत तिशना तज विकार जन्म मरण का दुख कटिया जन नानक शब्द विचार हार हर नाम त्याई मन
ਹਰ ਦਰਗਹਿ ਪਾਵਹਿ ਮਾਨ ਕਲਿਵਿਖ ਪਾਪ ਸਭ ਕੱਟੀਐ ਹੁਮੈ ਚੁਕੈ ਗੁਮਾਨ ਗੁਰਮੁਖ ਕਮਲ ਬਿਗਸਿਆ ਸਭ ਆਤਮ ਬ੍ਰਹਮ ਪਛਾਣ ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪ ਹਰਿ ਨਾਮ ਧਨਾਸਰੀ ਤਨਵੰਤੀ ਜਾਣੀਆ ਭਾਈ ਜਿਆ ਸਤਿਗੁਰ ਪਕਈ ਕਾਰ ਕਮਾਏ ਤਾਨ ਮਾਨ ਸੌਂਪੈ ਜੀ ਸੋ ਪਾਈ ਲਈ ਹੁਕਮ ਫਿਰਾਉ ਜੈ ਬੈਸਾਵੈ ਬੈਸੈ ਭਾਈ ਜੈ ਭੇਜੈ ਤੈ ਜਾਉ ਏ ਬੜ ਧਨ ਹੋਰ ਕੋ ਨਹੀਂ ਭਾਈ ਜੇਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕਹਿ ਸੰਗ ਰਹਾਉ ਪਹਿਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਾਧ ਆਪੇ ਖਾਈ ਤਿਸਕਾ ਕਿਆ ਸਲਾਹੀਆ ਭਾਈ ਦਰਸ਼ਨ ਕਉ ਬਲ ਜਾਇ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰ ਮਿਲੈ ਤਾਂ ਭਾਈ ਇੱਕ ਹੁਕਮ ਮਨ ਨਾ ਜਾਣਨੀ ਭਾਈ ਦੂਜਾ ਭਾਈ ਫਿਰ ਆਈ ਸੰਗਤ ਢੋਈ ਨਾ ਮਿਲੈ ਭਾਈ ਬੈਸਣ ਮਿਲੈ ਨਾ ਥਾਉ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨ੍ਹਾਂ ਧੁਰੇ ਕਮਾਇਆ ਨਾਉ ਤਿਨ ਵਿਟੋ ਹਉ ਵਾਰਿਆ ਭਾਈ ਤਿਨ ਕਉ ਸਾਧ ਬਲਹਾਰੇ ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ ਅਣਦਿਨ ਸੇਵਨ ਗੁਰ ਆਪਣਾ ਅਣਦਿਨ ਆਨੰਦ ਰਹਨ ਨਾਨਕ ਸੇ ਮੂੰਹ ਸੋਹਣੇ ਸੱਚੇ ਦਾਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੀ ਸਮਾਏ ਸੱਚੀ ਰਾਸੀ ਸੱਚ ਤਨ ਉੱਤਮ ਪਦਵੀ ਪਾਏ ਸੱਚ ਸੁਣੈ ਸੱਚ ਮਨ ਲੈਨ ਸੱਚੀ ਕਾਰ ਕਮਾਏ ਸੱਚੀ ਦਰਗਹਿ ਬੈਸਣਾ ਸੱਚੇ ਮਾਹੀ ਸਮਾਏ ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ ਮਨ ਮੁਖ ਭੂਲੇ ਜਾਏ ਬਾਬੀਹਾ ਪ੍ਰਿਉ ਪ੍ਰਿਉ ਕਰੇ ਜਾਲ ਨਿਧ ਪ੍ਰੇਮ ਪਿਆਰੂ ਗੁਰ ਮਿਲੇ ਸ਼ੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰੂ ਤਿਸ ਚੂਕੈ ਸਹਿਜ ਉਪਜੈ ਚੂਕੈ ਕੂਕ ਪੁਕਾਰੂ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰਖੋ ਰਤਾਰੂ ਬਾਬੀਹਾ ਤੂੰ ਸੱਚ ਚੌ ਸੱਚੇ ਸੌ ਲਿਵਲਾਏ ਬੋਲਿਆ ਤੇਰਾ ਥਾਈ ਪਵੈ ਗੁਰਮੁਖ ਹੋਏ ਅਲਾਈ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਈ ਚਾਰੇ ਕੁੰਡਾਂ ਝੂਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਾਰ ਜਲ ਜਿਨ ਪੀਆ ਤਿਸ ਭੂਖ ਨਾ ਲਗੈ ਆਈ ਬਾਬੀਹਾ ਤੂੰ ਸਹਿਜ ਬੋਲ ਸੱਚਾ ਸ਼ਬਦ ਸੁਭਾਏ ਸਭ ਕੁਛ ਤੇਰਾ ਨਾਲ ਹੈ ਸਤਿਗੁਰ ਦੀ ਆਦ ਖਾਏ ਆਪ ਪਛਾਣੇ ਪ੍ਰੀਤਮ ਮਿਲੈ ਬੁੱਠਾ ਸ਼ੈਂਬਰ ਲਾਈ ਝਿਮ ਝਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ ਕੂਕ ਪੁਕਾਰ ਨਾ ਹੋਵੇ ਜੋਤੀ ਜੋਤ ਮਿਲਾਏ ਨਾਨਕ ਸੁਖ ਸਭਨ ਸੁਹਾਗਣੀ ਸੱਚੈ ਨਾਮ ਸਮਾਏ ਧੁਰੋਂ ਖਸਮ ਭੇਜਿਆ ਸੱਚੈ ਹੁਕਮ ਪਠਾਏ ਐ ਇੰਦ ਵਰਸ ਦਇਆ ਕਰ ਗੂੜੀ ਸਹਿ ਬਰਲਾਏ ਬਾਬੀ ਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੁਹ ਪਾਏ ਅੰਨ ਧਨ ਬਹੁਤਾ ਉਪਜੈ ਧਰਤੀ ਸੁਭਾ ਪਾਏ ਅਣਦਿਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸੁਣਾਏ ਆਪਾ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੇ ਰਜਾਏ ਹਾਰ ਗੁਣ ਗਾਵਹਿ ਕਾਮਣੀ ਸੱਚਾ ਸ਼ਬਦ ਸੁਮਾਈ ਭੈ ਕਾ ਸਹਿਜ ਸ਼ਿੰਗਾਰ ਕਰਿਉ ਸੱਚ ਰਹੁ ਲਿਬਲਾਈ ਨਾਨਕ ਨਾਮ ਮਨ ਵਸੈ ਹਾਰ ਦਰਗਹਿ ਲਏ ਛਡਾਈ ਬਾਬੀਹਾ ਸਗਲੀ ਧਰਤੀ ਜੇ ਫਿਰੈ ਊਡ ਚੜੇ ਆਕਾਸ ਸਤਿਗੁਰ ਮਿਲਿਆ ਐਂ ਜਲ ਪਾਈ ਐ ਜੂ ਕਹਿ ਕੂ ਭੂਖ ਪਿਆਸ ਜੀਓ ਪਿੰਡ ਸਭ ਤਿਸਕਾ ਸਭ ਕਿਸ ਦਿਸ ਕੈ ਪਾਸ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਕੀ ਚੈ ਕਿਸ ਅੱਗੇ ਕੀ ਚੈ ਅਰਦਾਸ ਨਾਨਕ ਘੱਟ ਘੱਟ ਏਕ ਵਰਤ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਦਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਈ ਹਾਰ ਬੁੱਠਾ ਮਨ ਤਨ ਸਭ ਪਰ ਫੜੇ ਸਭ ਜਗ ਹਰਿਆਵਲ ਹੋਏ ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਹੈ ਨਾਨਕ ਨਾਮ ਨਾ ਵਿਸਰੈ ਜੈ ਨ ਸਿਰਿਆ ਸਭ ਕੋਈ ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਹਾ ਮਨ ਸੋਏ ਹਾਰ ਉੱਠੈ ਸਭ ਮਨ ਤਨ ਪਰਫੜੈ ਸਭ ਜਗ ਹਰਿਆ ਹੋਏ ਵੱਡੜੈ ਝਾਲ ਝੁਲੰਪ ਲੈ ਨਾਵੜਾਂ ਲਈਆ ਕੈਸੋ ਨਾਉ ਲਈਆ ਪਰਮੇਸ਼ਰੈ ਭੰਨਣ ਘੜਨ ਸਮਰੱਥ ਹਰ ਹਟ ਭੀ ਤੂੰ ਤੂੰ ਕਰੈ ਬੋਲੇ ਭਲੀ ਬਾਣ ਸਾਹਿਬ ਸਦਾ ਹਜੂ ਹਦੂਰ ਹੈ ਕਿਆ ਉੱਚੀ ਕਰੇ ਪੁਕਾਰ ਜਿਨ ਜਗ ਤੋਂ ਪਾਏ ਥਾਏ ਜਿਨ ਜਗ ਤੋਂ ਪਾਈ ਹਾਰ ਰੰਗ ਕੀਆ ਤਿਸੈ ਵਿਟੋਂ ਕੁਰਬਾਨ ਆਪ ਛੋੜ ਡਹੇ ਤਾਂ ਸੌ ਮਿਲੇ ਸਹ ਸੱਚਾ ਇਹ ਵਿਚਾਰ ਹਉ ਮੈਂ ਫਿੱਕਾ ਬੋਲਣਾ ਬੁੱਝ ਨਾ ਸਕਾਂ ਕਾਰੂ ਵਾਣ ਤ੍ਰੈਣ ਤ੍ਰੈ ਭਵਨ ਤੁਜੈ ਤੇ ਆਈਂਦਾ ਆਣਦਿਨ ਸਦਾ ਬਿਹਾਣ ਬਿਨ ਸਤਿਗੁਰ ਕਿਨੈ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਤਿਨਾ ਜੇ
ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਸਵਾਰ ਨਾਨਕ ਗੁਰਮੁਖ ਜਿੰਨੀ ਤੇ ਆਇਆ ਆਏ ਤੇ ਸੇ ਪ੍ਰਵਾਨ ਜੋਗ ਨਾ ਭਗਵੀ ਕੱਪੜੀ ਜੋਗ ਨਾ ਮਾਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਚਾਰੇ ਕੁੰਡਾਂ ਜੇ ਭਵੈ ਵੇਦ ਪੜੈ ਜੁਗ ਚਾਰ ਅੰਦਰ ਸਚ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵੈ ਮੁਖ ਦੁਆਰ ਨਾਨਕ ਹੁਕਮ ਮੰਨ ਹੁਕਮ ਵਰਤੈ ਖਸਮ ਕਾਲ ਮਤ ਭਵੀ ਫਿਰ ਚਾਲ ਮਤ ਭਵੇ ਹੀ ਫਿਰ ਹੈ ਚਤਲਾਈ ਮਨੁੱਖ ਸਾਉ ਆਮ ਆ ਕਰ ਦੋਸਤੀ ਸੁਖ ਕੇ ਪੁੱਛਣ ਜਾ ਪੁੱਛੈ ਮਿੱਤ ਮਨਮੁਖ ਸਾਉ ਕਰ ਦੋਸਤੀ ਸੁਖ ਕੇ ਪੁੱਛੈ ਮਿੱਤ ਗੁਰਮੁਖ ਸਾਉ ਕਰ ਦੋਸਤੀ ਸਤਿਗੁਰ ਸਾਉ ਲਾਏ ਚਿੱਤ ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿੱਤ ਭੁੱਲਿਆ ਭੁਲਾਏ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਾਰਨ ਭੁਲਾ ਕਰੇ ਏਕੋ ਸਲੋਕ ਮਹੱਲਾ ਚੌਥਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰਜੋਤ ਪ੍ਰਗਾਸੀਆਂ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਈ ਜਿਤ ਮਿਲਿਆ ਹੈ ਤੇ ਖੁਦ ਰਹਿ ਤਨ ਮਨ ਸ਼ੀਤਲ ਹੋਈ ਵਾਹ ਵਾਹ ਸਤਿਗੁਰ ਸਤ ਪੁਰਖ ਹੈ ਜਿਸਨੋ ਸਮਤ ਸਭ ਕੋਈ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸ ਦੁਲ ਹੋਈ ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਡ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜੇ ਸੰਤਨਾ ਬਾਰਾ ਵਾਰ ਵਾਹ ਵਾਹ ਸਤਿਗੁਰ ਹੈ ਜੇ ਸੱਚ ਦ੍ਰਿੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਨ ਜਿਸ ਦੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅੰਦਰ ਨਾਮ ਸੁਲਾਹਣਾ ਹਰ ਜਪਿਆ ਮਨ ਆਨੰਦ ਵੱਡ ਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਤੇ ਅਸਲਾਇਆ ਬੋੜ ਨਵੰਤਨ ਭੰਗ ਮੂੰਹ ਪਿਰੀਆਂ ਸੋ ਨਹੀਂ ਕਿਉਂ ਸੱਜਣ ਮਿਲੈ ਪਿਆਰਿਆ ਹੌਂਟਣੀ ਤਿੰਨ ਜੇ ਸੱਜਣ ਸੱਚ ਸਵਾਰਿਆ ਸਤਿਗੁਰ ਮੈਂਡਾ ਮਿੱਤ ਹੈ ਜੇ ਮਿਲੇ ਤਾਂ ਇਹ ਮਨ ਵਾਰਿਆ ਦਿੰਦੇ ਕਹਿੰਦਾ ਮੂੰਹ ਪਿਰ ਦੱਸ ਹਰ ਸੱਜਣ ਸੱਜਣ ਹਾਰਿਆ ਨਾਨਕ ਕਉ ਹਰ ਸਿਮਰਤ ਨਾਨਕ ਕਉ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹਉ ਖੜੀ ਨਿਹਾਲੀ ਪੰਧ ਮਤ ਤੂੰ ਮਤ ਮੂੰਹ ਸੱਜਣੇ ਆਵੇ ਕੋਈ ਆਏ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਏ ਮਿਲਾਵੇ ਹਉ ਜੀਉ ਕਰੀ ਤਿਸ ਵਿਟੋਂ ਚੌਖਨੀਆਂ ਜੋ ਮੈਂ ਪ੍ਰੀਵ ਦਿਖਾਵੇ ਨਾਨਕ ਹੋਏ ਹਰ ਹੋਏ ਦਿਆਲ ਤਾਂ ਗੁਰੂ ਪੂਰਾ ਮਿਲਾਵੇ ਅੰਤਰ ਜੋਰ ਹਉਮੈ ਤੁਹਾਨੂੰ ਮਾਇਆ ਕੂੜੀ ਆਵੈ ਜਾਈ ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਈ ਨਦਰ ਕਰੀ ਜਿਸ ਆਪਣੀ ਸੋ ਹੋ ਸੋ ਚੱਲੈ ਸਤਿਗੁਰ ਪਾਈ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛਾ ਸੋ ਫਲ ਪਾਈ ਜਿੰਨੀ ਸਤਿਗੁਰ ਮੰਨਿਆ ਹਉ ਤਿੰਨ ਕਹਿ ਲਾਗੋ ਪਾਈ ਨਾਨਕ ਤਾਂ ਕਾ ਦਾਸ ਹੈ ਜੇ ਆਪ ਜੇ ਅਣਦਿਨ ਰਹੇ ਲੈ ਬਲਾਈ ਜਿਨ੍ਹਾਂ ਫਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਈ ਗੁਰਮੁਖ ਇਹ ਮਨ ਰਹਿਸੀ ਹੈ ਜਿਨ੍ਹਾਂ ਫਿਰੀ ਪਿਆਰ ਕਿਉਂ ਜੀਵਨ ਪਿਰ ਬਹਾਰੀ ਜਾਂ ਸੋ ਦੇਖਣ ਆਪਣਾ ਨਾਨਕ ਜੀਵਨ ਭੀ ਹਰੇ ਜਿਨ੍ਹਾਂ ਗੁਰਮੁਖ ਅੰਦਰ ਨਹੀਂ ਤੈ ਪ੍ਰੀਤਮ ਸੱਚਾ ਲਾਇਆ ਰਾਤੀ ਤੈ ਡੇਹੇ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਿੱਤ ਪ੍ਰੀਤਮ ਸੱਚਾ ਪਾਈਐ ਆਣਦਿਨ ਰਹੇ ਆਨੰਦ ਨਾਨਕ ਸਹਿ ਸੁਮਾਈਐ ਸੱਚਾ ਪ੍ਰੇਮ ਪਿਆਰ ਗੁਰਪੁਰੇ ਤੇ ਪਾਈਐ ਕਬਹੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਐ ਜਿਨ੍ਹਾਂ ਅੰਦਰ ਸੱਚਾ ਨਿਹੋ ਕਿਉਂ ਜੀਵਨ ਪਿਰੀ ਵਿਹੂਣਿਆ ਗੁਰਮੁਖ ਮਿਲ ਆਪ ਨਾਨਕ ਚਿਰੀ ਵਿਛੁਨਿਆ ਜਿਨ ਕਉ ਪ੍ਰੇਮ ਪਿਆਰ ਤਉ ਆਪਾ ਤਉ ਆਪੇ ਲਾਇਆ ਕਰਮ ਕਾਰ ਨਾਨਕ ਲਈ ਮਲਾਈ ਮੈਂ ਜਾਚਕ ਦੀਜੈ ਨਾਮ ਹਾਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁਕਸਦ ਉਜਲੇ ਤਿਤ ਸੱਚਾ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮੇਲੇ ਸਿਰਜਣਹਾਰ ਗੁਰਪੀਰਾਂ ਕੀ ਚਾਕਰੀ ਮਾਂ ਕਰੜੀ ਸੁਖਸਾਰ ਨਜ਼ਰ ਕਰੇ ਜਿਸ ਆਪਣੀ
ਅੰਤਰ ਤਿਸ ਲਾਏ ਹਿਤ ਪਿਆਰ ਸਤਿਗੁਰ ਕੀ ਸੇਵਾ ਲੱਗਿਆ ਭੌਜਲ ਤਰੇ ਸੰਸਾਰ ਮਨ ਚੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਹੈ ਪ੍ਰਭ ਪਾਈ ਹੈ ਜਾਂ ਸਭ ਦੁੱਖ ਨਿਵਾਰਨ ਹਾਰ ਮਨ ਮੁਖਮ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ ਪੂਤਾ ਪੁੱਤ ਗਲਤ ਸ ਕੁਟੰਬ ਹੈ ਮਾਇਆ ਮੋਹ ਵਧਾਈ ਦਰਗਹਿ ਲੇਖਾ ਮੰਗੀ ਹੈ ਕੋਈ ਅੰਤ ਨਾ ਸਕੀ ਛਡਾਏ ਬਿਨ ਨਾਵੇ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਈ ਗੁਰਮੁਖ ਹੁਕਮ ਮੰਨੇ ਸਹਿ ਕੀਰਾ ਹੁਕਮੇ ਹੀ ਸੁਖ ਪਾਏ ਹੁਕਮ ਸੇਵੇ ਹੁਕਮ ਅਰਾਧੇ ਹੁਕਮੇ ਸਮੇਂ ਸਮਾਈ ਹੁਕਮ ਵਰਤ ਨੇਮ ਸੁਚ ਸੰਜਮ ਮਨ ਚਿੰਦਿਆ ਫਲ ਪਾਏ ਸੱਚਾ ਸਦਾ ਸੁਹਾਗਣ ਜੇ ਹੁਕਮੈ ਬੂਝੈ ਸਤਿਗੁਰ ਕੈ ਸੇਵੈ ਲਿਵਲਾਏ ਨਾਨਕ ਕਿਰਪਾ ਕਰੇ ਜੇ ਪੂਰਨ ਤਿਨਾ ਹੁਕਮੇ ਲਏ ਮਿਲਾਏ ਮਨ ਮੁਖ ਹੁਕਮ ਨਾ ਬੁਝੈ ਬਪੁੜੀ ਨਿਤ ਹੋਮੈ ਕਰਮ ਕਮਾਈ ਵਰਤ ਨਿਮ ਸੁਰ ਸੰਜਮ ਪੂਜਾ ਪਾਖੰਡ ਭਰਮ ਨ ਜਾਈ ਅੰਤਰ ਕਸੁਧ ਮਾਇਆ ਮੋਹ ਬੇਦੇ ਜਿਉ ਹਸਤੀ ਸਾਰ ਉਡਾਈ ਜਿਨੋ ਪਾਈ ਤਿਸੇ ਨਾ ਚੇਤੈ ਬਿਨ ਚੇਤੇ ਕਿਉਂ ਸੁਖ ਪਾਈ ਨਾਨਕ ਪਰਪੰਚ ਕੀ ਆਤੁਰ ਕਰਤੈ ਪੂਰਵ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਆਣ ਦਿਨ ਸੇਵਾ ਕਰਤ ਵਿਹਾਈ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੈ ਸਭ ਆਈ ਮੰਨੀਐ ਸਤਿਗੁਰ ਪਰਮ ਵਿਚਾਰੀ ਜਿਤ ਸੇ ਮਿਲਿਆ ਹੈ ਤਿਸ ਨਾ ਭੁੱਖ ਸਭ ਜਾਏ ਉਹ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਈ ਨਾਨਕ ਨਪਾ ਕਰਮ ਪਾਇਆ ਤਿੰਨ ਸੱਚਾ ਜੋ ਗੁਰ ਚਰਣੀ ਲੱਗੇ ਆਏ ਜਿਨ ਪਿਰੀਆਂ ਸਨੇ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹਾਂ ਫਿਰਾਂ ਪੀ ਹਿਰਦੈ ਰੱਖਾਂ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ ਜਾਂ ਸਤਿਗੁਰ ਸੋ ਚਿੱਤ ਲਾਈ ਤਿੰਨ ਕੀ ਸੰਗਤ ਤਿੰਨ ਕੀ ਦੁੱਖ ਭੁੱਖ ਹੋ ਮੈਂ ਗਏ ਹੋ ਮੈਂ ਵੱਡਾ ਰੋਗ ਗਿਆ ਨਿਰਦੋਖ ਭਏ ਲਿਵਲਾਈ ਗੁਣ ਗਾਵ ਗੁਣ ਉਚਰੇ ਗੁਣ ਮਹਿਰ ਸਭੈ ਸਮਾਈ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਵਾਈ ਮਨੁੱਖ ਮਾਇਆ ਮੋਹ ਹੈ ਨਾਮ ਨਾ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਵਖ ਵਪਾਰੀ ਨਾਮ ਧਨ ਸੰਚ ਮਰਹਿ ਅੰਤ ਹੋਏ ਸਭ ਸਾਰ ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਦੋ ਬੇਕਾਰ ਨਾਨਕ ਮਨਮੁਖ ਜੇ ਕਮਾਵੈ ਸੋ ਭਾਏ ਸੋ ਥਾਏ ਨਾ ਪਵੈ ਦਰਗਹਿ ਹੋ ਮੋਖ ਦੁਖਵਾਰ ਦਰਗਹਿ ਹੋਇ ਖੁਆਰ ਸਭਨਾ ਰਾਗਾ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨ ਆਈ ਗਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗ ਨਾ ਦੇ ਬਾਹਰ ਆਏ ਨੀ ਹੁਕਮ ਨਾ ਬੁਝਿਆ ਜਾਏ ਨਾਨਕ ਹੁਕਮੈ ਬੁਝੈ ਤਿੰਨਾ ਰਾਸ ਹੋਏ ਸਤਿਗੁਰ ਤੇ ਸੋ ਜੀ ਪਾਏ ਸਭ ਕਿਸ਼ ਤਿਸ ਤੇ ਹੋਇਆ ਜਾਉ ਤਿਸੈ ਦੀ ਰਜਾਈ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਈ ਗੁਰਮਤੀ ਨਾਮ ਨਿਰਮਲ ਨਿਰਮਲ ਨਾਮ ਤੇ ਆਈ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਈ ਹਿਰਦੈ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਤਿੰਨ ਕਉ ਮੇਲੇ ਆਉਣ ਜਿਨ ਧੋਰ ਮਸਤਕ ਭਾਗ ਲਿਖਾਈ ਅੰਦਰ ਦਿਸਣਾ ਅੱਗ ਹੈ ਮਨਮੁਖ ਠੌਰ ਮਨਮੁਖ ਭੁੱਖ ਨਾ ਜਾਈ ਮੋਹ ਕੁਟੰਬ ਸਭ ਕੂੜ ਹੈ ਕੂੜ ਰਹਿਆ ਲਿਪਟਾਈ ਆਣ ਦਿਨ ਚਿੰਤਾ ਚਿੰਤ ਵੈ ਚਿੰਤਾ ਬੱਧਾ ਜਾਏ ਜੰਮਣ ਮਰਨ ਨਾ ਚੁੱਕਈ ਹੋਮੈ ਕਰਮ ਕਮਾਏ ਗੁਰ ਸਰਣਾਈ ਉਭਰੈ ਨਾਨਕ ਲੈ ਛਡਾਏ ਸਤਿਗੁਰ ਪੁਰਖ ਹਰ ਧਿਆਏ ਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵੰਦੇ ਹਰ ਮੇਲੇ ਗੁਰ ਮਿਲਾਏ ਇਹ ਭੌਜਲ ਜਗਤ ਸੰਸਾਰ ਹੈ ਗੁਰ ਬੋਹਿਤ ਨਾਮ ਤਰਾਏ ਇਸ ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ ਤੁਰ ਮਸਤ ਕਰ ਪਉ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਵਧਾਰੇ ਅਨੂ ਹਰ ਦਰ ਗਏ ਲੈ ਛਡਾਏ ਗੁਰਸਿੱਖਾਂ ਨੂੰ ਸਾਬਾਸ਼ ਹੈ ਹਰ ਦੁੱਠਾ ਮੀਲ ਮਿਲਾਈ ਗੁਰਪੂਰੈ ਹਰ ਨਾਮ ਦੜਾਇਆ ਜਿਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹੋਮੈ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹ ਨ ਸਕੈ ਸਚੈ ਨਾਏ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋਠਾ ਨਾਏ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ
ਬਿਨ ਨਾਵੇ ਕਿਨ ਮਰ ਜਾਇਆ ਮਨ ਅੰਤਰ ਹਉਮੈ ਰੋਗ ਪ੍ਰਮ ਭੁੱਲੇ ਹਉਮੈ ਸਾਖਤ ਦੁਰਜਨਾ ਨਾਨਕ ਰੋਗ ਗਵਾਈ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅਣਤ ਨਾ ਕਾਹੂੰ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੇ ਸਲੋਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸਹੀ ਜੇ ਮੁੱਖ ਨਾ ਮੋੜਨ ਜਿਨੀ ਸੁਜਾਤਾ ਸਾਈ ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇ ਤੀ ਜਾਲੇ ਧੂੜੀ ਵਿੱਚ ਲੋੜੰਦੜੀ ਸੂਆ ਨਾਨਕ ਸਹਿ ਤੈ ਨਾਨਕ ਤੈ ਸਹਿ ਨਾਲੇ ਗੁਰ ਕਾ ਸ਼ਬਦ ਹਰਾ ਦੀਆ ਨਾਮ ਰੰਗ ਬੈਰਾਗ ਜੀ ਤੇ ਪੰਚ ਬੈਰਾਈਆਂ ਨਾਨਕ ਸਬਲ ਮਾਰੂਏ ਰਾਗ ਜਾ ਮੂੰਹ ਇੱਕ ਤਾਂ ਲੱਖ ਤਾਉ ਜਿੱਤੀ ਪਿੰਨੇ ਦਰ ਕਿਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤ ਵਿਸਰੇ ਸੁਰਠ ਸੁਰਸ ਪੀਜੀਐ ਕਬਹੂ ਨਾ ਫੀਕਾ ਹੋਈ ਨਾਨਕ ਰਾਮ ਨਾਮ ਤਨ ਗਾਈਐ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨਾ ਤਿਨ ਕੋਈ ਨਾ ਮਾਰਈ ਅੰਤਰ ਅੰਦਰ ਨਾਮ ਨਿਧਾਨ ਸਦਾ ਗੁਣ ਸਾਰੀ ਏਕਾ ਟੇਕਾ ਗਮ ਮਨ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਈ ਗੁਰਮੁਖ ਹਰ ਗੁਣ ਗਾਏ ਸਹਿ ਸੁਖ ਸਾਰੇ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰੀ ਕਰੇ ਸੁਚੰਗਾ ਮਾਣ ਦੂਈ ਗਣਤ ਲਾਹੀ ਆਪਣੀ ਨਦਰ ਨਿਹਾਲ ਆਪੇ ਲਹਿ ਲਾਹੀ ਜਨ ਦੇਹੁ ਮਤੀ ਉਪਦੇਸ਼ ਵਿੱਚੋਂ ਧਰਮ ਭਰਮ ਜਾਏ ਜੋ ਧੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਾਸ਼ ਤੇ ਸਦੈ ਵਸ ਦੂਜੀ ਨਾਹੀ ਜਾਏ ਨਾਨਕ ਸੁਖ ਆਨੰਦ ਭਏ ਪ੍ਰਭ ਕੀ ਮਨ ਰਜਾਈ ਗੁਰਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ ਨਾਨਕ ਨਾਮ ਰਾਧਣਾ ਕਾਰਜ ਆਵੇ ਰਾਸ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਨਾਨਕ ਜਮ ਮਥਨ ਵਧਾਣੀਆਂ ਤਿਉ ਮਥੇ ਤ੍ਰਮਰਾਏ ਨਾਮ ਧਾਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੇ ਕੀਤੋ ਪਵਨ ਪਨੀਤ ਖੁਬੜੀ ਕਥਾਏ ਮਿੱਠੀ ਗਲਣ ਕੁਮੰਤਰੀਆਂ ਨਾਨਕ ਸਹੀ ਉਬਰੇ ਜਿਨ੍ਹਾਂ ਭਾਗ ਮਥਾਏ ਸੁਤੜੇ ਸੁਖੀ ਸੁਬੰਨ ਜੋ ਰਤੇ ਸਹਿ ਆਪਣੇ ਪ੍ਰੇਮ ਸੁਹਾ ਧਣੀ ਸੌ ਅੱਠੇ ਪੈਰ ਲਵਨ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ ਬੁੱਠੇ ਨਗਰ ਗੰਧਰਵ ਜਿਨੀ ਸੱਚ ਰਾਧਿਆ ਨਾਨਕ ਮਨ ਤਨ ਫਬ ਪਾਤ ਤੋ ਧਾਰਨ ਪਾਰ ਬ੍ਰਹਮੋ ਸਮਰੱਥ ਪੁਰਖ ਅਪਾਰ ਜਿਸੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋੜ ਕਵਾਟੜੀ ਇੱਕ ਸਿਉ ਚਿਤ ਲਾਏ ਦੂਜੇ ਭਾਵੀ ਨਾਨਕਾ ਵਾਹਣ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਸੱਚ ਵਖਰ ਜੀ ਨੀ ਲੱਦਿਆ ਸੇ ਸਟੜੇ ਪਾਸਾਰ ਪੰਥਾ ਪ੍ਰੇਮ ਨਾ ਜਾਣਈ ਭੂਲੀ ਫਿਰੈ ਗਵਾਰ ਨਾਨਕ ਹਰ ਬਿਸਰਾਏ ਕਹਿ ਪਾਉਂਦੇ ਨਰਕ ਅੰਧਿਆਰ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ ਸੁਪ੍ਰਭ ਚਿਤਨ ਆਵਈ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣਾ ਲਹਾਂ ਸੁਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਸ਼ਾ ਜਿਸ ਪਾਸ ਬੈਠਿਆ ਸੋਹੀ ਆਏ ਸਭਨਾ ਦਾ ਵੇਸਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜੇਹ ਬਿਧ ਜਲ ਕਉ ਮੀਨ ਵਿਖਿਆਨ ਸਿਉ ਕਾਹੇ ਰਚਿਓ ਨਿਮਖ ਨ ਹੋਇ ਉਦਾਸ ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ ਤਰਨਾ ਪੋਇਉ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ ਬਿਰਧ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਈ ਕਹੋ ਨਾਨਕ ਨਰ ਬਾਬਰੀ ਕਿਉ ਨਾ ਬਿਰਧ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਬਰੀ ਕਿਉ ਨਾ ਭਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਾਤ ਤੋ ਧਾਰਨ ਪੈ ਹਰਨ ਹਰ ਨਾਥ ਕੇ ਨਾਥ ਕਉ ਨਾਨਕ ਤੇ ਜਾਨੀ ਆਇ ਸਦਾ ਬਸ ਤੁਮ ਸਾਥ ਤਾਨ ਧਾਨ ਜੇ ਤੋ ਕਉ ਦਿਓ ਤਾਂ ਸੁਨਿਹ ਨਕੀਨ ਕਉ ਨਾਨਕ ਨਰ ਬਾਬਰੀ
अब क्यों डोलत दीन तन तन संपै सुख दियो अर्जे निकेताम कहो नानक सुन रे मना सिमरत काहे न राम। सब सुख दाता राम है दूसर नाहे न कोए कहो नानक सुन रे मना ते सिमरत गत होए। जेहे सिमरत गत पाई है ते पजरे तमीत कहो नानक सुन रे मना औद घटत है नीत। पांच तत को तन रचयो जानो चतुरस जान जे ते उपजो नानका लीन ताहि मैं मान। घट घट मैं हर जू बसै संतन कहो पुकार कहो नानक ते भज मना पौन दुतरै पार। सुख दुख जे परस नहीं लोभ मोह अभमान कहो नानक सुन रे मना सो मूर्त भगवान। औसत निंदया नाहे जेहे कंचन लो समान कहो नानक सुन रे मना मुक्त ताहि तै जान। हरख सोग जा कह नहीं बैरी मीत समान कहो नानक सुन रे मना मुक्त ताहि तै जान। पै काहू कहो देत नहै नह पैमान तयान कहो नानक सुन रे मना ज्ञानी ताहि बखान। जे बिख्या सगली तजी लियो भेख बैराग कहो नानक सुन रे मना ते नर माथ पाग। जे माया ममता तजी सब ते पयो उदास कहो नानक सुन रे मना ते घट ब्रह्म निवास। जे प्राणी हो मैं तजी करता राम पछान कहो नानक बहु मुक्त नार वेह मन साची जा मान। पै नासन दुर्मत हारन कल मैं हर को नाम निस दिन जो नानक भजै सफल होए ते काम। जे बा गुण गो

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭੈ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇ ਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਾਓ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਕਰ ਸਭਾ ਗਏ, ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ
1: ਜੀਉ ਪਿੰਡ ਸਭ ਮੇਰੀ, ਤੁਮ ਮਾਤ ਹਮ ਸਾਰਿਕ ਤੇਰੇ, ਤੁਮਰੀ ਕਿਰਪਾ ਮੈਂ ਹੋਏ ਨ ਜਾਏ। ਤੁਮਰਾ ਅੰਤ ਉੱਚੇ ਤੇਰ,
0: ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਨ, ਤੁਧ ਆਗੈ ਅਰਦਾਸ ਹਮਾਰੀ। ਜੀਉ ਪਿੰਡ ਸਭ ਕਹੋ ਨਾਨਕ, ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਵਾਹਿਗੁਰੂ ਜੀ ਇੱਕ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਜਿੱਠਾਂ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ, ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨਿਠ ਕੀਤਾ, ਜਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਦੇ ਚੜੇ ਤਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਹੀ, ਤਿੰਨਾਂ ਪਿਆਰਾਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਵਾਹ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਦਰ ਚੜਿਆ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕਬੂਲ ਵਾਲੇ ਬੋਲੋ ਜੀ। ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੋਗੋ ਜੋਗੋ ਟਲ, ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ। ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਵਾਂ ਤੋਂ ਉੱਚੀ ਮਤ ਕਰਾ ਖਾ, ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪਾਨਸ ਦੇ ਸਦਾ ਸਾਈ ਦਾ ਦਾਰ ਜੀ, ਸ੍ਰੀ ਨਨਕਾਣਾ ਸਾਹਿਬ ਗੁਰੂ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਪਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਮਖਸ਼ੋ ਜੀ, ਹਿਰਮਾਣਾ ਦੇ ਮਾਨ ਸਤਿਗੁਰੂ, ਨਿਤਾਣਾ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹ ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ। ਆਪ ਜੀ ਦਾ ਪਾਵਨ ਪਵਿੱਤਰ ਬਚਨ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਾਲੀ ਸੰਪੂਰਨ ਥੀਆ ਰਾਮ, ਦੇ ਮਹਾਵਾਕ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਉਹ ਆਪ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਜੂਨ 1984 ਵਿੱਚ ਵਰਤੇ ਸਾਕੇ ਨੂੰ ਮੁੱਖ ਰੱਖਦਿਆਂ ਹੋਇਆਂ, ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਲੇਕ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਰਸੋਂ ਰੋਜ਼ ਤੋਂ ਲੈ ਕੇ ਧੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ। ਪਾਤਸ਼ਾਹ ਜੀ ਆਪ ਜੀ ਦੇ ਪਿਆਰਿਆਂ ਨੇ ਪਰਸੋਂ ਤੋਂ ਲੈ ਕੇ ਹੱਥੀਂ ਸੇਵਾ ਕੀਤੀ ਹੈ, ਸਤਿਗੁਰੂ ਪਾਤਸ਼ਾਹ ਜੀ ਉਹ ਬਾਣੀ ਪੜ੍ਹਨ ਦੀ ਸੇਵਾ ਕੀਤੀ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ, ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ, ਆਉਣ ਵਾਲਾ ਸਮਾਂ ਆਪ ਜੀ ਦੇ ਹੁਕਮਾਂ ਦੇ ਸੁੱਖ ਦਾ ਬਤੀਤ ਕਰਨਾ ਜੀ। ਉਹ ਆਪ ਜੀ ਦੇ ਪਾਵਨ ਚਰਨਾਂ ਵਿੱਚ ਬੇਨਤੀ ਹੈ, ਦਾ ਘਰ ਦੇ ਪ੍ਰੀਤਮਾਨ ਭਾਈ ਮੱਖਣ ਸਿੰਘ ਜੀ ਸੰਘੇੜਾ ਪਰਿਵਾਰ ਵੱਲੋਂ ਆਪ ਜੀ ਦੇ ਵੱਲੋਂ ਬਖਸ਼ੀ ਹੋਈ ਪੂੰਜੀ ਵਿੱਚੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ, ਜਿਸ ਆਸ਼ਾ ਭਾਵਨਾ ਨੂੰ ਮੁੱਖ ਰੱਖ ਕੇ ਭਾਈ ਮੱਖਣ ਸਿੰਘ ਸੰਘੇੜਾ ਦੇ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ, ਮਨ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਅਤੇ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਥਾਂ ਪਾਉਣੀ, ਪਰਿਵਾਰ ਵਿੱਚ ਪਿਆਰ ਸਵਾ ਕੇ ਏਕਤਾ ਦੀ ਦਾਤ ਬਖਸ਼ਿਸ਼ ਕਰਨੀ, ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਮਹਾਰਾਜ ਜੀ। ਉਹ ਦਰ ਘਰ ਦੇ ਪ੍ਰੀਤਵਾਨ ਭਾਈ ਹਰਭਜਨ ਸਿੰਘ ਜੀ ਜੌਲ, ਬੀਬੀ ਰਜਿੰਦਰ ਕੌਰ ਜੀ ਜੌਲ ਪਰਿਵਾਰ ਵੱਲੋਂ ਤਿੰਨੇ

ਬੀਬੀ ਅਮਨਦੀਪ ਕੌਰ ਦੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰਾ ਦਰ ਪ੍ਰਵਾਨ ਕਰਿਓ। ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤੇ, ਜੋ ਜੀ ਸਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ। ਭਾਈ ਅਮਨਦੀਪ ਸਿੰਘ, ਭਾਈ ਜਸਵਿੰਦਰ ਸਿੰਘ ਜੀ, ਬੀਬੀ ਅਮਨਦੀਪ ਕੌਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਕਾਰਜ ਰਾਸ ਕਰਨੇ, ਮਨ ਦੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸੱਚੇ ਪਾਤਸ਼ਾਹ ਜੀ ਉਹ ਦਸਾਂ ਨਾਵਾਂ ਦੀ ਕਿਰਤ ਕਮਾਈ ਕਰਨ ਦਾ, ਨਾਮ ਜਪਣ ਦਾ, ਵੰਡ ਕੇ ਛਕਣ ਦਾ ਬਲ ਬਖਸ਼ਿਸ਼ ਕਰਨਾ, ਇਸੇ ਤਰ੍ਹਾਂ ਹੀ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਜੀ। ਉਹ ਆਪ ਜੀ ਦੇ ਪਾਵਨ ਦਰਬਾਰ ਦੀ ਸੇਵਾ ਦੀ ਦਾਤ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਜੀ ਉਹ ਸਮੂਹ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ ਭੇਟਾ ਕੀਤੇ ਗਏ ਅੰਗੀਕਾਰ ਕਰਕੇ ਸੇਵਕਾਂ ਦੇ ਪੜਦੇ ਕੱਢਣੇ, ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਜੀ। ਇਸ ਵੇਲੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੈ, ਸਹੀ ਪਿਆਰੇ ਮੇਲ ਕਰਾਉਣੇ ਜਿਹਨਾਂ ਮਿਲਿਆ ਪਵਿੱਤਰ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੋਹਰਾ ਆ ਗਿਆ ਪਈ ਅਕਾਲ ਕੀ ਤਬੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋਮਲ ਬੋਚ ਹੈ ਰਾਜ ਕਰੇਗਾ ਖਾਲਸਾ

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਬਰ ਸੰਗ ਤੋਰੀ ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਣੈ ਸਗਲ ਵਸਤਾਂ ਕੈ ਜਾ ਕਉ ਸਤਿਗੁਰ ਪੂਰਾ ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ ਜਹ ਜਾਂ ਪੇਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਏ ਜਹ ਜਾਂ ਪੇਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਬ ਰਹਿਆ।

जून 1984 ਵਿੱਚ ਵਾਪਰੇ ਨੀਲਾ ਸਾਕਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪਰਸੋਂ ਰੋਜ ਤੋਂ ਲੈ ਕੇ ਸਮੂਹ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ। ਗੁਰਮੁਖਾਂ ਨੇ ਵਾਰੀ ਵਾਰੀ ਆਪਣੀ ਡਿਊਟੀ ਦੀ ਸੇਵਾ ਕੀਤੀ, ਗੁਰੂ ਕੇ ਲੰਗਰਾਂ ਵਿੱਚ ਸੇਵਾ ਕੀਤੀ ਗਈ। ਸਰਬੱਤ ਮਾਈ ਭਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਸੇਵਾ ਕੀਤੀ। ਸਤਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ੇ, ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖੇ। ਸੋ ਇਸ ਵੇਲੇ ਅਖੰਡ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋ ਚੁੱਕੀ ਹੈ। ਅਰਦਾਸ ਉਪਰੰਤ ਗੁਰੂ ਜੀ ਦਾ ਪਾਵਨ ਪਵਿੱਤਰ ਬਚਨ ਆਪ ਜੀ ਨੇ ਸਰਵਣ ਕੀਤਾ ਹੈ। ਸੋ ਇਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਦੀ ਸੇਵਾ ਹੋਵੇਗੀ। ਗੁਰੂ ਪਾਤਸ਼ਾਹ ਜੀ ਸੱਚਖੰਡ ਵਿੱਚ ਜਾ ਕੇ ਬਰਾਜਣਗੇ, ਉਸ ਤੋਂ ਉਪਰੰਤ ਕੀਰਤਨ ਦੀਵਾਨ ਸ਼ੁਰੂ ਹੋਏਗਾ। ਕੜਾਹ ਪ੍ਰਸ਼ਾਦੀ ਦੇਗ ਬਰਤਨ ਦੇ ਨਾਲ ਨਾਲ ਗੁਰੂ ਪਾਤਸ਼ਾਹ ਦੀ ਸੇਵਾ ਹੋ ਰਹੀ ਹੈ ਅਤੇ ਉਸ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਵੱਲ ਚਾਲੇ ਪਾਉਣਗੇ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰੀ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਜੀ। ਵਾਹਿਗੁਰੂ ਜੀ ਇੱਕ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਦਸਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰਤੇ ਅਮਰਦਾਸ ਨਾਮ ਦਸਾਂ ਸਹਾਈ ਅਰਜਨ ਹਰਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਜ ਸ੍ਰੀ ਹਰਕ੍ਰਿਸ਼ਨ ਧਿਆਈ ਆ ਜੈ ਕਿਸਾਨ ਸਭ ਦੱਸਿਆਈ। ਤੇਗ ਬਹਾਦਰ ਸਿਮਰਿਆ ਘਰ ਨਾਨਕ ਜਾਵੇ ਧਾਈ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਧਿਆਨ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਖੇਲ ਮਾਣਿਆਂ ਦੇ ਮਾਣ ਨਿਟਾਣੇ ਨਿਟਾਣੇ ਉਟਾ ਨਿਊਰ ਸੱਚੇ ਪਿਤਾ ਜੀ, ਆਪ ਜੀ ਦੇ ਹਜ਼ੂਰ ਸੋਹਣੇ ਪਵਨ ਚਰਨਾਂ ਵਿੱਚ ਅਰਦਾਸ ਬੇਨਤੀ ਆ, ਆਪ ਜੀ ਦੀ ਅਪਾਰ ਕਿਰਪਾ ਸਦਕਾ, ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਕਮਰ ਕਸਰ ਕੀਤੇ ਗਏ, ਆਪ ਜੀ ਕਿਰਪਾ ਕਰੋ, ਸਤਖੰਡ ਵਿੱਚ ਚੱਲ ਕੇ ਬਰਾਜਮਾਨ ਹੋਵੋ ਅਤੇ ਕੀਰਤਨ ਦੀਵਾਨ ਸ਼ੁਰੂ ਕਰਨ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਰੇ ਕਰਾਉਣ ਜਿਨ੍ਹਾਂ ਮਿਲਿਆ ਪਵਿੱਤਰ ਨਾਮ ਦਿੱਤਾ ਹੋਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

परम सन्मान योग सतगुरां दी साजी नवाजी गुरु प्यारी गुरु सवारी साध संगत जीओ धन धन श्री गुरु ग्रंथ साहिब महाराज जी की अपार कृपा रहमत सदका हफ्तावरी समागम दे विच सतसंग दे विच हाजरियां भरन दा समा मिलिया। अज दे इस गुरमत समागम दे विच दो महान पुरब मनाए जा रहे ने। महान इस करके है कि ओही जिहा पुरब ना कदे पहला होया ते ना कदे बाद च होना है। जिहड़े पूरने साडे पुरखे गुरु पातशाह जी पा गए ओही जिहा उदाहरणां संसार दे विच किते होर नहीं मिलदियां। सतगुरु जी ने अपनी बाणी दे विच धन गुरु अर्जन देव पातशाह महाराज ने अपनी बाणी च पहले ही उपदेश किया सी। अमृतमयी बाणी का वचन है, प्रभ मेरा अंतर जामी जान। तरलोकी का मालक है, तरलोकी का ज्ञान है पातशाह जी ने। वो की ज्ञान है, की उपदेश किया, इसकी विचार शुरू करने तो पहला एक बारी रसना पवित्र करिए, मन एकाग्र हो जाए ते मन तैयार हो जाए गुरु जी के बचन सुनने वास्ते। क्योंकि कई बार ऐसा होंदा असी बैठे गुरु कोले हुन्ने आ, मन साडा व्यापार करदा फिरदा हुंदा। बैठे गुरु कोले आ, मन घर दीआं कबीलदारियां च तुरिआ फिरदा। फतेह सांझी करन दा मतलब है वी भटकदा होया मन भज के गुरु दे चरणां विच जुड़ जाए। आके धन गुरु ग्रंथ साहिब महाराज जी नूं शीश झुका के दोनों हथ पूरे जोड़ के उच्ची आवाज विच प्रेम सहित गज के आखो जी, वाहेगुरु जी का खालसा वाहेगुरु जी की फतेह। हुण नाल दी नाल ही मन नूं गुरु ग्रंथ साहिब महाराज दे उपदेश नाल जोड़िए। कबीर संत मुए क्यार होई है जो अपने ग्रह जाए। तीन बचन समझण वाली है कबीर संत मुए। कबीर जी ये बचन कहिंदे ने। मुए का मतलब है मर जाना। संसार का सुभाव की है, जो परिवार दे विचो कोई मर जाता है, कोई शरीरक तौर पर चलिया जाता है, तो वो परिवार वाले फिर धाहा मार मार के रोंदे है, कीरने पा पा के रोंदे ने। निके निके मशरूम बच्चों की मां मर जाए, उन्हों का बचपन रुल जाता है। बाप मर जाए, सिर तो बाप का छाया उठ जाता है। लोग फिर कहिंदे आ हुणे मासूम की करनगे। बुढ़े मापियां दा जवान पुत मर जाए ते मां कीरने पा पा के दुहथड़े मार मार के रोंदी है। क्यों रोंदी है? क्योंकि पिछे एक स्वार्थ है। जे बजुर्ग मापे नौजवान मरे हुए पुत नूं रोंदे ते स्वार्थ है साडा बुढ़ेपा रुल गया। जे निक्के बच्चे मोया मापियां नूं रोंदे ते स्वार्थ है साडी बचपन की जिंदगी रुल गई, हुण असीं की करांगे? वो माया के प्रभाव विच एक दूजे नूं रोंदे ने। छोटे वड्डिआं नूं रोई जांदे है, वड्डे छोटिआं नूं रोई जांदे ने, क्योंकि दुख है। पावन पवित्र गुरबाणी ने साडा यह भी शंका दूर करता, भुलेखे च ना रही, तेरे मरण के पिछों धाहा मार मार के रोण वाले कितने दुखी होणगे? ना ना ना, दुखी नहीं हन। यह तो बैराग मोह है, थोड़े समय का। जदों प्राणी चढ़ाई करता उदों पांच चार मिनट धाहा वजदी है, दस भी मिनट कीरने पैंदे है, रूह करलाप हुंदा है, घंटे के बाद वो रोना वो चीकां हौली हौली शांत हो जांदियां ने। कोले पई है डेड बॉडी,
ਬਾਪੂ ਦੀ ਮਾਂ ਦੀ ਲਾਸ਼ ਕੋਲੇ ਪਈ ਹੈ। ਘੰਟੇ ਡੇਢ ਘੰਟੇ ਬਾਅਦ ਬੱਚੇ ਗੱਲਾਂ ਕਰਨ ਲੱਗ ਪੈਂਦੇ। ਇੱਕ ਵਾਰੀ ਬੈਰਾਗ ਦੀ ਛਲ ਆਈ ਚਲੀ ਗਈ, ਅੱਖਾਂ ਨੇ ਹੰਝੂ ਵਹਾਏ ਚਲੇ ਗਏ, ਹੁਣ ਹੰਝੂ ਵੀ ਮੁੱਕ ਗਏ, ਰੋਣਾ ਵੀ ਮੁੱਕ ਗਿਆ ਤੇ ਗੱਲਾਂ ਆ ਗਈਆਂ। ਬਸ ਇੰਨਾ ਕੀ ਬੈਰਾਗ ਹੈ, ਕਿਉਂਕਿ ਦੁਨੀਆਂ ਦੇ ਲੋਕ ਝੂਠੀ ਮਾਇਆ ਦੇ ਨਾਲ ਜੁੜੇ ਹੋਏ ਨੇ। ਸਤਿਗੁਰੂ ਪਾਤਸ਼ਾਹ ਨੇ ਮਹਾਰਾਜ ਨੇ ਕਹਿ ਦਿੱਤਾ ਸੀ ਕਿ ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਇਹਦੇ ਝੂਠ ਦੀ ਮਾਇਆ, ਇਹਨੇ ਖਤਮ ਹੋ ਜਾਣਾ। ਇਹਨੂੰ ਪਿਆਰ ਕਰਨ ਵਾਲੇ ਵੀ ਝੂਠੇ ਹੀ ਨੇ। ਹੁਣ ਮਨ 'ਚ ਸ਼ੰਕਾ ਨਾ ਕੋਈ ਰਹੇ ਵੀ ਮੇਰੀ ਮਾਂ ਕਿਵੇਂ ਝੂਠੀ, ਮੇਰਾ ਬਾਪ ਕਿਵੇਂ ਝੂਠਾ, ਜਾਂ ਮਾਪੇ ਕਹਿਣ ਵੀ ਸਾਡੇ ਬੱਚੇ ਕਿਵੇਂ ਝੂਠੇ, ਸਾਡਾ ਤਾਂ ਇੰਨਾ ਪਿਆਰ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਾਂ ਨੇ ਵੀ ਸਾਥ ਛੱਡ ਜਾਣਾ ਹੈ, ਪਿਤਾ ਨੇ ਵੀ ਸਾਥ ਛੱਡ ਜਾਣਾ ਹੈ, ਬੱਚਿਆਂ ਨੇ ਵੀ ਸਾਥ ਛੱਡ ਜਾਣਾ ਹੈ। ਮਰਨ ਤੋਂ ਬਾਅਦ ਤਾਂ ਪੱਕਾ ਹੀ ਪਤਾ ਨਾ ਸਾਥ ਛੱਡ ਜਾਣਾ ਹੈ, ਪਰ ਇੱਥੇ ਤਾਂ ਜਿਉਂਦਿਆਂ ਵੀ ਸਾਥ ਛੱਡ ਗਏ। ਮਾਪੇ ਕਿਧਰੇ ਰੁਲਦੇ ਫਿਰਦੇ ਨੇ, ਬੱਚੇ ਕਿਧਰੇ ਰੁਲਦੇ ਫਿਰਦੇ ਨੇ। ਬੱਚੇ ਆਪਣੀ ਐਸ਼ ਪ੍ਰਸ਼ਤੀ ਕਰਦੇ ਹੈ, ਮਾਪਿਆਂ ਨੂੰ ਸਾਲ ਬਾਅਦ ਮਿਲ ਪੈਂਦੇ ਤੇ ਰੋਂਦੇ ਆ, ਬਿਰਾਗ ਆਉਂਦਾ। ਸਤਿਗੁਰੂ ਪਾਤਸ਼ਾਹ ਕਬੀਰ ਸਾਹਿਬ ਜੀ ਕਹਿੰਦੇ ਉਹ ਦੁਨੀਆਂ ਦੇ ਲੋਕੋ, ਝੂਠੀ ਮਾਇਆ ਕਰਕੇ ਮੋਹ ਪੈਦਾ ਕੀਤਾ ਹੈ, ਜਦੋਂ ਜਾਂਦਾ ਪ੍ਰਾਣੀ ਤੇ ਧਾਹਾਂ ਮਾਰ ਕੇ ਰੋਂਦੇ ਆ। ਦੇਖੋ ਸੰਤ ਰੱਬ ਦੇ ਪਿਆਰੇ ਆਪਣੇ ਘਰ ਨੂੰ ਚੱਲੇ ਆ, ਇਹਨਾਂ ਨੂੰ ਰੋਣਾ ਨਹੀਂ ਚਾਹੀਦਾ। ਸੰਤ ਪਹਿਲਾਂ ਹੀ ਆਪਣਾ ਮੋਹ ਤੋੜ ਦਿੰਦੇ ਆ। ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਹੈ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਜਿਹੜਾ ਮਰਦਾ ਹੀ ਨਹੀਂ ਉਹਨੂੰ ਰੋਣਾ ਕਾਹਦਾ, ਜਿਹਦੀ ਮੌਤ ਹੀ ਨਹੀਂ ਹੈ ਉਹਦਾ ਫਿਰ ਬਿਰਾਗ ਹੀ ਨਹੀਂ ਹੁੰਦਾ। ਬਰਸੀ ਉਹਦੀ ਮਨਾਈ ਜਾਂਦੀ ਹੈ ਜਿਹੜਾ ਮਰਿਆ ਹੋਵੇ, ਬ੍ਰਹਮ ਗਿਆਨੀ ਦੀ ਬਰਸੀ ਨਹੀਂ ਕਦੇ ਮਨਾਈ ਜਾਂਦੀ ਕਿਉਂਕਿ ਮਰਦਾ ਹੀ ਨਹੀਂ। ਬਾਣੀ ਦਾ ਅਟਲ ਫੈਸਲਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਪਹਿਲਾਂ ਕਰਤੀ। ਅਸੀਂ ਹੁਣ ਉਹ ਸ਼ਬਦ ਮਹਾਰਾਜ ਦੀ ਸ਼ਹੀਦੀ ਪੁਰਬ ਤੇ ਪੜ੍ਹਦੇ ਹਾਂ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸ਼ਬਦ ਤੇ ਬਹੁਤ ਪਹਿਲਾਂ ਉਚਾਰਨ ਕੀਤਾ ਮਹਾਰਾਜ ਨੇ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਰਹਾਉ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਸ਼ਬਦ ਤੇ ਮਹਾਰਾਜ ਨੇ ਪਹਿਲਾਂ ਹੀ ਉਚਾਰਨ ਕਰਤਾ ਸੀ ਤੇ ਪੜ੍ਹਿਆ ਤੱਤੀ ਤਵੀ ਤੇ ਬੈਠਣ ਲੱਗਿਆ। ਭਾਣਾ ਕਿਵੇਂ ਮੰਨਿਆ ਜਾਂਦਾ, ਮਹਾਰਾਜ ਨੇ ਭਾਣਾ ਮੰਨ ਕੇ ਦਿਖਾਇਆ। ਇਹ ਗੱਲ ਕਹਿਣੀ ਸੌਖੀ ਹੈ ਤੇਰਾ ਕੀ ਆ ਮਿੱਠਾ ਲੱਗੇ, ਪਰ ਜਦੋਂ ਬੀਤਦੀ ਹੈ ਉਦੋਂ ਫਿਰ ਇਹਨੂੰ ਪ੍ਰਤੱਖ ਕਰਕੇ ਦਿਖਾਉਣਾ ਪੈਂਦਾ। ਮਹਾਰਾਜ ਨੇ ਸਾਨੂੰ ਪ੍ਰਤੱਖ ਕਰਕੇ ਦਿਖਾਇਆ। ਸਮੇਂ ਨੇ ਕਰਵਟ ਲਈ। ਜੂਨ ਦਾ ਮਹੀਨਾ ਚੱਲਦਾ, 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿੱਖ ਕੌਮ ਦੇ ਵਿੱਚ ਸਿੱਖਾਂ ਦੇ ਹਿਰਦੇ ਬਲੂੰਦਰਨ ਵਾਲੀ ਘਟਨਾ ਵਾਪਰਦੀ ਹੈ। ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਹਰਿਮੰਦਰ ਸਾਹਿਬ ਅਤੇ ਦਿੱਲੀ ਤਖ਼ਤ ਦੀ ਰਾਣੀ ਪਾਪਣ ਇੰਦਰਾ ਹਮਲਾ ਕਰਵਾਉਂਦੀ ਹੈ ਫੌਜ ਦੇ ਗੋਲਿਆਂ ਦੇ ਨਾਲ। ਉਹ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋ ਜਾਂਦਾ ਹੈ ਅਤੇ ਨਿਰਦੋਸ਼ ਲੋਕ ਸੰਗਤਾਂ ਜਿਹੜੀਆਂ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਆਈਆਂ ਸੀ ਜ਼ਖਮੀ ਹੋਈਆਂ ਅਤੇ ਸ਼ਹਾਦਤ ਦਾ ਜਾਮ ਪੀ ਗਈਆਂ। ਬਹਾਨਾ ਕੀ ਸੀ ਸਮੇਂ ਦੀ ਸਰਕਾਰ ਕੋਲੇ ਕਿ ਅਕਾਲ ਤਖ਼ਤ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਭਿੰਡਰਾਂ ਵਾਲਾ ਸੰਤ ਬੈਠਾ ਤਾਂ ਹਮਲਾ ਕੀਤਾ। ਇਹ ਕਾਰਨ ਨਹੀਂ ਹੈ। ਚਲੋ ਜੀ 1% ਮੰਨ ਵੀ ਲਈਏ ਜੇ ਇਹ ਕਾਰਨ ਹੈ ਵੀ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਫੜਨ ਵਾਸਤੇ ਹਮਲਾ ਕੀਤਾ। ਉਹਨਾਂ ਦੇ ਮੰਨਣ ਮੁਤਾਬਕ ਉਹ ਹਰਿਮੰਦਰ ਸਾਹਿਬ ਦੇ ਵਿੱਚ ਹੈ, ਲੰਗਰ ਹਾਲ ਦੇ ਵਿੱਚ ਹੈ ਤਾਂ ਹਮਲਾ ਕੀਤਾ ਤੇ ਤਰਨ ਤਾਰਨ ਕੌਣ ਸੀ? ਹਮਲਾ ਤੇ ਤਰਨ ਤਾਰਨ ਵੀ ਹੋਇਆ
ਹੋਰ ਕਿੰਨੇ ਗੁਰਦੁਆਰਾਂ ਤੇ ਲਗਭਗ 73 ਕਿ 74 ਗੁਰਦੁਆਰਾ ਹੋਰਾਂ ਤੇ ਵੀ ਹਮਲਾ ਕੀਤਾ ਗਿਆ, ਉੱਥੇ ਕੌਣ ਸੀ? ਇਹ ਬਹਾਨਾ ਸੀ ਇੱਕ, ਇੱਥੇ ਕੌਮ ਨੂੰ ਇੱਕ ਅਹਿਸਾਸ ਕਰਾਉਣਾ ਸੀ ਕਿ ਤੁਸੀਂ ਸਾਡੇ ਗੁਲਾਮ ਹੋ, ਅਸੀਂ ਤੁਹਾਨੂੰ ਖਤਮ ਕਰ ਦਿਆਂਗੇ। ਪਰ ਜਿਸ ਬੂਟੇ ਦੀ ਜੜ ਨੂੰ ਪਾਣੀ ਗੁਰੂ ਨਾਨਕ ਨੇ ਪਾਇਆ ਹੋਵੇ, ਬੀਜ ਗੁਰੂ ਨਾਨਕ ਨੇ ਬੀਜਿਆ ਹੋਵੇ, ਦੁਨੀਆ ਖਤਮ ਹੋ ਜਾਏਗੀ ਪਰ ਗੁਰੂ ਨਾਨਕ ਦਾ ਸਿਧਾਂਤ ਕਦੇ ਖਤਮ ਨਹੀਂ ਹੁੰਦਾ। ਰੌਲਾ ਤੇ ਸਿਧਾਂਤ ਦਾ ਹੀ ਹੈ ਨਾ। ਜੇ ਅਸੀਂ ਦਿੱਲੀ ਹਕੂਮਤ ਦੀ ਹਾਂ ਵਿੱਚ ਹਾਂ ਮਨਾਉਣ ਲੱਗ ਪਏ ਤਾਂ ਰੜਕਣਾ ਕਿਹਨੇ ਆ? ਕਿਸੇ ਨੇ ਨਹੀਂ ਰੜਕਣਾ। ਸਾਡੇ ਆਗੂਆਂ ਨੇ ਐਸੇ ਕੀਤਾ, ਚੌਧਰਾਂ ਲੈਣ ਵਾਸਤੇ, ਪੈਸਾ ਲੈਣ ਵਾਸਤੇ, ਰਾਜਗੱਦੀਆਂ ਲੈਣ ਵਾਸਤੇ ਸਿੱਖੀ ਸਿਧਾਂਤ ਨੂੰ ਪਾਸੇ ਕਰਕੇ ਉਹਨਾਂ ਸਰਕਾਰਾਂ ਦੀਆਂ ਹਾਂ ਵਿੱਚ ਹਾਂ ਮਿਲਾਤੀ ਅਤੇ ਪਦਵੀਆਂ ਲੈ ਗਏ। ਪਰ ਜਿਹਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਪਕੜ ਲਿਆ, ਅੰਦਰ ਹਿਰਦੇ 'ਚ ਵਸਾ ਲਿਆ, ਉਹ ਗੁਰੂ ਨਾਨਕ ਦਾ ਪਿਆਰਾ ਕਦੇ ਵੀ ਸਰਕਾਰ ਦੀ ਸਹਿਮਤੀ ਨਾਲ, ਸਰਕਾਰ ਦੀ ਹਾਂ ਵਿੱਚ ਹਾਂ ਵਿੱਚ ਨਹੀਂ ਮਿਲਾਉਂਦਾ। ਉਹ ਗੁਰੂ ਕੇ ਪਿਆਰਿਆਂ ਦਾ ਸਰਕਾਰ ਨਾਲ ਅਤੇ ਨਾ ਮਿਲਵਰਤਨ ਵਾਲਾ ਸਮਝ ਰਹਿੰਦਾ। ਮਹਾਰਾਜ ਨੇ ਕਿਹਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇੱਕ ਰਾਹ 'ਤੇ ਤੁਰਨਾ ਪਏਗਾ, ਜਾਂ ਬਾਬੇ ਕੇ ਰਾਹ 'ਤੇ ਤੁਰਨਾ ਪਏਗਾ ਜਾਂ ਬਾਬਰ ਕੇ ਰਸਤੇ ਤੁਰਨਾ ਪਏਗਾ। ਬਾਬੇ ਕੇ ਅਤੇ ਬਾਬਰ ਕਿਆਂ ਦੇ ਰਸਤੇ ਵੱਖਰੇ ਵੱਖਰੇ ਨੇ। ਜੇ ਬਾਬੇ ਕੇ ਬਣਨਾ ਹੈ ਤਾਂ ਬਾਬਰ ਕਿਆਂ ਦੀ ਪਰਵਾਹ ਕੋਈ ਨਹੀਂ, ਬਾਬੇ ਨੇ ਆਪੇ ਹੀ ਸਿਰ 'ਤੇ ਹੱਥ ਰੱਖ ਕੇ ਰੱਖਿਆ ਕਰ ਦੇਣੀ ਹੈ। ਅਤੇ ਜੇ ਬਾਬਰ ਕਿਆਂ ਦੀ ਪਰਵਾਹ ਕੀਤੀ, ਬਾਬੇ ਨੂੰ ਛੱਡਤਾ, ਫਿਰ ਬਾਬਰ ਕਿਆਂ ਨੇ ਅੱਜ ਵੀ ਮਾਰਨਾ, ਬਾਬਰ ਕਿਆਂ ਨੇ ਕੱਲ੍ਹ ਨੂੰ ਵੀ ਮਾਰਨਾ। ਬਾਬਰ ਕਿਆਂ ਨਾਲ ਮਿਲ ਕੇ ਖੱਜਲ ਖੁਆਰੀ ਹੈ, ਚਾਹੇ ਅੱਜ ਖੁਆਰ ਹੋ ਜਾਓ ਚਾਹੇ ਕੱਲ੍ਹ ਖੁਆਰ ਹੋ ਜਾਓ। ਕੁਝ ਸਮੇਂ ਵਾਸਤੇ ਜ਼ਿੰਦਾਬਾਦ ਦੇ ਨਾਅਰੇ ਲੱਗ ਜਾਣਗੇ, ਕੁਝ ਸਮੇਂ ਵਾਸਤੇ ਮਾਇਆ ਇਕੱਠੀ ਹੋ ਜਾਏਗੀ, ਪਰ ਯਾਦ ਰੱਖਿਓ ਬਾਬਰਕਿਆਂ ਦੀ ਮਾਇਆ ਸੁੱਖ ਨਹੀਂ ਦਿੰਦੀ ਕਦੇ, ਕਿਉਂਕਿ ਉਹ ਪਾਪਾਂ ਵਜੋਂ ਇਕੱਠੀ ਨਹੀਂ ਹੁੰਦੀ ਕਦੇ। ਬਾਬਰਕਿਆਂ ਦੀ ਜਿਹੜੀ ਮਾਇਆ ਇਕੱਠੀ ਕੀਤੀ, ਲੱਗੇ ਢੇਰ ਕਰੋੜਾਂ ਰੁਪਇਆ ਪਾਪਾਂ ਦੇ ਨਾਲ ਇਕੱਠਾ ਕੀਤਾ ਹੋਇਆ। ਗੁਰੂ ਨਾਨਕ ਦੇ ਦੱਸੇ ਧਰਮ 'ਤੇ ਤੁਰਨ ਵਾਲਾ ਕਿਰਤੀ, ਦਸਾਂ ਨਹਾਂ ਦੀ ਕਿਰਤ ਕਰਨ ਵਾਲਾ, ਉਹਦੇ ਕੋਲ ਬਹੁਤੀ ਮਾਇਆ ਨਹੀਂ ਹੁੰਦੀ, ਉਹ ਤਾਂ ਗੁਜ਼ਾਰੇ ਜੋਗਾ ਹੀ ਆਪਣਾ ਕੰਮ ਸਾਰਦਾ। ਜੇ ਬਹੁਤੀ ਮਾਇਆ ਇਕੱਠੀ ਕਰਨੀ ਹੈ ਤਾਂ ਬਾਬਰਕਿਆਂ ਨਾਲ ਰਲਣਾ ਪੈਣਾ, ਉਹ ਸੋਚ ਦੇ ਧਾਰਨੀ ਬਣਨਾ ਪੈਣਾ, ਬੇਈਮਾਨੀ ਹੇਰਾ ਫੇਰੀ ਠੱਗੀ ਠੋਰੀ ਕਰਨੀ ਪੈਣੀ ਹੈ। ਹਾਂ, ਕਿਰਤ ਕਰਦਿਆਂ ਮਿਹਨਤ ਵੱਧ ਕਰਕੇ ਕੋਈ ਮਾਇਆ ਕਮਾਉਂਦਾ, ਉਹ ਸ਼ਾਬਾਸ਼ ਹੈ। ਬੇਈਮਾਨੀ ਹੇਰਾ ਫੇਰੀ ਠੱਗੀ ਠੋਰੀ ਦੀ ਮਾਇਆ ਗੁਰੂ ਨਾਨਕ ਦੇ ਦਰਬਾਰ ਵਿੱਚ ਪ੍ਰਵਾਨ ਨਹੀਂ ਹੁੰਦੀ। ਹੁਣ ਸਰਕਾਰ ਨੇ ਕਿਹਾ ਅਸੀਂ ਸਿੱਖ ਕੌਮ ਦੀ ਹੋਂਦ ਖਤਮ ਕਰਨੀ ਹੈ, ਇਸੇ ਕਰਕੇ ਤੇ ਸਰਕਾਰ ਨੂੰ 70 ਸਾਲ ਦਾ ਬਾਪੂ ਵੀ ਅੱਤਵਾਦੀ ਦਿੰਦਾ ਹੈ, 40 ਸਾਲ ਦਾ ਜਵਾਨ ਵੀ ਅੱਤਵਾਦੀ ਦਿੰਦਾ ਹੈ, 20 ਸਾਲ ਦਾ ਚੜ੍ਹਦੀ ਉਮਰ ਵਾਲਾ ਨੌਜਵਾਨ ਵੀ ਅੱਤਵਾਦੀ ਦਿੰਦਾ ਹੈ। ਚਲੋ ਮੰਨੀ ਗੱਲ ਵੀ 18-20 ਸਾਲ ਦਾ ਬੱਚਾ ਨੌਜਵਾਨ ਹੈ, ਉਹਦੀ ਅਣਖ ਜਾਗ ਸਕਦੀ ਹੈ, ਸ਼ਾਸਤਰ ਚੁੱਕ ਸਕਦਾ, ਗੋਲੀ ਚਲਾ ਸਕਦਾ, ਮੰਨ ਲਈ ਗੱਲ। 70 ਸਾਲ ਦਾ ਬਾਪੂ ਸੇਧ ਦੇ ਸਕਦਾ, ਅੱਤਵਾਦੀ ਹੋਣਗੇ, ਪਰ ਇਹ ਜ਼ਾਲਮ ਸਰਕਾਰ ਦੀਆਂ ਨਿਗਾਹ ਦੇ ਵਿੱਚ 18 ਮਹੀਨਿਆਂ ਦਾ ਬੱਚਾ ਵੀ ਅੱਤਵਾਦੀ ਹੈ, 18 ਮਹੀਨਿਆਂ ਦਾ ਬੱਚਾ ਅੱਤਵਾਦੀ ਹੈ। ਇੱਥੇ ਦੁੱਧ ਚੁੰਘਦੇ ਬੱਚੇ ਵੀ ਅੱਤਵਾਦੀ ਹੈ, ਵੱਖਵਾਦੀ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਆਪਾਂ ਦੂਹਰਾ ਪੜ੍ਹਦੇ ਨੇ, ਇੱਕ ਗੁਰਸਿੱਖਾਂ ਨੇ ਗੁਰੂ ਦੇ ਮੁੱਖ ਤੋਂ ਸੁਣ ਕੇ ਫਿਰ ਲਿਖਿਆ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਜਿੰਨੀ ਦੇਰ ਤੱਕ ਜੀ ਖੁਆਰੀ ਹੈ ਸਾਡੇ ਕੋਲ, ਅੱਡੋ ਅੱਡੀ ਮੂੰਹ ਕੀਤੇ ਹੋਏ ਨੇ, ਕੋਈ ਇੱਧਰ ਨੂੰ ਤੁਰਿਆ ਵਾ, ਕੋਈ ਇੱਧਰ ਨੂੰ ਤੁਰਿਆ ਵਾ, ਕੋਈ ਆਪਣੀ ਗੱਲ ਮਨਾਉਂਦਾ, ਕੋਈ ਕਿਸੇ ਦੀ ਗੱਲ ਮੰਨ ਕੇ ਰਾਜੀ ਹੈ, ਕੋਈ ਕਿਸੇ ਦਾ ਗੁਲਾਮ ਹੈ, ਕੋਈ ਕਿਸੇ ਨੂੰ ਗੁਲਾਮ ਬਣਾਉਣਾ ਚਾਹੁੰਦਾ, ਉਨੀ ਦੇਰ ਤੱਕ ਰਾਜ ਨਹੀਂ ਮਿਲਣਾ, ਸਾਡਾ ਘਰ ਨਹੀਂ ਮਿਲਣਾ। ਜਦੋਂ ਬਾਬਰਕਿਆਂ ਨੇ ਆਪਣੀਆਂ ਚਾਲਾਂ ਖੇਡੀਆਂ, ਉਹਨਾਂ ਨੇ ਤਾਂ ਬਣਿਆ ਬਣਾਇਆ ਰਾਜ ਖਤਮ ਕਰਤਾ। ਇਹ ਰਾਜ ਉਦੋਂ ਮਿਲਣਾ ਜਦੋਂ ਅਸੀਂ ਸਿਧਾਂਤਕ ਤੌਰ 'ਤੇ ਜਾਗੇ, ਇਹ ਰਾਜ ਉਦੋਂ ਤੱਕ ਕਾਇਮ ਰਹਿਣਾ ਜਦੋਂ ਤੱਕ ਅਸੀਂ ਗੁਰੂ ਨਾਨਕ ਦੇ ਫਲਸਫੇ ਦੇ ਨਾਲ ਜੁੜੇ ਰਹਾਂਗੇ।
ਜਿੰਨੀ ਦੇਰ ਤੱਕ ਟੁੱਟੇ ਹੋਏ ਹਾਂ, ਟੁੱਟੇ ਵੇ ਹਾਂ ਅਤੇ ਕੁੱਟੇ ਵੇ ਹਾਂ। ਸਰਕਾਰਾਂ ਨੇ ਕੁੱਟਣਾ ਹੀ ਕੁੱਟਣਾ ਟੁੱਟਿਆਂ ਹੋਇਆਂ ਨੂੰ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਆਖਰੀ ਬਚਨ, ਉਹ ਸਿੱਖੋ ਆਓ ਇੱਕ ਆਖਰੀ ਮੀਟਿੰਗ ਕਰ ਲਾਂ ਤੁਹਾਡੇ ਨਾਲ। ਕਿਹੜੀ ਮੀਟਿੰਗ? ਕਹਿੰਦੇ ਆਹ ਕੀ ਹੈ? ਕਹਿੰਦੇ ਹੱਥ ਕਿੰਨੀਆਂ ਉਂਗਲਾਂ? ਪੰਜ। ਕਹਿੰਦੇ ਇਹ ਨਾ ਬਣਾ ਕੇ ਰੱਖਿਓ, ਇਕੱਠੀਆਂ ਕਰਕੇ ਰੱਖਿਓ ਤਾਕਤ ਨੂੰ। ਜੇ ਤਾਕਤ ਇਕੱਠੀ ਹੈ ਤਾਂ ਦੁਸ਼ਮਣ ਡਰਦਾ, ਜੇ ਇਕੱਲੀ ਇਕੱਲੀ ਉਂਗਲ ਉਹਨੇ ਖਿੱਚ ਲਈ, ਆਹ ਵੀ ਖਿੱਚੀ ਗਈ ਆਹ ਵੀ ਖਿੱਚੀ ਗਈ, ਫਿਰ ਇਹ ਏਕਤਾ ਖਤਮ ਹੋ ਜਾਂਦੀ ਹੈ। ਫਿਰ ਇਕੱਲੀ ਨੂੰ ਫੜ ਕੇ ਵੀ ਤੋੜ ਦੂਗਾ, ਅੰਗੂਠੇ ਨੂੰ ਫੜ ਕੇ ਵੀ ਤੋੜ ਦੂਗਾ। ਅਤੇ ਹੁੰਦਾ ਇੱਦਾਂ ਹੀ ਹੈ, ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ, ਪਾੜੋ ਅਤੇ ਰਾਜ ਕਰੋ। ਇਸ ਕਰਕੇ ਸਾਨੂੰ ਅੱਜ ਬਹੁਤੀ ਲੋੜ ਇਹ ਹੈ ਕਿ ਸਰਕਾਰਾਂ ਨੇ ਪਿਛਲੇ 50-60 ਸਾਲਾਂ ਦੇ ਵਿੱਚ ਆਪਣਾ ਜ਼ੋਰ ਲਾ ਕੇ ਆਪਣੇ ਮਨਸੂਬੇ ਵਿੱਚ ਕਾਮਯਾਬ ਹੋ ਗਈਆਂ। ਉਹਨਾਂ ਨੇ ਦੇਖਿਆ ਇਹਨਾਂ ਨੂੰ ਕੱਟ ਕੇ ਵੀ ਮਾਰ ਕੇ ਵੀ ਨਹੀਂ ਮਾਰਿਆ ਜਾਂਦਾ, ਇਹਨਾਂ ਦੀਆਂ ਬਿਲਡਿੰਗਾਂ ਇਹਨਾਂ ਦੇ ਤਖ਼ਤ ਢਾਹ ਤੇ ਤਾਂ ਵੀ ਨਹੀਂ ਮਰੇ, ਇਹਨਾਂ ਦੇ ਹਰਿਮੰਦਰ ਨੂੰ ਗੋਲੀਆਂ ਮਾਰਤੀਆਂ ਤਾਂ ਵੀ ਚੜ੍ਹਦੀ ਕਲਾ ਵਿੱਚ ਹੈ। ਇੱਕ ਸਮਾਂ ਇਹ ਆਇਆ ਸੀ ਜਦੋਂ ਬੱਚੇ ਤੋਂ ਲੈ ਕੇ ਜਵਾਨਾਂ ਤੱਕ ਸਾਰੇ ਹੀ ਖਤਮ ਕਰਤੇ, ਪੁਲਿਸ ਮੁਕਾਬਲੇ ਬਣਾ ਬਣਾ ਕੇ। ਮਾਝੇ ਦੁਆਬੇ ਦੇ ਵਿੱਚ ਨਾ ਇਹੋ ਜਿਹੇ ਪਿੰਡ ਵੀ ਨੇ ਕਿੱਥੇ 20-20 ਸਾਲ ਹੋ ਗਏ ਸੀ ਕਿਸੇ ਬੱਚੇ ਦੀ ਬਰਾਤ ਨਹੀਂ ਚੜ੍ਹੀ, 20-20 ਸਾਲਾਂ ਤੋਂ ਕਿਸੇ ਵਿਆਹ ਹੀ ਨਹੀਂ ਰਚਿਆ। ਵਿਆਹ ਤਾਂ ਰਚਣ ਜੋ ਕਿ ਬੱਚਾ ਬਚਿਆ ਹੋਵੇ। ਨੌਜਵਾਨ ਖਤਮ ਕਰਤੇ, ਨਿੱਕੇ ਬੱਚਿਆਂ ਦੀ ਪਨੀਰੀ ਸੀ, ਉਹਨਾਂ ਨੂੰ ਵੱਡਿਆ ਹੋਣ ਲੱਗਿਆ 20 ਸਾਲ ਲੱਗੇ, 20-20 ਸਾਲ ਬਰਾਤਾਂ ਨਹੀਂ ਚੜ੍ਹੀਆਂ, ਬੱਚੀਆਂ ਨਹੀਂ ਵਿਆਹੀਆਂ ਗਈਆਂ, ਇਹੋ ਜਿਹਾ ਮਾਹੌਲ ਪੈਦਾ ਕਰਤਾ। ਫਿਰ ਇਹਨਾਂ ਨੇ ਦੇਖਿਆ ਵੀ ਹੁਣ ਇਹ ਫੇਰ ਉੱਠ ਖੜੇ, ਫੇਰ ਜਾਗ ਪਏ, ਹੁਣ ਕਹਿੰਦੇ ਇਹਨਾਂ ਨੂੰ ਹਥਿਆਰਾਂ ਨਾਲ ਮਾਰਨ ਦੀ ਲੋੜ ਨਹੀਂ, ਇਹਨਾਂ ਦੇ ਤਖ਼ਤ ਤੋੜਨ ਦੀ ਲੋੜ ਨਹੀਂ, ਇਹਨਾਂ ਨੂੰ ਸਿਧਾਂਤ ਨਾਲੋਂ ਤੋੜੋ। ਸਿਧਾਂਤ ਨਾਲੋਂ ਤੋੜਨ ਵਾਸਤੇ ਉਹਨਾਂ ਨੇ ਸਾਡੇ ਕਾਇਦੇ ਵੀ ਖੋਲ੍ਹੇ, ਸਾਡੀ ਵਿੱਦਿਆ ਖੋਲ੍ਹੀ, ਸਾਨੂੰ ਫਰੀ ਦਾ ਖਾਣਾ ਦੇਤਾ, ਸਾਡੇ ਬੱਚਿਆਂ ਦੇ ਵਿੱਚ ਨਸ਼ਾ ਵਾੜਤਾ, ਸਾਡੇ ਬੱਚਿਆਂ ਨੂੰ ਕਲਚਰ ਇਹੋ ਜਿਹਾ ਦਿਖਾ ਕੇ ਬੱਚਿਆਂ ਦੇ ਸਿਰਾਂ ਤੋਂ ਕੇਸ ਖਤਮ ਕਰਤੇ। ਅਤੇ ਕਿਤੇ ਸਿੱਖ ਇਹ ਕਹਿੰਦੇ ਹੁੰਦੇ ਸੀ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕ ਨਾ ਜਾਵੇ, ਕਦੇ ਸਾਡੀ ਭਾਵਨਾ ਇਹ ਹੁੰਦੀ ਸੀ। ਅੱਜ ਉਹ ਪ੍ਰਭਾਵ ਸਾਡੇ 'ਤੇ ਭਾਰੂ ਹੋ ਗਿਆ। ਗੁਰੂ ਕੇਸ ਗੁਰੂ ਦੀ ਮੋਹਰ ਹੈ, ਬਾਣੀ ਗੁਰੂ ਦੀ ਹੈ, ਬਾਣਾ ਗੁਰੂ ਦਾ ਹੈ, ਇਹ ਸਾਡੇ ਕੋਲੋਂ ਉਹਨਾਂ ਨੇ ਖੋਹ ਲਿਆ, ਦੂਰ ਹੋ ਗਏ। ਹੱਥ ਬੰਨ ਕੇ ਬੇਨਤੀ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ, ਸਰਨਾ ਨਹੀਂ ਇਹਦੇ ਬਿਨਾਂ, ਆਪ ਜੁੜੋ ਬਾਣੀ ਨਾਲ, ਕਿਉਂਕਿ ਬਾਣੀ ਸਾਨੂੰ ਸੱਚ ਸਮਝਾਉਂਦੀ ਹੈ, ਸੱਚ ਦੇ ਰਸਤੇ ਤੋਰਦੀ ਹੈ। ਹੁਣ ਜਿਹਨੇ ਇੱਕ ਵਾਰੀ ਸੱਚ ਬੋਲਤਾ ਉਹਨੂੰ ਵਾਰੀ ਵਾਰੀ ਝੂਠ ਬੋਲਣ ਦੀ ਲੋੜ ਨਹੀਂ ਪੈਂਦੀ, ਡਰ ਖਤਮ ਹੋ ਜਾਂਦਾ। ਔਰ ਝੂਠਾ ਬੰਦਾ 100 ਝੂਠ ਮਾਰਦਾ ਤੇ ਡਰੀ ਜਾਂਦਾ, 100 ਝੂਠ ਮਾਰ ਕੇ ਵੀ ਡਰਦਾ ਵੀ ਸੱਚ ਕਿਤੇ ਪਕੜਿਆ ਨਾ ਜਾਵੇ। ਪਰ ਜਿਹਨੇ ਇੱਕ ਵਾਰੀ ਗਲਤੀ ਹੋ ਗਈ, ਮੰਨ ਲਿਆ ਜੀ ਮੈਥੋਂ ਗਲਤੀ ਹੋ ਗਈ, ਸੱਚ ਬੋਲਤਾ, ਡਰ ਖਤਮ ਹੋ ਗਿਆ। ਮਹਾਰਾਜ ਕਹਿੰਦੇ ਸੱਚ ਦੇ ਮਾਰਗ ਤੇ ਤੁਰ ਕੇ ਦੇਖ, ਦੁਨੀਆਂ ਤੇਰੀ ਸ਼ੋਭਾ ਕਰੇਗੀ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਤਿਗੁਰੂ ਕਿਰਪਾ ਕਰਨ ਉਹਨਾਂ ਕੌਮ ਦੇ ਮਹਾਨ ਸੂਰਬੀਰਾਂ ਨੂੰ ਜਿਨ੍ਹਾਂ ਨੇ ਆਪਣੀ ਅਣਖ ਬਚਾਉਣ ਦੀ ਖਾਤਰ, ਸਾਡੇ ਸਿਰਾਂ 'ਤੇ ਦਸਤਾਰਾਂ ਸੱਜਦੀਆਂ ਰੱਖਣ ਦੀ ਖਾਤਰ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਬੰਬਾਂ ਦੇ ਅੱਗੇ, ਟੈਂਕਾਂ ਦੇ ਅੱਗੇ ਸ਼ਹੀਦ ਕਰਵਾ ਲਿਆ, ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਲਿਆ, ਉਹਨਾਂ ਕੌਮ ਦੇ ਸੂਰਬੀਰਾਂ ਨੂੰ ਕੋਟਾਨ ਕੋਟ ਪ੍ਰਣਾਮ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ। ਅੱਜ ਦੋਨੇ ਪੁਰਬ ਆਪਾਂ ਮਨਾ ਰਹੇ ਹਾਂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਅਤੇ ਜੂਨ 1984 ਵਿੱਚ ਹੋਇਆ ਜਿਹੜਾ ਕਾਂਡ ਸੀ ਉਹਨਾਂ ਕੌਮ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਸਤਿਗੁਰੂ ਕਿਰਪਾ ਕਰਨ ਸਾਨੂੰ ਬਾਣੀ ਬਾਣੀ ਦੇ ਨਾਲ ਜੋੜ ਕੇ ਰੱਖਣ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਵਿੱਚ

ਹੋਏ ਨਾ ਜਾਣੇ ਤੁਮਰਾ ਆਇਆ ਕਰੋ ਤੇ

ਜਾ ਰਿਹਾ ਤਾਂ ਚੱਲ ਜਾ ਰਿਹਾ ਕੰਮ।

Lord,

Father, we do.

ਭਾਈ ਜਸਵਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਰਾਹ ਪ੍ਰਸ਼ਾਦ ਦੀ ਦੇਣ ਦੀ ਸੇਵਾ ਕੀਤੀ ਗਈ ਹੈ। ਪ੍ਰਵਾਨ ਕਰ ਰਹੇ ਭਾਈ ਜੀ ਮੱਕਣ ਸਿੰਘ ਝਗੜਾ ਦੇ ਪਰਿਵਾਰ ਵੱਲੋਂ ਗੁਰੂ ਕਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਕਿਰਪਾ ਕਰਨੀ ਜੀ ਉਹ ਸੇਵਾ ਕੀਤੀ ਹੋਈ ਥਾਂ ਪਾਉਣੀ ਜਿਹਨਾਂ ਜਿਹਨਾਂ ਆਸਾ ਭਾਵਨਾ ਮੁੱਖ ਰਾਜੀ ਪਰਿਵਾਰਾਂ ਨੇ ਸੇਵਾ ਕੀਤੀ ਹੈ। ਮਨਜੀਤ ਸਿੰਘ ਭਾਵਨਾ ਹਰ ਘਰ ਦੇ ਉਮੀਦਵਾਰ ਭਾਈ ਗੁਰਦੇਵ ਸਿੰਘ ਜੀ ਪਰਿਵਾਰ ਨੂੰ ਚੜ੍ਹਦੀ ਕਲਾ

ਪਾਈਆਂ ਹਨ। ਔਰ ਇੰਨੇ ਪ੍ਰੇਮ ਭਾਵਨਾ ਨਾਲ ਸੰਗਤ ਜਿਸ ਤਰ੍ਹਾਂ ਅਸੀਂ ਇੱਥੇ ਸਿੱਖਦੇ ਹਾਂ, ਉਹ ਜੇ ਕਿਤੇ ਇਹੀ ਪ੍ਰੇਮ ਭਾਵਨਾ ਅਸੀਂ ਪਰਿਵਾਰਾਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਲੈ ਕੇ ਜਾਈਏ। ਕਿਉਂਕਿ ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖਿਆ ਇੱਥੇ ਸਿੱਖਣ ਲਈ ਆਉਣਾ ਅਤੇ ਸਿਖਾਉਣ ਲਈ ਜਾਣਾ ਹੈ। ਮਿਸਾਲ ਪੈਦਾ ਹੋਣੀ ਚਾਹੀਦੀ ਜਿੱਥੇ ਵੀ ਬੰਦਾ ਜਾਂਦਾ, ਅਤੇ ਬਾਕੀ ਵੀ ਇਹ ਸਿੱਖਾਂ ਸਿੱਖਿਆ ਸਿੱਖ ਕੇ ਆਇਆ, ਗੁਰਦੁਆਰੇ ਕੋਲੋਂ ਸਿੱਖ ਕੇ ਆਇਆ। ਔਰ ਬੜੀ ਖੁਸ਼ੀ ਹੁੰਦੀ ਆ, ਬੱਚੇ ਬੀਬੀਆਂ ਭੈਣਾਂ ਖਾਸ ਕਰਕੇ ਕੰਮਾਂ ਵਾਲੇ ਬੱਚੇ ਜਦੋਂ ਵੀ ਮੌਕਾ ਮਿਲਦਾ ਆ ਦੌੜ ਕੇ ਪਹੁੰਚਦੇ ਹਨ। ਥੋੜ੍ਹਾ ਟਾਈਮ ਵੀ ਮੈਂ ਦੇਖਿਆ ਬ੍ਰੇਕ ਟਾਈਮ, ਕਹਿੰਦੇ ਬ੍ਰੇਕ ਹੋਈ ਆ, ਅਸੀਂ ਕਹਿੰਦੇ ਜਾ ਹੀ ਆਈਏ। ਇੱਦਾਂ ਦੇ ਚਾਅ ਹੋਣੇ ਚਾਹੀਦੇ ਆ। ਔਰ ਬਾਕੀ ਦੇਖਦਾ ਆ ਮੈਂ ਜਿੰਨੇ ਵੀ ਆਪਣੇ ਇੱਥੇ ਬੀਬੀਆਂ ਭੈਣਾਂ ਬੱਚੇ ਖਾਸ ਕਰਕੇ ਪੜ੍ਹਨ ਵਾਲੇ ਬੱਚੇ ਬਹੁਤ ਹੀ ਪ੍ਰੇਮ ਭਾਵਨਾਵਾਂ ਸਾਰੀਆਂ ਸਭਾਵਾਂ ਨੂੰ ਆਉਂਦੇ ਹਨ। ਔਰ ਗਿਆਨੀ ਜੀ ਹੋਣਾਂ ਨੂੰ ਬੜੇ ਹੀ ਆਪਾਂ ਨੂੰ ਸਾਨੂੰ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਮਝਾਇਆ ਹੈ ਕਿ 1984 ਦੇ ਸ਼ਹੀਦਾਂ ਦਾ ਕਿਵੇਂ ਕਿਵੇਂ ਹੋਇਆ ਸਰ। ਔਰ ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਆਪਣੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਵਿੱਚ ਕਿੱਦਾਂ ਕਿੱਦਾਂ ਜ਼ਾਲਮਾਂ ਨੇ ਸਾਨੂੰ ਲਤੜਿਆ, ਪਰ ਅਸੀਂ ਫਿਰ ਵੀ ਉਹ ਸਿੱਖਿਆ ਸਿੱਖਣੀ ਆ ਜਿਹੜੀ ਕਿ ਸਾਡੇ ਤੋਂ ਵਿਸਾਲ ਪੈਦਾ ਹੋਣੀ ਚਾਹੀਦੀ ਹੈ ਸਾਡੀ, ਕਿ ਕਿਉਂਕਿ ਸਿੱਖੀ ਸਿੱਖਿਆ ਗੁਰ ਵਿਚਾਰ। ਜੋ ਕੁਛ ਅਸੀਂ ਇਹ ਸਾਰੇ ਦਿਨ ਦਿਹਾੜੇ ਮਨਾਉਣ ਦਾ ਸਾਨੂੰ ਮਤਲਬ ਮਕਸਦ ਇਹੀ ਆ ਕਿ ਸਾਡਾ ਜਿਹੜਾ ਆ, ਅਸੀਂ ਕਿਤੇ ਵੀ ਜਾਂਦੇ ਹਾਂ, ਉਹ ਸਾਡਾ ਗੁਰੂ ਨੇ ਸਾਡੇ ਲਈ ਕੀਤਾ ਕੀ ਆ, ਜਾਂ ਜਿਹੜੇ ਸ਼ਹੀਦਾਂ ਸਿੰਘਾਂ ਦੀ ਅਸੀਂ ਯਾਦ ਵਿੱਚ ਦਿਨ ਮਨਾਉਂਦੇ ਹਾਂ, ਉਹਨਾਂ ਨੇ ਸਾਡੇ ਲਈ ਕੀ ਕੀਤਾ ਆ। ਔਰ ਬੜੇ ਹੀ ਮਿਸਾਲ ਦੀ ਗੱਲ ਆ ਕਿ ਭੈਣ ਜੀ ਰੇਸ਼ਮ ਕੌਰ ਕਿੰਨੇ ਲੰਬੇ ਸਮੇਂ ਤੋਂ ਪਾਠ ਕਰਦੇ ਸੀ, ਕਿਹੜੀ ਉਮਰ ਦੇ ਵਿੱਚ ਇਹਨਾਂ ਨੇ ਪਾਠ ਸਿੱਖਿਆ। ਔਰ ਇਹਨਾਂ ਨੇ ਕੱਲ੍ਹ ਬੜੇ ਪਰਸੋਂ ਦੋ ਦਿਨ ਤੋਂ ਬੜੇ ਚਾਵਾਂ ਨਾਲ ਰੌਲਾਂ ਲਾਈਆਂ। ਔਰ ਇਸ ਤਰ੍ਹਾਂ ਦੇ ਬੱਚੇ ਜਿਹੜੇ ਇੰਨੀ ਉਮਰ ਦੇ ਵਿੱਚ ਆਦਮੀ ਸਿੱਖ ਸਕਦਾ, ਅਤੇ ਬਾਕੀ ਵੀ ਬੰਦਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਸਾਰੇ ਸਿੱਖਣ। ਇਸ ਤਰ੍ਹਾਂ ਹੀ ਭਾਅ ਜੀ ਮੁਖਤਿਆਰ ਸਿੰਘ ਹੁਣੀ ਵੀ ਕਾਫੀ ਟਾਈਮ ਤੋਂ ਕੀਰਤਨਾਂ ਦੀ ਸੇਵਾ ਨਿਭਾ ਰਹੇ ਨੇ। ਔਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਹੁਣ ਅਗਲੇ ਹਫ਼ਤੇ ਭਾਅ ਜੀ ਆਨੰਦ ਸਿੰਘ ਬਰਾੜ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਆ, ਅਤੇ ਪਰਿਵਾਰ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਨੀਵਾਰ ਸ਼ਾਮ ਨੂੰ 10 ਵਜੇ ਪਹੁੰਚ ਕੇ ਸਮਾਵਾਂ ਵਿੱਚ ਹਿੱਸਾ ਪਾਉਣ, ਸਵੇਰੇ 10 ਵਜੇ ਪਹੁੰਚ ਕੇ ਸਮਾਵਾਂ ਵਿੱਚ ਹਿੱਸਾ ਪਾਉਣਾ। ਹੋਈਆਂ ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤ ਵਾਹਿਗੁਰੂ ਸਤ ਸਤ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਜ਼ੂਰ ਦੀ ਪਵਿੱਤਰ ਗੋਦ ਵਿੱਚ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਪਵਿੱਤਰ ਪਾਵਨ ਧੂੜੀ ਨੂੰ ਮਸਤਕ ਨਾ ਲਾ ਰਹੇ ਵਡਭਾਗੇ ਗੁਰਸਿੱਖੋ, ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਇਆ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਹੁਕਮ ਗੁਰੂ ਰਹਿਮਤ ਨਾਲ ਗੁਰੂ ਬਖਸ਼ੀ ਮਤ ਦੇ ਅਨੁਸਾਰ ਸੱਚੇ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਸੁਣਨ ਦਾ ਵਿਚਾਰਨ ਦਾ ਸੁਭਾਗ ਪ੍ਰਾਪਤ ਹੋਇਆ। ਅੱਜ ਦਾ ਪਾਵਨ ਪਵਿੱਤਰ ਆਦੇਸ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪੰਨਾ 397 ਉੱਪਰ ਸੁਸ਼ੋਭਿਤ ਹੈ। ਹਜ਼ੂਰ ਪੰਚਮ ਪਿਤਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਇਹ ਬਚਨ ਬਖਸ਼ਿਸ਼ ਹੋਇਆ ਹੈ। ਸਾਧ ਸੰਗਤ, ਹਜ਼ੂਰ ਨੇ ਇਸ ਪਾਵਨ ਸ਼ਬਦ ਦੇ ਅੰਦਰ ਪਵਿੱਤਰ ਪਾਵਨ ਟੇਕ ਆਸਰਾ ਸਿਦਕ ਭਰੋਸਾ ਇਹ ਵਿਥਿਆ ਸਾਡੀ ਬੁੱਧੀ ਗੋਚਰੀ ਕੀਤੀ ਹੈ, ਸਾਡੇ ਹਿਰਦੇ ਅੰਦਰ ਵਸਾਈ ਹੈ। ਸ਼ਬਦ ਦੀਆਂ ਪਾਵਨ ਰਹਾਉ ਦੀਆਂ ਪੰਕਤੀਆਂ ਨੇ ਤੇਰੀ ਟੇਕ ਹਾਂ ਵੰਝਾ ਕੁਰਬਾਨ ਸਾਈਂ ਆਪਣੇ, ਸਾਈਂ ਤੋਂ ਕੁਰਬਾਨ ਜਾਣਾ, ਆਪਣਾ ਆਪਾ ਕੁਰਬਾਨ ਕਰ ਦੇਣਾ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਆਪਣਾ ਆਪ ਕੁਰਬਾਨ ਕਰ ਦੇਣਾ, ਨਿਛਾਵਰ ਕਰ ਦੇਣਾ, ਆਪਣਾ ਆਪ ਵਾਰ ਦੇਣਾ, ਤਨ ਵੀ ਵਾਰਨਾ, ਮਨ ਵੀ ਵਾਰਨਾ, ਧਨ ਵੀ ਵਾਰਨਾ, ਆਪਣਾ ਨਿੱਜ ਵਾਰ ਦੇਣਾ ਸਾਈਂ ਤੋਂ। ਗੁਰਦੇਵ ਜੀ ਕਹਿੰਦੇ ਐਸੀ ਟੇਕ, ਐਸਾ ਭਰੋਸਾ, ਐਸਾ ਸਿਦਕ ਹੋਵੇ ਕਿ ਆਪਣਾ ਆਪਾ ਸਾਈਂ ਤੋਂ ਕੁਰਬਾਨ ਕਰਦਿਆਂ ਮਨ ਵਿੱਚ ਹੁਲਾਸ ਆਵੇ, ਮਨ ਵਿੱਚ ਚਾਹ ਪੈਦਾ ਹੋਵੇ। ਅਤੇ ਜਦੋਂ ਗੁਰਮੁਖੋਂ ਨਿੱਜ ਕੁਰਬਾਨ ਕਰਦਾ ਸਿੱਖ, ਉਦੋਂ ਮਹਾਰਾਜ ਕਹਿੰਦੇ ਆਨੰਦ ਵਰਤਦਾ। ਜਦੋਂ ਆਪਣਾ ਆਪਾ ਨਿਸ਼ਾਵਰ ਕਰਦਾ, ਵਾਹਿਗੁਰੂ ਦੇ ਲੇਖੇ ਲਾਉਂਦਾ, ਹਿਰਦੇ ਵਿੱਚ ਪਰਮੇਸ਼ਰ ਦੀ ਪ੍ਰੀਤ ਵੱਸਦੀ ਹੈ, ਉਦੋਂ ਆਨੰਦ ਦੇ ਦਰਵਾਜ਼ੇ ਖੁੱਲ੍ਹਦੇ ਹੈ। ਸਾਰਾ ਸੰਸਾਰ ਇੱਕ ਭੁਲੇਖੇ ਵਿੱਚ ਜੀਵੀ ਜਾਂਦਾ ਹੈ। ਵਕਤੀ ਸੁੱਖਾਂ ਨੂੰ ਅਸੀਂ ਆਨੰਦ ਸਮਝ ਲੈਂਦੇ ਹਾਂ ਸਾਧ ਸੰਗਤ, ਵਕਤੀ ਸੁੱਖ। ਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਸੰਸਾਰ ਦੇ ਅੰਦਰ ਜਦੋਂ ਕੋਈ ਥੋੜ ਪੂਰੀ ਹੋ ਜਾਏ ਨਾ, ਤੇ ਸਾਡੇ ਅੰਦਰ ਇੱਕ ਭੁਲੇਖਾ ਪੈਦਾ ਹੋ ਜਾਂਦਾ ਵੀ ਹੁਣ ਮੈਂ ਸੁਖੀ ਹੋ ਗਿਆ। ਨਿਰਧਨ ਨੂੰ ਐਂ ਜਾਪਦਾ ਵੀ ਜੇ ਧਨ ਆ ਜਾਏਗਾ ਫਿਰ ਸੁੱਖ ਆ ਜਾਣਾ। ਨਿਰਸੰਤਾਨ ਨੂੰ ਇੱਦਾਂ ਜਾਪਦਾ ਵੀ ਜੇ ਸੰਤਾਨ ਮਿਲ ਜਾਏਗੀ ਫਿਰ ਸੁੱਖ ਆ ਜਾਣਾ। ਨਿਘਰੇ ਨੂੰ ਇੱਦਾਂ ਜਾਪਦਾ ਵੀ ਜੇ ਘਰ ਮਿਲ ਗਿਆ, ਘਰ ਬਣ ਗਿਆ ਫਿਰ ਸੁੱਖ ਆ ਜਾਣਾ। ਤੇ ਜਦੋਂ ਇਹ ਛੋਟੀਆਂ ਛੋਟੀਆਂ ਵਸਤਾਂ ਪ੍ਰਾਪਤ ਹੁੰਦੀਆਂ, ਬੰਦਾ ਕਹਿੰਦਾ ਮੈਨੂੰ ਆਨੰਦ ਆ ਗਿਆ, ਭੁੱਖਾ ਹੈ, ਭੋਜਨ ਮਿਲ ਗਿਆ, ਤੇ ਮਨੁੱਖ ਕਹਿੰਦਾ ਵੀ ਆਨੰਦ ਆ ਗਿਆ, ਪਿਆਸਾ ਹੈ, ਪਾਣੀ ਮਿਲ ਗਿਆ, ਤੇ ਅਕਸਰ ਅਸੀਂ ਸ਼ਬਦ ਵਰਤਦੇ ਹਾਂ ਵੀ ਆਨੰਦ ਆ ਗਿਆ। ਆਨੰਦ ਕਿਵੇਂ ਆਵੇਗਾ? ਹੁਣ ਇਹ ਆਨੰਦ ਸਦੀਵੀ ਰਿਹਾ? ਆਨੰਦ ਤੇ ਉਹ ਹੈ ਜਿਹਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਸਦਾ ਵਿਕਾਸ, ਸਦਾ ਵਿਕਾਸ। ਹੁਣ ਸਦਾ ਵਿਕਾਸ ਕਿੱਥੇ ਹੈ? ਭੁੱਖੇ ਨੂੰ ਭੋਜਨ ਨਾਲ ਵਿਕਾਸ ਨਹੀਂ ਮਿਲਿਆ, ਨਿਰਧਨ ਨੂੰ ਧਨ ਨਾਲ ਵਿਕਾਸ ਨਹੀਂ ਮਿਲਿਆ, ਇਹਨੂੰ ਤੇ ਮੇਰੇ ਹਜ਼ੂਰ ਕਹਿੰਦੇ ਵਕਤੀ ਸੁੱਖ ਨੇ। ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਬਣੀਐ, ਇਹ ਤੇ ਵਕਤੀ ਸੁੱਖ ਹੈ। ਜੇ ਗੁਰਮੁਖ ਅਸੀਂ ਚਾਹੁੰਦੇ ਹਾਂ ਸਦਾ ਆਨੰਦ, ਤੇ ਉਹ ਕਿਹਨਾਂ ਦੀ ਝੋਲੀ 'ਚ ਪਿਆ? ਮੇਰੇ ਸਤਿਗੁਰ ਜੀ ਕਹਿੰਦੇ ਨਾਨਕ ਭਗਤਾਂ ਸਦਾ ਵਿਕਾਸ। ਛੋਟੇ ਛੋਟੇ ਸੁੱਖ ਜਿਹੜੇ ਬਿਨਸ ਜਾਣ ਵਾਲੇ ਸੁੱਖ ਨੇ, ਰੁੱਖ ਦੀ ਛਾਂ ਮਿਲ ਗਈ ਤੇ ਅਸੀਂ ਉਹਨੂੰ ਸੁੱਖ ਸਮਝ ਲਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਰੁੱਖ ਦਾ ਫਲ ਮਾਣਿਆ, ਗੁਰੂ ਕੇ ਸਿੱਖੋ, ਆਹ ਜਿਹੜੇ ਪਦਾਰਥਾਂ ਦੀ ਭੁੱਖ ਹੈ, ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਮੰਗਣਾ ਨਹੀਂ ਹੈ, ਸਗੋਂ ਨਿਸ਼ਚੇ ਨਾਲ ਮੰਗਣਾ। ਸਗੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਮਾਣ ਦਿੱਤਾ, ਮਾਧੋ ਐਸੀ ਬਣੇ ਤੁਮ ਸੰਗੇ, ਆਪ ਨਾ ਦੇਵੋ ਤਾਂ ਲੇਵੋ ਮੰਗੇ। ਪਰ ਮੇਰੇ ਦਾਤਾ ਜੀ ਨੇ ਇੱਕ ਗੱਲ ਹੋਰ ਵੀ ਕਹੀ, ਕਹਿੰਦੇ ਪਿਆਰਿਆ ਬਚਪਨ ਵਿੱਚ ਤੇ ਖਿਲਾਉਣੇ ਮੰਗਦਾ ਸੀ, ਇਹ ਸਾਰੀ ਜ਼ਿੰਦਗੀ ਖਿਲਾਉਣੇ ਹੀ ਮੰਗਦਾ ਰਹੇਗਾ। ਗੁਰੂ ਪਾਤਸ਼ਾਹ ਜੀ ਕਹਿੰਦੇ ਮੰਗਦਿਆਂ ਮੰਗਦਿਆਂ ਜਦੋਂ ਤੇਰੀਆਂ ਥੋੜਾਂ ਪੂਰੀਆਂ ਹੁੰਦੀਆਂ ਨਾ, ਛੋਟੀਆਂ ਛੋਟੀਆਂ ਸਾਹਿਬ ਨੇ ਥੋੜਾਂ ਪੂਰੀਆਂ ਕੀਤੀਆਂ ਤੇ ਅੰਦਰ ਨਿਸ਼ਚਾ ਆ ਜਾਏ, ਤੇ ਇੱਕ ਦਿਨ ਉਹ ਆਵੇ ਜਿਸ ਦਿਨ ਇਹ ਸਮਝ ਵਿੱਚ ਪੈ ਜਾਏ ਵੀ ਮੰਗਣਾ, ਮੰਗਣ ਨਿੱਕਾ ਹਰ ਜਸ ਗੁਰ ਤੇ ਮੰਗਣਾ। ਬਚਪਨ ਦੇ ਵਿੱਚ ਆਪਾਂ ਗੀਟੀਆਂ ਪੱਥਰਾਂ ਨਾਲ ਖੇਡਦੇ ਸੀ ਗੁਰਮੁਖੋ, ਜੇਬਾਂ ਵਿੱਚੋਂ ਮਾਪੇ ਕਈ ਵਾਰੀ ਸੁੱਤਿਆਂ ਦੇ ਕੱਢ ਕੱਢ ਕੇ ਸੁੱਟਦੇ, ਕਿਤੇ ਕੋਈ ਪੱਥਰ ਲੱਭ ਜਾਣਾ ਚੰਗਾ ਲੱਗਦਾ ਸੀ, ਸਾਂਭ ਸਾਂਭ ਕੇ ਰੱਖਣਾ, ਤੇ ਉਦੋਂ ਇਹ ਜਾਪਦਾ ਸੀ ਵੀ ਹੁਣ ਸਾਰੀ ਜ਼ਿੰਦਗੀ ਇਹਨੂੰ ਮੈਂ ਛੱਡਣਾ ਨਹੀਂ, ਇਹ ਚਿੱਟੇ ਰੰਗ ਦਾ ਹੈ, ਇਹ ਕਾਲੇ ਰੰਗ ਦਾ ਹੈ। ਪਰ ਜਦੋਂ ਸਿੱਕਿਆਂ ਦੀ ਸਮਝ ਆਈ ਫਿਰ ਪੱਥਰ ਛੁੱਟ ਗਏ, ਫਿਰ ਸਿੱਕੇ ਇਕੱਠੇ ਕਰਦੇ ਹਾਂ। ਫਿਰ ਜਦੋਂ ਗੁਰਮੁਖੋ ਸਿੱਕਿਆਂ ਤੋਂ ਨੋਟਾਂ ਤੱਕ ਗੱਲ ਆਈ ਤੇ ਫਿਰ ਅਸੀਂ ਕਹਿੰਦੇ ਹਾਂ ਨੋਟ ਸਿੱਕਿਆਂ ਤੋਂ ਕੀ ਲੈਣਾ, ਅਸੀਂ ਘਰ ਵਿੱਚ ਕਿੰਨੀ ਵਾਰੀ ਸਿੱਕੇ ਪਏ ਹੁੰਦੇ ਆ, ਨੋਟ ਜੇਬ 'ਚ ਪਾ ਕੇ ਤੁਰਦੇ ਹਾਂ। ਇਸੇ ਤਰ੍ਹਾਂ ਮੇਰੇ ਸਤਿਗੁਰੂ ਜੀ ਕਹਿੰਦੇ ਗੁਰਮੁਖੋ ਜਦੋਂ ਰਤਨ ਨਾਮ ਦੀ ਸੋਝੀ ਆ ਜਾਏ ਨਾ, ਪਰਮ ਆਨੰਦ ਦੀ ਸੋਝੀ ਆ ਜਾਏ, ਜਦੋਂ ਗਿਆਨ ਹੋ ਜਾਏ ਵੀ ਰਤਨ ਕੀ ਹੈ, ਫਿਰ ਬੰਦਾ ਅਲਪ ਸੁੱਖਾਂ ਪਿੱਛੇ ਨਹੀਂ ਭਟਕਦਾ। ਬੜਾ ਪਿਆਰਾ ਬਚਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਹਰ ਕੇ ਨਾਮ ਕੇ ਵਿਆਪਾਰੀ ਹੀਰਾ ਹੱਥ ਚੜਿਆ ਨਿਰਮੋਲਕ। ਜਦੋਂ ਹੀਰਾ ਹੱਥ ਵਿੱਚ ਆਇਆ ਤੇ ਕੌਡੀਆਂ ਛੁੱਟ ਗਈਆਂ। ਕੌਡੀਆਂ ਨਾਲ ਕਿੰਨੀ ਦੇਰ ਮੋਹ ਸੀ, ਗੀਟੀਆਂ ਪੱਥਰਾਂ ਨਾਲ ਕਿੰਨੀ ਦੇਰ ਮੋਹ ਸੀ, ਸੰਸਾਰ ਦੇ ਪਦਾਰਥਾਂ ਨਾਲ ਕਿੰਨੀ ਦੇਰ ਮੋਹ ਹੈ ਗੁਰੂ ਕੇ ਸਿੱਖੋ, ਜਿੰਨੀ ਦੇਰ ਸਾਨੂੰ ਪਰਮ ਆਨੰਦ ਦੀ ਸਮਝ ਨਹੀਂ ਹੈ। ਹੋਵੇ ਆਨੰਦ ਘਣਾ, ਇਹ ਕਿਵੇਂ ਆਏਗਾ, ਅਜੇ ਤੇ ਚਾਹਤ ਹੀ ਨਹੀਂ ਪੈਦਾ ਹੋਈ, ਅਜੇ ਤੇ ਸਾਨੂੰ ਆਨੰਦ ਬਾਰੇ ਗਿਆਨ ਹੀ ਨਹੀਂ ਹੋਇਆ, ਅਸੀਂ ਸੰਸਾਰ ਦੇ ਪਦਾਰਥ ਹੀ ਮੰਗੀ ਜਾਂਦੇ ਹਾਂ। ਜਿਸ ਦਿਨ ਗੁਰੂ ਕੇ ਸਿੱਖੋ ਰਤਨ ਸਮਝ ਵਿੱਚ ਆ ਗਏ, ਰਤਨ ਦਾ ਪਾਰਖੂ ਹੋ ਗਿਆ, ਰਤਨ ਦੀ ਸੋਝੀ ਆ ਗਈ, ਉਸ ਦਿਨ ਮਹਾਰਾਜ ਕਹਿੰਦੇ ਗੀਟੀਆਂ ਛੁੱਟ ਜਾਂਦੀਆਂ, ਸੰਸਾਰ ਛੁੱਟ ਜਾਂਦਾ, ਨਿਰੰਕਾਰ ਪਿਆਰਾ ਲੱਗਣ ਲੱਗ ਪੈਂਦਾ। ਕਈ ਵਾਰੀ ਨਾ ਬੜੇ ਗੁਰਮੁਖੇ ਗੱਲ ਕਹਿੰਦੇ ਆ ਵੀ ਵਾਹਿਗੁਰੂ ਨਾਮ ਮਿੱਠਾ ਕਿਉਂ ਨਹੀਂ ਲੱਗਦਾ, ਵਾਹਿਗੁਰੂ ਨਾਮ ਵਿੱਚੋਂ ਰਸ ਕਿਉਂ ਨਹੀਂ ਆਉਂਦਾ। ਗੁਰੂ ਕੇ ਸਿੱਖੋ ਜਿੰਨੀ ਦੇਰ ਚੇਟਕ ਹੀ ਨਹੀਂ ਲੱਗੀ, ਰਸ ਕਿੱਥੋਂ ਆਵੇਗਾ। ਜਿਸ ਦਿਨ ਰਸ ਆ ਗਿਆ ਤੇ ਫਿਰ ਇਹ ਰਸ ਵਿਸਰ ਗਏ ਰਸਤਾ ਵਰਾ। ਦਾਤਾ ਜੀ ਕਹਿੰਦੇ ਹਰ ਕੇ ਨਾਮ ਕੇ ਵਿਆਪਾਰੀ ਹੀਰਾ ਹੱਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਅੱਜ ਮੇਰੇ ਜੀਵਨ ਦੀ ਦਸ਼ਾ ਕੀ ਹੈ, ਮੈਂ ਗੱਲ ਨਿੱਜ ਦੀ ਕਰਦਾ ਗੁਰਮੁਖੋ, ਪਰਮ ਆਨੰਦ ਦਾ ਗਿਆਨ ਨਹੀਂ ਹੋਇਆ, ਇਸ ਪੰਚਮ ਪਿਤਾ ਜੀ ਨੇ ਫਿਰ ਇਸ ਜੀਵਨ ਦੀ ਬਿਰਥਾ ਨੂੰ ਬੜੇ ਸੁੰਦਰ ਬਚਨਾਂ 'ਚ ਬਿਆਨ ਕੀਤਾ। ਮਹਾਰਾਜ ਕਹਿੰਦੇ ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਵੇਖੋ ਅਸਥਿਰ ਜੋ ਮਾਨਿਓ ਦੇਹੇ, ਸੋ ਤੋ ਤੇਰੋ ਹੋਏ ਹੈ ਖੇਹ, ਕਿਉਂ ਨਾ ਹਰ ਕੋ ਨਾਮ ਲੈ ਮੂਰਖ ਨਿਲਾਜ ਰੇ, ਜੋ ਛੱਡਣਾ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਆ, ਜੋ ਛੱਡਣਾ ਸੋ ਅਸਥਿਰ ਕਰ ਮਾਨੈ। ਸਾਰਾ ਕੁਝ ਛੁੱਟ ਜਾਣਾ ਇੱਕ ਦਿਨ, ਤੇ ਉਹਨੂੰ ਸਥਿਰ ਸਮਝ ਲਿਆ, ਜੋ ਹੋਵਨ ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿਰਾਈ ਦਾਸੋ ਹੀ ਬਲੂਆ ਕੇ ਗ੍ਰਹਿ ਭੀਤਰ ਬਸੈ, ਉਥੋਂ ਆਨੰਦ ਸਮਝੀ ਬਹਿੰਦਾ, ਆਨੰਦ ਕੇਲ ਮਾਇਆ ਰੰਗ ਰਸੈ। ਰੇਤ ਦੇ ਘਰ ਵਿੱਚ ਬੈਠਾ ਪਤਾ ਕਦੋਂ ਕਦੇ ਹਵਾ ਦਾ ਝੋਕਾ ਆਉਣਾ, ਸਭ ਮਹਿਲ ਖੇਰੂ ਖੇਰੂ ਹੋ ਜਾਣੇ ਆ। ਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਤੇਰੇ ਅੰਗ ਸੰਗ ਤੇਰੇ ਨੇੜੇ ਪ੍ਰਭ, ਨੇਰ ਹੂੰ ਤੇ ਨੇਰੀਆ ਕਹਿ ਰਵਿਦਾਸ, ਹੱਥ ਪੈ ਨੇੜੇ ਜੋ ਹੋਵਨ ਸੋ ਦੂਰ। ਤੇ ਰੱਬ ਦੀ ਗੱਲ ਕਰਨੀ ਹੋਵੇ ਆਕਾਸ਼ ਵੱਲ ਵੇਖਦੇ ਹਾਂ ਵੀ ਉਹ ਪਰਲਾ ਜਾਣਦਾ, ਕਿਤੇ ਸੱਚ ਦਾ ਨਿਰਣਾ ਕਰਨਾ ਹੋਵੇ ਤੇ ਅਕਸਰ ਗੁਰਮੁਖੋ ਕਹਿੰਦੇ ਆ ਚੱਲ ਗੁਰਦੁਆਰੇ, ਉੱਥੇ ਜਾ ਕੇ ਦੱਸ ਸੱਚ ਹੈ ਕਿ ਝੂਠ ਹੈ। ਤੇ ਜਿੱਥੇ ਖੜੇ ਆ ਮੇਰੇ ਦਾਤਾ ਜੀ ਕਹਿੰਦੇ ਸਾਰਿਆਂ ਦੇ ਵਿੱਚ ਤੇ ਪਰਮੇਸ਼ਰ ਹੈ, ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣਾ ਤੇ ਫਿਰ ਕਿਵੇਂ ਅਸੀਂ ਕਹਿੰਦੇ ਹਾਂ ਵੀ ਪਰਮੇਸ਼ਰ ਇਕੱਲਾ ਚਾਰ ਦੁਆਰੀ ਦੇ ਅੰਦਰ ਬੰਦ ਹੈ? ਇਹੀ ਗੱਲ ਤੇ ਗੁਰਮੁਖੋ ਕਾਜੀ ਨੂੰ ਸਮਝਾਈ ਸੀ ਵੀ ਇਕੱਲਾ ਮੱਕੇ ਦੇ ਅੰਦਰ ਨਹੀਂ। ਇਹੀ ਗੱਲ ਤੇ ਪੰਡਿਤ ਨੂੰ ਸਮਝਾਈ ਸੀ ਜਗਨਨਾਥ ਦੀ ਇੱਕ ਮੂਰਤੀ ਇੱਕ ਚਿੰਨ ਦੇ ਅੰਦਰ ਹੀ ਨਹੀਂ, ਸਭੈ ਘੱਟ ਰਾਮ ਬੋਲੈ ਰਾਮਾ ਬੋਲੈ, ਬੜਾ ਵਿਸ਼ਾਲ ਦਾਇਰਾ ਮੇਰੇ ਗੁਰੂ ਨਾਨਕ ਦਾ। ਸਾਰੀ ਕਾਇਨਾਤ ਮੇਰੇ ਸਤਿਗੁਰੂ ਗੁਰੂ ਨਾਨਕ ਕਹਿੰਦੇ ਪਿਆਰ ਕਲਾਵੇ ਚ ਲੈ ਲੈ, ਸਾਰੇ ਜ਼ਰੇ ਜ਼ਰੇ ਵਿੱਚ ਮੇਰਾ ਵਾਹਿਗੁਰੂ ਵੱਸ ਰਿਹਾ, ਜ਼ਰੇ ਜ਼ਰੇ ਵਿੱਚ। ਪਰ ਮਨੁੱਖ ਇਸ ਭੁਲੇਖੇ ਵਿੱਚ ਹੈ, ਜੋ ਹੋਵਣ ਸੋ ਦੂਰ ਪੁਰਾਣ ਛਾੜ ਜਾਏ ਤਿਸਕਾ ਸ਼ਰਮ ਕਰੈ, ਇਹ ਨਹੀਂ ਵੀ ਯਤਨ ਨਹੀਂ ਕਰਦਾ। ਜਿਉਂ ਹੋਸ਼ ਸੰਭਾਲੀ ਮਰਨ ਤੱਕ ਯਤਨਸ਼ੀਲ ਹੈ, ਆਖਰੀ ਸਾਹਾਂ ਤੱਕ ਭਾਵੇਂ ਸਰੀਰ ਉੱਦਮ ਨਹੀਂ ਕਰਦਾ, ਕਿਤੇ ਚੈਨ ਨਾਲ ਮਨ ਨੂੰ ਟਿਕਾ ਮਿਲਦਾ, ਪਰ ਯਤਨ ਕਾਹਦੇ ਵਾਸਤੇ ਕੀਤਾ, ਸ਼ਰਮ ਕਾਹਦੇ ਵਾਸਤੇ ਕੀਤਾ? ਛੋੜ ਜਾਹੇ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਤੇ ਫਿਰ ਗੁਰੂ ਕੇ ਸਿੱਖੋ, ਮੇਰੇ ਦਾਤਾ ਜੀ ਨੇ ਐਸੀ ਜ਼ਿੰਦਗੀ ਦਾ ਨਿਰਣਾ ਕਿਹਦੇ ਨਾਲ ਕੀਤਾ, ਤੁਲਨਾ ਕਿਹਦੇ ਨਾਲ ਕੀਤੀ? ਜਿਨ੍ਹਾਂ ਨੇ ਆਨੰਦ ਤਿਆਗਿਆ ਤੇ ਅਲਪ ਸੁੱਖਾਂ ਪਿੱਛੇ ਭਟਕ ਗਏ ਸਾਰੀ ਜ਼ਿੰਦਗੀ, ਜਿਨ੍ਹਾਂ ਨੇ ਰਤਨ ਤਿਆਗਿਆ ਤੇ ਕੌਡੀਆਂ ਦੇ ਖੇਹ ਪਿੱਛੇ, ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ ਦੀ ਵਿਥਿਆ ਇੱਕ ਗਧੇ ਦੀ ਤਰ੍ਹਾਂ ਹੈ, ਜਿਹਨੂੰ ਚੰਦਨ ਦਾ ਲੇਪ ਨਹੀਂ ਚੰਗਾ ਲੱਗਦਾ ਪਰ ਖੇਹ 'ਚ ਲੇਪਣਾ ਚੰਗਾ ਲੱਗਦਾ। ਆਹ ਵੇਖ, ਤੇਰਾ ਗੁਰੂ ਤੈਨੂੰ ਆਵਾਜ਼ਾਂ ਮਾਰ ਮਾਰ ਕੇ ਆਨੰਦ ਬਖਸ਼ਿਸ਼ ਕਰ ਰਿਹਾ, ਤੇਰਾ ਗੁਰੂ ਤੈਨੂੰ ਆਵਾਜ਼ਾਂ ਮਾਰ ਮਾਰ ਕੇ ਸੁੱਖ ਬਖਸ਼ਿਸ਼ ਕਰ ਰਿਹਾ, ਤੇਰਾ ਗੁਰੂ ਤੈਨੂੰ ਆਵਾਜ਼ਾਂ ਮਾਰ ਮਾਰ ਕੇ ਅੰਮ੍ਰਿਤ ਦਾ ਵਪਾਰੀ ਬਣਾ ਰਿਹਾ। ਕਿਆ ਮਧ ਸ਼ੀਸ਼ਾ ਭਾਉ ਧਰੈ, ਵੇਖ ਗੁਰੂ ਲੈ ਕੇ ਬੈਠਾ ਅੰਮ੍ਰਿਤ, ਤੇ ਗੁਰੂ ਕਾ ਸਿੱਖਾ ਖਵਾਉਣ ਵਾਲਿਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਣ ਵਾਲਿਆ, ਅਖੰਡ ਪਾਠਾਂ ਨੂੰ ਅਸੀਂ ਬੜੀ ਸ਼ਰਧਾ ਦੇ ਨਾਲ ਘਰ ਵਿੱਚ ਪ੍ਰਕਾਸ਼ ਕਰਾਉਂਦੇ ਹਾਂ, ਤੇ ਗੁਰੂ ਕੇ ਸਿੱਖੋ ਖਿਮਾ ਕਰਿਓ। ਫਿਰ ਅਸਲੀਅਤ ਕੀ ਹੈ ਵੀ ਜਿਹੜੀ ਅੰਮ੍ਰਿਤ ਵਰਖਾ ਹੋਈ ਸੀ ਉਹਦੇ ਨਾਲ ਸੰਤੋਖ ਨਹੀਂ ਆਇਆ, ਬਾਅਦ ਵਿੱਚ ਜ਼ਹਿਰ ਵੀ ਵਰਤਦਾ। ਚੰਡੀਗੜ੍ਹ ਇੱਕ ਸਮਾਗਮ ਸੀ, ਉਸ ਸਮਾਗਮ ਦੇ ਵਿੱਚ ਬੜਾ ਆਨੰਦ ਆਇਆ, ਕਥਾ ਵਾਸਤੇ ਦਾਸ ਨੂੰ ਬੁਲਾ ਲਿਆ, ਤੇ ਜਦੋਂ ਸਮਾਪਤੀ ਹੋਈ ਮੈਂ ਅਰਦਾਸ ਕਰ ਦਿੱਤੀ ਤੇ ਮੇਰੇ ਕੋਲੋਂ ਗਲਤ ਅਰਦਾਸ ਹੋ ਗਈ ਗੁਰਮੁਖੋ, ਮੈਨੂੰ ਬੜਾ ਝੋਰਾ ਲੱਗਿਆ ਉੱਥੇ ਅਰਦਾਸ ਕਰਨ ਦਾ। ਮੈਂ ਅਰਦਾਸ ਕਰ ਦਿੱਤੀ ਵੀ ਸੱਚੇ ਪਾਤਸ਼ਾਹ ਇਹਨਾਂ ਦੇ ਜਿਹੜੇ ਰਹਿੰਦੇ ਕਾਜ ਨੇ ਨਾ ਉਹ ਤੁਸੀਂ ਚੜ੍ਹਦੀ ਕਲਾ 'ਚ ਸੰਪੂਰਨ ਕਰਾਇਓ ਵੀ ਹੁਣ ਤੁਸੀਂ ਚੱਲੇ ਹੋ, ਤੇ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਗੁਰਮੁਖੋ ਬੰਦੇ 'ਤੇ ਕੀ ਬੀਬੀਆਂ ਵੀ ਉੱਥੇ ਨਸ਼ਾ ਕਰ ਰਹੀਆਂ ਸਨ। ਗਲਤ ਅਰਦਾਸ ਹੋ ਗਈ, ਅੰਮ੍ਰਿਤ ਸਾਹਿਬਰ ਨਹੀਂ ਚੰਗੀ ਲੱਗੀ ਸਾਨੂੰ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਧ ਨੈਣੋ ਡਿੱਠੀ, ਆਹ ਦਸ਼ਾ ਰੇ ਮੂੜੇ ਤੂੰ ਹੋਸ਼ੇ ਰਸ ਲਪਟਾਇਓ। ਦਸ਼ਾ ਵੇਖ, ਤੇਰਾ ਗੁਰੂ ਅੰਮ੍ਰਿਤ ਦਾ ਕਟੋਰਾ ਲੈ ਕੇ ਤੈਨੂੰ ਆਵਾਜ਼ਾਂ ਮਾਰ ਰਿਹਾ, ਤੇ ਤੂੰ ਕਿਹੜੇ ਰਸਾਂ ਵਿੱਚ ਹੈ? ਅੱਜ ਪੰਜਾਬ ਦੀ ਧਰਤੀ ਇਸ ਪਾਸੇ ਨਿਕਲ ਗਈ ਗੁਰਮੁਖੋ। ਪਰਸੋਂ ਕਥਾ ਦੇ ਵਿੱਚ ਮੈਂ ਇੱਕ ਗੱਲ ਕਹਿ ਬੈਠਾ ਵੀ 200 ਕਰੋੜ ਰੁਪਏ ਦੀ ਸਮੈਕ ਪੰਜਾਬ ਵਿੱਚ ਇੱਕ ਵਾਰੀ ਫੜੀ ਜਾ ਰਹੀ ਹੈ, ਤੇ ਜਿਹੜੀ ਫੜੀ ਗਈ ਉਹ ਤੇ ਫੜੀ ਗਈ, ਜਿਹੜੀ ਚਲੀ ਗਈ ਉਹ ਕਹਿੰਦੇ ਖਾਣੀ ਹੈ, ਸਾਡੀ ਜਵਾਨੀ ਨੇ। ਤੇ ਮੇਰੇ ਕੋਲ ਇੱਕ ਗੁਰਮੁਖ ਆਇਆ ਅਖਬਾਰ ਲੈ ਕੇ, ਕਹਿੰਦੇ ਬਾਬਾ ਜੀ ਗਲਤੀ ਹੋ ਗਈ, ਤੁਸੀਂ 200 ਦੀ ਕਹੀ ਹੈ ਤੇ 375 ਕਰੋੜ ਦੀ ਫੜੀ ਹੈ ਕੱਲ, ਕਹਿੰਦੇ ਸਟੇਟਸ ਹੀ ਡਾਊਨ ਕਰ ਦਿੱਤਾ ਤੁਸੀਂ ਉਹਨਾਂ ਦਾ। ਆਹ ਦਸ਼ਾ ਸਾਡੀ, ਇਹ ਉਸ ਧਰਤੀ ਉੱਤੇ ਜਿੱਥੇ ਅੰਮ੍ਰਿਤ ਦਾ ਕਟੋਰਾ ਮੇਰੇ ਦਾਤਾ ਜੀ ਨੇ ਮੁਰਦਿਆਂ ਨੂੰ ਜੀਵਨ ਦੇਣ ਲਈ ਬਖਸ਼ਿਆ। ਵੇਖੋ ਪਰਮ ਆਨੰਦ ਦਾ ਮਾਰਗ ਛੱਡ ਕੇ ਸਾਡੀ ਦਸ਼ਾ ਕੀ ਹੈ? ਅੰਮ੍ਰਿਤ ਛਾੜ ਵਿਖੈ ਵਿਖ ਖਾਹੀ। ਮੇਰੇ ਸਤਿਗੁਰੂ ਗੁਰੂ ਰਾਮਦਾਸ ਅੱਜ ਅੰਮ੍ਰਿਤ ਨਾਲੋਂ ਵਿਖ ਮਿੱਠੀ ਲੱਗਣ ਲੱਗ ਪਈ, ਉਹਨਾਂ ਪਵਿੱਤਰ ਆਤਮਾਵਾਂ ਨੇ ਰੱਬ ਵਿੱਚ ਅਭੇਦ ਹੋਈਆਂ ਰੂਹਾਂ ਨੇ ਬੇਨਤੀ ਕੀਤੀ ਸੀ। ਅੱਜ ਮੈਂ ਵੀ ਬੇਨਤੀ ਕਰਦਾ, ਤੁਸੀਂ ਵੀ ਸਾਰੇ ਕਰੋ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਮਹਾਰਾਜ ਸਾਨੂੰ ਬਖਸ਼ ਲਓ, ਸਾਨੂੰ ਤੇ ਜ਼ਹਿਰ ਤੇ ਅੰਮ੍ਰਿਤ ਵਿੱਚ ਫਰਕ ਹੀ ਨਹੀਂ ਨਜ਼ਰ ਆ ਰਿਹਾ, ਸਾਨੂੰ ਰਤਨ ਤੇ ਕੌਡੀਆਂ 'ਚ ਅੰਤਰ ਹੀ ਨਹੀਂ ਨਜ਼ਰ ਆ ਰਿਹਾ। ਆਨੰਦ ਗੁਆਚ ਗਿਆ, ਪਰਮ ਆਨੰਦ ਭੁੱਲ ਗਿਆ ਸਾਨੂੰ। ਹੋਵੇ ਆਨੰਦ ਘਣਾ ਮਨ ਤਨ ਜਾਪਣੇ। ਤੇ ਦਸ਼ਾ ਕੀ ਬਣ ਗਈ ਗੁਰਮੁਖੋ? ਚੰਦਨ ਲੇਪ ਉਤਾਰਿਆ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਆਨੰਦ ਕਿਵੇਂ ਆਏਗਾ? ਅਲਪ ਸੁੱਖ ਨੂੰ ਪਾ ਕੇ ਆਨੰਦ ਸਮਝੀ ਬੈਠਾ, ਆਨੰਦ ਕਿਵੇਂ ਵਰਤੇਗਾ? ਜਿਸ ਦਿਨ ਸਤਿਗੁਰੂ ਮਿਲ ਗਿਆ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਝੂਠੇ ਨਸ਼ਿਆਂ ਦੇ ਸਰੂਰ ਵਿੱਚ ਗਲਤਾਨ ਹੋ ਕੇ ਉਹਨੂੰ ਬੰਦਾ ਕਹਿੰਦਾ ਵਕਤੀ ਮਸਤੀ ਚ ਬੁੱਧ ਮਤ ਮਾਰੀ ਗਈ ਤੇ ਭਰਮ ਕਿੰਨਾ ਭੁਲੇਖਾ ਕਿੰਨਾ ਪੈਦਾ ਹੋ ਗਿਆ ਵੀ ਸ਼ਾਇਦ ਇਹੀ ਆਨੰਦ ਹੈ। ਇੱਕ ਕੰਨਾਂ ਨਾਲ ਕੂੜ ਸੁਣ ਰਿਹਾ ਉਹਨੂੰ ਐਂ ਜਾਪ ਰਿਹਾ ਵੀ ਨਿੰਦਿਆ ਸੁਣਨ ਵਿੱਚ ਹੀ ਬੜਾ ਸੁੱਖ ਹੈ, ਕਿੰਨਾ ਮਸਤ ਹੈ। ਸੰਗਤ ਵਿੱਚ ਗੁਰੂ ਕੀ ਵਿਚਾਰ ਸੁਣਨ ਵਿੱਚ ਇੰਨਾ ਮਨ ਨਹੀਂ ਲੱਗਦਾ ਜਿੰਨਾ ਗੁਰੂ ਕੇ ਸਿੱਖੋ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਜਿਹੜੀ ਰਸਨਾ ਨੂੰ ਮੇਰੇ ਸਾਹਿਬ ਨੇ ਕਿਹਾ ਸੀ ਆਨੰਦ ਲੈ ਜਪ ਕੇ ਮਨ ਤਨ ਜਾਪਣੇ ਹਿਰਦੇ ਕਰਕੇ ਸਰੀਰ ਦੇ ਅੰਗਾਂ ਕਰਕੇ ਜਪ, ਤੇ ਉਹ ਰਸਨਾ ਕਹਿੰਦੀ ਹੈ ਮੈਨੂੰ ਕੂੜ ਵਿੱਚੋਂ ਰਸ ਆ ਰਿਹਾ। ਐ ਰਸਨਾ ਤੂੰ ਅਨ ਰਸ ਰਾਜ ਰਹੀ, ਅਨ ਰਸ ਆਨੰਦ ਦਾ ਮਾਰਗ ਹੈ, ਗੁਰਮਤ ਦਾ ਮਾਰਗ ਆਨੰਦ ਦਾ ਮਾਰਗ ਹੈ, ਵਾਹਿਗੁਰੂ ਜੀ ਦੀ ਯਾਦ ਦਾ ਮਾਰਗ ਮਹਾ ਆਨੰਦ ਹੈ, ਪਰਮ ਆਨੰਦ ਹੈ। ਗੁਰਮੁਖੋ ਦੁਨੀਆਂ ਦੇ ਸਾਰੇ ਸੁੱਖ ਫਿੱਕੇ ਪੈ ਜਾਂਦੇ ਹੈ ਜਿਸ ਦਿਨ ਇਹ ਨਾਮ ਦਾ ਰਸ ਆਇਆ। ਮੇਰੇ ਸਤਿਗੁਰੂ ਜੀ ਕਹਿੰਦੇ ਫਿਰ ਗੁਰੂ ਪਾਇਆ ਤੇ ਆਨੰਦ ਵਰਤ ਗਿਆ। ਪਰ ਉਹਦੇ ਤੋਂ ਪਹਿਲਾਂ ਇੱਕ ਸ਼ਰਤ ਹੈ, ਅੰਮ੍ਰਿਤ ਦਾ ਬਾਟਾ ਮੇਰੇ ਦਾਤਾ ਜੀ ਨੇ ਤਿਆਰ ਕੀਤਾ ਤੇ ਗੁਰਮੁਖੋ ਪੰਜ ਬਾਣੀਆਂ ਪੜ੍ਹੀਆਂ। ਤੁਸੀਂ ਸਾਰੇ ਗਿਆਨ ਵੇਤਾ ਸਿੱਖ ਬੈਠੇ ਹੋ, ਉਹ ਪੰਜ ਬਾਣੀਆਂ ਦੇ ਨਾਂ ਹੀ ਆਪਣੇ ਆਪ ਵਿੱਚ ਇੱਕ ਭੇਦ ਛੁਪਾਈ ਬੈਠੇ ਹੈ। ਆਨੰਦ ਤੱਕ ਪਹੁੰਚਣ ਲਈ ਕੀ ਕਰਨਾ ਪਏਗਾ? ਪਹਿਲਾਂ ਬਾਣੀ ਪੜ੍ਹਦੇ ਹਾਂ ਜਪ, ਇਹ ਪਹਿਲੀ ਅਵਸਥਾ ਹੈ ਜਪ। ਜਪ ਬਾਰੰਬਾਰ ਬਾਰ ਪ੍ਰਭ ਜਪੀ ਹੈ, ਰਿਪੀਟ ਕਰਨਾ ਕਿਸੇ ਗੱਲ ਨੂੰ, ਰੈਪੀਟੇਸ਼ਨ, ਬਾਰ ਬਾਰ ਦੁਹਰਾਓ। ਗੁਰੂ ਕੇ ਸਿੱਖੋ ਇਹ ਜਿਹੜਾ ਦੁਹਰਾਓ ਹੈ ਨਾ, ਇਹ ਪ੍ਰਗਤੀ ਦਾ ਨਤੀਜਾ ਬਣਦਾ, ਇਹਦੇ ਨਾਲ ਤਰੱਕੀ ਹੁੰਦੀ ਹੈ। ਫੈਕਟਰੀ ਚੱਲਦੀ ਹੈ, ਮਸ਼ੀਨਾਂ ਚੱਲਦੀਆਂ ਨੇ, ਗੱਡੀ ਦੇ ਟਾਇਰ ਚੱਲ ਰਹੇ ਨੇ, ਉਹ ਆਪਣੀ ਕਿਰਿਆ ਨੂੰ ਦੁਹਰਾ ਰਹੇ ਨੇ, ਬਾਰ ਬਾਰ ਦੁਹਰਾ ਰਹੇ ਨੇ, ਬਾਰ ਬਾਰ ਦੁਹਰਾ ਰਹੇ ਨੇ। ਮਸ਼ੀਨਰੀ ਆਪਣੇ ਆਪ ਨੂੰ ਦੁਹਰਾ ਰਹੀ ਹੈ ਤੇ ਉਹਦੇ ਵਿੱਚੋਂ ਕੀ ਹੋ ਰਿਹਾ? ਤਰੱਕੀ ਹੋ ਰਹੀ ਹੈ, ਪ੍ਰਗਤੀ ਹੋ ਰਹੀ ਹੈ, ਉੱਨਤੀ ਹੋ ਰਹੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਅੰਦਰ ਧਿਆਨ ਵਾਹਿਗੁਰੂ ਜੀ ਦਾ ਧਰ ਕੇ ਆਪਣੀ ਜ਼ੁਬਾਨ ਤੋਂ ਬੋਲੇ ਹੋਏ ਨੂੰ ਕੰਨਾਂ ਨਾਲ ਸੁਣਾਂਗੇ ਨਾ, ਜਦੋਂ ਅੰਦਰ ਧੁਨ ਗੂੰਜੇਗੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਨੂੰ ਮੇਰੇ ਦਾਤਾ ਜੀ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀ ਹੈ, ਰਿਪੀਟ ਕਰਨਾ। ਜਪ ਪਹਿਲੀ ਬਾਣੀ ਪੜ੍ਹੀ, ਜਪ ਪਹਿਲੀ ਅਵਸਥਾ, ਆਰੰਭ ਕਿੱਥੋਂ ਹੋਏਗਾ? ਜਪ, ਜਪ ਮਨ ਸਤਨਾਮ, ਕਿੰਨੀ ਕੁ ਵਾਰੀ? ਸਦਾ ਸਤਨਾਮ। ਕਿਹੜੇ ਵੇਲੇ? ਮਹਾਰਾਜ ਕਹਿੰਦੇ ਉਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੈ ਚਿਤਾਰੈ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ? ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਸਭ ਚਿੰਤਾਵਾਂ ਮੁੱਕ ਜਾਣਗੀਆਂ। ਦੂਜੀ ਅਵਸਥਾ, ਦੂਜੀ ਬਾਣੀ ਜਾਪ। ਜਾਪ ਕਰਦਿਆਂ ਕਰਦਿਆਂ ਗੁਰਮੁਖੋ ਇੱਕ ਦਿਨ ਉਹ ਆਏਗਾ ਜਿਨ੍ਹਾਂ ਨੇ ਮਾਣਿਆ ਨਾ, ਉਹਨਾਂ ਦੀ ਸੰਗਤ ਚੋਂ ਪਤਾ ਲੱਗਦਾ। ਇੱਕ ਦਿਨ ਉਹ ਆਏਗਾ ਜਦੋਂ ਜਪ ਤੋਂ ਜਾਪ ਵਿੱਚ ਕਨਵਰਟ ਹੋ ਜਾਂਦੇ, ਤਬਦੀਲੀ ਹੋ ਗਈ। ਹੁਣ ਜੇਬਾ ਸ਼ਾਂਤ ਹੈ, ਹੁਣ ਬੁੱਲ ਨਹੀਂ ਫਰਕਦੇ, ਬਿਨ ਜੇਬਾ ਜੋ ਜਪੈ ਹੇ ਆਏ। ਅੰਦਰ ਜਾਪ ਚੱਲ ਰਿਹਾ, ਲਿਵ ਚੱਲ ਰਹੀ ਹੈ, ਨਿਰੰਤਰ ਧੁਨ ਚੱਲ ਰਹੀ ਹੈ। ਇਹ ਦੂਜੀ ਅਵਸਥਾ, ਇਹ ਦੂਜੀ ਬਾਣੀ ਹੈ। ਧੰਨ ਕਲਗੀਧਰ ਪਿਤਾ ਜੀ ਨੇ ਦੂਜੀ ਬਾਣੀ ਪੜ੍ਹੀ ਜਾਪ, ਤੇ ਗੁਰਮੁਖੋ ਜਦੋਂ ਜਪ ਤੋਂ ਜਾਪ ਤੱਕ ਪਹੁੰਚ ਗਏ, ਹੱਥ ਪਾਮ ਕੰਮ ਵਿੱਚ ਲੱਗੇ ਹੋਏ ਨੇ, ਕੋਈ ਸਮਾਧੀਆਂ ਤਾੜੀਆਂ ਲਾਉਣ ਦੀ ਲੋੜ ਨਹੀਂ। ਗੁਰਮਤ ਦਾ ਮਾਰਗ ਮਾਰਗ ਚਲਤ ਹਰੇ ਹਰ ਗਾਈ ਹੈ, ਨਾਮਾ ਕਹਿ ਤਲੋਚਨਾ ਮੁੱਖ ਤੇ ਰਾਮ ਸੰਭਾਲ, ਹਾਥ ਪਾਮ ਕਰ ਕਾਮ ਸਭ, ਚੀਤ ਨਿਰੰਜਨ ਨਾਲ ਜੁੜਿਆ ਹੋਇਆ ਚਿੱਤ। ਤੇ ਜਦੋਂ ਚਿੱਤ ਜੁੜ ਗਿਆ ਫਿਰ ਉਹਦੇ ਵਿੱਚੋਂ ਕੀ ਪੈਦਾ ਹੋਣਾ? ਵੈਰਾਗ, ਵੈਰਾਗ ਦੇ ਬਚਨ। ਅੰਦਰ ਤਮੰਨਾ ਜਾਗੀ, ਅੰਦਰ ਭੁੱਖ ਜਾਗੀ। ਅੱਜ ਤੀਜੀ ਬਾਣੀ ਅਸੀਂ ਪੜ੍ਹਦੇ ਹਾਂ, ਸਵਈਏ ਸਰਾਵਕ ਸੁੱਧ ਸਮੂਹ ਸਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ। ਇਹਦੇ ਅੰਦਰ ਕਲਗੀ ਜੀ ਨੇ ਵੈਰਾਗ ਪੈਦਾ ਕੀਤਾ। ਜਦੋਂ ਮੇਰੇ ਦਾਤਾ ਜੀ ਕਹਿੰਦੇ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਪ੍ਰੇਮ ਕਰਨਾ ਆਏਗਾ ਤੇ ਉਸ ਪਾਸੇ ਨੂੰ ਤੁਰਾਂਗੇ ਗੁਰਮੁਖੋ। ਗੁਰਮੁਖੋ ਇਸ ਵੈਰਾਗ ਤੋਂ ਬਾਅਦ ਫਿਰ ਚੌਥੀ ਅਵਸਥਾ ਬਣਦੀ ਹੈ। ਵੈਰਾਗ ਨੇ ਆਪਣੇ ਆਪ ਅੰਦਰੋਂ ਬੇਨਤੀ ਨੂੰ, ਤਰਲੇ ਨੂੰ ਜਨਮ ਦਿੱਤਾ। ਤਰਲਾ ਮਹਾਰਾਜ ਦੇ ਚਰਨਾਂ ਵਿੱਚ ਲਿਲਕੜੀਆਂ, ਝੋਲੀ ਅੱਡ ਕੇ ਸਾਹਿਬ ਦੇ ਕੋਲੋਂ ਭਿੱਖਿਆ ਮੰਗਣੀ, ਦਰਸ਼ ਤੇਰੇ ਕੀ ਪਿਆਸ ਮਨ ਲੱਗੀ। ਤੇ ਫਿਰ ਅਸੀਂ ਚੌਥੀ ਬਾਣੀ ਪੜ੍ਹਦੇ ਹਾਂ, ਕਬਿਓ ਬਾਚ ਬੇਨਤੀ ਚੌਪਈ, ਹਾਮਰੀ ਕਰੋ हाथ दा रक्षा पूर्ण होए चित की इच्छा। ओदे विच असी की कहंदे आ, ये वादे करदे आ, तुम्हें छाड कोई अवर ना त्याऊं, जो बार चाहूं सो तुम ते पाऊं। फिर असी कहंदे आ, मेरे दाता जी जिन नर नाम तिहारो कहा, वेखो किड्डी कला है जप विच, जिन नर नाम तिहारो कहा दर्द दुष्ट दोख ते रहा, आनंद क्यों नहीं आएगा। जिन्हां ने सिमरिया उथे आनंद वरतिया, दर्द दुष्ट दोख ते रहा उथे असी वचन करदे आ, बेनती करदे आ, खड़ग केत मैं शरण तिहारी तेरी शरण विच। इस बेनती तो बाद पहला जप, फिर जाप, फिर वैराग, ते फिर गुरमुखों अंदरों बेनती ने जन्म लिया, जिहड़ी असी संगती अरदास करदे आ, पंथ की विरासत है। जे कितें अरदास नूं चित करके सुन लीए तो सारी सिक्खी का प्रचार अरदास राही हो जाता है। एडी साडे दानियां पुरखां ने रहत मर्यादा विच अरदास, गुरमुखो पंथ की जिहड़ी रहत मर्यादा है ना, उहदा एक एक बोल दहाकियां बद्धी मंथन कर करके रिड़क रिड़क के एक एक बोल विच गुझे भेद छुपे हुए ने, ते असीं एवें अखों परोखे करी जांदे आ अपनी अपनी मर्यादा पिछे लग के। उस अरदास के अंदर सारे पंथ नूं बन्न दित्ता है, पर जदों अंदर वैराग पैदा हुंदा है, निज दी अंदरों अरदास निकलदी है गुरमुखो, फिर वह अरदास अखरां दी मुथाज नहीं हुंदी। फिर उत्थे मेरे दाता जी कहिंदे, बिन बोलिया सब किछ जाणदा, जप तो जाप, जाप तो वैराग, वैराग तो बेनती, ते बेनती तो बाद फिर पंजवीं अवस्था है जिथे जाके असीं कहिंदे आ आनंद भया मेरी माए सतगुरु में पाया, आनंद होवै आनंद घणा। ये भेद सतगुरु जी अज दस रहे ने, आनंद किवें पाया जा सकता है, ते गुरु आनंद भर के लैके चलीए। सतगुरु जी संपूर्ण शब्द विच बख्शिश कर रहे, सुरत जोड़ियो आ सारे प्यार विच, एक बार रस माण के सारे सिमरियो, सतनाम।

0: ਅਲੱਖ ਕਿਵੇਂ ਲਖਾਂ, ਮੇਰਾ ਸਾਈਂ ਕਿਸ ਤਰ੍ਹਾਂ ਦਾ, ਮੈਂ ਕਿਵੇਂ ਦੱਸਾਂ। ਮੇਰੇ ਦਾਤਾ ਜੀ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਕਿਵੇਂ ਦੱਸਾਂ ਮੈਂ ਅਲੱਖ ਕਿੰਨਾ ਕੁ ਮਹਾਨ ਹੈ, ਆਪਾਰ, ਕੋਈ ਪਾਰਾਵਾਰ ਨਹੀਂ, ਕੋਈ ਅੰਤ ਨਹੀਂ, ਅਪਾਰ ਹੈ, ਅੰਤ ਕੋਈ ਨਹੀਂ। ਗੁਰਮੁਖੋ, ਸੰਸਾਰ ਦੇ ਸਾਗਰ ਨੂੰ ਮਾਪਿਆ ਜਾ ਸਕਦਾ, ਆਕਾਸ਼ ਦੇ ਤਾਰਿਆਂ ਨੂੰ ਵਿਗਿਆਨ ਗਿਣ ਸਕਦੀ ਹੈ, ਪਰ ਮੇਰੇ ਕਰਤਾ ਪੁਰਖ ਵਾਹਿਗੁਰੂ ਤੇਰਾ ਅੰਤ ਨਾ ਜਾਈ ਲਖਿਆ। ਰੋਜ਼ ਪੜ੍ਹਦੇ ਹਨ ਅਲੱਖ ਹੈ, ਉਹ ਸਾਈਂ ਵੱਡਾ ਹੈ, ਬੇਅੰਤ ਹੈ, ਅਪਾਰ ਹੈ।
1: ਪੂਰੀ ਮਨ ਵਸੈ,
0: ਵੇਖੋ ਤਰਲਾ ਵੇਖੋ, ਇਹ ਬੇਨਤੀ ਕਿੱਥੋਂ ਪੈਦਾ ਹੋਈ ਹੈ? ਵੈਰਾਗ ਵਿੱਚੋਂ। ਭੋਰੀ ਮਨ ਵਸੈ, ਮੇਰੇ ਹਿਰਦੇ ਚ ਭੂਰਾ ਕਿ ਜਿੰਨਾ ਹੀ ਤੂੰ ਵਸ ਜਾ ਮੇਰੇ ਸਵਾਮੀ, ਮੇਰੇ ਸਾਈਂ, ਤੇਰੇ ਤੋਂ ਬਿਨਾਂ ਮੈਂ ਮੁਰਦਾ ਹਾਂ, ਤੇ ਜੇ ਭੂਰਾ ਕਿ ਜਿੰਨਾ ਵੀ ਤੂੰ ਮੇਰੇ ਅੰਦਰ ਵਸ ਗਿਆ, ਇਸ ਮੁਰਦੇ ਨੂੰ ਜੀਵਨ ਮਿਲ ਜਾਏਗਾ। ਇਹ ਸ਼ਬਦ ਬੜਾ ਕੀਮਤੀ, ਭੋਰੀ, ਜੇ ਇਹਨੂੰ ਸਮਝਣਾ ਨਾ ਕਿਤੇ ਗੁਰਮੁਖੋ, ਭੋਰੀ ਸ਼ਬਦ ਦਾ ਅਰਥ ਕੀ ਹੈ? ਕਦੀ ਪਿਆਸ ਵਿੱਚ ਬੇਬਲ ਹੋ ਕੇ ਤੁਸੀਂ ਵੇਖਿਆ? ਜਿਹੜੇ ਬੰਦੇ ਨੂੰ ਕਦੀ ਪਿਆਸ ਨਹੀਂ ਲੱਗੀ, ਪਿਆਸ ਤੇ ਲੱਗਦੀ ਹੈ ਪਰ ਪਾਣੀ ਉਪਲਬਧ ਹੈ, ਉਹਨੂੰ ਨਹੀਂ ਪਤਾ ਵੀ ਪਾਣੀ ਦੀ ਕਦਰ ਕੀ ਹੈ। ਘਰ ਦੇ ਵਿੱਚ ਫਰਿੱਜ ਭਰੀ ਪਈ ਹੈ, ਘਰ ਵਿੱਚ ਨਲਕੇ ਲੱਗੇ, ਟੂਟੀਆਂ ਲੱਗੀਆਂ, ਉਹਨੂੰ ਨਹੀਂ ਪਤਾ ਵੀ ਪਾਣੀ ਦੀ ਕੀ ਕਦਰ ਹੈ। ਕਦੀ ਮਾਰੂ ਥਲਾਂ ਚ ਭਟਕਦਾ ਹੋਇਆ ਬੰਦੇ ਕੂਹਾਂ ਤੱਕ ਰੇਤਾ ਰੇਤਾ ਨਜ਼ਰ ਆ ਰਿਹਾ, ਕਿਤੇ ਪਾਣੀ ਦੀ ਬੂੰਦ ਨਹੀਂ, ਉਸ ਬੰਦੇ ਨੂੰ ਪੁੱਛ ਕੇ ਵੇਖਿਓ ਪਾਣੀ ਦੀ ਬੂੰਦ ਦੀ ਕੀ ਕੀਮਤ ਹੈ। ਤੇ ਉਹ ਵਿਲਕਦਾ, ਤਰਲੇ ਲੈਂਦਾ, ਤੜਪਦਾ ਕਹਿੰਦਾ ਵੀ ਮੈਨੂੰ ਕਿਤੇ ਭੋਰਾ ਕਿ ਜਿੰਨਾ ਬੁੱਲ ਗਿੱਲੇ ਕਰਨ ਜੋਗਾ ਹੀ ਮਿਲ ਜੇ, ਕਰਦਾ ਨਾ ਤਰਲੇ, ਮੇਰੀ ਜਾਨ ਬਚ ਜੇ। ਗੁਰੂ ਕੇ ਸਿੱਖੋ, ਜਿਹਨਾਂ ਦੇ ਅੰਦਰ ਵੈਰਾਗ ਹੈ, ਜਿਹਨਾਂ ਦੇ ਅੰਦਰ ਪਿਆਸ ਹੈ, ਉਹ ਕਹਿੰਦੇ ਨੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ। ਵੇਖੋ ਤਰਲਾ, ਅੰਦਰ ਕਿਤੇ ਐਸਾ ਵੈਰਾਗ ਪੈਦਾ ਹੋਵੇ, ਜੇ ਵੈਰਾਗ ਨਹੀਂ ਨਾ, ਤੇ ਮੇਰੇ ਬਾਬਾ ਜੀ ਕਹਿੰਦੇ ਮੁਰਦਾ ਹੈ ਮੁਰਦਾ। ਵੈਰਾਗ ਹੀ ਜੀਵਨ ਹੈ, ਵੈਰਾਗ ਵਿੱਚ ਹੀ ਰਸ ਹੈ, ਵੈਰਾਗ ਹੀ ਮਿਲਣ ਦਾ ਸਾਧਨ ਹੈ। ਸੱਚੇ ਸਾਹਿਬ ਜੀ ਕਹਿੰਦੇ ਜਿਸ ਤਨ ਬਿਰਹੋ ਨਾ ਉਪਜੈ। ਤੁਸੀਂ ਬਾਣੀ ਪੜ੍ਹਨ ਵਾਲੇ ਸਿੱਖ ਬੈਠੇ ਹੋ, ਮੈਂ ਬਹੁਤਾ ਕੀ ਸੁਣਾਵਾਂਗਾ। ਜਿਸ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਭੂਤਨੇ ਤੁਰੇ ਫਿਰਦੇ ਭੂਤਨੇ, ਜੂੰਦੇ ਪੁਰਖ ਹੀ ਮੁਰਦਿਆਂ ਵਾਂਗ ਭਟਕਦੇ ਫਿਰਦੇ। ਗੁਰਮੁਖੋ, ਜੇ ਅੰਦਰ ਇਹ ਭੁੱਖ ਹੀ ਨਹੀਂ ਜਾਗੀ ਵੀ ਭੋਰੀ ਦਰਸ਼ਨ ਦੀਜੈ, ਕੈਸੀ ਵੇਦਨਾ ਹੈ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ ਆਪਣਾ। ਯਾਰ ਕਿਹਨੂੰ ਕਿਹਾ ਜਾਂਦਾ? ਜਿਹਦੇ ਨਾਲ ਕਹਿ ਗਲਵੱਕੜੀ ਪਾਉਣ ਵਾਲੀ ਆਪਣਾ ਹੋਵੇ, ਕਿਤੇ ਉੱਪਰੇ ਨੂੰ ਯਾਰ ਕਹਿ ਸਕਦੇ? ਇੱਕ ਭੋਰੀ ਦਰਸ਼ਨ ਦੀਜੈ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ ਜਿਸ ਮੋਹਨ ਲਾਲ ਪਿਆਰੇ ਹਉ ਫਿਰੋਂ ਖੋਜੰਤੀ ਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ। ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧਰੀਜੈ। ਧੀਰਜ ਨਹੀਂ ਆਉਂਦਾ ਹੁਣ ਮੇਰੇ ਨੈਣਾਂ ਨੂੰ, ਮੈਨੂੰ ਕਿਤੇ ਭੋਰਾ ਜਿੰਨੇ ਦਰਸ਼ਨ ਹੋ ਜਾਣ। ਜਿਵੇਂ ਇੱਕ ਪਿਆਸਾ ਮਾਰੂ ਥਣਾਂ 'ਚ ਵਿਲਕਦਾ ਕਹਿੰਦਾ ਨਾ ਮੇਰਿਆ ਮਾਲਕਾ, ਯਾ ਰੱਬਾ ਕਿਤੇ ਕੋਈ ਬੌੜੇ ਪਾਣੀ ਦੀ ਬੂੰਦ ਮਿਲ ਜਾਏ, ਏਦਾਂ ਗੁਰਮੁਖੋ ਜਿਨ੍ਹਾਂ ਦੇ ਅੰਦਰ ਵੈਰਾਗ ਪੈਦਾ ਹੋ ਗਿਆ, ਉਹ ਕਹਿੰਦੇ ਮੇਰੇ ਮਾਲਕ ਜੀ, ਮੇਰੇ ਸਾਈਂ ਜੀ, ਇੱਕ ਭੋਰਾ ਕੁ ਦਰਸ਼ਨ ਮਿਲ ਜਾਂਦਾ। ਇੱਕ ਤੇਰੀ ਤਿਰਛੀ ਜੀ ਕਟਾਕਸ਼ ਜਿੰਨੀ ਥੋੜੀ ਜੀ ਨਜ਼ਰ ਮਿਲ ਜਾਏ, ਕਿਰਪਾ ਕਟਾਕ ਮਾੜੀ ਜੀ, ਐ ਟੇਢਾ ਜਿਹਾ ਕਰਕੇ ਮੇਰੇ ਵੱਲ ਇੱਕ ਵਾਰੀ ਝਾਕ ਲਓ ਪਾਤਸ਼ਾਹ। ਕਿਰਪਾ ਕਟਾਕ ਅਵਲੋਕਨ ਕੀਨੋ, ਉਹਦੇ ਨਾਲ ਕੀ ਹੋਏਗਾ ਜੇ ਤੁਸੀਂ ਕਿਤੇ ਨਜ਼ਰ ਕਰ ਦਿੱਤੀ ਨਾ, ਦਾਸ ਕਾ ਦੁੱਖ ਬਿਦਾਰੇ, ਸਭ ਦੁੱਖ ਉਤਰ ਜਾਣੇ। ਬੇਨਤੀ ਕੀਤੀ, ਅਰਜੋਈ ਕੀਤੀ, ਮਾਲਕ ਜੀ ਇਹਦੇ ਅੰਦਰ ਭੋਰੀ ਮਨ ਵਸੈ, ਕਿਤੇ ਛਿਣ ਮਾਤਰ, ਕਿਤੇ ਪਲ ਮਾਤਰ, ਕਿਤੇ ਰੰਚਕ ਮਾਤਰ ਤੇਰੀ ਯਾਦ ਮੇਰੇ ਹਿਰਦੇ ਵਿੱਚ ਵਸ ਜਾਵੇ।
1: ਦੁੱਖ ਦਰਦ ਰੋਗ ਮਾਏ,
0: ਐ ਮੇਰੀਏ ਮਾਂ, ਜਦੋਂ ਮੇਰਾ ਸਾਈਂ ਮੇਰੇ ਹਿਰਦੇ 'ਚ ਵਸ ਗਿਆ ਨਾ, ਫਿਰ ਮੈਨੂੰ ਪਤਾ ਆਨੰਦ ਬਣ ਜਾਣਾ, ਫਿਰ ਕੋਈ ਰੋਗ ਦੁੱਖ ਸੰਤਾਪ ਰਹਿਣਾ ਹੀ ਨਹੀਂ। ਅੱਜ ਜੱਗ ਡਿਪਰੈਸ਼ਨ 'ਚ ਜਿੰਨੇ ਰੋਗ ਨੇ ਨਾ, ਡਾਕਟਰਾਂ ਨੂੰ ਪੁੱਛੋ ਜਾ ਕੇ, ਉਹ ਕਹਿੰਦੇ ਸਾਰੇ ਰੋਗਾਂ ਦਾ ਇੱਕੋ ਕਾਰਨ ਹੈ ਵੀ ਬੰਦਾ ਮਾਨਸਿਕ ਤਣਾਅ 'ਚ, ਸ਼ੂਗਰ ਹੋ ਗਈ, ਬਲੱਡ ਪ੍ਰੈਸ਼ਰ ਹੋ ਗਿਆ, ਬੜੇ ਰੋਗ ਚੰਬੜ ਗਏ। ਕਾਰਨ ਕੀ ਹੈ? ਕਹਿੰਦੇ ਡਿਪਰੈਸ਼ਨ ਹੈ, ਤਣਾਓ ਹੈ, ਚਿੰਤਾ ਹੈ। ਨਿਰਧਨ ਨੂੰ ਵੀ ਚਿੰਤਾ, ਧਨਵਾਨ ਨੂੰ ਵੀ ਚਿੰਤਾ, ਵੱਡੇ ਵੱਡੇ ਜੋ ਦੀਸਾਂ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਇਹਦਾ ਦਾਰੂ ਕੀ ਹੈ ਗੁਰਮੁਖੋ? ਆ ਗੁਰੂ ਦੀ ਬਾਣੀ ਦਾ ਰਾਸ ਮਾਣ ਸਿੱਖਾ ਮੇਰੇ ਸਾਹਿਬ ਨੇ ਬਖਸ਼ਿਸ਼ ਕੀਤੀ ਸੀ। ਸਤਿਗੁਰੂ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਚਿੰਤਾ ਦਾ ਇੰਨਾ ਭਿਆਨਕ ਰੋਗ ਹੈ ਵੀ ਅੰਤਰ ਚਿੰਤਾ ਨੀਂਦ ਨਾ ਸੋਵੇ, ਰਾਤਾਂ ਦੀਆਂ ਨੀਂਦਾਂ ਹਰਾਮ ਹੋ ਗਈਆਂ, ਇੰਨਾ ਰੋਗ ਲੱਗੇ। ਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਸਾਹਿਬ ਕਿਤੇ ਅੰਦਰ ਵਸ ਜਾਏ ਰੋਗ ਸੰਤਾਪ ਦੁੱਖ ਸਭ ਝੋਰੇ ਚਿੰਤਾਵਾਂ ਮਿਟ ਜਾਂਦੀਆਂ।
1: ਮੈਡਾ ਹੱਬ ਨਸੈ,
0: ਮੇਰਾ ਮੈਡਾ ਦਾ ਅਰਥ ਹੈ ਮੇਰਾ ਹੱਬ, ਸਾਰਾ ਕੁਝ ਨਸ ਗਿਆ, ਨਸ ਗਿਆ ਸਭ ਕੁਝ, ਜਿਹੜੀਆਂ ਬੁਰਿਆਈਆਂ ਸੀ ਨਾ, ਰੋਗ ਸੀ, ਦੁੱਖ ਸੀ, ਸੰਤਾਪ ਸੀ। ਇੱਕ ਗੱਲ ਧਿਆਨ ਚ ਰੱਖਿਓ, ਘਰ ਹੋਵੇ ਨਾ ਸੁੰਨਾ, ਖਾਲੀ ਘਰ, ਤੇ ਉਜੜੇ ਹੋਏ ਘਰ ਦੇ ਵਿੱਚ ਗੁਰਮੁਖੋ ਉੱਲੂ ਬੋਲਦੇ, ਆਲਣੇ ਪਾ ਲੈਂਦੀਆਂ ਆ ਕੇ ਚਮਗਿੱਦੜਾਂ, ਕੋਈ ਵੀ ਆ ਕੇ ਮਲਕੀਅਤ ਜਤਾ ਸਕਦਾ, ਡੇਰਾ ਲਾ ਸਕਦਾ, ਚੋਰ ਵਸ ਜਾਣ, ਡਾਕੂ ਵਸ ਜਾਣ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਜੇ ਘਰ ਦੇ ਵਿੱਚ ਘਰ ਦਾ ਮਾਲਕ ਆ ਜਾਏ ਨਾ, ਫਿਰ ਨੀ ਕੋਈ ਵੀ ਰਹਿੰਦਾ, ਬਸ ਉਸ ਮਾਲਕ ਨੂੰ ਹੀ ਤੇ ਬਿਠਾਉਣਾ, ਘਰ ਸੁੰਨਾ ਨਾ ਰਹਿ ਜੇ ਕਿਤੇ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਹੁਣ ਆ ਗਿਆ ਮਾਲਕ ਘਰ ਦਾ ਘਰ ਵਿੱਚ। ਭੋਰੀਕ ਮਾੜਾ ਜਿਹਨੇ ਗੇੜਾ ਮਾਰ ਲਏਗਾ ਨਾ ਮਾਲਕ, ਜੇ ਸਭ ਭੱਜ ਜਾਣਗੇ, ਨਜਾਇਜ਼ ਕਬਜ਼ੇ ਨਹੀਂ ਹੋਣਗੇ, ਘਰ ਸੁੰਨਾ ਰਹਿ ਜੇ, ਪਤਾ ਨਹੀਂ ਕਿੰਨੇ ਆ ਕੇ ਵਾਸਾ ਕਰ ਲੈਣਾ। ਇਸ ਵਾਸਤੇ ਇਸ ਘਰ ਨੂੰ ਸੁੰਨਾ ਨਾ ਛੱਡਿਓ, ਤੇ ਜਿਸ ਦਿਨ ਮਾਲਕ ਆ ਗਿਆ, ਸਭ ਮਹਿੰਡਾ ਹੱਬ ਨਸਾ, ਦੁੱਖ ਸੰਤਾਪ ਰੋਗ ਸਭ ਬੁਰਿਆਈਆਂ ਅੰਦਰੋਂ ਨਸ ਗਈਆਂ।
1: ਕੁਰਬਾਨ ਸਾਈਂ ਆਪਣੇ,
0: ਮੈਂ ਕੁਰਬਾਨ ਜ਼ਿੰਦਗੀ ਨਿਸ਼ਾਵਰ ਕਰਦਿਆਂ ਆਪਣੇ ਸਵਾਮੀ ਤੋਂ। ਭਾਗਾਂ ਵਾਲਿਓ, ਉਹ ਧਨ ਨੇ ਜਿਹੜੇ ਦੋ ਘੜੀਆਂ ਸਵੇਰੇ ਬਹਿੰਦੇ, ਦੋ ਘੜੀਆਂ ਸ਼ਾਮ ਨੂੰ ਬਹਿੰਦੇ, ਪਰ ਉਹ ਕਿੰਨੇ ਧਨ ਜਿਹੜੇ ਸਾਰੀ ਜ਼ਿੰਦਗੀ ਲੇਖੇ ਲਾ ਦਿੰਦੇ, ਸਭ ਕੁਝ ਨਿਸ਼ਾਵਰ ਕਰਦੇ ਆ ਜ਼ਿੰਦਗੀ। ਮੈਂ ਕੁਰਬਾਨ ਹੋ ਜਾਵਾਂ,
1: ਹੋਵੇ ਆਨੰਦ ਘਣਾ ਮਨ ਤਨ ਜਾਪਣੇ,
0: ਜਪਣ ਦੇ ਨਾਲ ਮਨ ਕਰਕੇ ਜਪ, ਤਨ ਕਰਕੇ ਜਪ, ਜਦੋਂ ਅੰਦਰ ਜਪ ਵਸ ਗਿਆ ਫਿਰ ਆਨੰਦ ਦੇ ਦਰਵਾਜ਼ੇ ਖੁੱਲ ਜਾਣਗੇ, ਫਿਰ ਆਨੰਦ ਦੀ ਪ੍ਰਾਪਤੀ ਹੋਵੇਗੀ।
1: ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ,
0: ਬਿੰਦਕ ਗਾਲ, ਗਾਲ ਦਾ ਅਰਥ ਹੈ ਗੱਲ। ਭਾਗਾਂ ਵਾਲੇ ਹੋ ਗੁਰਮੁਖੋ, ਚੌਂਕੜੇ ਮਾਰ ਕੇ ਇੱਕ ਖਿੱਚ ਬਣੀ ਹੋਈ ਹੈ, ਇਹ ਬੜਾ ਪਿਆਰਾ ਉਪਰਾਲਾ ਹੋਇਆ, ਭਾਵੇਂ ਕਈ ਚੈਨਲਾਂ ਉੱਤੋਂ ਕਥਾ ਆ ਰਹੀ ਹੈ, ਪਰ ਗੁਰਮੁਖੋ ਜਿਹੜੀ ਸੱਚਖੰਡ ਹਰਿਮੰਦਰ ਸਾਹਿਬ ਦੀ ਵਿਚਾਰ ਸੁਣਨ ਦੀ ਸਿੱਖਾਂ ਦੇ ਅੰਦਰ ਚੇਟਕ ਹੈ ਨਾ, ਐਨ ਰਸ ਮਾਨਣ ਵਾਲੇ ਸਿੱਖ ਘਰਾਂ ਦੇ ਵਿੱਚ ਵੀ ਚੌਂਕੜੇ ਮਾਰ ਕੇ ਬਹਿ ਜਾਂਦੇ ਆ, ਉਹਨਾਂ ਨੂੰ ਨਮਸਕਾਰ ਹੈ। ਤੁਸੀਂ ਘੰਟਿਆਂ ਬੱਧੀ ਬਹਿੰਦੇ ਹੋ, ਤੁਹਾਨੂੰ ਨਮਸਕਾਰ। ਸਤਿਗੁਰੂ ਜੀ ਕਹਿੰਦੇ ਜੇ ਕਿਤੇ ਬਿੰਦ ਮਾਤਰ ਵੀ ਗੱਲ ਕੰਨਾਂ 'ਚ ਪੈ ਜੇ ਨਾ, ਸਿੱਖਾਂ ਨੂੰ ਕਿੰਨੀ ਮਿੱਠੀ ਲੱਗਦੀ ਹੈ। ਗਾਲ ਦਾ ਅਰਥ ਹੈ ਇੱਥੇ ਗੱਲ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ, ਬੜਾ ਰਸ ਆਉਂਦਾ। ਗੱਲ ਜਿਹਨਾਂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ, ਬਿੰਦ ਕ ਗਾਲ ਸੁਣੀ, ਜਦੋਂ ਮੈਂ ਨਿਮਖ ਮਾਤਰ ਤੇਰੀ ਵਡਿਆਈ, ਤੇਰਾ ਜਸ, ਆਤਮਕ ਜੀਵਨ ਦੇਣ ਵਾਲੀ ਤੇਰੀ ਕੀਰਤੀ ਨੂੰ ਸੁਣਿਆ,
1: ਸੱਚੇ ਤਿਸ ਧਣੀ,
0: ਉਸ ਸੱਚੇ ਮਾਲਕ ਸਵਾਮੀ ਦੀ,
1: ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ।
0: ਮੇਰੀਏ ਮਾਂ, ਮੈਨੂੰ ਕਿੰਨਾ ਸੁਖ ਮਿਲਿਆ, ਕਿੰਨਾ ਸੁਖ ਮਿਲਿਆ, ਮੈਂ ਹੁਣ ਉਹਦੀ ਕੀਮਤ ਕੀ ਦੱਸਾਂ। ਮੇਰੇ ਕੋਲ ਜਿੰਦ ਹੈ ਤੇ ਮੈਂ ਜਿੰਦ ਦੀ ਕੁਰਬਾਨ ਕਰਦੇ ਹਾਂ, ਮੈਂ ਉਹਦੀ ਕੀਮਤ ਨਹੀਂ ਦੱਸ ਸਕਦੀ।
1: ਨੈਣ ਪਸੰਦੋ ਸੋਏ ਦੇਖ ਮੁਸਤਾਕ ਭਾਈ,
0: ਮੇਰੇ ਨੈਣਾਂ ਨੂੰ ਹੁਣ ਹੋਰ ਕੁਝ ਨਹੀਂ ਚੰਗਾ ਲੱਗਦਾ। ਕਲਗੀਧਰ ਪਿਤਾ ਜੀ ਦੇ ਬਚਨ ਗੁਰਮੁਖੋ ਸਾਹਿਬ ਕਹਿੰਦੇ ਜਦੋਂ ਇਹ ਅੱਖਾਂ ਨੂੰ ਪਰਮੇਸ਼ਰ ਦੇ ਦੀਦ ਦਾ ਰਸ ਆ ਗਿਆ ਨਾ, ਫਿਰ ਹੋਰ ਕੁਝ ਵੇਖਣਾ ਹੀ ਚੰਗਾ ਨਹੀਂ ਲੱਗਣਾ। ਪਾਏ ਕਹੇ ਜਪ ਤੇ ਤੁਮਰੇ, ਤਬ ਤੇ ਕਹੋ ਆਂਖ ਤਰੇ ਨਹੀਂ ਆਨੇ ਹੋ। ਆ ਜਿਹੜੇ ਭਟਕਦੇ ਫਿਰਦੇ ਹਾਂ ਨਾ ਅਸੀਂ ਲੰਬੀਆਂ ਪਖੰਡੀਆਂ ਵੱਲ, ਜਿਹੜੇ ਭਟਕਦੇ ਫਿਰਦੇ ਹਾਂ ਨਾ ਅਸੀਂ ਗੁਰਮੁਖੋ ਕੱਚੀਆਂ ਟੇਕਾਂ ਵੱਲ, ਉਹ ਇਹੀ ਅਰਥ ਹੈ ਵੀ ਅਜੇ ਤੱਕ ਸਾਡੇ ਨੇਤਰਾਂ ਨੂੰ ਰਸ ਨਹੀਂ ਆਇਆ, ਸਾਡੇ ਸ਼ਰਵਣਾਂ ਨੂੰ ਰਸ ਨਹੀਂ ਆਇਆ, ਸਾਡੇ ਹਿਰਦੇ ਵਿੱਚ ਰਸ ਨਹੀਂ ਵਸਿਆ। ਇਹਨਾਂ ਅੱਖਾਂ ਨੂੰ ਪਸੰਦ ਆ ਗਿਆ, ਇਹਨਾਂ ਨੈਣਾਂ ਨੂੰ, ਨੈਣ ਪਸੰਦੋ ਸੋਏ ਵੇਖ ਮੁਸਤਾਕ ਭਈ ਮਸਤ। ਇੱਕ ਅਲੌਕਿਕ ਮਸਤੀ, ਇੱਕ ਵਿਸਮਾਦੀ ਆਨੰਦ ਤੈਨੂੰ ਜ਼ਰੇ ਜ਼ਰੇ ਵਿੱਚ ਵਸੇ ਨੂੰ ਵੇਖ ਕੇ, ਤੈਨੂੰ ਕਣ ਕਣ ਵਿੱਚ ਵਸੇ ਨੂੰ ਵੇਖ ਕੇ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਮੇਰੇ ਅੰਦਰ ਇੱਕ ਅਨੁੱਠੀ, ਇੱਕ ਵਿਸਮਾਦੀ ਮਸਤੀ, ਸਰੂਰ, ਇੱਕ ਆਤਮਕ ਆਨੰਦ ਵਰਤ ਗਿਆ।
1: ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਏ।
0: ਮੇਰੇ ਵਿੱਚ ਗੁਣ ਨਹੀਂ ਸੀ, ਪਰ ਮੇਰਾ ਪ੍ਰੀਤਮ ਬੜਾ ਪਿਆਰਾ ਹੈ, ਉਹਨੇ ਮੈਨੂੰ ਲੜ ਲਾ ਲਿਆ। ਸਭ ਅਵਗਣ ਮੈਂ, ਗੁਣ ਨਹੀਂ ਕੋਈ। ਤੇ ਮੇਰੇ ਦਾਦੇ ਨੇ ਇੰਨੀ ਰਹਿਮਤ ਕੀਤੀ, ਔਗਣ ਕੋ ਨਾ ਚਿਤਾਰ ਦਾ ਗਲ ਛੇਤੀ ਲਾਇਕ। ਮੇਰੇ ਚ ਕੋਈ ਗੁਣ ਨਹੀਂ ਸੀ, ਸਭ ਅਵਗਣ ਸਭ। ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ, ਲੜ ਲਾ ਲਿਆ। ਅਸਲ ਵਿੱਚ ਗੁਰਮੁਖੋ, ਸਿੱਖ ਹੀ ਉਹ ਹੈ, ਦਰਵੇਸ਼ ਹੀ ਉਹ ਹੈ, ਗੁਰਮੁਖ ਹੀ ਉਹ ਹੈ ਜਿਹਨੂੰ ਲੜ ਲਾ ਲੇ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ। ਤੇ ਅਗਲਾ ਬਚਨ ਅੱਜ ਦੇ ਇਤਿਹਾਸ ਨਾਲ ਢੁੱਕ ਰਿਹਾ। ਬਾਬਾ ਜੀ ਕਹਿੰਦੇ, ਤਿੰਨਾ ਧੰਨ ਜਣੇਂਦੀ ਮਾਓ ਆਏ ਸਫਲ ਸੇ। ਅੱਜ ਇਤਿਹਾਸਕ ਦਿਹਾੜਾ ਹੈ ਗੁਰਮੁਖੋ, ਅੱਜ ਧੰਨ ਬਾਬਾ ਜੁਝਾਰ ਸਿੰਘ ਜੀ ਕਲਗੀਆਂ ਵਾਲੇ ਸਾਹਿਬ ਦੇ ਜਿਗਰ ਦੇ ਟੁਕੜੇ, ਮਾਤਾ ਅਜੀਤ ਕੌਰ ਜੀ ਦੇ ਲਾਲ, ਮਾਤਾ ਜੀਤੋ ਜੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦਾ ਅੱਜ ਆਗਮਨ ਹੋਇਆ ਸੀ 1690 ਵਿੱਚ। ਤਿੰਨਾ ਧੰਨ ਜਣੇਂਦੀ ਮਾਓ ਆਏ ਸਫਲ ਸੇ, ਆਪ ਲੀਏ ਲੜ ਲਾਏ। ਮੇਰੇ 'ਚ ਗੁਣ ਨਹੀਂ, ਉਹਨੇ ਲੜ ਲਾ ਲਿਆ, ਅਤੇ ਜਿਹੜੇ ਲੜ ਲੱਗੇ ਹੋਏ ਆ ਉਹਨਾਂ ਨੂੰ ਜਨਮ ਦੇਣ ਵਾਲੀ ਵੀ ਧੰਨ ਗੁਰਮੁਖੋ। ਬਾਬਾ ਜੁਝਾਰ ਸਿੰਘ ਜੀ, ਸੋਣਾ, ਇੱਕ ਥੋੜ੍ਹੀ ਜਿਹੀ ਕਨਫਿਊਜ਼ਨ ਕਈ ਵਾਰੀ ਹੁਕਮ ਕਰਕੇ ਸਿੱਖ ਮੈਨੂੰ ਵੀ ਪੁੱਛਦੇ ਨੇ ਵੀ ਸਾਹਿਬਜ਼ਾਦਿਆਂ ਦੇ ਦਰ 'ਤੇ ਤੁਸੀਂ ਸੇਵਾ ਕਰਦੇ ਹੋ, ਭਾਈ ਸਾਹਿਬ ਦੱਸੋ ਸਾਨੂੰ ਵੀ ਸਾਹਿਬਜ਼ਾਦੇ ਕਿਹੜੇ ਕਿਹੜੇ ਗੁਰੂ ਮਹਿਲਾਂ ਦੇ ਕੁੱਖੋਂ ਪ੍ਰਗਟ ਹੋਏ ਸਨ। ਸਾਧ ਸੰਗਤ, ਬਾਬਾ ਅਜੀਤ ਸਿੰਘ ਜੀ, ਜੋ ਇਤਿਹਾਸ ਪੰਥ ਦੀ ਸ਼੍ਰੋਮਣੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਿਆ, ਪ੍ਰੋਫੈਸਰ ਬਲਵਿੰਦਰ ਸਿੰਘ ਜੀ ਜੌੜਾ ਹੋਰਾਂ ਦੀ ਰਚਿਤ ਪੁਸਤਕ 4 ਸਾਹਿਬਜ਼ਾਦੇ ਸੰਪਾਦਿਤ ਉਹਨਾਂ ਦੀ, ਉਹਦੇ ਵਿੱਚ ਗੁਰਮੁਖੋਣਾ ਨੇ ਹਵਾਲਾ ਦਿੱਤਾ ਬੜਾ ਠੋਸ ਪੁਖਤਾ ਕਿ ਬਾਬਾ ਅਜੀਤ ਸਿੰਘ ਸਾਹਿਬ ਜਿਹੜੇ ਵੱਡੇ ਸਾਹਿਬਜ਼ਾਦੇ ਨੇ ਉਹ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ ਪ੍ਰਗਟ ਹੋਏ ਨੇ, ਮਾਤਾ ਸੁੰਦਰੀ ਜੀ ਦੀ ਕੁੱਖੋਂ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ, ਉਹ ਧੰਨ ਮਾਤਾ ਜੀਤੋ ਜੀ ਦੀ ਕੁੱਖੋਂ ਪੈਦਾ ਹੋਏ ਅਤੇ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਵਿੱਚ ਗੁਰੂ ਖਾਲਸਾ ਪੰਥ, ਗੁਰੂ ਪਾਤਸ਼ਾਹ ਜੀ ਨੇ ਖਾਲਸਾ ਪੰਥ ਨੂੰ ਪਾਇਆ। ਮਾਤਾ ਜੀਤੋ ਜੀ ਨੂੰ ਭਾਗ ਲੱਗੇ ਗੁਰਮੁਖੋ, ਧੰਨ ਜਣੇਂਦੀ ਮਾਓ। ਬਾਬਾ ਜੁਝਾਰ ਸਿੰਘ ਜੀ ਦਾ ਬਚਪਨ ਬੜੇ ਅਲੌਕਿਕ ਕੌਤਕਾਂ 'ਚ ਬੀਤਿਆ, ਕਲਗੀਧਰ ਪਾਤਸ਼ਾਹ ਜੀ ਦੇ ਨਜ਼ਰ ਹੇਠ, ਉਹਨਾਂ ਦੀ ਦੇਖ ਰੇਖ ਹੇਠ, ਅਤੇ ਉਹਨਾਂ ਦੀ ਕਰਨੀ, ਉਹਨਾਂ ਦੇ ਕੌਤਕ ਉਮਰਾਂ ਛੋਟੀਆਂ ਅਤੇ ਕਰਨੀ ਮਹਾਨ, ਜਿਸ ਕਰਨੀ ਕਰਕੇ ਅਸੀਂ ਉਹਨਾਂ ਨੂੰ ਬਾਬਾ ਜੀ ਕਹਿੰਦੇ ਹਾਂ, ਬਾਬਾ ਜੀ। ਸਾਧ ਸੰਗਤ, ਇਸ ਕਰਨੀ ਦਾ ਪ੍ਰਗਟਾਵਾ ਚਮਕੌਰ ਦੇ ਮੈਦਾਨ ਵਿੱਚ ਹੁੰਦਾ ਹੈ, ਅਤੇ ਉਸ ਮੁਸਲਮਾਨ ਦਰਵੇਸ਼ ਫਕੀਰ ਨੇ, ਇੱਕ ਗੱਲ ਧਿਆਨ 'ਚ ਰੱਖ ਲਿਓ, ਸ਼ਰਧਾ ਕਿਸੇ ਮਜ਼ਹਬ ਦੀ ਮੁਥਾਜ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਿਸੇ ਧਰਮ ਦੀ ਕੈਦ ਵਿੱਚ ਨਹੀਂ ਹਨ, ਕਿਸੇ ਫਿਰਕੇ ਦੀ ਕੈਦ ਵਿੱਚ ਨਹੀਂ ਹਨ, ਉਹਨਾਂ ਨੂੰ ਕਿਸੇ ਦੇਸ਼ ਦੀ ਵਲਗਣ ਵਿੱਚ ਬੰਨਿਆ ਨਹੀਂ ਜਾ ਸਕਦਾ। ਉਹ ਮਾਨਵਤਾ ਦੇ ਪੈਗੰਬਰ ਨੇ, ਉਹ ਸਾਰੀ ਕਾਇਨਾਤ ਦਾ ਭਲਾ ਮੰਗਣ ਵਾਲੇ ਗੁਰੂ ਕਲਗੀਧਰ ਪਿਤਾ ਸਾਥੀ। ਅਤੇ ਗੁਰਮੁਖੋ, ਇੱਕ ਦਰਵੇਸ਼ ਫਕੀਰ ਮੁਸਲਮਾਨ ਅੱਲਾ ਯਾਰ ਖਾਂ ਜੋਗੀ ਉਹਨੂੰ ਸਿਰ ਝੁਕਦਾ ਮੇਰਾ, ਉਹ ਕਹਿੰਦੇ ਦੁਨੀਆਂ ਦੇ ਉੱਤੇ ਤੀਰਥ ਬੜੇ ਨੇ, ਪਰ ਜੇ ਕਿਤੇ ਉਹਦੀ ਰੂਹ ਨੂੰ ਪੁੱਛੋ, ਕਹਿੰਦੇ ਸੰਸਾਰ 'ਚ ਇੱਕੋ ਹੀ ਤੀਰਥ ਹੈ ਜਿੱਥੇ ਇੱਕ ਪਿਓ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਟੁਕੜੇ ਟੁਕੜੇ ਕਰਵਾਇਆ। ਗਿਆ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ, ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰੋਂ ਮੇਂ। ਦੁਨੀਆਂ ਉੱਤੇ ਤੇ ਇੱਕ ਸੂਰਜ ਹੈ ਨਾ, ਇਹ ਚਮਕੌਰ ਦੀ ਇਹ ਧਰਤੀ ਹੈ ਜਿੱਥੇ ਬਾਬਾ ਜੁਝਾਰ ਸਿੰਘ ਜੀ ਦਾ ਖੂਨ ਡੁੱਲਿਆ, ਤੇਰੇ ਕਣ ਕਣ ਵਿੱਚ ਕਰੋੜਾਂ ਸੂਰਜਾਂ ਦੀ ਚਮਕ ਛੁਪੀ ਹੋਈ ਹੈ। ਦੁਨੀਆਂ ਦੇ ਉੱਤੇ ਜੈਸਾ ਚਮਕੌਰ ਚਮਕਦਾ ਦੁਨੀਆਂ ਉੱਤੇ ਗੁਰਮੁਖ, ਐਸਾ ਕੋਈ ਨਹੀਂ ਚਮਕ ਸਕਦਾ। ਦੁਨੀਆਂ 'ਤੇ ਜੈਸਾ ਫਤਿਹਗੜ੍ਹ ਸਾਹਿਬ ਚਮਕਦਾ, ਐਸਾ ਸੰਸਾਰ 'ਚ ਇਤਿਹਾਸ ਨਹੀਂ ਲੱਭਿਆ ਜਾ ਸਕਦਾ। ਪਰ ਸਾਨੂੰ ਮਾਣ ਕਰਨ ਦੀ ਲੋੜ ਹੈ। सूरज की चमक तेरे कण कण विच है। आकाश उत्ते एक सूरज होवेगा पर चमकौर की धरती का जर्रा जर्रा सूरज वांग चमक रहा है। उत्थे गुरु के लालां दा, उत्थे बाबा जुझार सिंह जी का जिन्हों का अज आगमन है, गुरमुख उन्हों का पवित्र खून डुलिया, दादा जी ने बड़े प्यार नाल तोरिया सी। मेरे साहब कहन लगे जाओ हथी तोरन लगे कलगी धर पिता, कहें

0: ਤੁਹਾਡੀ ਕੁਰਬਾਨੀ ਪੰਥ ਦੇ ਬੇੜੇ ਨੂੰ ਇਸ ਮਜ਼ਧਾਰ ਵਿੱਚੋਂ ਕੱਢੇਗੀ, ਜ਼ੁਲਮ ਦੀ ਹਨੇਰੀ ਵਿੱਚੋਂ ਪਾਰ ਲੈ ਕੇ ਜਾਏਗੀ। ਸਿਰ ਭੇਂਟ ਕਰੋ ਤਾਂ ਕਿ ਚੱਲੇ ਪੰਥ ਕੀ ਨਈਆ, ਇਹ ਬੇੜੀ ਗਾਂਹ ਲੰਘ ਸਕੇ, ਤੁਹਾਡੇ ਸਿਰ ਦੀ ਲੋੜ ਹੈ। ਤੁਸੀਂ ਕੁਰਬਾਨੀ ਦਿਓ, ਤੁਸੀਂ ਸ਼ਹਾਦਤ ਦਿਓ, ਜਾਓ ਖਲਦ ਮੇ ਰਾਹ ਤੱਕਦੇ ਹੈ ਭਈਆ, ਸੱਚਖੰਡ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੁਹਾਡਾ ਰਾਹ ਤੱਕ ਰਹੇ ਨੇ, ਜਾਓ। ਬੜੀ ਰੀਝ ਹੈ ਜੰਗ ਮੇ ਤੁਮੇਂ ਜਾਤੇ ਹੋਏ ਦੇਖੂੰ, ਇਨ ਆਂਖੋਂ ਸੇ ਬਰਸੀ ਤੁਮੇਂ ਖਾਤੇ ਹੋਏ ਦੇਖੂੰ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਇੱਦਾਂ ਗੁਰਮੁਖੋਂ ਬਾਬਾ ਜੁਝਾਰ ਸਿੰਘ ਜੀ ਨੂੰ ਤੋਰਿਆ। ਅਤੇ ਉਹ ਨੇ ਜਿਨ੍ਹਾਂ ਨੂੰ ਜਨਮ ਦੇਣ ਵਾਲੀ ਧੰਨ, ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ, ਜਿਹੜੇ ਲੜ ਲੱਗੇ ਨੇ ਦਾਤਾ ਜੀ ਕਹਿੰਦੇ ਉਹਨਾਂ ਨੂੰ ਜਨਮ ਦੇਣ ਵਾਲੀ ਵੀ ਧੰਨ ਨੇ। ਇਸ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ, ਧੰਨ ਮਾਤਾ ਜੀਤੋ ਜੀ ਗੁਰਮੁਖ, ਜਿਨ੍ਹਾਂ ਨੇ ਐਸੇ ਲੜ ਲੱਗਿਆਂ ਨੂੰ ਜਨਮ ਦਿੱਤਾ। ਇਹ ਸਾਡੇ ਵਾਸਤੇ ਪ੍ਰੇਰਨਾ ਹੈ, ਇਵੇਂ ਅਸੀਂ ਲੜ ਲੱਗਣਾ ਕਿ ਜ਼ਿੰਦਗੀ ਦਾ ਅੰਤ ਹੋ ਸਕਦਾ ਪਰ ਪ੍ਰੀਤ ਦਾ ਅੰਤ ਨਹੀਂ ਹੋ ਸਕਦਾ, ਸਰੀਰ ਛੁੱਟ ਸਕਦਾ ਪਰ ਲੜ ਨਹੀਂ ਛੁੱਟ ਸਕਦਾ। ਗੁਰੂ ਇਵੇਂ ਲੜ ਲੱਗਣਾ।
1: ਵੇਦ ਕਤੇਵ ਸੰਸਾਰ ਬਾਹੂ ਬਾਹਰਾ,
0: ਗ੍ਰੰਥ ਨੇ ਬੜੇ ਆਦਰ ਯੋਗ ਨੇ, ਦੁਨੀਆਂ ਦਾ ਹਰ ਗ੍ਰੰਥ ਕੋਈ ਗਿਆਨ ਦੇ ਰਿਹਾ ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਵੇਦ ਹੈ, ਹਿੰਦੂ ਧਰਮ ਦੇ ਗ੍ਰੰਥ ਕਤੇਬ ਨੇ, ਸਾਮੀ ਧਰਮਾਂ ਦੇ ਗ੍ਰੰਥ, ਪਰ ਗੁਰੂ ਕੇ ਸਿੱਖੋ ਦੁਨੀਆਂ ਉੱਤੇ ਗਿਆਨ ਬਹੁਤ ਹੈ। ਕਦੀ ਇਹ ਰਵਾਇਤ ਸੀ, ਕਦੀ ਇਹ ਮਨੌਤ ਸੀ। ਇੱਕ ਕਹਿੰਦਾ ਸੀ ਸੰਸਕ੍ਰਿਤ ਦੇ ਅੰਦਰ ਜਿਹੜੇ ਗ੍ਰੰਥ ਲਿਖੇ ਨੇ ਇਹੀ ਰੱਬ ਦੀ ਭਾਸ਼ਾ ਹੈ, ਗੱਲ ਨੂੰ ਧਿਆਨ ਨਾਲ ਸੁਣਿਓ। ਦੂਜਾ ਕਹਿੰਦਾ ਸੀ ਅਰਬੀ ਦੇ ਅੰਦਰ ਜਿਹੜੇ ਬੋਲ ਲਿਖੇ ਨੇ ਇਹੀ ਖੁਦਾ ਦੀ ਭਾਸ਼ਾ ਹੈ, ਭਗਵਾਨ ਦੀ ਭਾਸ਼ਾ ਵਾਲਾ ਖੁਦਾ ਵਾਲੇ ਨੂੰ ਕਹਿੰਦਾ ਸੀ ਇਹ ਮਲੇਸ਼ ਹੈ, ਤੇ ਖੁਦਾ ਦੀ ਭਾਸ਼ਾ ਵਾਲਾ ਭਗਵਾਨ ਵਾਲੇ ਨੂੰ ਕਹਿੰਦਾ ਸੀ ਇਹ ਕਾਫਰ ਹੈ। ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸੱਚ ਕਿਨਾਰੇ ਰਹਿ ਗਿਆ। ਬਾਬਾ ਜੀ ਨੇ ਇਹੀ ਪੁੱਛਿਆ ਸੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ। ਇਹ ਸਵਾਲ ਭਾਵੇਂ ਸਧਾਰਨ ਜਿਹਾ ਜਾਪਦਾ ਗੁਰਮੁਖੋ, ਫਿਰ ਇਹਦੇ ਅੰਦਰ ਬੜਾ ਗੋਝ ਛੁਪਿਆ ਹੋਇਆ। ਕਹਿੰਦੇ ਬਾਬਾ ਇੱਕ ਪਾਸੇ ਮੁਸਲਮਾਨ ਨੇ, ਇੱਕ ਪਾਸੇ ਹਿੰਦੂ ਨੇ, ਇਹ ਕਹਿੰਦੇ ਤੂੰ ਦੱਸ ਕਿਹੜੇ ਧੜੇ ਵਿੱਚ ਖੜਾ। ਅੱਜ ਦੁਨੀਆਂ ਧੜਿਆਂ ਵਿੱਚ ਖੜੀ ਹੈ, ਅੱਜ ਸੰਸਾਰ ਧੜਿਆਂ ਵਿੱਚ ਵੰਡਿਆ ਹੋਇਆ, ਫਿਰਕਿਆਂ ਕਰਕੇ, ਮਜ਼ਹਬਾਂ ਕਰਕੇ, ਧਰਮਾਂ ਕਰਕੇ। ਉਹ ਗੁਰੂ ਕੇ ਸਿੱਖੋ ਧਰਮ ਦਾ ਮਨੋਰਥ ਹੈ ਸਾਰੇ ਸੰਸਾਰ ਨੂੰ ਪਿਆਰ ਕਰਨਾ ਸਿਖਾਉਣਾ। ਗੁਰੂ ਗੋਬਿੰਦ ਸਿੰਘ ਹਜ਼ੂਰ ਨੂੰ ਪੁੱਛੋ ਧਰਮ ਦੀ ਕੀ ਪਰਿਭਾਸ਼ਾ ਹੈ, ਉਹ ਕਹਿੰਦੇ ਜਿਨ ਪ੍ਰੇਮ ਕੀ ਤਿਨ ਹੀ ਪ੍ਰਭ ਪਾਇਓ। ਧੰਨ ਗੁਰੂ ਪੰਚਮ ਪਿਤਾ ਜੀ ਨੂੰ ਪੁੱਛੋ ਧਰਮ ਦੀ ਕੀ ਪਰਿਭਾਸ਼ਾ ਹੈ, ਉਹ ਕਹਿੰਦੇ ਚੰਗੇ ਕਰਮ ਕਰ ਤੇ ਵਾਹਿਗੁਰੂ ਦੇ ਭਾਉ ਵਿੱਚ ਰਹਿ, ਇਹੀ ਸਭ ਤੋਂ ਉੱਚਾ ਧਰਮ। ਤੇ ਜੇ ਗੁਰਮੁਖੋ ਧਰਮ ਦੇ ਚਿੰਨ ਪਹਿਨੇ ਹੋਣ, ਮੱਥੇ ਟਿੱਕਾ ਤੇਰ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਚਿੰਨ ਪਹਿਨਣ ਨਾਲ ਧਰਮੀ ਬਣ ਜਾਵਾਂਗੇ। ਜੇ ਚਿੰਨ ਪਹਿਨਣ ਨਾਲ ਧਰਮੀ ਬਣਨਾ ਹੁੰਦਾ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਗੁਰੂ ਦੇ ਲਾਲਾਂ ਨੂੰ ਮੌਤ ਦਾ ਫਤਵਾ ਸੁਣਾਉਣ ਵਾਲਾ ਜਿਹੜਾ ਕਾਜੀ ਸੀ ਨਾ, ਉਹਨੇ ਵੀ ਧਰਮ ਦੇ ਚਿੰਨ ਪਹਿਨੇ ਸੀ, ਬਗਲ ਵਿੱਚ ਕੁਰਾਨ ਸ਼ਰੀਫ ਸੀ, ਬੜਾ ਪਵਿੱਤਰ ਗ੍ਰੰਥ ਹੈ। ਤੇ ਉਸ ਮਲੇਸ਼ ਦੇ, ਉਸ ਕਾਫਰ ਦੇ, ਉਸ ਦੁਰਜਨ ਦੇ, ਉਸ ਦੁਸ਼ਟ ਦੇ ਹੱਥ ਵਿੱਚ ਤਸਬੀ, ਮੋਟੇ ਮੋਟੇ ਮਣਕੇ ਤਸਬੀ ਦੇ ਸੁੱਟਦਾ, ਪਰ ਅੰਦਰ ਕਿੰਨੀ ਘਿਨਾਉਣੀ ਸੋਚ ਹੈ, ਕਿੰਨੀ ਪਾਪੀ ਸੋਚ ਹੈ, ਅੰਦਰ ਦਇਆ ਹੈ, ਧਰਮ ਤੇ ਦਇਆ ਵਿੱਚੋਂ ਜਨਮ ਲੈਂਦਾ। ਇੱਕ ਦੂਜੇ ਨੂੰ ਕਾਫਰ ਕਹਿਣਾ, ਇੱਕ ਦੂਜੇ ਨੂੰ ਮਲੇਸ਼ ਕਹਿਣਾ, ਨਫ਼ਰਤ ਵੈਰ ਯਾਦ ਰੱਖਣਾ। ਇਸ ਧਰਤੀ ਦੇ ਉੱਤੇ ਉਹਨੇ ਬੰਦੇ ਨਹੀਂ, ਬੱਕਰੇ ਨਹੀਂ ਗੁਰਮੁਖੋ ਜਿਵਾ ਹੋਏ, ਜਿੰਨੇ ਧਰਮ ਦੇ ਨਾਂ ਉੱਤੇ ਬੰਦੇ ਜਿਵਾ ਹੋ ਗਏ, ਜਿੰਨੇ ਬੰਦੇ ਮਾਰ ਦਿੱਤੇ। ਇਹ ਗੁਰੂ ਕਲਗੀਧਰ ਪਿਤਾ ਜੀ ਦੇ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾਈਏ, ਜਿਹੜਾ ਗੁਰੂ ਕਹਿ ਰਿਹਾ ਪਿਆਰ ਤੋਂ ਬਿਨਾਂ ਧਰਮੀ ਨਹੀਂ ਬਣਿਆ ਜਾਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਸ ਪਵਿੱਤਰ ਸਿੱਖਿਆ ਨੂੰ ਹਿਰਦੇ 'ਚ ਵਸਾਈਏ, ਜਿਹੜਾ ਮੇਰਾ ਸਤਿਗੁਰੂ ਕਹਿੰਦਾ ਧਰਮੀ ਬਣਨਾ ਤੇ ਸਾਰੇ ਸੰਸਾਰ ਨੂੰ ਇੱਕ ਪਿਓ ਦੀ ਸੰਤਾਨ ਸਮਝ ਲੈ, ਇੱਕ ਪਿਤਾ ਇੱਕ ਕੇ ਹਮ ਬਾਰ, ਕੋਈ ਵੈਰੀ ਨਹੀਂ। ਹਿੰਦੂ ਤੁਰਕ ਕੌ ਰਾਫ ਜੀ ਇਮਾਮ ਸਾਫ਼ੀ ਮਾਨਸ ਕੀ ਜਾਤ ਸਭੈ, ਇਹ ਗੁਰਮਤ ਦੀ ਵਿਚਾਰਧਾਰਾ ਹੈ ਗੁਰਮੁਖੋ। ਧਰਮ ਦੇ ਨਾਂ ਤੇ ਬੰਦੇ ਮਾਰ ਕੇ ਖੁਸ਼ ਨਾ ਹੋ, ਜੇ ਧਰਮ ਦਾ ਗਿਆਨ ਹਾਸਲ ਕਰਦਾ ਤੇ ਨਿੱਜ ਮਾਰ ਨਿੱਜ। ਸਤਿਗੁਰੂ ਜੀ ਕਹਿੰਦੇ ਗ੍ਰੰਥਾਂ ਦੇ ਝਗੜਿਆਂ ਵਿੱਚ ਸੰਸਾਰ ਪਿਆ, ਪਰ ਮੇਰਾ ਪ੍ਰੀਤਮ ਗ੍ਰੰਥਾਂ ਦੀ ਕੈਦ ਵਿੱਚ ਨਹੀਂ, ਭਾਸ਼ਾ ਦੀ ਕੈਦ ਵਿੱਚ ਨਹੀਂ, ਵੀ ਸੰਸਕ੍ਰਿਤ ਰੱਬ ਦੀ ਭਾਸ਼ਾ, ਅਰਬੀ ਰੱਬ ਦੀ ਭਾਸ਼ਾ। ਗੁਰੂ ਨਾਨਕ ਨੂੰ ਪੁੱਛੋ, ਮੇਰੇ ਸਤਿਗੁਰੂ ਕਹਿੰਦੇ ਪਿਆਰਿਓ ਉਹਦੀ

0: ਭਾਸ਼ਾ ਹੈ ਪ੍ਰੇਮ, ਤੇ ਜੇ ਤੁਹਾਨੂੰ ਪ੍ਰੇਮ ਕਰਨਾ ਆ ਗਿਆ ਨਾ, ਸਮਝ ਲਓ ਰੱਬ ਨਾਲ ਗੱਲ ਹੋ ਗਈ। ਭਾਖਿਆ ਭਾਓ ਅਪਾਰ, ਪਿਆਰ ਗਹਿਰਾ ਪੈਦਾ ਕਰਿਓ, ਉਹ ਸਭ ਤੋਂ ਨਿਆਰਾ ਹੈ।
1: ਨਾਨਕ ਕਾ ਪਾਤਸ਼ਾਹੋ ਦਿਸੈ ਜਾਹਰਾ,
0: ਜਾਹਰਾ ਜ਼ਹੂਰ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜ਼ਾਹਰਾ ਹੈ ਸਦਾ ਹਜ਼ੂਰ, ਹਾਜ਼ਰ ਹੈ ਨਾਜ਼ਰ, ਕਤਹ ਨਾ ਭਇਓ ਦੁਰਾਈ, ਜ਼ਾਹਰਾ ਹੈ ਹਰ ਵੇਲੇ ਹਾਜ਼ਰ ਨਾਜ਼ਰ ਹੈ, ਪ੍ਰਤੱਖ ਹੈ ਤੇ ਸਭ ਤੋਂ ਪਰੇ ਹੈ। ਗੁਰਮੁਖੋ ਉਸ ਸਾਹਿਬ ਦੀ ਟੇਕ ਤੱਕਾਂਗੇ ਤੇ ਫਿਰ ਆਨੰਦ ਹੀ ਆਨੰਦ ਹੈ, ਸਭ ਦੁੱਖਾਂ ਦਾ ਨਾਸ਼ ਹੋਵੇਗਾ, ਜੀਵਨ ਵਿੱਚ ਵਿਗਾਸ ਆਵੇਗਾ। ਸਾਹਿਬ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦਾ ਸਿਦਕ ਦੇਣ, ਭਰੋਸਾ ਦੇਣ, ਅੰਦਰ ਰੰਗ ਲਾ ਦੇਣ, ਤੇ ਸੱਚੀ ਮੁੱਚੀ ਗੁਰੂ ਦੇ ਚਰਨਾਂ ਵਿੱਚ ਜੋ ਕਥਨੀ ਹੈ ਉਹ ਕਰਨੀ ਬਣ ਸਕੇ। ਅਸੀਸ ਦਿਓ, ਭੁੱਲਾਂ ਬਖਸ਼ ਦੇ, ਸਭ ਪਿਆਰ ਦੇ ਅੰਦਰ ਸਾਰੇ ਇੱਕ ਮਨ ਚਿੱਤ ਹੋ ਕੇ ਫਿਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਦ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਨਾਮ ਸਾਹਿਬ ਜੀ ਇਸ ਕਲਪਨਾ ਕਰਦੇ ਹੈ ਸਤਿਗੁਰੂ ਨੂੰ ਮਿਲ ਕੇ ਐਸਾ ਗਿਆਨ ਪ੍ਰਾਪਤ ਹੋਇਆ। ਉਲਟ ਪਵਨ ਮਨ ਮੀਨ ਕੀ ਚਪਲ ਰੱਤ ਸਤਿਗੁਰ ਪਰਚੇ ਪਰਮ ਪਦ ਪਾਏ ਹੈ। ਸੂਰ ਸਰ ਸੋਖ ਪੋਖ ਸੁਣ ਸਰ ਪੂਰਨ ਕੈ ਬੰਧਨ ਦੇ ਮਿੱਤਰ ਸਾਰ ਅਤੇ ਐਸੀ ਆਏ ਹੈ। ਅਜਰੈ ਜਾਲ ਮਾਰ ਅਮਰੈ ਪ੍ਰਭੰਤ ਛੋੜ ਅਸਰ ਕੰਧ ਹੰਸ ਹੰਤ ਨੂੰ ਧਾਏ ਹੈ। ਆਦ ਆਦ ਨਦ

得从给予历程当中说的我是不是帮你们的情我可能不知道给发生无人的改无人的人们都知道我们不能给他ਇਹ ਬੰਧਨ ਦੇ ਮ੍ਰਿਤ ਸਰੀਰ ਨੂੰ ਤੇ ਬੰਨ ਲਿਆ ਤੇ ਮ੍ਰਿਤ ਤੇ ਜਨਮ ਮਰਨ ਤੋਂ ਰਹਿਤ ਹੋ ਗਿਆ ਫਿਰ ਉਸ ਵਿੱਚ ਸਾਰ ਅਪ ਹੈ ਅੰਮ੍ਰਿਤ ਦੇ ਸਾਰ ਦੇ ਵਿੱਚ ਬਿਰਤੀਆਂ ਦੇ ਇਸ਼ਨਾਨ ਦਾ ਇਸ ਅੰਮ੍ਰਿਤ ਵਿੱਚ ਜਿਹੜਾ ਸ਼ਬਦ ਸੁਰ ਦਾ ਅਭਿਆਸ ਕਰਕੇ ਅਮਰ ਦਾ ਰਾਜ ਸਿੰਘ ਲੈਣਾ ਕੀਤਾ ਅਜਿਹਾ ਸਵਾਸਾਂ ਨੂੰ ਫਿਰ ਯਾਰ ਮੈਂ ਨਹੀਂ ਰੋਕਿਆ ਜਿਹੜੇ ਯਾਰ ਜਿਹੜੇ ਪਾਣੀ ਪਾਉਣ ਕਰੋਦਾਂ ਨੂੰ ਜਰੇ ਨਹੀਂ ਆਉਂਦੇ ਮਨ ਨੂੰ ਰੋਕ ਕੇ ਸਵਾਸਾਂ ਨੂੰ ਯਾਰ ਮੈਂ ਰੋਕਿਆ ਔਰ ਮਾਰ ਮੈਂ ਮਨ ਦੇ ਫੁਰਨਿਆਂ ਨੂੰ ਮਾਰਿਆ ਪੁਰਨੇ ਬਾਰੇ ਕਦਮ ਕਰ ਦਿੱਤੇ ਅੰਮ੍ਰਿਤ ਅਤੇ ਅੰਮ੍ਰਿਤ ਨਾ ਮਰਨਾ ਜਿਹੜਾ ਹੰਕਾਰ ਆ ਇਹਨੂੰ ਖਤਮ ਕੀਤਾ ਔਰ ਭਰਾਂਤ ਭ੍ਰਾਂਤੀ ਨੂੰ ਵੀ ਭਰਮ ਨੂੰ ਤਿਆਗ ਦਿੱਤਾ ਅਰਥ ਕੀ ਹੈ ਮੇਰਾ ਹੰਕਾਰ ਪਰਮੇਸ਼ਰ ਨੂੰ ਅੱਗੇ ਟਾਈਮ ਭੁੱਲ ਜਾਂਦਾ ਸੀ ਜਿੱਦਾਂ ਸਾਨੂੰ ਦਿਨੀਆਂ ਮੈਂ ਬੋਲਦਾ ਮਨ ਬੁੱਧੀ ਦੇ ਜਾਰੇ 'ਚ ਵਿਚਰਦਾ ਅਤੇ ਮੈਂ ਭੁੱਲ ਜਾਂਦਾ ਅਤੇ ਜਦੋਂ ਵਿਅਕਤੀ ਕਿੱਥੋਂ ਸੁੱਖ ਕੇ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਅਗਰਬਤ ਜੋਗ ਅਤੇ ਸਗਰਬਤ ਜੋਗ ਪਹਿਲਾਂ ਸ਼ਬਦ ਦਾ ਆਸਰਾ ਲੈ ਕੇ ਅਤੇ ਜਦੋਂ ਫਿਰ ਉਸ ਅਵਸਥਾ ਦਾ ਦਰਬਾਰ ਪਹੁੰਚ ਗਿਆ ਅਤੇ ਅਗਰਬਤ ਫਿਰ ਸੁੱਤੇ ਸਿੱਧੇ ਆਤਮਾ ਦਾ ਆਸਰਾ ਹੋ ਗਿਆ ਜਿਸ ਪਰਮਾਤਮਾ ਨੂੰ ਭੁੱਲ ਜਾਈਦਾ ਸੀ ਫਿਰ ਨਾ ਭੁੱਲ ਆਤਮ ਆਸਰਾ ਕਰਕੇ ਅਸਥਿਰ ਕੰਮ ਤੇਰਾ ਸਰੀਰ ਸੀ ਤੇਰੇ ਇਹ ਅਚਲ ਹੋ ਗਿਆ ਅਡੋਲ ਹੋ ਗਿਆ ਚਿਸਤ ਹੋ ਗਿਆ ਭਾਵ ਸਰੀਰ ਅਤੇ ਇੰਦਰੀਆਂ ਮਨ ਦੇ ਫੁਰਨੇ ਨਾਲ ਚੱਲ ਰਹੇ ਅਤੇ ਜਦੋਂ ਮਨ ਨੂੰ ਉਲਟਾ ਗਿਆ ਮਨ ਉਲਟ ਸਨਾਤਨ ਹੋਆ ਜਦੋਂ ਮੰਮਾ ਨਾਲ ਬਣਾਈਏ ਮਾਣੇ ਅਤੇ ਨੰਨੇ ਨੂੰ ਮੋਹਰੇ ਮੰਮੇ ਨੂੰ ਪੁੱਛੇ ਅਤੇ ਨਾਮ ਬਣ ਜਾਂਦਾ ਅਤੇ ਨਾਮੀ ਸ਼ਬਦ ਦੁਆਰਾ ਨਾਮ ਦੁਆਰਾ ਨਾਮੀ ਵਿੱਚ ਭੇਦ ਹੋ ਗਿਆ ਅਮਰ ਵਾਸਾ ਪ੍ਰਾਪਤ ਕਰ ਲਈ ਅਤੇ ਅਡੋਲ ਅਤੇ ਅਡਿਗ ਅਵਸਥਾ ਫਿਰ ਸਮਾਧੀ ਵਿੱਚ ਧਿਆਨ ਵਿੱਚ ਸਥਿਤ ਹੋ ਗਿਆ ਫਿਰ ਹੰਸ ਤੋਂ ਮਤਲਬ ਆ ਜੋ ਚਿੱਤ ਸੀ ਅਥਵਾ ਜੀਵ ਆਤਮਾ ਇਹ ਹੋਰ ਕਿਸੇ ਪਾਸੇ ਨਹੀਂ ਦੌੜਿਆ।

ਫਿਰ ਬ੍ਰਹਮ ਵਿੱਚ ਬ੍ਰਹਮ ਜਾਣ ਲਿਆ ਭਾਵ ਜੀਵਾਤਮਾ ਪਰਮਾਤਮਾ ਵਿੱਚ ਮਿਲ ਗਈ। ਗੁਰਮੁਖੀ ਦੇ ਪਰਮਾਤਮਾ ਵਿੱਚ ਭੇਦ ਹੋਇਆ। ਹੰਸ ਸੋਚਿਆ ਅਥਵਾ ਜੀਵਾਤਮਾ ਇੱਥੇ ਹੋਰ ਕਿਸੇ ਪਾਸੇ ਨਹੀਂ ਬੋਲਦਾ, ਬ੍ਰਹਮੇ ਬ੍ਰਹਮ ਨੇ ਸਹਿਜ ਸਮਾਏ ਹਨ। ਸਹਿਜ ਨੂੰ ਗਿਆਨ ਅਵਸਥਾ ਨੂੰ ਪਾ ਕੇ ਭੇਦ ਚਿੰਤਨ ਦੁਆਰਾ ਔਰ ਭੇਦ ਬੁੱਧੀ ਦੇ ਉੱਪਰ ਉੱਠ ਕੇ ਭੇਦ ਅਵਸਥਾ ਨੂੰ ਪਾ ਕੇ ਸਹਿਜ ਗਿਆਨ ਦੁਆਰਾ ਚੇਤਨ ਬ੍ਰਹਮ ਸਮਾਏ ਹਨ, ਅਭੇਦ ਹੋ ਗਏ ਹਨ।

ਤੋਂ ਬੰਨਣ ਵਗੈਰਾ ਦੀ ਜਿਹੜੀ ਅਵਸਥਾ ਉਹਨੂੰ ਪ੍ਰਾਪਤ ਕਰਕੇ ਜਨਮ ਤੋਂ ਰਹਿਤ ਹੋਇਆ ਇਹ ਵਿਸਥਾਰ ਉਮਰ ਦੇ ਅਨੁਸਾਰ ਸਰੋਵਰ ਉਮਰ ਤੋਂ ਜਿਹੜਾ ਰਾਸ਼ਨ